0: ਵਾਲਾ ਬੰਦਾ ਜਿਹੜਾ ਨਾ ਮੈਲੇ ਮਨ ਵਾਲਾ ਉਹ ਨਹੀਂ ਬਹਿ ਸਕਦਾ। ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨ ਸਤਿਗੁਰ ਪਾਸ, ਉੱਥੇ ਸੱਚ ਵਰਤਦਾ ਕੂੜਿਆਰਾਂ ਚਿੱਤ ਉਦਾਸ, ਓਏ ਵਲ ਛਲ ਕਰ ਝੱਤ ਕੱਢ ਦੇ ਫਿਰ ਜਾਏ ਬਹਿ ਕੂੜਿਆਰਾਂ ਪਾਸ। ਕਿਉਂ? ਵਿੱਚ ਸੱਚੇ ਕੂੜ ਨਾ ਗੱਡੀ, ਸੱਚ ਵਿੱਚ ਝੂਠ ਨਹੀਂ ਰਲ ਸਕਦਾ, ਸੱਚ ਤੇ ਝੂਠ ਦਾ ਸੰਯੋਗ ਨਹੀਂ ਮੇਲਣੀ ਹੈ। ਵਿੱਚ ਸੱਚੇ ਕੂੜ ਨਾ ਗੱਡਈ, ਮਨ ਵੇਖੋ ਕੋ ਨਰਜਾਸ, ਕੂੜਿਆਰ ਕੂੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਇਹ ਤਜਰਬਾ ਤੁਸੀਂ ਕਰਕੇ ਵੇਖ ਸਕਦੇ, ਮਨ ਨੂੰ ਵੇਖਣਾ ਹੈ ਨਾ ਵੀ ਮੇਰਾ ਮਨ ਕਿਹੋ ਜਿਹਾ। ਜਿਹੜਾ ਡੀਂਗਾ ਮਾਰਦੇ ਲੋਕ ਵੀ ਸਾਡਾ ਮਨ ਬੜਾ ਸਾਫ਼ ਹੈ ਜੀ, ਇੱਕ ਵਾਰੀ ਵਾਹਿਗੁਰੂ ਕਹਿ ਦਈਏ ਤਾਂ ਸਰ ਜਾਂਦਾ, ਝੂਠ ਬੋਲ ਰਹੇ ਹੋ, ਤੁਹਾਡਾ ਮਨ ਸਾਫ਼ ਨਹੀਂ ਹੈ। ਸਾਫ਼ ਮਨ ਦੀ ਇਹ ਨਿਸ਼ਾਨੀ ਹੈ ਵੀ ਉਹਨੂੰ ਪਰਮਾਤਮਾ ਦਾ ਨਾਮ ਚੰਗਾ ਲੱਗਦਾ, ਉਹਨੂੰ ਦੁਨਿਆਵੀ ਗੱਲਾਂ, ਨਿੰਦਿਆ ਚੁਗਲੀ, ਆਲੇ ਬੰਗਾਲੇ ਦੀਆਂ ਗੱਲਾਂ ਉਹ ਨਹੀਂ ਚੰਗੀਆਂ ਲੱਗਣਗੀਆਂ। ਜਿਹਨੂੰ ਉਹ ਚੰਗੀਆਂ ਲੱਗਣਗੀਆਂ ਮਤਲਬ ਮਨ ਮੈਲਾ, ਰੱਬ ਦਾ ਨਾਮ ਸੁਣਨ ਲੱਗਿਆਂ ਨਾਮ ਸੁਣਤ ਜਨ ਬਿਸ਼ੂ ਡਸਾਨਾ, ਮਾਨੋ ਕਿ ਬਿਸ਼ੂ ਡੰਗ ਮਾਰ ਜਾਂਦਾ ਰੱਬ ਦਾ ਨਾਮ ਸੁਣਨ ਲੱਗਿਆਂ। ਔਖਾ ਕੰਮ ਇਸੇ ਵਾਸਤੇ, ਸਿਰਫ ਅੜਿੱਕਾ ਇਹ ਮਨ ਹੀ ਹੈ। ਅਤੇ ਦਾਸ ਨੇ ਆਪਣੇ ਜੀਵਨ ਵਿੱਚ ਗੁਰਮੁਖ ਵੇਖੇ ਨੇ। ਇੱਕ ਵਾਰੀ ਦਰਬਾਰ ਸਾਹਿਬ ਦੀਵਾਲੀ ਦੀ ਰਾਤ ਸੀ, ਅਸੀਂ ਕੁਝ ਸਿੰਘ ਗਏ ਅਤੇ ਸਾਨੂੰ ਇੱਕ ਮਿਲਿਆ ਗੁਰਮੁਖ ਪਿਆਰਾ, ਉਹ ਪਹਿਲਾਂ ਮਹੀਤੇ ਆ ਗਿਆ, ਸਾਡੇ ਨਾਲ ਗਿਆ ਲੁਧਿਆਣੇ ਜ਼ਿਲ੍ਹੇ 'ਚ ਮਾਛੀਆਂ ਪਿੰਡ ਆ ਮੇਰਾ ਖਿਆਲ ਲੁਧਿਆਣੇ ਤੋਂ 12 ਕਿਲੋਮੀਟਰ ਦੀ ਵਿੱਥ 'ਤੇ। ਉੱਥੋਂ ਦਾ ਗੁਰਮੁਖ ਪਿਆਰਾ ਸੀ, ਪਤਲਾ ਜਿਹਾ ਸਰੀਰ ਸੀ ਉਹਦਾ, ਗ੍ਰਿਸ਼ਤੀ, 4 ਪੁੱਤਰ ਸੀ ਉਹਦੇ, ਪਰ ਮਹਾਰਾਜ ਦੇ ਨਾਮ ਵਿੱਚ ਉਹਦਾ ਚਿੱਤ ਜੁੜਿਆ ਹੋਇਆ ਸੀ। ਬਹੁਤ ਤਕੜਾ ਅਭਿਆਸੀ ਸੀ, ਪੜ੍ਹਿਆ ਹੋਇਆ ਨਹੀਂ ਸੀ, ਪਰ ਬੜੀ ਉੱਚੀ ਅਵਸਥਾ ਸੀ। ਉਹ ਪਰਿਕਰਮਾ 'ਚ ਬਰਾਂਡੇ 'ਚ ਬੈਠਾ, ਸਾਰੀ ਰਾਤ ਬੈਠਾ ਰਿਹਾ ਦਿਨ ਚੜ੍ਹੇ ਤੱਕ। ਉਹਦੇ ਚਿਹਰੇ 'ਤੇ ਨੀਂਦ ਦਾ ਪ੍ਰਭਾਵ ਨਹੀਂ ਸੀ, ਉਸੇ ਤਰ੍ਹਾਂ ਬੁਸ਼ਾਸ਼ਤ ਚਿਹਰਾ ਖਿੜਿਆ ਹੋਇਆ ਸੀ। ਅਤੇ ਇਸ ਪ੍ਰਕਾਰ, ਕਿਉਂਕਿ ਚਿੱਤ ਉਹਦਾ ਜੁੜਿਆ ਹੋਇਆ ਸੀ ਨਾਮ ਵਿੱਚ, ਇਸ ਕਰਕੇ ਸਰੀਰ ਨੂੰ ਕੋਈ ਥਕੇਵਾਂ ਨਹੀਂ ਸੀ। ਲੁਧਿਆਣੇ ਜਿਹੜੇ ਜੋਧੀ ਵਾਲੇ ਸੰਤ ਸੁੱਚਾ ਸਿੰਘ ਸੀ, ਉਹਨਾਂ ਨੇ ਸਭ ਤੋਂ ਪਹਿਲੀ ਵਾਰੀ ਗੁਰਮਤ ਅਦੁੱਤੀ ਸੰਗੀਤ ਸੰਮੇਲਨ ਕਰਾਇਆ। ਉਹਦੇ 'ਚ ਸੰਤ ਬਾਬਾ ਠਾਕੁਰ ਸਿੰਘ ਜੀ ਗਏ ਅਤੇ ਜਿਉਂ ਬੈਠੇ ਦੀਵਾਨ ਵਿੱਚ ਉੱਠਣ, ਸਿੰਘ ਵਾਰ ਵਾਰ ਕਹਿਣ ਵੀ ਮਹਾਂਪੁਰਸ਼ੋ ਕੁਝ ਛਕ ਲਓ, ਪਰ ਉੱਠੇ ਨਹੀਂ, ਇਸ਼ਾਰਾ ਕਰਦਿਆ ਕਰਨ ਵੀ ਬਸ। 8-9-10 ਘੰਟੇ ਸ਼ਾਇਦ ਬੈਠੇ ਰਹੇ। ਜਦੋਂ ਉੱਠੇ ਤਾਂ ਕਹਿਣ ਲੱਗੇ, ਸਿੰਘੋ ਇਹ ਦੱਸੋ ਵੀ ਸੱਚਖੰਡ ਵਿੱਚ ਵਾਸਾ ਹੋਏ ਤਾਂ ਬਾਹਰ ਜਾਣ ਨੂੰ ਦਿਲ ਕਰੇਗਾ? ਸੱਚਖੰਡ ਵਿੱਚ ਵਾਸਾ ਹੋਏ, ਸੱਚਖੰਡ 'ਚੋਂ ਬਾਹਰ ਜਾਣ ਨੂੰ ਕਿਹਦਾ ਦਿਲ ਕਰਦਾ? ਜਿਹਨੂੰ ਮਾਤ ਲੋਕ ਵਿਚਲੇ ਸਤਸੰਗਤ ਰੂਪੀ ਸੱਚਖੰਡ ਵਿੱਚ ਰਹਿਣਾ ਪਸੰਦ ਨਹੀਂ, ਉਹ ਮਰ ਕੇ ਸੱਚਖੰਡ ਨਹੀਂ ਜਾਏਗਾ। ਜਿਹਨੂੰ ਇਸ ਮਾਤ ਲੋਕ ਵਿਚਲੇ ਜਿੱਥੇ ਦਰਬਾਰ ਸਾਹਿਬ ਆ ਜਿਵੇਂ, ਜਾਂ ਜਿੱਥੇ ਕੀਰਤਨ ਹੋ ਰਿਹਾ, ਭਜਨ ਪਾਠ ਹੋ ਰਿਹਾ, ਉੱਥੇ ਬਹਿਣਾ ਪਸੰਦ ਨਹੀਂ ਅਤੇ ਗੱਲਾਂ ਬਾਤਾਂ ਨਿੰਦਿਆ ਚੁਗਲੀ ਕਰਨੀ ਪਸੰਦ ਆ ਬਾਹਰ ਨਿਕਲ ਕੇ। ਟੋਰਾਂਟੋ ਵਿਖੇ ਇੱਕ ਆਨੰਦ ਕਾਰਜ ਸੀ, ਪਿਓ ਪੁੱਤਰ ਦੋਵੇਂ ਆਏ ਦਫ਼ਤਰ ਵਿੱਚ। ਮੈਨੇਜਰ ਨੇ ਕਿਹਾ ਵੀ ਢਾਡੀ ਜਥਾ ਵੀ ਹਾਜ਼ਰ ਆ, ਕਥਾਵਾਚਕ ਸਿੰਘ ਵੀ ਆ, ਰਾਗੀ ਸਿੰਘ ਵੀ ਬੜੇ ਵਧੀਆ ਆਏ ਨੇ, ਅਤੇ ਅੱਧਾ 1.25 ਘੰਟਾ ਕੀਰਤਨ ਕਥਾ ਹੋ ਜਾਏ। ਕਹਿਣ ਕੇ ਨਹੀਂ ਨਹੀਂ ਸਾਡੇ ਕੋਲ ਸਮਾਂ ਨਹੀਂ। ਕਹਿੰਦੇ ਚਲੋ ਢਾਡੀ ਸਿੰਘ ਨਹੀਂ ਲਾਉਣੇ ਅਤੇ ਕਥਾ 10-15 ਮਿੰਟ ਹੋ ਜਾਏਗੀ। ਅਤੇ ਉਹ ਪਿਓ ਪੁੱਤ ਕਹਿਣ ਲੱਗੇ, ਤੁਹਾਨੂੰ ਕਥਾਵਾਚਕ ਦਾ ਫਿਕਰ ਆ ਵੀ ਉਹਨੂੰ 4 ਦਮੜੇ ਹੋ ਜਾਣਗੇ, ਸਾਨੂੰ ਸਾਰੇ ਲੋਕਾਂ ਦਾ ਫਿਕਰ ਹੈ, ਦੂਰੋਂ ਦੂਰੋਂ ਲੋਕ ਚੱਲ ਕੇ ਆਏ ਨੇ। ਇੰਜ ਕਰਦਿਆਂ ਕਰਦਿਆਂ ਉਹ ਮੈਂ ਵੀ ਨੇੜੇ ਚਲਾ ਗਿਆ ਦਫ਼ਤਰ 'ਚ, ਅਤੇ ਉਹ ਮੁੰਡਾ ਕਹਿਣ ਲੱਗਾ, ਆਹ ਕਥਾ ਕਰਨੀ ਆ, ਬਕਵਾਸ ਹੀ ਕਰਨੀ ਆ ਨਾ। ਜਦੋਂ ਉਹਨੇ ਇੰਨੇ ਅੱਖਰ ਕਹੇ ਤਾਂ ਮੈਂ ਪਹੁੰਚ ਗਿਆ। ਮੈਂ ਮੈਨੇਜਰ ਸਾਹਿਬ ਨੂੰ ਕਿਹਾ ਵੀ ਹੁਣ $1,00,000 ਵੀ ਮੇਰੇ ਅੱਗੇ ਢੇਰੀ ਕਰਨ ਤਾਂ ਮੈਂ ਕਥਾ ਨਹੀਂ ਸੁਣਾ ਸਕਦਾ। ਇਹ ਕਹਿੰਦੇ ਕਥਾ ਬਕਵਾਸ ਹੈ, ਰੱਬ ਦੀ ਗੁਰੂ ਕੀ ਕਥਾ ਨੂੰ ਇਹ ਬਕਵਾਸ ਕਹਿ ਰਹੇ ਨੇ, ਮੈਂ ਤੇਰੇ ਥਾਂ ਹੁੰਦਾ ਤਾਂ ਇੱਥੇ ਆਨੰਦ ਕਾਰਜ ਨਹੀਂ ਸੀ ਹੋਣ ਦੇਣਾ ਇਹਨਾਂ ਦਾ। ਇਹ ਗੁਰੂ ਦਰਬਾਰ 'ਚ ਲੈਣ ਕੀ ਆਏ ਆ? ਜੇ ਇਹ ਕਥਾ ਬਕਵਾਸ ਆ ਤਾਂ ਇੱਥੇ ਕੀ ਲੈਣ ਆਏ? ਫਿਰ ਇਹਨਾਂ ਵਿਆਹ ਕਰਨਾ, ਕੋਈ ਮਾਲਾ ਮੂਲਾ ਪਾ ਕੇ ਵਿਆਹ ਕਰ ਲੈਣ, ਕਿਸੇ ਥੀਏਟਰ ਚਲੇ ਜਾਣ, ਕੋਈ ਰੈਸਟੋਰੈਂਟ ਕਰ ਲੈਣ, ਫਿਰ ਗੁਰਦੁਆਰੇ ਕੀ ਲੈਣ ਆਉਣਾ? ਇਥੋ ਜੀ ਬਿਰਤੀ ਸਾਡੀ ਨੀਵੀਂ ਹੋ ਗਈ ਆ। ਤਾਂ ਫਿਰ ਮੈਂ ਕਿਹਾ ਉਹ ਮੈਨੇਜਰ ਨੂੰ ਵੀ ਤੁਸੀਂ ਹੁਣ ਆਨੰਦ ਕਾਰਜ ਕਰਾਉਣਾ ਹੀ ਆ, ਪਰ ਆਨੰਦ ਕਾਰਜ ਹੋ ਲੈਣੇ ਦਿਓ। ਜਿਹੜੇ ਇਹ ਕਹਿੰਦੇ ਆ ਨਾ ਵੀ ਸਾਡੇ ਰਿਸ਼ਤੇਦਾਰ ਬੜੀ ਬੜੀ ਦੂਰੋਂ ਆਏ, ਇਹਨਾਂ ਜਾਣਾ, ਇੱਥੇ ਟੋਲੀਆਂ ਬਣਾ ਕੇ ਨਾ ਬਾਹਰ ਖੜ੍ਹੇ ਹੋਣਗੇ ਤਾਂ ਗੱਲ ਕਰਿਓ, ਇੱਥੇ 2-3 ਘੰਟੇ ਇੰਨਾ ਬਤੀਤ ਕਰਨੇ ਗੱਲਾਂ ਬਾਤਾਂ ਮਾਰਦੇ ਹਾਂ। ਅਤੇ ਹੋਇਆ ਇੰਜ, ਮੈਂ ਕਿਹਾ ਨਿਕਲ ਬਾਹਰ ਵੇਖ ਜ਼ਰਾ। ਪਾਰਕਿੰਗ ਲਾਟ ਦੇ ਵਿੱਚ ਟੋਲੇ ਬਣਾ ਕੇ ਗੱਲਾਂ ਮਾਰ ਰਹੇ ਕਿ ਨਹੀਂ ਐਵੇਂ ਇੱਕ ਦੂਜੇ ਦੀ ਬਰਖਲਾਫੀ ਨਿੰਦਿਆ ਚੁਗਲੀ ਕਰੀ ਜਾਂਦੇ ਨੇ, ਫਲਾਣੇ ਨੇ ਉਹ ਕਰਤਾ ਫਲਾਣੇ ਨੇ ਉਹ ਕਰਤਾ, ਜਾਂ ਬਿਜ਼ਨਸ ਦੀਆਂ ਗੱਲਾਂ ਬਾਤਾਂ, ਇਹੋ ਕੁਛ ਹੀ ਹੋ ਰਿਹਾ। ਗੁਰਦੁਆਰਿਆਂ ਨੂੰ ਵੀ ਅਸੀਂ ਇਹੋ ਜਿਹੇ ਅੱਡੇ ਬਣਾ ਲਿਆ ਗੱਲਾਂ ਬਾਤਾਂ ਮਾਰਨ ਦੇ, ਮਨੋਰੰਜਨ। ਇੱਥੇ ਇੱਕ ਵਾਰੀ ਆਇਆ ਸੀ ਦਾਸ, ਅਤੇ 11 ਵਜੇ ਅਸੀਂ ਟਾਈਮ ਆਨੰਦਗੜ੍ਹ ਦਾ, 11:15 ਵਜੇ ਆ ਗਏ। ਸਾਰੇ ਦਰਬਾਰ ਵਿੱਚ ਇੰਨਾ ਰੌਲਾ ਪੈ ਰਿਹਾ ਸੀ ਜਿਵੇਂ ਚਿੜੀਆਂ ਕਾਂ ਬੋਲ ਰਹੇ ਹੋਣ। ਕਥਾ ਉੱਥੇ ਬੰਦ ਕਰ ਦਿੱਤੀ ਸੀ ਮੈਂ, ਅਤੇ ਹੁਣ ਰਾਗੀ ਸਿੰਘਾਂ ਨੂੰ ਪੁੱਛ ਲਓ ਕੀਰਤਨ ਕਰਨਾ ਕਿ ਨਹੀਂ। ਗੁਰੂ ਦਰਬਾਰਾਂ 'ਚ ਆ ਕੇ ਤਾਂ ਰੱਬ ਦੀ ਗੱਲ ਹੁੰਦੀ ਆ, ਕਥਾ ਕੀਰਤਨ ਸੁਣਨਾ ਚਾਹੀਦਾ। ਕਹਿੰਦੇ ਅਸੀਂ ਦੀਵਾਨ ਸੁਣਨ ਥੋੜ੍ਹਾ ਆਏ ਹਾਂ, ਅਸੀਂ ਤਾਂ ਵਿਆਹ 'ਤੇ ਆਏ ਹਾਂ। ਇਹੋ ਜਿਹੀ ਬਿਰਤੀ ਸਾਡੀ ਬਣ ਗਈ ਆ ਵੀ ਗੁਰੂ ਦਰਬਾਰਾਂ 'ਚ ਵਿਆਹ 'ਤੇ ਵੀ ਆਏ ਹੋ ਅਤੇ ਨਾਲ ਸਤਸੰਗ ਹੋ ਜਾਏਗਾ, ਭਲਾ ਹੋ ਜਾਏਗਾ ਤੁਹਾਡਾ, ਕਿਉਂ ਰੱਬ ਦੀ ਕਰੋਪੀ ਸਹੇੜਦੀ ਆ। ਗੁਰੂ ਕੇ ਪਿਆਰਿਓ, ਇਸ ਵਾਸਤੇ ਬਿਰਤੀਆਂ ਬਹੁਤ ਨੀਵੀਆਂ ਹਨ, ਮਨ ਮੈਲੇ ਹਨ, ਇਹਨਾਂ ਨੂੰ ਰੱਬ ਦੀ ਗੱਲ ਚੰਗੀ ਨਹੀਂ ਲੱਗਦੀ। ਪਤਾ ਬਾਅਦ 'ਚ ਲੱਗੇਗਾ ਨਾ ਵੀ ਕੀ ਖੱਟਿਆ ਕੀ ਗਵਾਇਆ। ਪੁੰਨ ਦੀ ਥਾਂ 'ਤੇ ਪਾਪ ਸਹੇੜ ਕੇ ਮੁੜ ਜਾਣਾ, ਇਹ ਤਾਂ ਮੂਰਖਾਂ ਵਾਲੀ ਗੱਲ ਆ। ਇੱਥੋਂ ਪੁੰਨ ਖੱਟਣ ਆਈਦਾ, ਰਹੋ ਵਿਚਾਰ। ਸੋ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਜਦੋਂ ਉੱਥੇ ਚਮਕੌਰ ਸਾਹਿਬ ਸਿਮਰਨ ਕੀਤਾ ਤਾਂ ਉਹਨਾਂ ਆਪ ਇਹ ਬਚਨ ਦੱਸਿਆ, ਸਿੰਘੋ ਗੁਰੂ ਕਲਗੀਧਰ ਪਾਤਸ਼ਾਹ ਨੇ ਐਡਾ ਵੱਡਾ ਰੂਪ ਧਾਰਿਆ ਸੀ ਕਿ ਜਿਹੜੇ ਚਮਕੌਰ ਸਿੰਘ ਸਾਹਿਬ 40 ਸਿੰਘ ਸ਼ਹੀਦ ਹੋਏ ਸਾਰਿਆਂ ਨੂੰ ਆਪਣੀ ਜੱਫੀ 'ਚ ਲਿਆ ਹੋਇਆ ਸੀ, ਐਡਾ ਵੱਡਾ ਰੂਪ ਧਾਰਿਆ। ਤਾਂ ਅਸੀਂ ਹੱਥ ਜੋੜੇ ਮਹਾਰਾਜ ਸਾਹਿਬ ਅੱਗੇ, ਤਾਂ ਉਹਨਾਂ ਨੇ ਇਸ਼ਾਰਾ ਕੀਤਾ ਵੀ ਤੂੰ ਵੀ ਆ ਜਾ। ਤਾਂ ਗੁਰੂ ਮਹਾਰਾਜ ਨੇ ਮੈਨੂੰ ਵੀ ਆਪਣੇ ਹਸਤਕਮਲਾਂ ਦਾ ਸਪਰਸ਼ ਬਖਸ਼ਿਆ। ਫਿਰ ਸੰਤ ਸੁੰਦਰ ਸਿੰਘ ਖਾਲਸਾ ਜੀ ਦੇ ਜਥੇ ਜੋ ਰਲ ਗਏ, ਅਤੇ ਭੱਠਾ ਸਾਹਿਬ ਜਿਹੜਾ ਰੋਪੜ ਹੈ ਉੱਥੇ ਸੀ ਜਥਾ, ਅਤੇ ਮਹਾਂਪੁਰਸ਼ 2:15 ਵਜੇ ਉੱਠ ਪੈਂਦੇ ਸੀ। ਉਦੋਂ ਇਸ਼ਨਾਨ ਕਰਕੇ ਫਿਰ ਰਾਤ ਦੇ 9 ਵਜੇ ਤੱਕ 10 ਵਜੇ ਤੱਕ ਭਜਨ ਪਾਠ ਵਿੱਚ ਸੇਵਾ 'ਚ ਰਹਿੰਦੇ ਸਨ, ਸੇਵਾ ਵੀ ਕਰਦੇ ਸੀ, ਗ੍ਰੰਥੀ ਸਿੰਘ ਦੀ ਸੇਵਾ ਉਹ ਕਰਦੇ ਸੀ, ਅਤੇ ਕਥਾ ਦਾ ਪਾਠ ਨਾਲ ਕਰਾਉਂਦੇ ਸੀ, ਕਥਾ ਸਾਰੀ ਸੁਣਦੇ ਸਨ, ਕੀਰਤਨ ਸੁਣਦੇ ਸੀ, ਰੰਗ ਵਿੱਚ ਰੰਗੇ ਰਹਿੰਦੇ ਸੀ। ਉਹ 2:15 ਵਜੇ ਉੱਠ ਕੇ ਜਦੋਂ ਇਸ਼ਨਾਨ ਕਰਨ ਕਹਿੰਦੇ ਅਸੀਂ ਚੱਲੇ, ਤਾਂ ਜਿਵੇਂ ਤਾੜੀ ਵੱਜਦੀ ਇੰਝ ਖੜਾਕ ਆਇਆ। ਅਸੀਂ ਵੇਖਣ ਲੱਗ ਪਏ, ਦਿਸਿਆ ਕੁਛ ਨਹੀਂ, ਫਿਰ ਖੱਬੇ ਪਾਸੇ, ਸੱਜੇ ਪਾਸੇ, ਫਿਰ ਅਗਲੇ ਪਾਸੇ ਗੁਰੂ ਕਲਗੀਧਰ ਪਾਤਸ਼ਾਹ ਪ੍ਰਗਟ ਹੋਏ। ਤਾਂ ਮਹਾਰਾਜ ਨੇ ਇਸ਼ਾਰਾ ਕੀਤਾ ਵੀ ਮੇਰੀ ਜੱਫੀ 'ਚ ਆਓ। ਜਿਹਨੂੰ ਮਨ ਨਿਰਮਲ ਹੋਇਆ ਕਹਿੰਦੇ ਨੇ, ਮਨ ਨਿਰਮਲ ਕੀ ਹੁੰਦਾ? ਤਾਂ ਕਹਿੰਦੇ ਉਸ ਵੇਲੇ ਮੈਂ ਪਿਛਾਂ ਹਟਿਆ ਅਤੇ ਕਿਹਾ ਮਹਾਰਾਜ ਮੈਂ ਇਸ਼ਨਾਨ ਅਜੇ ਕਰਨਾ। ਗੁਰੂ ਮਹਾਰਾਜ ਕਹਿਣ ਲੱਗੇ, ਗੁਰਬਚਨ ਸਿੰਘ ਜੀ, ਜਿਹੜਾ ਇਸ਼ਨਾਨ ਜ਼ਰੂਰੀ ਹੁੰਦਾ ਉਹ ਹੋ ਚੁੱਕਾ, ਭਾਈ ਤੁਹਾਡੇ ਮਨ ਦਾ ਇਸ਼ਨਾਨ ਹੋ ਗਿਆ, ਮਨ ਪਵਿੱਤਰ ਹੋ ਗਿਆ, ਇਸ ਕਰਕੇ ਆਓ ਜੱਫੀ 'ਚ। ਤਾਂ ਗੁਰੂ ਮਹਾਰਾਜ ਨੇ ਬਦੋ ਬਦੀ ਸਾਨੂੰ ਜੱਫੀ 'ਚ ਲੈ ਲਿਆ, ਗੁਰੂ ਕਲਗੀਧਰ ਪਾਤਸ਼ਾਹ ਨੇ। ਇਹ ਇੰਜੀ ਫਰੀਦ ਜੀ ਨੇ ਕਿਹਾ, ਰੱਬ ਨੂੰ ਪਰਮਾਤਮਾ ਨੂੰ ਖੋਜਣ ਦੀ ਲੱਭਣ ਦੀ ਲੋੜ ਨਹੀਂ ਕਿ ਪਰਮਾਤਮਾ ਕਿੱਥੇ ਰਹਿੰਦਾ, ਆਪ ਸਵਾਰ, ਆਪ ਸਵਾਰ ਹੈ, ਮੈਂ ਮਿਲ ਹੈ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ। ਆਪਾਂ ਹੀ ਸਵਾਰਨ ਦੀ ਲੋੜ ਹੈ। ਫਿਰ ਕਬੀਰ ਜੀ ਕਹਿੰਦੇ, ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਜਿਹਦਾ ਮਨ ਨਿਰਮਲ ਹੋਇਆ ਉਹ ਰੱਬ ਦੇ ਪਿੱਛੇ ਨਹੀਂ ਜਾਂਦਾ, ਰੱਬ ਉਹਦੇ ਪਿੱਛੇ ਭੱਜਾ ਫਿਰਦਾ ਵੀ ਆ ਕਬੀਰਾ ਮੇਰੀ ਛਾਤੀ ਨਾਲ ਲੱਗ, ਪਰੇ ਕਿਉਂ ਜਾਂਦਾ? ਜਦੋਂ ਮਨ ਸਾਫ਼ ਹੋ ਗਿਆ ਤਾਂ ਤੂੰ ਰੱਬ ਰੂਪ ਹੋ ਗਿਆ, ਰੱਬ ਵਿੱਚ ਅਤੇ ਤੇਰੇ 'ਚ ਕੋਈ ਫਰਕ ਨਹੀਂ ਰਹਿ ਜਾਣਾ, ਅਭੇਦਤਾ ਹੋ ਜਾਏਗੀ। ਸੁਣ ਸਖੀ, ਕਬੀਰ ਜੀ ਦੇ ਸਲੋਕਾਂ 'ਚ ਬਚਨ, ਸੁਣ ਸਖੀ ਪੀ ਮੈਂ ਜੀਓ ਬੱਸੈ, ਜੀ ਮੈਂ ਬੱਸੈ ਕਿ ਪੀਓ, ਜੀਓ ਪੀਓ ਬੂਝੋ ਨਹੀਂ, ਘੱਟ ਮੈਂ ਜੀਓ ਕਿ ਪੀਓ। ਹੁਣ ਨਹੀਂ ਪਤਾ ਲੱਗਦਾ ਮੈਨੂੰ ਕਬੀਰ ਨੂੰ ਵੀ ਇਸ ਘੱਟ ਹਿਰਦੇ ਅੰਦਰ ਜੀਵ ਆਤਮਾ ਵੱਸਦੀ ਹੈ ਕਿ ਪੀਓ ਪਰਮਾਤਮਾ ਵੱਸ ਰਿਹਾ, ਦੋਵਾਂ ਦਾ ਸੰਯੋਗ ਹੋ ਗਿਆ। ਧਨ ਪਿਰ ਕਾ ਇੱਕ ਹੀ ਸੰਗ ਵਾਸਾ, ਵਿੱਚ ਹੋਮੈ ਭੀਤ ਕਰਾਰੀ। ਧਨ ਜੀਵ ਇਸਤਰੀ ਦਾ, ਜੀਵ ਆਤਮਾ ਦਾ, ਅਤੇ ਪਿਰ ਪਰਮਾਤਮਾ ਦਾ, ਇਸ ਸਰੀਰ ਦੇ ਅੰਦਰ ਦੋਵਾਂ ਦਾ ਵਾਸਾ, ਕੀ ਵਿੱਚ ਫਰਕ ਕੀ ਪਿਆ ਹੋਇਆ ਜੀ? ਤਾਂ ਮਹਾਰਾਜ ਕਹਿੰਦੇ, ਹੋਮੈ ਦੀ ਕੰਧ ਹੈ ਬੜੀ ਕਰੜੀ, ਹੋਮੈ ਭੀਤ ਕਰਾਰੀ ਕਰੜੀ। ਫਿਰ ਮਹਾਰਾਜ ਉਹ ਕੰਧ ਕਿਵੇਂ ਟੁੱਟੇ? ਗੁਰ ਪੂਰਾ ਹੋਮੈ ਭੀਤ ਤੋਰੀ, ਜਨ ਨਾਨਕ ਮਿਲੇ ਬਨਵਾਰੀ। ਪੂਰਨ ਸਤਿਗੁਰੂ ਚਾਹੀਦਾ, ਅਧੂਰਾ ਗੁਰੂ ਨਹੀਂ, ਪੂਰਾ ਗੁਰੂ ਚਾਹੀਦਾ। ਜਿਹਦੇ ਆਪਣੇ ਅੰਦਰ ਕੰਧ ਹੈ ਨਹੀਂ, ਰੱਬ ਵਿੱਚ ਭੇਦਤਾ, ਉਹ ਤੁਹਾਡੇ ਹਿਰਦੇ ਦੀ ਕੰਧ ਤੋੜ ਦੇਗਾ, ਹੋਮਿਆਂ ਦੀ ਹੰਕਾਰ ਹੀ ਅੰਦਰ ਭਰਿਆ ਹੋਇਆ। ਗੌਰ ਫਰਮਾਓ, ਅਸੀਂ ਸਾਰੇ ਲੋਕ ਕਿਸੇ ਬਾਰੇ ਕੀ ਕਹਿਣਾ, ਮੈਂ ਆਪਣੇ ਬਾਰੇ ਕਹਿ ਰਿਹਾ। ਇਹ ਕਾਹਦੀ ਹੋਂ ਮੈਂ ਚੁੱਕੀ ਫਿਰਦਾ, ਨਾ ਤਾਂ ਇਹ ਸਰੀਰ ਮੈਂ ਬਣਾਇਆ, ਨਾ ਮਨ ਵਿੱਚ ਪਾਇਆ, ਨਾ ਆਤਮਾ ਵਿੱਚ ਪਾਈ, ਮੈਨੂੰ ਕੁਛ ਨਹੀਂ ਪਤਾ ਇਹ ਬਣਤਰ ਕਿਵੇਂ ਬਣੀ। ਹੁਣ ਮੇਰੇ ਅਖਤਿਆਰ ਵਿੱਚ ਵੀ ਨਹੀਂ, ਹੁਣੇ ਰੱਬ ਸਵਾਸਾਂ ਦਾ ਬਟਨ ਦੱਬਦੇ, ਸਵਾਸਾਂ ਦੀ ਤੰਦ ਤੋੜਦੇ ਅਤੇ ਖਾਕ ਬਣ ਜਾਣਾ ਮੁਰਦਾ, ਅਤੇ ਹੰਕਾਰ ਕਿਸ ਚੀਜ਼ ਦਾ। ਜਦੋਂ ਸਰੀਰ ਹੀ ਨਹੀਂ ਰਹਿਣਾ, ਆਪਣਾ ਹੈ ਹੀ ਨਹੀਂ, ਆਪਣ ਤਨ ਨਹੀਂ, ਜਾ ਕੋ ਗਰਬਾ, ਜਿਹਦਾ ਗਰਬ ਤਕੱਬਰ ਚੱਕੀ ਫਿਰਦਾ, ਆਪਣਾ ਤਨ ਵੀ ਹੈ ਨਹੀਂ, ਇਹ ਆਪਣਾ ਨਹੀਂ ਹੈ ਰੱਬ ਦਾ, ਕਿਉਂਕਿ ਉਹਦੇ ਅਖਤਿਆਰ ਵਿੱਚ ਆ। ਜਿੰਨਾ ਚਿਰ ਉਹਦੀ ਆਗਿਆ ਹੈ ਤੁਰਿਆ ਫਿਰਦਾ, ਬੋਲਦਾ ਚੱਲਦਾ, ਕੰਮ ਧੰਦੇ ਕਰਦਾ, ਜਦੋਂ ਉਹਦੀ ਆਗਿਆ ਦਾ ਬਟਨ ਦੱਬਿਆ ਗਿਆ, ਸਵਾਸਾਂ ਦੀ ਤੰਦ ਟੁੱਟ ਗਈ ਅਤੇ ਇਹ ਖਾਕ ਮਿੱਟੀ 'ਚ ਮਿਲ ਜਾਏਗਾ, ਕੀ ਚੀਜ਼ ਹੈ, ਇਹ ਕਾਹਦਾ ਮਾਣ ਹੰਕਾਰ ਆ। ਮਹਾਂਪੁਰਸ਼ ਬਾਬਾ ਠਾਕੁਰ ਸਿੰਘ ਜੀ ਇੱਕ ਵਾਰੀ ਬਾਣੀ ਸੁਣਦੇ ਸੁਣਦੇ ਮਹਿਤੇ ਪਿੰਡ ਦੀਆਂ ਮੜੀਆਂ ਉੱਥੇ ਜਾ ਬੈਠੇ, ਸਿੰਘ ਨੇ ਛੇਤੀ ਨਾਲ ਕੱਪੜਾ ਵਿਛਾਇਆ, ਬਹਿ ਗਏ, ਬਾਣੀ ਸੁਣੀ ਜਾਣ। ਕੁਝ ਸਮੇਂ ਬਾਅਦ ਬੋਲੇ, ਕਹਿੰਦੇ ਸਿੰਘਾ, ਸਾਰੀ ਉਮਰ ਬੰਦਾ ਖੋਪਰੇ 'ਚੋਂ ਹੰਕਾਰ ਨਹੀਂ ਛੱਡਦਾ, ਵਡਿਆਈ ਭਾਲਦਾ, ਇਹਦੀ ਸ਼ਾਨ ਦੇ ਖਿਲਾਫ਼ ਕੋਈ ਬੋਲੇ, ਕੋਈ ਨਿੰਦਾ ਕਰੇ ਤੇ ਕਹਿੰਦਾ ਹੈ ਮੈਨੂੰ ਇੰਝ ਕਿਉਂ ਕਿਹਾ, ਇਹ ਚੇਤਾ ਭੁਲਾ ਦਿੰਦਾ ਵੀ ਮੈਂ ਤਾਂ ਖਾਕ ਰੂਪ ਹਾਂ, ਜੇ ਕਿਸੇ ਨੇ ਕੁਛ ਕਹਿ ਵੀ ਦਿੱਤਾ ਕਿਹੜੀ ਗੱਲ ਹੈ, ਪਰ ਚੱਲਦਾ ਨਹੀਂ ਨਾ ਮਨ। ਕਹਿੰਦੇ ਇੱਥੇ ਮਿੱਟੀ 'ਚ ਮਿੱਟੀ ਹੋ ਜਾਣਾ, ਆ ਵੇਖ ਕਿੰਨੇ ਖੋਪਰੇ ਇੱਥੇ ਭਸਮ ਹੋ ਗਏ, ਉੱਤੇ ਘਾਹ ਉੱਗਾ ਪਿਆ, ਉਹ ਹੈ ਜਾਣ ਪਛਾਣ ਵੀ ਇੱਥੇ ਕਿਹੜਾ ਕਿਹੜਾ ਫੂਕਿਆ ਗਿਆ, ਅਤੇ ਜਿਉਂਦਿਆਂ ਹੀ ਮਾਣ ਛੱਡ ਦੇਣਾ ਚਾਹੀਦਾ, ਕਿਉਂ ਚੱਕੀ ਫਿਰੀ ਹੈ। ਹੰਕਾਰ ਹੀ ਰੱਬ ਦੇ ਵਿੱਚ ਰੋੜਾ ਬਣਿਆ, ਪਰਮਾਤਮਾ ਅਤੇ ਸਾਡੇ ਮਿਲਾਪ ਵਿੱਚ ਰੋੜਾ ਹੰਕਾਰ ਆ, ਇਹਨੇ ਛੱਡ ਦਿੱਤਾ, ਬਾਕੀ ਵਿਕਾਰ ਵੀ ਖਤਮ ਹੋ ਜਾਣਗੇ। ਸਭ ਤੋਂ ਵੱਡਾ ਗੁਣ ਹੈ ਨਿਮਰਤਾ, ਗਰੀਬੀ, ਸਭ ਤੋਂ ਵੱਡਾ ਔਗੁਣ ਹੈ ਹੰਕਾਰ। ਪਰ ਹੰਕਾਰ ਕੇਵਲ ਮੂੰਹ ਤੋਂ ਬੋਲਣ ਵਾਲੇ ਬਚਨ ਨਹੀਂ ਹੁੰਦੇ, ਹਿਰਦੇ 'ਚ ਗੁਮਾਨ ਬੈਠਾ ਹੋਇਆ, ਸਭ ਕੁਛ ਕੋਈ ਨਾ ਕੋਈ ਬਣ ਕੇ ਕੁਝ ਬੈਠਾ ਹੋਇਆ। ਹਮ ਵੱਡ ਕਬ ਕੁਲੀਨ, ਹਮ ਪੰਡਿਤ, ਹਮ ਯੋਗੀ ਸੰਨਿਆਸੀ, ਗਿਆਨੀ ਗੁਣੀ ਸੂਰ, ਹਮ ਦਾਤੇ ਬੁੱਧ ਕਵੇ ਨਾਨਾਸੀ। ਰੱਬ ਦੇ ਪਿਆਰਿਆਂ ਬੰਦਗੀ ਵਾਲਿਆਂ ਨੇ ਇਹ ਹੰਕਾਰ ਦੀਆਂ ਰਗਾਂ ਕੁੱਟੀਆਂ, ਇਹ ਹੰਕਾਰ ਖਤਮ ਕੀਤਾ, ਮਰ ਗਿਆ, ਆਪਾਂ ਨਿਸ਼ਾਵਰ ਹੋ ਗਿਆ ਅਤੇ ਵਾਹਿਗੁਰੂ ਜੀ ਉੱਥੇ ਪ੍ਰਗਟ ਹੋ ਗਿਆ। ਇਸ ਪ੍ਰਕਾਰ ਸੰਤ ਸੁੰਦਰ ਸਿੰਘ ਖਾਲਸਾ ਜੀ ਜਦੋਂ ਕਥਾ ਕਰਦੇ ਸਨ, ਹੋਰ ਸਿੰਘ ਤਾਂ ਕਾਪੀਆਂ 'ਤੇ ਲਿਖਦੇ ਸੀ, ਪਰ ਇਹ ਸਿਮਰਨ ਭਜਨ ਦੁਆਰਾ ਜਿਹਦੀ ਬੁੱਧ ਨਿਰਮਲ ਹੋ ਜਾਂਦੀ ਹੈ, ਸਵੱਛ, ਉਹਦੇ 'ਚ ਇਕਾਗਰਤਾ ਬਹੁਤ ਹੁੰਦੀ ਹੈ। ਅਤੇ ਮਹਾਂਪੁਰਸ਼ ਸੰਤ ਗੁਰਭਜਨ ਸਿੰਘ ਜੀ ਵਿਦਿਆਰਥੀ ਸੀ, ਨਾਲੋਂ ਨਾਲ ਟੇਪ ਰਿਕਾਰਡ ਹੋਈ ਜਾਂਦੀ ਸੀ ਸਾਰੀ ਕਥਾ, ਕਿਤੇ ਨਹੀਂ ਲਿਖਿਆ ਕੁਛ ਵੀ ਉਹਨਾਂ ਨੇ, ਕੋਈ ਬਚਨ ਲਿਖਿਆ ਨਹੀਂ, ਸਭ ਕੁਝ ਅੰਦਰ ਲਿਖਿਆ ਗਿਆ। ਅਤੇ ਉਹ ਪੜ੍ਹਿਆ ਕਰਦੇ ਸੀ ਬਚਨ, ਕਲੋ ਮਸਾਜ ਨੇ ਕਿਹਾ ਸਦਾਈਆ ਹਿਰਦਾ ਹੀ ਲਿਖ ਲਿਓ, ਹਿਰਦੇ 'ਚ ਲਿਖੀ ਜਾਂਦੇ, ਹਿਰਦਾ ਸਵੱਛ, ਉੱਥੇ ਕਿਸੇ ਵਿਕਾਰ ਦਾ ਫੁਰਨਾ ਨਹੀਂ, ਕੋਈ ਹੰਕਾਰ ਨਹੀਂ, ਕੋਈ ਇੱਧਰ ਉੱਧਰ ਦੀ ਗੱਲ ਨਹੀਂ ਦੁਨੀਆਂ ਦੀ, ਉੱਥੇ ਕਥਾ ਟੇਪ ਹੁੰਦੀ ਜਾਂਦੀ ਸੀ, ਰਿਕਾਰਡ ਹੋ ਗਈ। ਅਤੇ ਫਿਰ ਸੰਤ ਸੁੰਦਰ ਸਿੰਘ ਖਾਲਸਾ ਜੀ ਨੇ ਜਦੋਂ ਸਰੀਰ ਤਿਆਗਣਾ ਸੀ, ਉਸ ਵੇਲੇ ਕਿਹਾ, ਸਿੰਘਾਂ ਦੀ ਪਰਖ ਕੀਤੀ ਵੀ ਕੱਲ੍ਹ ਨੂੰ ਸ਼ੰਕਾ ਨਾ ਰਹਿ ਜਾਏ। ਮਹਾਂਪੁਰਸ਼ ਕਹਿਣ ਲੱਗੇ, ਕੋਈ ਸਿੰਘ 5 ਮਿੰਟਾਂ 'ਚ ਸਾਨੂੰ ਜਪਜੀ ਸਾਹਿਬ ਦਾ ਸਿਧਾਂਤ ਸੁਣਾਵੇ, ਸਾਰਾ ਸਿਧਾਂਤ 5 ਮਿੰਟਾਂ 'ਚ, ਜਪਜੀ ਸਾਹਿਬ ਦੇ ਅਰਥ ਭਾਵ ਕੀ ਨੇ ਸਿੰਘ ਸੁਣਾਉਣ। ਪਰ ਸਮਾਂ ਵੱਧ ਜਾਂਦਾ ਸੀ, 5 ਮਿੰਟ ਤੋਂ ਅੱਗੇ ਲੰਘ ਜਾਂਦੇ ਸੀ। ਜਦੋਂ ਇਹਨਾਂ ਵੱਲ ਇਸ਼ਾਰਾ ਕੀਤਾ, ਗਿਆਨੀ ਸਿੰਘ ਜੀ ਤੁਸੀਂ ਜਪਜੀ ਸਾਹਿਬ ਦਾ ਸਿਧਾਂਤ ਸੁਣਾਓ, ਕਹਿੰਦੇ ਮਹਾਂਪੁਰਸ਼ੋ ਵਾਰਤਕ ਵਿੱਚ ਕਿ ਕਾਵਿ ਦੇ ਵਿੱਚ ਸੁਣਾਵਾਂ, ਕਹਿੰਦੇ ਕਵਿਤਾ 'ਚ ਸੁਣਾ ਦਿਓ, ਉਹ ਕਵਿਤਾ ਲਿਖੀ ਹੋਈ ਹੈ। ਮਹਾਂਪੁਰਸ਼ਾਂ ਨੇ 3 ਮਿੰਟਾਂ 'ਚ ਜਪਜੀ ਸਾਹਿਬ ਦਾ ਇਕੱਲੀ ਇਕੱਲੀ ਪੌੜੀ ਦਾ ਸਿਧਾਂਤ ਸੁਣਾ ਦਿੱਤਾ। ਫਿਰ ਮਹਾਂਪੁਰਸ਼ਾਂ ਨੇ ਕਿਹਾ, ਸੰਤ ਸੁੰਦਰ ਸਿੰਘ ਜੀ ਨੇ ਇਹਨਾਂ ਕੋਲੋਂ ਕਥਾ ਸੁਣਨੀ ਹੈ, ਤਾਂ 40 ਦਿਨਾਂ 'ਚ 5 ਘੰਟੇ ਸਵੇਰੇ ਅਤੇ 3 ਘੰਟੇ ਸ਼ਾਮਾਂ ਨੂੰ, 8 ਘੰਟੇ ਰੋਜ਼ ਗੁਰੂ ਗ੍ਰੰਥ ਸਾਹਿਬ ਦੀ ਕਥਾ ਸੰਤ ਸੁੰਦਰ ਸਿੰਘ ਜੀ ਨੇ ਸੁਣੀ ਆਪ ਇਹਨਾਂ ਪਾਸੋਂ, ਔਰ ਸੰਪੂਰਨ ਕਥਾ ਸੁਣੀ। ਫਿਰ ਉਹਨਾਂ ਨੇ ਇਹ ਬਚਨ ਕੀਤੇ ਕਿ ਸਾਡੇ ਕੋਲੋਂ ਅਨੇਕਾਂ ਸਿੰਘ ਪੜ੍ਹੇ, ਕੁਝ ਪੜ੍ਹ ਕੇ ਭੁੱਲ ਗਏ, ਕੁਝ ਨੌਕਰੀਆਂ 'ਤੇ ਜਾ ਲੱਗੇ, ਕੋਈ ਕਿਤੇ ਜਾ ਕੇ ਫਸ ਗਿਆ, ਕੋਈ ਕਿਤੇ, ਪਰ ਜੋ ਕੁਝ ਸਾਡੇ ਕੋਲੋਂ ਇਸ ਗਿਆਨੀ ਸਿੰਘ ਨੇ ਸੁਣਿਆ ਪੜ੍ਹਿਆ, ਉਹ ਸਾਰਾ ਕੁਝ ਇਹਨੇ ਸਾਂਭ ਲਿਆ, ਸਾਰੀ ਵਿੱਦਿਆ ਇਹਨਾਂ ਦੇ ਪਾਸ ਹੈ, ਅਤੇ ਅਸੀਂ ਹੁਣ ਅਗਾਂਹ ਦਸਤਾਰਬੰਦੀ ਇਹਨਾਂ ਨੂੰ ਕਰਨੀ। ਕੁਝ ਸਿੰਘਾਂ ਈਰਖਾ ਕੀਤੀ, ਕਿਹਾ ਸਰੋਪਾ ਲਿਆਓ। ਮਹਾਂਪੁਰਸ਼ਾਂ ਦਾ ਸਰੀਰ ਢਿੱਲਾ ਸੀ, ਉਹਨਾਂ ਬਾਰੇ ਵੀ ਥੋੜ੍ਹੀ ਜਿਹੀ ਬੇਨਤੀ ਕਰ ਦਿੰਦਾ। ਜਦੋਂ ਉਹਨਾਂ ਸਰੀਰ ਤਿਆਗਣਾ ਸੀ, ਚੀਫ ਖਾਲਸਾ ਦੀਵਾਨ ਦੇ ਔਨਰੈਰੀ ਸੈਕਰੇਟਰੀ ਸਨ ਡਾਕਟਰ ਦੀਵਾਨ ਸਿੰਘ ਨਾਂ ਸੁਣ ਦਾ, ਉਹ ਬਾਈ ਕਾਰ ਅੰਮ੍ਰਿਤਸਰ ਸਾਹਿਬ ਤੋਂ ਲੁਧਿਆਣੇ ਮਹਾਂਪੁਰਸ਼ਾਂ ਕੋਲ ਪਹੁੰਚੇ ਅਤੇ ਕਹਿਣ ਲੱਗੇ ਕਿ ਮੈਂ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦੇ ਵੀ ਪਾਸ ਸੀ ਜਦੋਂ ਉਹਨਾਂ ਸਰੀਰ ਤਿਆਗਿਆ, ਉਹਨਾਂ ਦੇ ਦਰਸ਼ਨ ਅਤੇ ਬਚਨ ਮੈਨੂੰ ਪ੍ਰਾਪਤ ਹੋਏ। ਫਿਰ ਮੈਂ ਸੰਤ ਬਾਬਾ ਸ਼ਾਮ ਸਿੰਘ ਆਟਾ ਮੰਡੀ ਅੰਮ੍ਰਿਤਸਰ ਸਾਹਿਬ ਵਾਲੇ, ਜਿਨ੍ਹਾਂ ਸ਼੍ਰੀ ਦਰਬਾਰ ਸਾਹਿਬ 70 ਸਾਲ ਨਿਸ਼ਕਾਮ ਕੀਰਤਨ ਦੀ ਸੇਵਾ ਨਿਭਾਈ ਹੈ ਬਿਨਾਂ ਨਾਗਾ 70 ਸਾਲ, ਔਰ ਸਰੰਦੇ ਨਾਲੋਂ ਕੀਰਤਨ ਕਰਦੇ ਸੀ, ਬਹੁਤ ਉੱਚ ਕੋਟੀ ਦੇ ਮਹਾਂਪੁਰਸ਼ ਹੋਏ ਨੇ। 123 ਸਾਲ ਉਮਰ ਹੰਢਾ ਕੇ ਫਿਰ ਉਹਨਾਂ 1926 'ਚ ਸਰੀਰ ਛੱਡਿਆ ਅੰਮ੍ਰਿਤਸਰ ਸਾਹਿਬ, 123 ਸਾਲ ਉਮਰ, ਅਤੇ ਉਹਦੇ ਵਿੱਚੋਂ 70 ਸਾਲ ਉਹਨਾਂ ਦਰਬਾਰ ਸਾਹਿਬ ਕੀਰਤਨ ਦੀ ਸੇਵਾ ਨਿਭਾਈ। ਅਤੇ ਕਹਿਣ ਲੱਗੇ ਜੀ ਉਹਨਾਂ ਦੇ ਦਰਸ਼ਨ ਵੀ ਮੈਨੂੰ ਪ੍ਰਾਪਤ ਹੋਏ। ਹੁਣ ਮੇਰੇ ਸੁਭਾਗ ਕਿ ਮੈਂ ਆਪ ਜੀ ਨੂੰ ਮਿਲਣ ਵਾਸਤੇ ਆਇਆ, ਦਰਸ਼ਨ ਤਾਂ ਕਰ ਲਏ, ਬਚਨ ਸੁਣਾਓ। ਸੰਤ ਸੁੰਦਰ ਸਿੰਘ ਕਹਿਣ ਲੱਗੇ ਭਈ ਭਾਈ ਸਾਹਿਬ ਡਾਕਟਰ ਸਾਹਿਬ ਤੁਸੀਂ ਕੋਈ ਬਚਨ ਸੁਣਾਓ। ਉਹ ਕਹਿਣ ਲੱਗਾ ਜੀ ਮੈਨੂੰ ਪਤਾ ਬ੍ਰਹਮ ਗਿਆਨੀ ਢੋਲ ਵਰਗੇ ਹੁੰਦੇ ਨੇ, ਢੋਲ 100 ਸਾਲ ਪਿਆ ਰਹੇ ਉਹਦੇ ਵਿੱਚੋਂ ਆਵਾਜ਼ ਨਹੀਂ ਨਿਕਲਦੀ, ਡਗਾ ਮਾਰੀਏ ਫਿਰ ਆਵਾਜ਼ ਨਿਕਲਦੀ। ਅਤੇ ਮਹਾਂਪੁਰਸ਼ੋ ਮੈਂ ਡਗਾ ਮਾਰਦਾ ਫਿਰ ਤਾਂ ਤੁਸੀਂ ਬੋਲੋਗੇ। ਹੱਸ ਪਏ, ਕਹਿੰਦੇ ਹਾਂ ਹਾਂ ਸੁਣਾਓ ਕੋਈ ਬਚਨ। ਉਹਨੇ ਕਿਹਾ ਜੀ ਅੱਜ ਮੈਂ ਜਦੋਂ ਕਾਰ ਲੈ ਕੇ ਆ ਰਿਹਾ ਸੀ ਅਤੇ ਮੈਨੂੰ ਕਾਰ ਦੇ ਵਿੱਚੋਂ ਆਵਾਜ਼ ਆ ਰਹੀ ਸੀ ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਵਾਹਿਗੁਰੂ, ਇਹ ਮੈਨੂੰ ਆਵਾਜ਼ ਸੁਣਾਈ ਦਿੰਦੀ। ਮਹਾਂਪੁਰਸ਼ ਹੱਸ ਪਏ, ਕਹਿੰਦੇ ਵਾਹ ਵਾਹ ਡਾਕਟਰ ਸਾਹਿਬ ਐਸਾ ਜਾਪ ਮੈਨੂੰ ਵੀ ਸੁਣਾਓ। ਉਹ ਕਹਿਣ ਲੱਗਾ ਜੀ ਹੁਣ ਢੋਲ ਨਾਲੋਂ ਵੀ ਕਰੜੇ ਨਾ ਬਣੋ, ਮੈਂ ਡਗਾ ਮਾਰਿਆ ਹੁਣ ਤਾਂ ਬਚਨ ਸੁਣਾਓ। ਅਤੇ ਸੰਤ ਕਹਿਣ ਲੱਗੇ ਫਿਰ ਇੰਝ ਕਰੋ ਡਾਕਟਰ ਸਾਹਿਬ ਸਾਡੇ ਸਰੀਰ ਨੂੰ ਚੈੱਕ ਕਰੋ ਅਤੇ ਰੋਗ ਕੀ ਆ। ਕਹਿਣ ਲੱਗਾ ਨਹੀਂ ਜੀ ਬਚਨ ਸੁਣਾਓ। ਕਹਿੰਦੇ ਨਹੀਂ ਡਾਕਟਰ ਸਾਹਿਬ ਬਚਨ ਮੰਨ ਕੇ ਤਾਂ ਵੇਖੋ। ਜਦੋਂ ਡਾਕਟਰ ਨੇ ਸਟੈਥੋਸਕੋਪ ਰੱਖਿਆ ਉਹਨਾਂ ਦੇ ਦਿਲ ਵਾਲੇ ਥਾਂ ਅਤੇ ਉਹ ਨਾਲੀਆਂ ਕੰਨਾਂ ਨੂੰ ਲਾਈਆਂ ਅਤੇ ਡਾਕਟਰ ਸਾਹਿਬ ਨੀਮ ਬੇਹੋਸ਼ ਬੇਸੁੱਧ ਹੋ ਗਏ, ਕਿੰਨਾ ਚਿਰ ਬੋਲੇ ਹੀ ਨਾ। ਮਹਾਂਪੁਰਸ਼ਾਂ ਨੇ ਬਾਹੋਂ ਫੜ ਕੇ ਹਿਲਾਇਆ। ਜਦੋਂ ਹਿਲਾਇਆ ਤਾਂ ਕਹਿੰਦੇ ਡਾਕਟਰ ਸਾਹਿਬ ਕੀ ਗੱਲ ਹੋਈ, ਰੋਗ ਨਹੀਂ ਲੱਭਾ? ਕਹਿਣ ਲੱਗੇ ਵਾਹ ਖਾਲਸਾ, ਤੁਸੀਂ ਆਪਣੇ ਨਾਮ ਨਾਲ ਜੋੜਿਆ ਗਿਆਨੀ ਸੁੰਦਰ ਸਿੰਘ ਖਾਲਸਾ, ਅਸਲ ਮਹਿਨਿਆਂ ਵਿੱਚ ਖਾਲਸਾ ਤੁਸੀਂ ਜਿਹਦੀ ਪਰਿਭਾਸ਼ਾ ਦਿੱਤੀ ਹੈ ਦਸਮ ਪਾਤਸ਼ਾਹ ਨੇ, ਜਾਗਤ ਜੋਤ ਜਪੈ ਨਿਸ ਬਾਸਰ ਏਕ ਬਿਨਾ ਮਨ ਨੈਕ ਨਾ ਆਨਾ, ਪੂਰਨ ਪ੍ਰੇਮ ਪ੍ਰਤੀਤ ਸਜਾ ਬਰਤ ਗੋਰ ਮੜੀ ਮੱਟ ਭੂਲ ਨਾ ਮਾਨਾ, ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਹਿ ਏਕ ਪਛਾਨਾ, ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨਖਾਲਸ ਜਾਨਾ, ਆਤਮ ਰਸ ਜੇ ਜਾਨ ਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾ ਹਿਨ ਪੇਵ। ਕਲਗੀਧਰ ਦੀ ਆਗਿਆ ਬਚਨ ਹੈ ਸਾਨੂੰ ਵੀ ਜਿਹੜਾ ਆਤਮ ਰਸ ਤੱਕ ਪਹੁੰਚ ਜਾਂਦਾ ਉਹਦੇ ਮੇਰੇ ਅਤੇ ਪਰਮਾਤਮਾ 'ਚ ਤਿੰਨਾਂ 'ਚ ਕੋਈ ਭੇਦ ਨਹੀਂ ਰਹਿ ਜਾਏਗਾ, ਅਸੀਂ ਤਿੰਨੇ ਇੱਕੋ ਰੂਪ ਹੋਵਾਂਗੇ, ਇਹ ਗੁਰੂ ਕਲਗੀਧਰ ਦਾ ਬਚਨ। ਮਹਾਂਪੁਰਸ਼ੋ ਤੁਹਾਡੇ ਦਿਲ ਵਾਲੇ ਥਾਂ ਸਟੈਥੋਸਕੋਪ ਰਾਹੀਂ ਬੜੀ ਤੀਬਰਤਾ ਨਾਲ ਵਾਹਿਗੁਰੂ ਮੰਤਰ ਦਾ ਝਰਨਾ ਝਰਦਾ ਮੈਨੂੰ ਸੁਣਾਈ ਦਿੱਤਾ ਅਤੇ ਮੈਨੂੰ ਐਸਾ ਆਨੰਦ ਆ ਗਿਆ, ਤੁਸੀਂ ਖਰੇ ਕਿਹੜੇ ਆਨੰਦ ਵਿੱਚ ਹੋ? ਅਤੇ ਫਿਰ ਮਹਾਂਪੁਰਸ਼ ਕਹਿੰਦੇ ਹੱਥਾਂ ਪੈਰਾਂ ਦੀਆਂ ਤਲੀਆਂ 'ਤੇ ਵੀ ਲਾ ਕੇ ਵੇਖੋ ਆਪਣਾ ਯੰਤਰ ਜਿਹਾ ਕਿਤੇ ਹੋਰ ਥਾਂ ਨਾ ਰੋਗ ਹੋਵੇ। ਉਹਨੇ ਕਿਹਾ ਨਹੀਂ ਖਾਲਸਾ ਜੀ, ਨਾ ਇੱਥੇ ਕੋਈ ਰੋਗ ਅਤੇ ਨਾ ਇਹਦਾ ਕੋਈ ਇਲਾਜ, ਇਹ ਤੁਹਾਡੀ ਆਪਣੀ ਕੋਈ ਖੇਡ ਆ, ਤੁਸੀਂ ਖੇਡ ਵਰਤਾਈ ਆਪਣਾ ਸਰੀਰ ਤਿਆਗਣ ਦਾ ਬਹਾਨਾ ਬਣਾਇਆ, ਇੱਥੇ ਰੋਗ ਕਿੱਥੇ ਪਹੁੰਚ ਸਕਦਾ ਇਸ ਅਵਸਥਾ ਜਿਸ ਆਨੰਦ ਵਿੱਚ ਤੁਸੀਂ ਰਹਿ ਰਹੇ ਹੋ? ਤਾਂ ਐਸੇ ਸੀ ਮਹਾਂਪੁਰਸ਼ ਬਾਹਰੀ ਤੌਰ 'ਤੇ ਸਰੀਰ ਨੂੰ ਜਲੋਧਰ ਹੋਇਆ ਦਿਖਾਈ ਦੇ ਰਿਹਾ, ਉਹ ਵੀ ਕਿਸੇ ਦੇ ਰੋਗ ਨੂੰ ਆਪਣੇ 'ਤੇ ਲੈ ਲਿਆ ਹੋਇਆ। ਇੱਦਾਂ ਮਹਾਂਪੁਰਸ਼ ਨਹਿਰ ਦੀ ਪਟੜੀ ਰਾਹੀਂ ਆ ਰਹੇ ਸੀ ਅਤੇ ਇੱਕ ਜੱਟ ਜ਼ਿਮੀਂਦਾਰ ਖੇਤਾਂ 'ਚ ਕੰਮ ਕਰ ਰਿਹਾ ਸੀ। ਉਹਨੇ ਮਹਾਂਪੁਰਸ਼ਾਂ ਨੂੰ ਸੁਣਾ ਕੇ ਗੱਲ ਕਹੀ ਵੀ ਹੁਣ ਨਹੀਂ ਕੋਈ ਸਾਧੂ ਸੰਤ ਅਤੇ ਨਾ ਗੁਰੂ ਦੀ ਬਾਣੀ ਵਿੱਚ ਸ਼ਕਤੀ ਰਹੀ ਆ। ਅਤੇ ਜਦੋਂ ਇੰਝ ਕਿਹਾ ਤਾਂ ਸੰਤ ਖਲੋ ਗਏ, ਕਹਿੰਦੇ ਸਿੰਘਾ ਕੀ ਗੱਲ, ਐਸਾ ਬਚਨ ਤੂੰ ਕਿਉਂ ਬੋਲਿਆ? ਕਹਿਣ ਲੱਗਾ ਮੇਰੇ ਪੁੱਤਰ ਨੂੰ ਜਲੋਧਰ ਦਾ ਰੋਗ ਆ ਅਤੇ ਮੈਂ ਬਾਣੀ ਦਾ ਪਾਠ ਕਰਾਇਆ, ਗੁਰੂ ਕੀ ਬਾਣੀ ਦਾ ਪਾਠ ਸਹਿਜ ਪਾਠ, ਮੇਰੇ ਪੁੱਤਰ ਦਾ ਰੋਗ ਨਹੀਂ ਹਟਿਆ। ਮਹਾਂਪੁਰਸ਼ ਕਹਿੰਦੇ ਜੇ ਤਾਂ ਤੂੰ ਇੰਨਾ ਹੀ ਬਚਨ ਕਹਿੰਦਾ ਵੀ ਹੁਣ ਇਸ ਵੇਲੇ ਸਾਧੂ ਸੰਤ ਕੋਈ ਨਹੀਂ, ਫਿਰ ਅਸੀਂ ਖਲੋਣਾ ਨਹੀਂ ਸੀ। ਜਿਹੜਾ ਬਚਨ ਤੂੰ ਕੀਤਾ ਵੀ ਗੁਰੂ ਕੀ ਬਾਣੀ ਵਿੱਚ ਸ਼ਕਤੀ ਨਹੀਂ ਰਹੀ, ਇਹ ਅਸੀਂ ਜਰ ਨਹੀਂ ਸਕਦੇ। ਤੂੰ ਇਹ ਗੱਲ ਕਹੀ ਹੈ ਨਾ ਵੀ ਪਾਠ ਕਰਾਇਆ ਅਤੇ ਫਿਰ ਵੀ ਰੋਗ ਨਹੀਂ ਹਟਿਆ, ਅਸੀਂ ਗੁਰੂ ਦੇ ਸਿੱਖ ਹਾਂ, ਬਾਣੀ ਪੜ੍ਹਨ ਵਾਲੇ, ਅਸੀਂ ਕਹਿ ਦਿੱਤਾ ਜਾ ਤੇਰਾ ਪੁੱਤਰ ਅੱਜ ਨੌਂਬਰ ਨੌ ਹੋ ਜਾਏਗਾ, ਅੱਜ ਹੀ ਰੋਗ ਹਟ ਜਾਏਗਾ। ਬਚਨ ਕਰਕੇ ਮਹਾਂਪੁਰਸ਼ ਧਰਮਕੋਟ ਪਹੁੰਚੇ, ਫਿਰੋਜ਼ਪੁਰ ਜ਼ਿਲ੍ਹੇ ਜਿਹੜਾ ਧਰਮਕੋਟ ਆ, ਇੱਥੇ ਸੰਤਾਂ ਨੇ ਖਲੋ ਕੇ ਗਰਮੀ ਦੀ ਰੁੱਤ ਸੀ 5 ਘੰਟੇ ਸੰਗਤ ਨੂੰ ਕੀਰਤਨ ਸੁਣਾਇਆ, ਨਾਲੇ ਵਖਿਆਨ ਪ੍ਰਚਾਰ ਸੁਣਾਇਆ। ਤੇ ਗੁਰੂ ਕੇ ਪਿਆਰਿਓ ਉਹਨਾਂ ਦੇ ਪ੍ਰਚਾਰ ਵਿੱਚ, ਉਹਨਾਂ ਦੀ ਕਥਾ ਵਿੱਚ ਜ਼ਿਆਦਾਤਰ ਤਾਬਿਆ ਬਹਿ ਕੇ ਕਥਾ ਕਰਦੇ ਸੀ, ਪਰ ਕਈ ਵਾਰੀ ਵੱਡੇ ਦੀਵਾਨਾਂ 'ਚ, ਕਿਉਂਕਿ ਉਹ ਕੀਰਤਨ ਵਿੱਚ ਸਿੱਖੇ ਹੋਏ ਸੀ, ਅਤੇ ਖਲੋ ਕੇ ਉੱਚੀ ਥਾਂ ਵਾਜਾ ਰੱਖ ਕੇ ਅਤੇ ਗੁਰੂ ਮਹਾਰਾਜ ਦੀ ਬਾਣੀ ਦਾ ਕੀਰਤਨ ਦੂਰ ਤੱਕ ਆਵਾਜ਼ ਚਲੀ ਜਾਏ, ਉਦੋਂ ਸਪੀਕਰ ਨਹੀਂ ਸੀ ਹੁੰਦੇ, ਇਸ ਕਰਕੇ ਖਲੋ ਕੇ ਵਾਜੇ ਨਾਲ ਕੀਰਤਨ ਵੀ ਕਰਿਆ ਕਰਦੇ ਸੀ। ਇੱਕ ਵਾਰੀ ਉਹ ਕੀਰਤਨ ਕਰ ਰਹੇ ਸਨ ਅਤੇ ਸ਼ਬਦ ਗਾਇਆ ਜਾ ਰਿਹਾ ਸੀ, ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਜੜਾ ਮੇਰਾ ਸਾਜਨੜਾ, ਤਾਂ ਸੰਗਤ ਵਿੱਚ ਇਕਾਗਰਤਾ ਛਾਈ ਹੋਈ ਸੀ, ਬੜਾ ਰਸ ਵਰਸ ਰਿਹਾ ਸੀ। ਇੱਕ ਸਿੰਘ ਦਾ ਮਨ ਇਕਾਗਰ ਹੋਇਆ, ਉਹਨੂੰ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਹੋਏ, ਉਹ ਝੱਲ ਨਾ ਸਕਿਆ ਅਤੇ ਉੱਚੀ ਉੱਚੀ ਬੋਲਣ ਲੱਗ ਪਿਆ, ਸੰਗਤ ਜੀ ਪਾਸੇ ਹੋ ਜਾਓ, ਗੁਰੂ ਮਹਾਰਾਜ ਗੁਰੂ ਕਲਗੀਧਰ ਜੀ ਆ ਰਹੇ ਨੇ। ਅਤੇ ਫਿਰ ਉਹ ਖਲੋ ਕੇ ਕਹੀ ਜਾਵੇ, ਉਹ ਵੇਖੋ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀਆਂ ਪਰਿਕਰਮਾ ਕਰ ਰਹੇ ਨੇ, ਹੁਣ ਸੰਤ ਸੁੰਦਰ ਸਿੰਘ ਦੇ ਸੱਜੇ ਮੋਢੇ 'ਤੇ ਹੱਥ ਰੱਖ ਕੇ ਮਹਾਰਾਜ ਖੜ੍ਹੇ ਨੇ, ਉਹ ਵੇਖੋ ਦਰਸ਼ਨ ਕਰੋ। ਜਦੋਂ ਹਟਿਆ ਨਾ ਅਤੇ ਮਹਾਂਪੁਰਸ਼ ਕਹਿ ਵਾਜਾ ਰੋਕਿਆ, ਕਹਿੰਦੇ ਸਿੰਘ ਨੂੰ ਅੰਦਰ ਲੈ ਜਾਓ, ਇਹ ਮਸਤਾਨਾ ਹੋ ਗਿਆ ਅਤੇ ਸਿਰ 'ਚ ਮੱਖਣ ਚੱਸੋ। ਦੋ ਦਿਨ ਸੰਤਾਂ ਨੇ ਅੰਦਰੋਂ ਨਹੀਂ ਨਿਕਲਣ ਦਿੱਤਾ, ਮੱਖਣ ਚੱਸੀ ਗਏ ਸਿੰਘ। ਜਦੋਂ ਉਹਨੂੰ ਬਾਹਰ ਕੱਢਿਆ, ਕਹਿਣ ਲੱਗਾ, ਜੀ ਚੰਗੇ ਭਲੇ ਨੂੰ ਕਮਲਾ ਬਣਾਉਣ ਤਾਂ ਮਹਾਂਪੁਰਸ਼ੋ ਦਰਸ਼ਨ ਹੋ ਰਹੇ ਸੀ। ਅਤੇ ਸੰਤ ਫਿਰ ਸਹਿਜ ਨਾਲ ਕਹਿਣ ਲੱਗੇ, ਇਹ ਦੱਸ ਤੂੰ ਕਹਿ ਰਿਹਾ ਸੀ ਕਿ ਸੁੰਦਰ ਸਿੰਘ ਦੇ ਸੱਜੇ ਮੋਢੇ 'ਤੇ ਹੱਥ ਰੱਖ ਕੇ ਮਹਾਰਾਜ ਖੜ੍ਹੇ ਨੇ। ਕਹਿੰਦਾ ਜੀ ਹਾਂ ਖੜ੍ਹੇ ਸੀ। ਕਹਿੰਦੇ ਜਿਹਦੇ ਮੋਢੇ 'ਤੇ ਹੱਥ ਰੱਖਿਆ ਉਹਨੂੰ ਨਹੀਂ ਸੀ ਦਰਸ਼ਨ ਹੁੰਦੇ? ਕਹਿਣ ਲੱਗਾ ਵੀ ਤੁਹਾਨੂੰ ਵੀ ਹੁੰਦੇ ਸੀ। ਅਤੇ ਮਹਾਂਪੁਰਸ਼ ਕਹਿੰਦੇ, ਗੁਰੂ ਕੀ ਬਾਣੀ ਦਾ ਬਚਨ ਹੈ, ਕਹੋ ਨਾਨਕ ਅਜਰ ਜਿਨ ਜਰਿਆ ਤਿਸ ਹੀ ਕਹੋ ਬਣ ਆਵਤ। ਅਜਰ ਚੀਜ਼ ਨੂੰ ਜਰੀ ਦਾ ਹੁੰਦਾ, ਸਿਮਰਨ ਭਜਨ ਦੁਆਰਾ ਜਰਨ ਸ਼ਕਤੀ ਪੈਦਾ ਕਰੋ ਆਪਣੇ ਅੰਦਰ। ਸਤਿਗੁਰੂ ਤਾਂ ਸਦਾ ਹੀ ਅਜਰ ਨਾਜਰ ਆ, ਅਤੇ ਗੁਰੂ ਮਹਾਰਾਜ ਇੱਕ ਵਾਰੀ ਦਰਸ਼ਨ ਹੋਇਆ ਅਤੇ ਬੋਲ ਉੱਠਿਆ, ਰੌਲਾ ਹੀ ਪਾਈ ਜਾਂਦਾ, ਇੰਜ ਨਹੀਂ ਕਰੀਦਾ ਹੁੰਦਾ। ਇੱਕ ਵਾਰੀ ਉਹ ਕਥਾ ਕਰਨ ਮਹਾਂਪੁਰਸ਼, ਅਤੇ ਜਿਹੜਾ ਉੱਪਰ ਚੰਦੋਵਾ ਲੱਗਾ ਸੀ ਗੁਰੂ ਮਹਾਰਾਜ ਦੇ ਤਾਬੇ ਬੈਠੇ ਸੀ, ਅਤੇ ਚੰਦੋਵੇ ਦੇ ਵਿੱਚੋਂ ਅੰਮ੍ਰਿਤ ਰਸ ਚੋਣ ਲੱਗ ਪਿਆ। ਸਿੰਘਾਂ ਨੇ ਚੱਖਿਆ, ਬਹੁਤ ਜ਼ਿਆਦਾ ਸਵਾਦੀ ਸੀ, ਮਿਠਾਸ ਭਰਪੂਰ। ਅਤੇ ਉਹ ਚੰਦੋਵਾ ਭਿੰਡਰੀ ਅਕਾਲ ਕੁਟੀਆ ਸਥਾਨ 'ਤੇ ਹੈਗਾ ਸੀ, ਹੁਣ ਦਾ ਪਤਾ ਨਹੀਂ। ਉਹ ਚੰਦੋਵਾ ਉਸੇ ਤਰ੍ਹਾਂ ਦਾਗ ਲੱਗੇ ਹੋਏ ਸੀ ਜਿਹਦੇ ਵਿੱਚੋਂ ਅੰਮ੍ਰਿਤ ਚੋਇਆ ਸੀ। ਇੰਨਾ ਰਸ ਸੀ ਉਹਨਾਂ ਦੇ ਮੁੱਖ ਤੋਂ ਨਿਕਲੀ ਕਥਾ ਵਿੱਚ, ਮਾਨੋ ਕਿ ਅੰਮ੍ਰਿਤ ਦੀ ਗੰਗਾ ਵਗ ਰਹੀ ਹੈ। ਇਸ ਪ੍ਰਕਾਰ ਦੇ ਸੀ ਸੰਤ ਸੁੰਦਰ ਸਿੰਘ ਜੀ। ਉਹਨਾਂ ਦੀ ਕਥਾ ਸੁਣ ਕੇ ਹਿੰਦੂ ਮਤ ਦੇ 500 ਸਾਧੂ ਵਿਦਵਾਨ ਸਿੰਘ ਸਜੇ ਸੀ ਕਾਂਸ਼ੀ ਵਿਖੇ। ਉਹਨਾਂ ਦੀ ਰਸਨਾ ਤੋਂ ਕਥਾ ਸੁਣ ਕੇ 100 ਪਠਾਨ ਪੰਜਾ ਸਾਹਿਬ, ਉਹ ਪਹਿਲਾਂ ਸ਼ਸਤਰ ਲੈ ਕੇ ਅਤੇ ਸੰਤਾਂ ਦੇ ਖਿਲਾਫ ਆਏ ਸੀ, ਪਰ ਇਸ ਤਰੀਕੇ ਨਾਲ ਮਹਾਂਪੁਰਸ਼ਾਂ ਕਥਾ ਕੀਤੀ ਕਿ ਉਹਨਾਂ ਦੇ ਪ੍ਰਭਾਵ ਪਿਆ ਅਤੇ ਉਹਨਾਂ ਅੰਮ੍ਰਿਤ ਛਕ ਲਿਆ ਸੀ। ਸਾਨੂੰ ਪਾਕਿਸਤਾਨ ਇੱਕ ਨੌਜਵਾਨ ਮਿਲਿਆ ਸੀ ਵੀ ਪੁਰਾਣੇ ਸਮੇਂ 'ਚ ਸਾਡੀਆਂ ਦਾਦੀਆਂ ਪੜਦਾਦੀਆਂ ਪਠਾਣੀਆਂ ਸੀ, ਉਹਨਾਂ ਨੇ ਅੰਮ੍ਰਿਤ ਛਕਿਆ ਸੀ, ਅਸੀਂ ਉਹਨਾਂ ਦੀ ਔਲਾਦ ਹਾਂ। ਇਸ ਪ੍ਰਕਾਰ ਵੀ ਗੁਰਮਤ ਗੁਰਸਿੱਖੀ ਦਾ ਪ੍ਰਭਾਵ ਮੁਸਲਮਾਨ ਪਠਾਣਾਂ 'ਤੇ ਵੀ ਪਿਆ, ਅਤੇ ਪਠਾਣ ਜਿਹੜੇ ਪਿਸ਼ੌਰ ਵਿਖੇ ਹਨ ਉਹ ਅੱਜ ਵੀ ਸਿੰਘਾਂ ਦਾ ਬੜਾ ਸਤਿਕਾਰ ਕਰਦੇ ਨੇ। 1947 ਵਿਖੇ ਵਿੱਚ ਵੀ ਉਹਨਾਂ ਜਿਹੜੀਆਂ ਫੈਮਿਲੀਆਂ ਪੰਜਾਬ 'ਚ ਵੱਸਦੀਆਂ ਸੀ, ਲਹਿੰਦੇ ਪੰਜਾਬ 'ਚ ਉਹਨਾਂ ਪਠਾਣਾਂ ਬਚਾਈਆਂ ਸੀ, ਸਾਡੇ ਪਰਿਵਾਰ ਉਹਨਾਂ ਬਚਾਏ ਸੀ ਪਠਾਣਾਂ ਨੇ, ਵੀ ਸਾਨੂੰ ਮਾਰ ਕੇ ਤੁਹਾਡੇ ਕੋਲ ਕੋਈ ਆਏਗਾ। ਇਹ ਪੁਰਾਣੇ ਸਮੇਂ ਦਾ ਪ੍ਰਭਾਵ ਪਠਾਣਾਂ 'ਤੇ ਵੀ ਹੈਗਾ। ਸਿੱਖ ਧਰਮ ਦੇ ਗੁਰਮੁਖਾਂ ਨੂੰ ਸੂਰਮੇ ਮੰਨਦੇ, ਮਹਾਰਾਜਾ ਰਣਜੀਤ ਸਿੰਘ ਰਾਜ ਵੇਲੇ ਵੀ ਕਾਫੀ ਪ੍ਰਭਾਵ ਪਿਆ। ਖੈਰ, ਸੰਤ ਸੁੰਦਰ ਸਿੰਘ ਖਾਲਸਾ ਜੀ ਐਸੀ ਉੱਚੀ ਅਵਸਥਾ ਦੇ ਮਾਲਕ, ਉਹਨਾਂ ਨੇ ਕਿਹਾ ਸਿੰਘੋ ਸਰੋਪਾ ਲਿਆਓ, ਤਾਂ ਲਿਆਏ ਨਹੀਂ। ਫਿਰ ਮਹਾਂਪੁਰਸ਼ਾਂ ਨੇ ਵਾਜੇ ਦੀ ਫੁਲਕਾਰੀ ਸੰਤ ਗੁਰਬਚਨ ਸਿੰਘ ਖਾਲਸਾ ਦੇ ਸਿਰ 'ਤੇ ਰੱਖੀ, ਕਹਿੰਦੇ ਸਿੰਘਾ ਇਹੋ ਸਰੋਪਾ ਸਮਝ ਲੈ, ਅਤੇ ਸਰੋਂ ਦੇ ਫੁੱਲ ਤੋੜ ਕੇ ਉਹਨਾਂ ਦੇ ਸੀਸ 'ਤੇ ਰੱਖੇ, ਅਤੇ ਫਿਰ ਕਿਹਾ ਬਸੰਤ ਰੁੱਤ ਦੇ ਨਾਲ ਸਾਡਾ ਵਾਅਦਾ ਸੀ ਕਿ ਜਦੋਂ ਤੂੰ ਆਵੇਂਗੀ ਖੇੜੇ ਵਿੱਚ ਉਦੋਂ ਅਸੀਂ ਸੱਚਖੰਡ ਨੂੰ ਜਾਵਾਂਗੇ, ਪਰ ਸਾਡੇ ਸੱਚਖੰਡ ਜਾਣ ਦਾ ਸਮਾਂ ਹੋ ਗਿਆ। ਉਹਨਾਂ ਫਿਰ ਅਖੰਡ ਪਾਠ ਸਾਹਿਬ ਆਰੰਭ ਕਰਾਇਆ, ਅਤੇ ਜਿੱਦਣ ਭੋਗ ਪਿਆ ਬੋਪਾ ਰਾਏ ਜ਼ਿਲ੍ਹਾ ਲੁਧਿਆਣੇ ਵਿੱਚ, ਜਿੱਦਣ ਭੋਗ ਪਿਆ ਅੰਮ੍ਰਿਤ ਵੇਲੇ, ਫਿਰ ਉਹਨਾਂ ਨੇ ਸਰੀਰ ਛੱਡਿਆ ਸੀ ਇੱਥੇ ਬੋਪਾ ਰਾਏ ਜ਼ਿਲ੍ਹਾ ਲੁਧਿਆਣਾ 'ਚ। ਅਤੇ ਫਿਰ ਉਹਨਾਂ ਦੇ ਦੁਸਹਿਰੇ 'ਤੇ ਫਿਰ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਨੂੰ ਦਸਤਾਰਬੰਦੀ ਹੋਈ। ਉਹਨਾਂ ਨੇ ਫਿਰ ਆਪਣੇ ਜੀਵਨ ਵਿੱਚ 39 ਸਾਲਾਂ 'ਚ ਗੁਰੂ ਗ੍ਰੰਥ ਸਾਹਿਬ ਦੀਆਂ 27 ਕਥਾ ਸੰਪੂਰਨ ਕੀਤੀਆਂ। 28ਵੀਂ ਕਥਾ 1187 ਅੰਗ 'ਤੇ ਚੱਲ ਰਹੀ ਸੀ ਜਦੋਂ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਨੇ ਸਰੀਰ ਤਿਆਗਿਆ। ਔਰ ਉਹਨਾਂ ਦੇ ਜੀਵਨ ਦੀਆਂ ਵੀ ਬੇਅੰਤ ਘਟਨਾਵਾਂ ਹਨ। ਜਿਵੇਂ ਦਿੱਲੀ ਇੱਕ ਵਾਰੀ ਗਏ, ਸੰਤ ਕਰਤਾਰ ਸਿੰਘ ਗੜਵਾਈ ਸੀ, ਇੱਕ ਡਾਕਟਰ ਦੇ ਕੋਲ ਚਲੇ ਗਏ, ਮਹਾਂਪੁਰਸ਼ਾਂ ਨੇ ਕੋਈ ਉਹਨੂੰ ਲਾਗ ਲਾਉਣੀ ਸੀ, ਅਤੇ ਸੰਤ ਕਹਿਣ ਲੱਗੇ ਸਾਡਾ ਸਰੀਰ ਚੈੱਕ ਕਰੋਗੇ ਡਾਕਟਰ ਸਾਹਿਬ? ਸਿੱਖ ਸੀ ਡਾਕਟਰ, ਕਹਿਣ ਲੱਗਾ ਜੀ ਬਹਿ ਜਾਓ। ਮਹਾਂਪੁਰਸ਼ ਕਹਿੰਦੇ ਨੇ ਬੈਠਣਾ ਨਹੀਂ, ਅਸੀਂ ਖਲੋਤਿਆਂ ਖਲੋਤਿਆਂ ਸਰੀਰ ਚੈੱਕ ਕਰਾਉਣਾ ਅਤੇ ਉਹ ਗੁੱਸੇ 'ਚ ਆ ਗਿਆ, ਦੱਸਿਆ ਨਹੀਂ ਉਹਨੇ ਕੁਛ ਵੀ, ਉਹਨੇ ਬੇਹੋਸ਼ੀ ਵਾਲਾ ਟੀਕਾ ਸੰਤਾਂ ਨੂੰ ਲਾ ਦਿੱਤਾ ਅਤੇ ਸੰਤ ਖੜ੍ਹੇ ਰਹੇ। ਫਿਰ ਕਹਿੰਦਾ ਜੀ ਬੈਠੋ, ਕਹਿੰਦਾ ਨਹੀਂ ਤੈਨੂੰ ਕਿਹਾ ਡਾਕਟਰ ਸਾਹਿਬ ਅਸੀਂ ਬੈਠਣਾ ਨਹੀਂ। ਦੁਬਾਰਾ ਫਿਰ ਟੀਕਾ ਭਰ ਕੇ ਲਿਆ ਲਾ ਦਿੱਤਾ, ਕਹਿੰਦਾ ਜੀ ਹੁਣ ਕਿਵੇਂ ਆ? ਹੱਸ ਪਏ, ਕਹਿੰਦੇ ਡਾਕਟਰ ਸਾਹਿਬ ਚੜ੍ਹਦੀ ਕਲਾ। ਤੀਜਾ ਟੀਕਾ ਫਿਰ ਲਿਆ ਉਹਨੇ ਭਰ ਕੇ ਲਾਇਆ ਅਤੇ ਕਹਿੰਦਾ ਜੀ ਹੁਣ ਹੈਰਾਨ ਜਿਹਾ ਵੀ ਹੋ ਰਿਹਾ ਸੀ ਅਤੇ ਹੁਣ ਜੀ ਕੀ ਹਾਲਤ ਆ, ਕਹਿੰਦੇ ਪਹਿਲਾਂ ਵਰਗੀ ਆ। ਅਤੇ ਸੰਤ ਤੁਰ ਪਏ, ਕਹਿੰਦੇ ਡਾਕਟਰ ਸਾਹਿਬ ਤੁਸੀਂ ਤਾਂ ਸਾਡਾ ਸਰੀਰ ਨਹੀਂ ਚੈੱਕ ਕਰਦੇ, ਅਸੀਂ ਚੱਲੇ ਹਾਂ। ਅਤੇ ਉਹਨੇ ਘੇਰ ਲਿਆ ਗੋਦੀ, ਕਹਿੰਦਾ ਨਹੀਂ ਜੀ ਅਤੇ ਤੁਸੀਂ ਡਿੱਗ ਪਓਗੇ। ਮਹਾਂਪੁਰਸ਼ ਕਹਿੰਦੇ ਨਹੀਂ ਡਿੱਗਦੇ, ਅਸੀਂ ਤੈਨੂੰ ਦੱਸਿਆ ਅਤੇ ਇਹ ਬੇਹੋਸ਼ੀ ਵਾਲੇ ਟੀਕੇ ਜਿਹੜੇ ਨਸ਼ੇ ਵਾਲੇ ਲਾ ਰਹੇ ਹਾਂ ਸਾਨੂੰ ਕੁਛ ਨਹੀਂ ਕਰਦੇ। ਅਤੇ ਫਿਰ ਉਹ ਕਹਿਣ ਲੱਗਾ ਜੀ ਇਸ ਦਸਖਤ ਕਰੋ। ਸੰਤ ਕਰਤਾਰ ਸਿੰਘ ਜੀ ਕਹਿੰਦੇ ਫਿਕਰ ਨਾ ਕਰ, ਚੜ੍ਹਾਈ ਨਹੀਂ ਕਰਨਗੇ ਜੇ, ਇਹਨੇ ਜਾਣਾ ਨਹੀਂ ਦੁਨੀਆਂ ਤੋਂ। ਅਤੇ ਸੰਤ ਕਰਤਾਰ ਸਿੰਘ ਡਾਕਟਰ ਕਹਿਣ ਲੱਗਾ ਤੂੰ ਪਾਗਲ ਜਾਪਦਾ। ਉਹ ਗੜਵਈ ਸੰਧਾਂ ਕਹਿੰਦੇ ਤੂੰ ਪਾਗਲ ਜਾਪਦਾ, ਕਹਿੰਦੇ ਹੋ ਸਕਦਾ? ਕਹਿੰਦਾ ਫਿਰ ਤੁਸੀਂ ਸਾਈਨ ਕਰੋ, ਜੇ ਇਹਨਾਂ ਨੂੰ ਕੁਝ ਹੋ ਗਿਆ ਮੈਂ ਜ਼ਿੰਮੇਵਾਰ ਨਹੀਂ। ਸੰਤ ਕਰਤਾਰ ਸਿੰਘ ਕਹਿਣ ਲੱਗੇ ਸਾਈਨ ਮੈਂ ਕਰ ਦਿੰਦਾ, ਪਰ ਕੱਲ੍ਹ ਨੂੰ ਮਾਘੀ ਆ, ਮਾਘੀ ਦੇ ਸੰਬੰਧ 'ਚ ਇਹਨਾਂ 40 ਮੁਗਤਿਆਂ ਦੀ ਚੜ੍ਹਦੀ ਕਲਾ ਨਾਲ ਕਥਾ ਸੁਣਾਉਣੀ, ਨਾਲੇ ਮਾਘ ਦੀ ਸੰਗਰਾਂਦ ਦੀ ਕਥਾ ਹੋਣੀ ਹੈ ਮਾਘ ਮਹੀਨੇ ਦੀ, ਤੁਸੀਂ ਡਾਕਟਰ ਸਾਹਿਬ ਆਇਓ। ਉਹ ਡਾਕਟਰ ਸਾਹਿਬ ਪਹੁੰਚ ਗਏ ਅਤੇ ਜਿਸ ਵੇਲੇ ਪੂਰੇ ਜਾਹੋ ਜਲਾਲ ਵਿੱਚ ਕਥਾ ਕਰ ਰਹੇ ਸੀ, ਡਾਕਟਰ ਵੇਖੀ ਜਾਂਦਾ ਸੀ ਜਦੋਂ ਸਮਾਪਤੀ ਹੋਈ ਅਤੇ ਉਸ ਪੜ੍ਹੇ ਲਿਖੇ ਡਾਕਟਰ ਨੇ ਮੈਕ ਫੜ ਕੇ ਕਿਹਾ ਵੀ ਇਹ ਇਸ ਦੁਨੀਆਂ ਦੇ ਬੰਦੇ ਨਹੀਂ, ਪਤਾ ਨਹੀਂ ਕਿਸ ਦੇਸ਼ ਤੋਂ ਆਏ ਅਤੇ ਕਿਹੜੇ ਦੇਸ਼ ਨਾ ਜਾਣਾ, ਇਹਨਾਂ 'ਤੇ ਕਿਸੇ ਰੋਗ ਦਾ ਕਿਸੇ ਟੀਕੇ ਦਵਾਈ ਦਾ ਕੋਈ ਅਸਰ ਨਹੀਂ ਹੈ। ਇਸ ਪ੍ਰਕਾਰ ਦੀ ਅਵਸਥਾ ਪ੍ਰਾਪਤ ਹੁੰਦੀ ਹੈ ਮਹਾਰਾਜ ਦੇ ਸਿਮਰਨ ਦੁਆਰਾ, ਬੰਦਗੀ ਦੁਆਰਾ। ਇਹੋ ਜਿਹੀਆਂ ਅਵਸਥਾ ਵਾਲੇ ਗੁਰਮੁਖ ਸਾਡੇ ਪੰਥ ਵਿੱਚ ਹੋਏ ਨੇ ਗੁਰੂ ਕੇ ਪਿਆਰਿਓ, ਉਹਨਾਂ ਦੀਆਂ ਕਮਾਈਆਂ ਨੂੰ ਸਜਦੇ ਕਰਨੇ ਨਮਸਕਾਰਾਂ ਕਰਨੀਆਂ ਬਣਦੀਆਂ। ਉਹਨਾਂ ਦੇ ਨਾਲ ਇੱਕ ਸਿੰਘ ਰਹਿੰਦਾ ਸੀ ਭਾਈ ਹੀਰਾ ਸਿੰਘ, ਲੋਡਾ ਪੈਰ ਸੀ ਉਹਦਾ, ਥੋੜ੍ਹਾ ਸਰੀਰ ਢਿੱਲਾ ਹੋਇਆ ਜਿਵੇਂ ਬੁਖਾਰ ਚੜ੍ਹਦਾ। ਮਹਾਂਪੁਰਸ਼ਾਂ ਨੂੰ ਪਤਾ ਸੀ ਕਿ ਅੰਤ ਸਮਾਂ ਆ ਗਿਆ ਅਤੇ ਸਿੰਘਾਂ ਨੂੰ ਕਹਿਣ ਲੱਗੇ ਵਾਰੀ ਵਾਰੀ ਇਸ ਸਿੰਘ ਦੇ ਕੋਲ ਸੁਖਮਨੀ ਸਾਹਿਬ ਦਾ ਪਾਠ ਕਰੋ ਅਤੇ ਜਦੋਂ ਅਸੀਂ ਕਹਾਂਗੇ ਉਦੋਂ ਹਟਣਾ, ਪਹਿਲਾਂ ਨਹੀਂ। ਅਤੇ ਸਿੰਘਾਂ ਦੀ ਡਿਊਟੀ ਲਾ ਦਿੱਤੀ 4 ਸਿੰਘਾਂ ਦੀ, ਵਾਰੀ ਵਾਰੀ ਪਾਠ ਸੁਣਾਉਣ ਲੱਗ ਪਏ। ਪਹਿਲਾ ਪਾਠ 8ਵੀਂ ਅਸ਼ਟਪਦੀ 'ਤੇ ਪਹੁੰਚਾ ਅਤੇ ਉਸ ਸਿੰਘ ਨੇ ਉਹ ਹੱਥ ਖੜ੍ਹਾ ਕੀਤਾ ਅਤੇ ਸਿੰਘ ਪੁੱਛਣ ਲੱਗੇ ਕੀ ਗੱਲ ਹੋਈ? ਕਹਿਣ ਲੱਗਾ ਸਿਰਫ ਇਹ ਬੇਨਤੀ ਕਰਨੀ ਹੈ ਵੀ ਅੱਗੇ ਵੀ ਸਾਰੀ ਉਮਰ ਮੈਂ ਬਾਣੀ ਦਾ ਪਾਠ ਕਰਦਾ ਰਿਹਾ ਰੋਜ਼, ਪਰ ਅੱਜ ਬਾਣੀ ਸੁਣ ਕੇ ਜੋ ਰਸ ਅਤੇ ਆਨੰਦ ਆ ਰਿਹਾ ਪਹਿਲਾਂ ਕਦੇ ਨਹੀਂ ਆਇਆ। ਮੇਰੀ ਬੇਨਤੀ ਹੈ ਵੀ ਹੁਣ ਮੇਰੇ ਲਾਗੇ ਕੋਈ ਗੱਲ ਨਹੀਂ ਹੋਣੀ ਚਾਹੀਦੀ, ਲਗਾਤਾਰ ਮੈਨੂੰ ਮਹਾਰਾਜ ਦੀ ਬਾਣੀ ਸੁਣਾਓ, ਮੈਂ ਇਸ ਬਾਣੀ ਦਾ ਅੰਮ੍ਰਿਤ ਪੀਣਾ ਚਾਹੁੰਦਾ। 10 ਪਾਠ ਹੋਏ ਉਹਦੇ ਸਿਰਾਣੇ, 10 ਪਾਠ ਅੰਮ੍ਰਿਤ ਵੇਲੇ ਤੱਕ, ਅਤੇ 4 ਵਜੇ ਇੱਕ ਕੌਤਕ ਹੋਇਆ, ਅਸਮਾਨ ਤੋਂ ਜਿਵੇਂ ਹਜ਼ਾਰ ਹਜ਼ਾਰ ਵਾਟ ਦੇ ਕਈ ਬਲਬ ਜਗਦੇ ਨੇ, ਇਸ ਤਰ੍ਹਾਂ ਉਹ ਪ੍ਰਕਾਸ਼ ਉਹ ਚਾਨਣ ਥੱਲੇ ਨੂੰ ਆਇਆ। ਜਿਸ ਵੇਲੇ ਆਇਆ ਅਤੇ ਮੁੜ ਕੇ ਉਹ ਚਾਨਣ ਜਿਹਾ ਉੱਪਰ ਨੂੰ ਗਿਆ ਅਤੇ ਵੇਖਿਆ ਅਤੇ ਭਾਈ ਹੀਰਾ ਸਿੰਘ ਜੀ ਸਰੀਰ ਛੱਡ ਚੁੱਕੇ ਸੀ। ਉਸ ਵੇਲੇ ਫਿਰ ਦਿਨ ਚੜ੍ਹੇ ਗੱਲ ਹੋ ਸਕਦੀ ਸੀ, ਮਹਾਂਪੁਰਸ਼ਾਂ ਦਾ ਨਿਯਮ ਸੀ ਅੰਮ੍ਰਿਤ ਵੇਲੇ ਜਦੋਂ ਉਹ 2:15 ਵਜੇ ਉੱਠਦੇ ਸੀ, ਆਪ ਪਹਿਲਾਂ ਇਸ਼ਨਾਨ ਕਰਦੇ ਸੀ, ਫਿਰ ਕਿਸੇ ਸਿੰਘ ਨੂੰ ਬੋਲਣਾ ਨਹੀਂ ਹੁੰਦਾ, ਬਾਣੀ ਜਪਜੀ ਸਾਹਿਬ ਦੇ ਪਾਠ ਕਰਦੇ ਹੁੰਦੇ ਸੀ, ਪਹਿਲਾਂ 3 ਪਾਠ ਜਪਜੀ ਸਾਹਿਬ ਦੇ, ਫਿਰ 5 ਬਾਣੀਆਂ, ਫਿਰ 5 ਗ੍ਰੰਥੀਆਂ 'ਚ ਬਾਣੀ ਪੜ੍ਹਨੀ ਜਾਂ ਸੁਣਦੇ ਰਹਿਣਾ। ਅਤੇ ਜਦੋਂ ਉਹਨਾਂ ਨੇ ਇਸ਼ਨਾਨ ਕਰਕੇ ਆਉਣਾ ਅਤੇ ਗੜਵੇ ਦੇ ਵਿੱਚ ਜਲ ਹੁੰਦਾ ਸੀ ਸਿੰਘਾਂ 'ਤੇ ਛੱਟਾ ਦੇਣਾ, ਵੀ ਉਠਾ ਦੇਣਾ ਵੀ ਸਿੰਘ ਉੱਠ ਖੜ੍ਹੇ ਹੋ। ਅੰਮ੍ਰਿਤ ਵੇਲੇ ਦੇ ਨਿਤਨੇਮ ਕੀਰਤਨ ਕਥਾ ਤੋਂ ਬਾਅਦ ਹੀ ਕੋਈ ਗੱਲ ਕਰ ਸਕਦਾ ਸੀ, ਪਹਿਲਾਂ ਕੋਈ ਬਚਨ ਨਹੀਂ ਸੀ ਕਰ ਸਕਦਾ। ਇਹ ਨਿਯਮ ਸੀ ਉਹਨਾਂ ਦਾ, ਇੰਨੀ ਸਖਤਾਈ ਉਹ ਰੱਖਦੇ ਸੀ, ਇਹਨਾਂ ਮਹਾਰਾਜ ਨਾਲ ਜੁੜੇ ਅਤੇ ਜੋੜਦੇ ਸਨ। ਅਤੇ ਫਿਰ ਉਹ ਸਿੰਘਾਂ ਨੇ ਦੱਸਿਆ ਜੀ ਜਦੋਂ ਭਾਈ ਹੀਰਾ ਸਿੰਘ ਨੇ ਸਰੀਰ ਛੱਡਣਾ ਸੀ ਉਦੋਂ ਇਹ ਖੇਡ ਵਰਤੀ ਆ। ਅਤੇ ਮਹਾਂਪੁਰਸ਼ ਕਹਿੰਦੇ ਹਾਂ ਭਾਈ, ਉਹਦਾ ਚਿੱਤ ਜੁੜ ਗਿਆ ਸੀ ਮਹਾਰਾਜ ਦੀ ਬਾਣੀ 'ਚ ਅਤੇ ਸਤਿਗੁਰੂ ਨਾਨਕ ਦੇਵ ਦੇ ਚਰਨਾਂ 'ਚ ਚਲਾ ਗਿਆ, ਹੁਣ ਉਹਦਾ ਦੁਨੀਆਂ 'ਤੇ ਫੇਰਾ ਨਹੀਂ ਹੋਵੇਗਾ। ਇਸ ਪ੍ਰਕਾਰ ਦੀ ਦਾਤ ਉਹਨਾਂ ਦੀ ਸੰਗਤ ਵਿੱਚੋਂ ਸਿੰਘਾਂ ਨੂੰ ਮਿਲੀ। ਕਿੰਨੇ ਕੁ ਬਚਨ ਉਹਨਾਂ ਦੇ ਜੀਵਨ ਦੇ ਸੁਣਾਏ ਜਾਣ। ਇੱਕ ਤਾਰਾ ਸਿੰਘ ਨਾਂ ਦਾ ਸਿੰਘ ਉਹਨਾਂ ਦੇ ਜਥੇ 'ਚ ਰਹਿੰਦਾ ਸੀ, ਭਾਈ ਤਾਰਾ ਸਿੰਘ, ਅਤੇ ਮਹਾਂਪੁਰਸ਼ ਬਾਣੀ ਸੁਣਦੇ ਤੁਰੇ ਜਾਣ। ਅੱਗੋਂ ਉਹ ਮਿਲ ਪਿਆ ਅਤੇ ਉਹਦੇ ਬਸਤਰ ਕੁਝ ਮਸਤਾਨੇ ਸੀ, ਕੱਪੜੇ ਚੋਲਾ ਇੱਕ ਸ਼ਹਿਰੇ ਪੁਰਾਣੇ ਹੋ ਗਏ ਸੀ। ਮਹਾਂਪੁਰਸ਼ ਕਹਿੰਦੇ ਸਿੰਘਾ ਮਾਇਆ ਲੈ ਜਾ ਅਤੇ ਆਪਣੇ ਬਸਤਰ ਸਵਾ ਲਾ ਨਵੇਂ। ਕਹਿੰਦੇ ਜੀ ਮਾਇਆ ਮੇਰੇ ਪਾਸ ਹੈ, ਮੈਂ ਸਵਾ ਲਵਾਂਗਾ। ਕੁਝ ਦਿਨਾਂ ਬਾਅਦ ਫਿਰ ਇੰਜ ਹੋਇਆ, ਉਹੀ ਬਸਤਰ ਪਾਏ ਹੋਏ, ਚੋਲਾ ਉਹੀ ਪਾਇਆ ਹੋਇਆ, ਅਤੇ ਮਹਾਂਪੁਰਸ਼ਾਂ ਫਿਰ ਕਿਹਾ ਉਹ ਫਿਰ ਉਹੀ ਬਚਨ ਦੁਹਰਾਇਆ। ਥੋੜ੍ਹਾ ਜਿਹਾ ਅੱਗੇ ਜਾ ਕੇ ਕਹਿਣ ਲੱਗੇ ਪਿਛਲੇ ਜਨਮ ਵਿੱਚ ਛੀਂਬਿਆਂ ਦੇ ਘਰ ਦਾ ਜਨਮ ਸੀ ਇਹਦਾ, ਅਤੇ ਉਹ ਸੰਸਕਾਰ ਪਿਆ ਹੋਇਆ, ਕੱਪੜੇ ਨਾਲ ਮੋਹ ਬੜਾ ਕਰਦਾ, ਜਦੋਂ ਕੱਪੜੇ ਚੰਗੀ ਤਰ੍ਹਾਂ ਮਸਤਾਨੇ ਹੋ ਜਾਂਦੇ, ਪਾੜ ਜਾਂਦੇ, ਫਿਰ ਹੀ ਬਦਲਦਾ, ਇਹ ਸੰਸਕਾਰ ਹੈ ਇਹਦੇ ਅੰਦਰ। ਫਿਰ ਸਿੰਘ ਖਹਿੜੇ ਪੈ ਗਏ, ਜੀ ਮਹਾਂਪੁਰਸ਼ੋ ਪਿਛਲੇ ਜਨਮ 'ਚ ਕਿੱਥੇ ਸੀ? ਫਿਰ ਸੰਤਾਂ ਨੇ ਸੁਲਤਾਨਪੁਰ ਲੋਧੀ ਲਾਗੇ ਇੱਕ ਪਿੰਡ ਦੱਸਿਆ, ਸ਼ਾਇਦ ਤਲਵੰਡੀ ਚੌਧਰੀਆਂ ਪਿੰਡ ਆ। ਸੰਤ ਕਹਿਣ ਲੱਗੇ ਉਸ ਪਿੰਡ ਵਿੱਚ ਛਿੰਬਿਆਂ ਦਾ ਘਰ ਸੀ, ਇਹਦਾ ਜਨਮ ਸੀ। ਉੱਥੇ 18 ਵਰੇ ਦੀ ਉਮਰ ਸੀ ਅਤੇ ਪੁਰਾਣੇ ਸਮੇਂ ਛਿੰਬੇ ਲੋਕਾਂ ਦੇ ਪਿੰਡ ਦੇ ਲੋਕਾਂ ਦੇ ਕੱਪੜੇ ਧੋਇਆ ਕਰਦੇ ਸੀ। ਇਹ ਕੱਪੜੇ ਧੋ ਰਿਹਾ ਸੀ, ਇਹਦਾ ਪੈਰ ਫਿਸਲ ਗਿਆ। ਜਿਹੜੀ ਉਹ ਵੇਈ ਹੈ ਨਾ ਸੁਲਤਾਨਪੁਰ ਲੋਧੀ ਦੇ ਨੇੜਿਓਂ ਲੰਘਦੀ, ਉੱਥੇ ਕੱਪੜੇ ਧੋ ਰਿਹਾ ਸੀ, ਇਹਦਾ ਪੈਰ ਫਿਸਲ ਗਿਆ ਅਤੇ ਡੁੱਬ ਕੇ ਇਹਦੀ ਮੌਤ ਹੋਈ ਸੀ। ਪਰ ਇਹਨੂੰ 12 ਬਾਣੀ ਕੰਠ ਸੀ ਅਤੇ ਉਹਦਾ ਪਾਠ ਕਰ ਰਿਹਾ ਸੀ ਇਹ ਡੁੱਬਣ ਵੇਲੇ, ਇਸ ਕਰਕੇ ਦਾਤ ਮਿਲੀ। ਸਿੱਖਾਂ ਦੇ ਘਰ ਜਨਮ ਹੋਇਆ ਅਤੇ ਜਥੇਬੰਦੀ 'ਚ ਰਹਿੰਦਾ, ਕਥਾ ਕੀਰਤਨ ਸੁਣਦਾ, ਸਾਰਾ ਦਿਨ ਬਾਣੀ ਪੜ੍ਹਦਾ ਰਹਿੰਦਾ, ਇਹ ਉਹ ਦਾਤ ਮਿਲੀ ਇਹਨੂੰ। ਤਾਂ ਫਿਰ ਸਿੰਘਾਂ ਨੇ ਉਸ ਪਿੰਡੋਂ ਜਾ ਕੇ ਪਤਾ ਕੀਤਾ ਸੀ ਅਤੇ ਪਤਾ ਲੱਗ ਗਿਆ ਹਾਂ ਜੀ ਇਹ ਕੁਝ ਹੋਇਆ ਸੀ। ਤਾਂ ਇਸ ਪ੍ਰਕਾਰ ਸਾਧ ਸੰਗਤ ਜੀ ਇੰਨੀ ਉਹ ਦੂਰ ਦ੍ਰਿਸ਼ਟੀ ਵਾਲੇ ਸੀ। ਇੱਕ ਵਾਰੀ ਮੈਨੂੰ ਬਾਪੂ ਜਗੀਰ ਸਿੰਘ ਨੇ ਦੱਸਿਆ ਵੀ ਮਹਾਂਪੁਰਸ਼ਾਂ ਸਾਰਾ ਜਥਾ ਇਕੱਠਾ ਕਰਕੇ ਇਕੱਲੇ ਇਕੱਲੇ ਸਿੰਘ ਬਾਰੇ ਦੱਸਿਆ। ਪਹਿਲੇ ਨੰਬਰ 'ਤੇ ਸੀ ਬਾਬਾ ਠਾਕੁਰ ਸਿੰਘ ਜੀ। ਕਹਿਣ ਲੱਗੇ ਭਾਈ ਠਾਕੁਰ ਸਿੰਘ ਜੀ, ਤੁਹਾਡਾ ਅਗਲਾ ਕੋਈ ਜਨਮ ਨਹੀਂ ਹੈ, ਤੁਸੀਂ ਮੁਕਤ ਹੋ। ਔਰ ਦੂਸਰੇ ਨੰਬਰ 'ਤੇ ਬਾਪੂ ਜਗੀਰ ਸਿੰਘ ਜੀ ਸਨ ਜਿਨ੍ਹਾਂ ਨੇ ਮੈਨੂੰ ਵਚਨ ਦੱਸਿਆ। ਕਹਿੰਦੇ ਮਹਾਂਪੁਰਸ਼ਾਂ ਕਿਹਾ ਭਾਈ ਜਗੀਰ ਸਿੰਘ ਜੀ, ਇਸ ਜਨਮ ਵਿੱਚ ਤੁਹਾਡੀ ਉਮਰ 75 ਸਾਲ ਆ ਅਤੇ ਤੁਸੀਂ ਸਰੀਰ ਤਿਆਗ ਕੇ ਇੱਕ ਬੜੇ ਧਨਾੜ ਗੁਰਸਿੱਖ ਪਰਿਵਾਰ ਵਿੱਚ ਅਗਲਾ ਜਨਮ ਹੋਣਾ ਤੁਹਾਡਾ, ਉੱਥੇ ਉਮਰ 25 ਸਾਲ ਹੋਵੇਗੀ। ਦੇਖ ਲਓ ਅਗਲੇ ਜਨਮ ਦੀ ਉਮਰ ਵੀ ਪਿਛਲੇ ਸੰਸਕਾਰਾਂ ਦੇ ਅਨੁਸਾਰ ਮੁਕਰਰ ਹੋਈ ਹੋਈ ਆ। ਮਹਾਂਪੁਰਸ਼ ਕਹਿੰਦੇ ਬਾਕੀ ਤੁਹਾਡਾ ਨਿਬੇੜਾ ਹੋ ਗਿਆ, ਪਰ ਇੱਕ ਜਨਮ ਹੋਰ ਹੋਵੇਗਾ, ਬੜੇ ਧਨਾੜ ਗੁਰਸਿੱਖਾਂ ਦੇ ਘਰ ਜਨਮ ਹੋਏਗਾ। 25 ਸਾਲ ਦੀ ਉਮਰ ਵਿੱਚ ਤੁਸੀਂ ਸਰੀਰ ਤਿਆਗੋਗੇ, ਫਿਰ ਉਹਨੂੰ ਅੱਗੇ ਕੋਈ ਫੇਰਾ ਨਹੀਂ ਹੋਵੇਗਾ, ਮਹਾਰਾਜ ਦੇ ਚਰਨਾਂ 'ਚ ਨਿਵਾਸ ਹੋ ਜਾਏਗਾ। ਫਿਰ ਹੋਰਨਾਂ ਸਿੰਘਾਂ ਨੂੰ ਦੱਸਿਆ ਕਿ ਤੇਰੇ ਸਿੰਘਾਂ 2 ਜਨਮ ਰਹਿੰਦੇ ਆ, ਤੇਰੇ 3 ਰਹਿੰਦੇ, 4 ਰਹਿੰਦੇ ਨੇ। ਇਹ ਵੀ ਗੱਲ ਸੀ ਉਹਨਾਂ 'ਚ ਵੀ ਜੇ ਕੋਈ ਸਿੰਘ ਜਥੇ 'ਚ ਰਹਿਣ ਵਾਸਤੇ ਆਉਂਦਾ ਸੀ ਨਾ, ਮੱਥਾ ਵੇਖ ਕੇ ਦੱਸ ਦਿੰਦੇ ਸੀ ਵੀ ਇਹ ਵਿੱਦਿਆ ਪੜ੍ਹ ਸਕਦਾ ਕਿ ਨਹੀਂ। ਇਹ ਅੱਜ ਵੀ ਇੱਕ ਸਿੰਘ ਮੌਜੂਦ ਆ ਮੇਰੇ ਪਿੰਡ ਦੇ ਨਾਲ, ਪਿੰਡ ਆਦੋ ਵਾਲੀ, ਉਸ ਪਿੰਡ ਦਾ ਸਿੰਘ ਭਾਈ ਹਰਜਿੰਦਰ ਸਿੰਘ। ਉਹਨੇ ਮੈਨੂੰ ਦੱਸਿਆ ਵੀ ਜਥੇਦਾਰ ਗੁਰਦਿੱਤ ਸਿੰਘ ਤਰਨਾ ਦਲ ਨਾਲ ਸੰਬੰਧ ਰੱਖਦੇ ਸੀ, ਬੜੇ ਬੰਦਗੀ ਵਾਲੇ ਸੀ ਗੁਰਮੁਖ, ਬੜਾ ਤਗੜਾ ਜਵਾਨ ਸੀ ਸਰੀਰ ਉਹਨਾਂ ਦਾ, ਭਰਵਾਂ ਚਿਹਰਾ ਸੀ, ਜਦੋਂ ਕੀਰਤਨ ਕਰਦੇ ਸੀ ਲਾਲ ਸੁਰਖ ਚਿਹਰਾ ਹੁੰਦਾ ਸੀ ਉਹਨਾਂ ਦਾ, ਬੰਦਗੀ ਵਾਲੇ ਸਨ। ਉਹਨਾਂ ਨੇ ਫਰਮਾਇਸ਼ ਕੀਤੀ ਵੀ ਮਹਾਂਪੁਰਸ਼ੋ, ਇਹ ਭਜੰਗੀ ਸਿੰਘ ਨੂੰ ਜਥੇ 'ਚ ਰੱਖ ਲਓ। ਅਤੇ ਮਸਤਕ ਵੱਲ ਵੇਖ ਕੇ ਕਹਿਣ ਲੱਗੇ, ਜਥੇਦਾਰ ਜੀ, ਇਹ ਸਿੰਘ ਦੇ ਭਾਗਾਂ 'ਚ ਬਹੁਤੀ ਵਿੱਦਿਆ ਨਹੀਂ, ਇਹ ਬਹੁਤਾ ਚਿਰ ਰਹਿ ਨਹੀਂ ਸਕੇਗਾ। ਤਾਂ ਕਹਿਣ ਲੱਗੇ, ਜੀ ਕੋਈ ਗੱਲ ਨਹੀਂ, ਫਿਰ ਤੁਹਾਡੇ ਚਰਨਾਂ 'ਚ ਰਹਿ ਕੇ ਕੁਝ ਤਾਂ ਪ੍ਰਾਪਤ ਕਰਕੇ ਜਾਏਗਾ ਨਾ, ਤੁਹਾਡੀ ਸੰਗਤ ਵਿੱਚੋਂ ਕੁਛ ਤਾਂ ਮਿਲ ਜਾਏਗਾ। ਕਹਿੰਦੇ ਹਾਂ, ਜੇ ਤੁਸੀਂ ਫਰਮਾਇਸ਼ ਕਰ ਰਹੇ ਹੋ ਫਿਰ ਅਸੀਂ ਰੱਖ ਲੈਂਦੇ ਹਾਂ, ਪਰ ਬਹੁਤੀ ਵਿੱਦਿਆ ਨਹੀਂ ਪੜੇਗਾ। ਫਿਰ ਉਹ ਮੈਨੂੰ ਦੱਸਦਾ ਸੀ ਵੀ ਗੌੜੀ ਰਾਗ ਤੱਕ ਸੰਥਿਆ ਹੋਈ ਅਤੇ ਮੈਂ ਦੌੜ ਆਇਆ ਸੀ, ਨਹੀਂ ਰਹਿ ਸਕਿਆ। ਖੈਰ ਇੱਕ ਹੋਰ ਬਚਨ ਯਾਦ ਆ ਗਿਆ, ਉਹ ਸਿੰਘ ਨੇ ਆਪਣਾ ਹੱਡ ਬੀਤਿਆ ਸੁਣਾਇਆ। ਉਹਦਾ ਨਾਂ ਸੀ ਬਾਪੂ ਲਾਹੌਰਾ ਸਿੰਘ, ਔਰ ਉਹਨੇ ਦੱਸਿਆ ਵੀ ਮੇਰਾ ਲੁਹਾਰਾਂ ਦੇ ਘਰ ਦਾ ਜਨਮ ਸੀ, ਮਾਂ ਪਿਓ ਚੜ੍ਹਾਈ ਕਰ ਗਏ ਸਨ, ਮੇਰੇ ਚਾਚਾ ਜੀ ਨੇ ਅਤੇ ਚਾਚੀ ਜੀ ਨੇ ਮੈਨੂੰ ਪਾਲਿਆ, ਅਤੇ ਜਦੋਂ ਮੈਂ ਜਵਾਨ ਹੋਇਆ ਮੇਰੇ ਕੋਲੋਂ ਕੰਮ ਨਹੀਂ ਸੀ ਕਰਾਉਂਦੇ ਮੇਰੇ ਚਾਚਾ ਜੀ। ਮਹਾਂਪੁਰਸ਼ ਸਾਡੇ ਪਿੰਡ 'ਚ ਆਏ ਅਤੇ ਮੇਰੇ ਚਾਚਾ ਜੀ ਕਹਿਣ ਲੱਗੇ, ਜੀ ਮੇਰਾ ਭਤੀਜਾ ਭਰਾ ਭਰਜਾਈ ਗੁਜ਼ਰ ਚੁੱਕੇ ਹਨ, ਮੈਂ ਲਾਡਲਾ ਜਿਹਾ ਰੱਖਿਆ, ਇਹਨੂੰ ਆਪਣੇ ਜਥੇ 'ਚ ਰੱਖ ਲਓ, ਸੇਵਾ ਕਰਿਆ ਕਰੇਗਾ। ਅਤੇ ਮਹਾਂਪੁਰਸ਼ ਕਹਿੰਦੇ, ਸਿੰਘਾ ਸਾਨੂੰ ਅਜੇ ਬਹੁਤੇ ਸਿੰਘ ਰੱਖਣ ਦੀ ਆਗਿਆ ਨਹੀਂ, ਜਦੋਂ ਗੁਰੂ ਮਹਾਰਾਜ ਦੀ ਆਗਿਆ ਹੋਈ ਫਿਰ ਅਸੀਂ ਇਸ ਸਿੰਘ ਨੂੰ ਲੈ ਜਾਵਾਂਗੇ। ਕੁਝ ਸਾਲਾਂ ਬਾਅਦ ਫਿਰ ਆਏ ਅਤੇ ਉਦੋਂ ਸੰਤਾਂ ਨਾਲ 150 ਦੇ ਕਰੀਬ ਸਿੰਘ ਸੀ, ਪਹਿਲਾਂ ਥੋੜ੍ਹੇ ਸਿੰਘ ਰੱਖੇ। ਸੰਤ ਸੁੰਦਰ ਸਿੰਘ ਜੀ ਜਦੋਂ ਸ਼ੁਰੂ ਕੀਤਾ ਜਥਾ ਫਿਰ ਕੇ ਵਿਚਰ ਕੇ ਪ੍ਰਚਾਰ ਕਰਨਾ, ਉਦੋਂ 16 ਸਿੰਘ ਸੀ ਨਾਲ, ਅਤੇ ਸੰਤ ਗੁਰਭਜਨ ਸਿੰਘ ਖਾਲਸਾ ਜੀ 25-30 ਸਿੰਘ ਨਾਲ ਪਹਿਲਾਂ ਰੱਖੇ ਆ, ਬਾਅਦ ਵਿੱਚ 150 ਸਿੰਘਾਂ ਦਾ ਜਥਾ ਉਹਨਾਂ ਨਾਲ ਰਿਹਾ। ਅਤੇ ਉਹ 150 ਸਿੰਘ ਸੀ ਨਾਲ ਅਤੇ ਸਾਡੇ ਪਿੰਡ ਆਏ, ਮੇਰੇ ਚਾਚਾ ਜੀ ਨੇ ਕਿਹਾ, ਜੀ ਹੁਣ ਜਥੇ ਰੱਖ ਲਓ। ਤਾਂ ਮੇਰੇ ਮਸਤਕ ਵੱਲ ਵੇਖ ਕੇ ਕਹਿਣ ਲੱਗੇ, ਵੀ ਸਿੰਘਾ ਇਹਦੇ ਭਾਗਾਂ 'ਚ ਦਾਤ ਹੈ ਨਹੀਂ। ਕਹਿੰਦਾ ਜਦੋਂ ਇੰਝ ਕਿਹਾ, ਪਤਾ ਨਹੀਂ ਕੀ ਹੋਇਆ, ਮੈਂ ਉਹਨਾਂ ਦੇ ਚਰਨਾਂ 'ਤੇ ਡਿੱਗ ਪਿਆ। ਉਹ ਨਮਸਕਾਰ ਨਹੀਂ ਸੀ ਕਿਸੇ ਨੂੰ ਕਰਨ ਦਿੰਦੇ, ਗੋਡਿਆਂ ਨੂੰ ਹੱਥ ਵੀ ਨਹੀਂ ਸੀ ਲਾਉਣ ਦਿੰਦੇ, ਪਰ ਮੈਂ ਡਿੱਗਾ ਉਹਨਾਂ ਦੇ ਚਰਨਾਂ 'ਚ। ਸੰਤ ਖੜ੍ਹੇ ਰਹੇ, ਕੁਛ ਨਹੀਂ ਕਿਹਾ। ਅਤੇ ਮੇਰੇ ਚਾਚਾ ਜੀ ਨੂੰ ਕਹਿਣ ਲੱਗੇ, ਸਿੰਘਾ ਤੁਸੀਂ ਅਖੰਡ ਪਾਠ ਸਾਹਿਬ ਕਰਵਾ ਸਕਦੇ ਹੋ? ਮੇਰੇ ਚਾਚਾ ਜੀ ਕਹਿੰਦੇ, ਜੀ ਜ਼ਰੂਰ। ਉਹਨਾਂ ਸਮਿਆਂ 'ਚ ਕਹਿੰਦਾ ਮੇਰੇ ਚਾਚਾ ਜੀ ਨੇ ਆਪਣੀ ਕਮਾਈ ਵਿੱਚੋਂ 500 ਰੁਪਈਆ ਜਮ੍ਹਾਂ ਕੀਤਾ ਹੋਇਆ ਸੀ। ਭਾਵਨਾ ਬੜੀ ਸੀ, ਕਹਿੰਦਾ ਜੀ ਅਸੀਂ ਅਖੰਡ ਪਾਠ ਸਾਹਿਬ ਕਰਾਵਾਂਗੇ। ਕਹਿੰਦੇ ਠੀਕ। ਜਥੇ ਦੇ ਸਿੰਘ ਲਾਗੇ ਅਖੰਡ ਪਾਠ ਸਾਹਿਬ ਆਰੰਭ ਹੋਇਆ। ਉਹਨੇ ਖਰਚ ਬੜਾ ਕੀਤਾ, ਸੰਗਤ ਬੜੀ ਸੱਦੀ, ਉਹ 500 ਰੁਪਈਆ ਸਾਰਾ ਖਰਚ ਕਰਤਾ ਅਤੇ ਅਸੀਂ ਬਾਣੀ ਵੀ ਬੜੀ ਸੁਣੀ, ਚਾਚਾ ਚਾਚੀ ਜੀ ਨੇ, ਮੈਂ ਵੀ, ਪਰਿਵਾਰ ਸਾਰੇ ਨੇ। ਜਦੋਂ ਭੋਗ ਪਿਆ, ਸੰਤਾਂ ਨੇ ਅਰਦਾਸ ਆਪ ਕੀਤੀ, ਮੁੱਖ ਵਾਕ ਲਿਆ, ਅਤੇ ਫਿਰ ਵੇਖ ਕੇ ਮੇਰੇ ਵੱਲ ਕਹਿਣ ਲੱਗੇ, ਸਿੰਘਾ ਹੁਣ ਅਸੀਂ ਇਹਨੂੰ ਲੈ ਜਾਵਾਂਗੇ। ਫਿਰ ਮੈਨੂੰ ਨਾਲ ਰੱਖ ਲਿਆ ਅਤੇ ਫਿਰ ਜਿਸ ਵੇਲੇ ਕਹਿੰਦਾ ਮੇਰੇ ਅੰਦਰ ਉਤਸ਼ਾਹ ਹੀ ਇੰਨਾ ਭਰ ਗਿਆ ਵੀ ਮੈਂ ਆਪਣੀ ਡਿਊਟੀ ਤੋਂ ਅਲੈਦਾ ਡਿਊਟੀ ਜਿਹੜੀ ਲੰਗਰ 'ਚ ਹੁੰਦੀ ਸੀ, ਰਾਤ ਨੂੰ ਬਰਸ਼ਾ ਫੜ ਕੇ ਪਹਿਰਾ ਦਿਆ ਕਰਦਾ ਸੀ। ਮੇਰੀ ਡਿਊਟੀ ਨਹੀਂ ਸੀ ਬਰਸ਼ੇ ਦੀ, ਪਰ ਮੈਂ ਰਾਤ ਕਿਹਾ ਵੀ ਬਾਣੀ ਪੜ੍ਹਾਂਗੇ, ਨਾਲੇ 3 ਵਜੇ ਤੱਕ ਮੇਰਾ ਪਹਿਰਾ ਹੁੰਦਾ ਸੀ, 3 ਵਜੇ ਪਹਿਰਾ ਬਦਲਦਾ ਸੀ। ਸੰਤ ਉੱਚੇ ਆਸਣ 'ਤੇ ਬੈਠ ਕੇ ਸੋਹਿਲਾ ਸਾਹਿਬ ਦਾ ਪਾਠ ਆਪ ਸੁਣਾਉਂਦੇ ਸੀ ਸਿੰਘਾਂ ਨੂੰ, ਕਿਉਂਕਿ ਜਿਵੇਂ ਬਾਣੀ ਪੜ੍ਹਨ ਦੀ ਉੱਚੇ ਥਾਂ ਚਾਹੀਦਾ, ਮਹਾਂਪੁਰਸ਼ਾਂ ਦਾ ਪਲੰਘ ਉੱਚਾ ਹੁੰਦਾ ਸੀ, ਇਸ ਕਰਕੇ ਸਾਰੇ ਸਿੰਘਾਂ ਨੂੰ ਉਹ ਸੋਹਿਲਾ ਸਾਹਿਬ ਦਾ ਪਾਠ ਸੁਣਾਉਂਦੇ ਸੀ। ਅਤੇ ਉਦੋਂ ਬਾਅਦ ਅਰਦਾਸ ਕਰਕੇ ਫਿਰ ਸਿੰਘ ਬਰਾਜ ਜਾਂਦੇ ਸੀ। ਅੰਮ੍ਰਿਤ ਵੇਲੇ ਦੇ ਨਿਤਨੇਮ ਤੋਂ ਪਹਿਲਾਂ ਕੋਈ ਗੱਲਬਾਤ ਨਹੀਂ ਸੀ ਕਰ ਸਕਦਾ, ਤਾਂ ਇਸ ਤਰ੍ਹਾਂ ਸਿਮਰਨ ਭਜਨ ਵਿੱਚ ਸਾਰੇ ਲੀਨ ਹੋ ਜਾਂਦੇ ਸੀ, ਵਾਹਿਗੁਰੂ ਵਾਹਿਗੁਰੂ ਕਰਦੇ ਸੌਂਦੇ। ਉਹ ਕਹਿੰਦਾ ਵੀ ਮੈਂ ਪਹਿਰੇ 'ਤੇ ਖੜ੍ਹਾ ਅਤੇ ਮਹਾਂਪੁਰਸ਼ ਸੋਹਿਲਾ ਸਾਹਿਬ ਦਾ ਪਾਠ ਕਰ ਰਹੀ ਸੀ ਅਤੇ ਸਤਿਗੁਰੂ ਨਾਨਕ ਦੇਵ ਜੀ ਉਹਨਾਂ ਦੇ ਸਿਰਾਣੇ ਵੱਲ ਮਹਾਰਾਜ ਖੜ੍ਹੇ ਹੋਏ। ਇੱਕ ਪਾਸੇ ਭਾਈ ਬਾਲਾ ਜੀ ਨੇ ਮੋਰ ਦੇ ਖੰਭਾਂ ਦਾ ਮੁੱਠਾ ਫੜਿਆ ਹੋਇਆ ਚੌਰ, ਭਾਈ ਬਾਲ ਮਰਦਾਨਾ ਜੀ ਕੋਲ ਰਬਾਬ ਸੀ, ਅਤੇ ਦਰਸ਼ਨ ਮੈਨੂੰ ਜਦੋਂ ਹੋਏ ਅਤੇ ਮੇਰਾ ਹਿਰਦਾ ਕਲਵਲੀਆਂ ਲਵੇ ਵੀ ਮੈਂ ਸੰਤਾਂ ਨੂੰ ਦੱਸਾਂ, ਪਰ ਰਾਤ ਮਸਾਂ ਮਸਾਂ ਕੱਢੀ, ਅੰਮ੍ਰਿਤ ਵੇਲੇ ਸਵੇਰੇ ਮੈਂ ਦੱਸਿਆ ਜੀ ਜਦੋਂ ਤੁਸੀਂ ਸੋਹਿਲਾ ਸਾਹਿਬ ਦਾ ਪਾਠ ਕਰ ਰਹੇ ਸੀ ਉਦੋਂ ਇੰਝ ਮੈਨੂੰ ਗੁਰੂ ਮਹਾਰਾਜ ਦੇ ਦਰਸ਼ਨ ਹੋਏ ਆ। ਤਾਂ ਸੰਤ ਹੱਥ ਜੋੜ ਕੇ ਕਹਿਣ ਲੱਗੇ ਭਾਈ ਲਾਹੌਰਾ ਸਿੰਘ ਜੀ ਅਰਦਾਸ ਕਰੋ ਮੈਨੂੰ ਵੀ ਦਰਸ਼ਨ ਹੋਣ, ਪਰ ਉਹ ਸਮਝਿਆ ਨਾ ਉਹ ਬਚਨ 'ਚ ਕੀ ਗੱਲ। ਫਿਰ ਕੁਝ ਦਿਨਾਂ ਬਾਅਦ ਕਹਿੰਦਾ ਦਸਾਂ ਸਤਿਗੁਰਾਂ ਦੇ ਦਰਸ਼ਨ ਹੋਏ, ਅਤੇ ਫਿਰ ਮੈਂ ਸਵੇਰੇ ਦੱਸਿਆ, ਫਿਰ ਸੰਤ ਕਹਿਣ ਲੱਗੇ ਜਿਹਦੇ ਸਿਰਾਣੇ ਮਹਾਰਾਜ ਖੜ੍ਹੇ ਸੀ ਕਿ ਉਹਨੂੰ ਦਰਸ਼ਨ ਨਹੀਂ ਸੀ ਹੁੰਦੇ? ਕਹਿੰਦੇ ਜੀ ਤੁਹਾਨੂੰ ਵੀ ਹੁੰਦੇ ਹੋਣਗੇ ਤਾਂ ਮੈਂ ਦੱਸ ਰਿਹਾ। ਮਹਾਂਪੁਰਸ਼ ਕਹਿੰਦੇ ਫਿਰ ਅਸੀਂ ਤਾਂ ਰੌਲਾ ਨਹੀਂ ਪਾਉਂਦੇ, ਤੂੰ ਰੌਲਾ ਕਿਉਂ ਪਾਉਣਾ? ਸਿੰਘਾ ਸਤਿਗੁਰਾਂ ਕੋਲੋਂ ਸਦਾ ਦੀ ਬਖਸ਼ਿਸ਼ ਮੰਗੀ ਦੀ ਆ, ਇੱਕ ਵਾਰੀ ਦਰਸ਼ਨ ਹੋਣ ਨਾਲ ਰੌਲਾ ਨਹੀਂ ਪਾਉਣ ਲੱਗ ਪਈਦਾ। ਅਤੇ ਫਿਰ ਸੰਤਾਂ ਨੇ ਕਿਹਾ ਜਿੰਨਾ ਚਿਰ ਸਾਡਾ ਸਰੀਰ ਇਸ ਦੁਨੀਆਂ ਵਿੱਚ ਇਹ ਬਚਨ ਨਹੀਂ ਅੱਗੇ ਦੱਸਣਾ, ਤੈਨੂੰ ਦਰਸ਼ਨ ਹੋ ਗਏ ਰੌਲਾ ਨਹੀਂ ਪਾਈਦਾ। ਫਿਰ ਉਹ ਬਿਰਧ ਹੋਇਆ ਹੋਇਆ ਸੀ ਬਾਪੂ ਲਾਹੌਰਾ ਸਿੰਘ, ਨਹੀਂ ਤੇ ਉਹ ਪ੍ਰਸ਼ਾਦ ਵਰਤਾਇਆ ਕਰਦਾ ਸੀ, ਉਦੋਂ ਉਹਨੇ ਬਚਨ ਦੱਸਿਆ ਵੀ ਇਹੋ ਜਿਹੇ ਸੀ ਉਹ ਜਿਨ੍ਹਾਂ ਦੀ ਸੰਗਤ ਕਰਕੇ ਦਾਤਾਂ ਮਿਲੀਆਂ। ਇੱਥੇ ਫਰੀ ਮਾਊਂਟ ਭਾਈ ਗੋਪਾਲ ਸਿੰਘ ਨੂੰ ਇੱਕ ਬਜ਼ੁਰਗ ਉਸ ਕੋਈ ਸੁਣਾ ਰਿਹਾ ਸੀ ਬਚਨ ਸੰਤਾਂ ਦਾ, ਅਤੇ ਭਾਈ ਗੋਪਾਲ ਸਿੰਘ ਸ਼ਹੀਦ ਨੇ ਕਿਹਾ ਵੀ ਸਿੰਘਾ ਸੱਚ ਦੱਸੀ ਜੋ ਸੰਤ ਗੁਰਬਚਨ ਸਿੰਘ ਦਰਸ਼ਨ ਕੀਤਾ ਉਦੋਂ ਬਾਅਦ ਕਦੇ ਉਹੋ ਜਿਹਾ ਇਨਸਾਨ ਤੈਨੂੰ ਦਿਸਿਆ ਮਿਲਿਆ ਜ਼ਿੰਦਗੀ 'ਚ? ਉਹਨੇ ਕਿਹਾ ਨਹੀਂ, ਜੋ ਸੰਤ ਗੁਰਬਚਨ ਸਿੰਘ ਸੀ ਉਹੀ ਸਨ, ਉਹੋ ਜਿਹਾ ਮੁੜ ਕੇ ਮੈਨੂੰ ਦੁਨੀਆਂ 'ਚ ਕੋਈ ਨਹੀਂ ਮਿਲਿਆ। ਇਹ ਉਸ ਬਜ਼ੁਰਗ ਦੇ 70-80 ਸਾਲ ਉਮਰ ਸੀ, ਉਹਨੇ ਦੱਸਿਆ ਵੀ ਮੈਂ ਦਰਸ਼ਨ ਕਰਦਾ ਰਿਹਾ ਉਹਨਾਂ ਵਰਗਾ ਮੁੜ ਕੇ ਨਹੀਂ ਉਹ ਦੱਸਿਆ। ਇਸ ਪ੍ਰਕਾਰ ਸਾਧ ਸੰਗਤ ਜੀ ਕਿਹੜੇ ਕਿਹੜੇ ਬਚਨ ਉਹਨਾਂ ਦੇ ਜੀਵਨ ਦੇ ਸੁਣਾਏ ਜਾਣ, ਇਹ ਜਿਹਨਾਂ ਸੰਗ ਸੰਗਤ ਮਾਣੀ ਉਹਨਾਂ ਦੀ, ਸੋ ਬੜੇ ਬੜੇ ਗੁਰਮੁਖ ਪਿਆਰੇ ਦਾਸ ਨੂੰ ਮਿਲਦੇ ਰਹੇ ਅਤੇ ਉਹਨਾਂ ਆਪਣੇ ਹੱਡ ਬੀਤੇ ਬਚਨ ਕਈ ਸੁਣਾਏ, ਸੋ ਇਉਂ ਉਹਨਾਂ ਦੀ ਵਡਿਆਈ ਮਹਾਨ ਹੀ ਹੈ ਜਿਹੜੇ ਗੁਰੂ ਮਹਾਰਾਜ ਦੇ ਚਰਨਾਂ ਨਾਲ ਜੁੜੇ, ਪੂਰਵਲੇ ਜਨਮਾਂ ਦੀ ਕਮਾਈ, ਸਤਿਗੁਰਾਂ ਦੀ ਬਖਸ਼ਿਸ਼। ਇਸ ਪ੍ਰਕਾਰ ਦੇ ਸਾਨੂੰ ਸਾਡੇ ਪੰਥ ਨੂੰ ਇਸ ਗੱਲ ਦਾ ਮਾਣ ਹੈ ਅਤੇ ਇਹੋ ਜਿਹੇ ਗੁਰਮੁਖ ਪਿਆਰੇ ਗੁਰਸਿੱਖ ਮਹਾਤਮਾ ਸਾਡੇ ਪੰਥ ਵਿੱਚ ਹੋਏ ਨੇ, ਸੋ ਸਾਰੇ ਸਤਿਕਾਰਯੋਗ ਹੋਏ। ਆਪੋ ਆਪਣੀ ਕਮਾਈ ਜਿੰਨੀ ਜਿੰਨੀ ਕੀਤੀ ਤਾਂ ਬ੍ਰਹਮ ਗਿਆਨ ਇੱਕੋ ਜਿਹਾ ਹੁੰਦਾ। ਸਾਧੂਆਂ ਸੰਤਾਂ, ਸੰਤ ਜਵਾਲਾ ਸਿੰਘ ਹੋਏ, ਸੰਤ ਉਧਰ ਸਿੰਘ ਹੋਏ, ਸੰਤ ਕਰਮ ਸਿੰਘ ਹੋਤੀ ਮਰਦਾਨ ਵਾਲੇ, ਇਹ ਸਾਰੇ ਸਾਧੂ ਸੰਤ ਮਹਾਂਪੁਰਖ ਗੁਰਮੁਖ, ਇਹਨਾਂ ਨੇ ਬੜੀ ਪੰਥ ਨੂੰ ਦੇਣ ਦਿੱਤੀ, ਬੜੀ ਪੰਥ ਦੀ ਸੇਵਾ ਕੀਤੀ ਆ, ਸੋ ਉਹਨਾਂ ਨੂੰ ਚੇਤੇ ਰੱਖਣਾ ਚਾਹੀਦਾ। ਸੋ ਇਹ ਪੋਥੀ ਸਾਹਿਬ ਪ੍ਰਕਾਸ਼ ਹੈ ਅਤੇ ਇਸ ਪ੍ਰਕਾਰ ਇਹ ਕੁਝ ਬਚਨ ਮਹਾਂਪੁਰਸ਼ਾਂ ਦੇ ਜੀਵਨ ਵਿੱਚੋਂ ਸੁਣਾਏ ਗਏ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਰਲ ਸੁਭਾਅ ਦੇ ਹਨ, ਭਰਾ ਚਾਹੁੰਦੇ ਸੀ ਕਿ ਜਿਹੜੀ ਪੂਜਾ ਪ੍ਰਤਿਸ਼ਠਾ ਇੰਨਾ ਧਨ ਆ ਰਿਹਾ ਉਹਦੇ 'ਚੋਂ ਸਾਨੂੰ ਕੁਛ ਮਿਲੇ, ਗੁਜਰਾਨ ਹੋਵੇ, ਕਿਉਂਕਿ ਬਾਕੀ ਵਾਹ ਲਾ ਕੇ ਵੇਖ ਲਏ ਸੀ ਉਹ, ਅਤੇ ਸਾਰੀਆਂ ਸੰਗਤਾਂ ਗੁਰੂ ਅਰਜਨ ਸਾਹਿਬ ਦੇ ਚਰਨਾਂ 'ਚ ਆਉਂਦੀਆਂ ਸੀ। ਫਿਰ ਭਾਈ ਗੁਰਦਾਸ ਨੇ ਵਿੱਚ ਵਿਚੋਲੇ ਬਣ ਕੇ ਕੁਝ ਇਲਾਕੇ ਅੰਮ੍ਰਿਤਸਰ ਸਾਹਿਬ ਦਾ ਜਿਹੜਾ ਮਹਿਸੂਲ ਸੀ ਬਾਬਾ ਮਹਾਂਦੇਵ ਜੀ ਜਿਹਨਾਂ ਵਿਆਹ ਨਹੀਂ ਕਰਾਇਆ, ਗੁਰੂ ਅਰਜਨ ਦੇਵ ਤੋਂ ਵੱਡੇ ਭਰਾ ਸੀ, ਉਹਨਾਂ ਨੂੰ ਦੇਤਾ, ਅਤੇ ਕੁਝ ਬਾਜ਼ਾਰਾਂ ਦਾ ਜਿਹੜਾ ਠੇਕਾ ਸੀ ਪਹਾੜਾ ਸੀ ਉਹ ਪਿਰਥੀ ਚੰਦ ਨੂੰ ਦੇ ਦਿੱਤਾ। ਅਤੇ ਇਸ ਪ੍ਰਕਾਰ ਜਿਹੜੀ ਰਸ ਰਸਾਈ ਬਣ ਗਈ ਬਾਹਰੋਂ, ਅੰਦਰੋਂ ਤਾਂ ਪਿਰਥੀ ਚੰਦ ਸ਼ਰੀਕਾ ਨਹੀਂ ਛੱਡਿਆ, ਵੈਰ ਨਹੀਂ ਛੱਡਿਆ, ਪਰ ਬਾਹਰੀ ਤੌਰ 'ਤੇ ਰਸ ਰਸਾਈ ਬਣ ਗਈ। ਇਸ ਤੋਂ ਅੱਗੇ ਕੀ ਹੋਇਆ ਆਪ ਸਰਵਣ ਕਰੋ।
1: ਰਾਮਦਾਸਪੁਰ ਬਾਸ ਕਰੰਤੇ,
0: ਸ਼੍ਰੀ ਰਾਮਦਾਸਪੁਰਾ ਜਿਸਦਾ ਨਾਂ ਸੀ ਪਹਿਲਾਂ ਚੱਕ ਗੁਰੂ ਕਾ, ਫਿਰ ਨਾਂ ਪਿਆ ਚੱਕ ਰਾਮਦਾਸ, ਫਿਰ ਗੁਰੂ ਕੀ ਬਾਣੀ 'ਚ ਆਇਆ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ। ਇਹ ਗੁਰੂ ਰਾਮਦਾਸ ਦੇ ਨਾਂ 'ਤੇ ਬਣਿਆ ਨਾ ਨਗਰ, ਅਤੇ ਪੁਰ ਨਾਮ ਸ਼ਹਿਰ ਦਾ, ਇਸ ਕਰਕੇ ਰਾਮਦਾਸਪੁਰਾ ਅੰਮ੍ਰਿਤਸਰ ਸਾਹਿਬ ਦਾ ਇਹ ਨਾਂ ਸੀ। ਬਾਅਦ ਵਿੱਚ ਅੰਮ੍ਰਿਤ ਸਰੋਵਰ ਕਰਕੇ ਨਾਮ ਪਿਆ ਸ਼੍ਰੀ ਅੰਮ੍ਰਿਤਸਰ ਸਾਹਿਬ। ਤਾਂ ਇਸ ਤਰ੍ਹਾਂ ਰਾਮਦਾਸਪੁਰੇ ਵਿੱਚ ਗੁਰੂ ਅਰਜਨ ਦੇਵ ਜੀ ਦੇ ਨਾਲ ਹੀ ਤਿਰਥੀ ਚੰਦ ਤੇ ਮਹਾਂਦੇਵ ਜੀ ਵਾਸ ਰੱਖਦੇ ਸਨ।
1: ਦੁਰਿਓ ਸ਼ਰੀਕਾ ਕਰ ਬਰਜੰਤੇ,
0: ਪਰ ਹਿਰਦੇ ਚ ਸ਼ਰੀਕਾ ਭਾਵ ਜਿਹੜਾ ਸੀ ਉਹ ਛੁਪਾਇਆ ਹੋਇਆ, ਛੁਪ ਛੁਪ ਕੇ ਸ਼ਰੀਕੇ ਵਾਲਾ ਵਰਤਾਓ ਕਰਦੇ ਹਨ।
1: ਸ਼੍ਰੀ ਗੁਰ ਅਰਜਨ ਸਰਲ ਸਧੀਰ,
0: ਧੰਨ ਗੁਰੂ ਅਰਜਨ ਦੇਵ ਮਹਾਰਾਜ ਸਰਲ ਹਿਰਦੇ ਵਾਲੇ, ਧੀਰਜ ਦੇ ਸਹਿਤ ਰਹਿਣ ਵਾਲੇ, ਕੋਈ ਚੀਜ਼ ਉਹਨਾਂ ਦੇ ਹਿਰਦੇ ਨੂੰ ਡੁਲਾਏ ਮਾਨ ਨਹੀਂ ਕਰ ਸਕਦੀ।
1: ਸਮਚਿਤ ਬਿਨਾ ਬੇਕਾਰ ਸਰੀਰ,
0: ਉਹਨਾਂ ਦੇ ਜੀਵਨ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਿਕਾਰ ਨਹੀਂ ਹੈ, ਸਾਰਿਆਂ ਨਾਲ ਸਮਚਿਤ ਹੋ ਕੇ ਵਰਤਦੇ ਹਨ।
1: ਪ੍ਰਿਥੀਆ ਕੁਟਿਲ ਪਨੋ ਨਿਤ ਕਰੈ,
0: ਜਿਹੜਾ ਵੱਡਾ ਭਰਾ ਪ੍ਰਿਥੀ ਚੰਦ ਆ ਉਹ ਕੁਟਲ ਪੁਣਾ, ਜਿਵੇਂ ਕਹਿੰਦੇ ਕੁਟਲ ਨੀਤੀ, ਵਿੰਗਿਆ ਟੇਢਾ ਸੁਭਾਅ ਹਿਰਦੇ ਦਾ ਰੱਖਦਾ ਸੀ।
1: ਤਉ ਨਾ ਕੁਛ ਕੈਸੇ ਉਰ ਧਰੈ,
0: ਔਰ ਇਸ ਪ੍ਰਕਾਰ ਤਾਂ ਵੀ ਗੁਰੂ ਅਰਜਨ ਦੇਵ ਜੀ ਉਹਦੀਆਂ ਵਧੀਕੀਆਂ ਸਹਾਰਦੇ ਸਨ, ਹਿਰਦੇ ਚ ਧਾਰਨ ਨਹੀਂ ਸੀ ਕਰਦੇ।
1: ਸਭ ਸੋ ਵਰਤਤ ਹੈ ਮਨ ਨੀਕੇ,
0: ਸਤਿਗੁਰੂ ਮਹਾਰਾਜ ਜੀ ਨੀਕੇ ਚੰਗੇ ਸੁਭਾਅ ਦੇ ਨਾਲ ਹੀ ਸਭ ਨਾਲ ਵਰਤੋਂ ਵਿਹਾਰ ਕਰਦੇ ਸਨ।
1: ਨਹਿ ਜਨ ਹੈ ਕੁਛ ਧਰਨ ਸ਼ਰੀਕੇ,
0: ਸ਼ਰੀਕਾ ਕਰਨਾ ਸਤਿਗੁਰਾਂ ਵਿੱਚ ਕਿੱਥੇ ਆ ਸਕਦਾ ਸੀ, ਜਿਵੇਂ ਪਰਮਾਤਮਾ ਨੂੰ ਕਿਸੇ ਦਾ ਸ਼ਰੀਕਾ ਨਹੀਂ ਹੈ। ਨਿਰਸ਼ਰੀਕ ਹੈ ਤੇਰਾ ਸ਼ਰੀਕ ਕੋ ਨਾ ਹੀ, ਜਿਸ ਨੂੰ ਲਵੈ ਲਾਏ ਸੁਣਾਇਆ, ਤੁਧ ਜੇਵੜ ਤੂੰ ਹੈ ਨਿਰੰਜਨਾ, ਤੂੰ ਹੈ ਸੱਚ ਮੇਰਾ ਮਨ ਭਾਇਆ। ਜਿਵੇਂ ਵਾਹਿਗੁਰੂ ਦਾ ਕੋਈ ਸ਼ਰੀਕ ਨਹੀਂ ਹੈ, ਇਸ ਤਰ੍ਹਾਂ ਜੋ ਵਾਹਿਗੁਰੂ ਵਿੱਚ ਭੇਦ ਹੋਏ ਹੋਏ ਨੇ ਸੰਤ, ਉਹਨਾਂ ਦਾ ਵੀ ਕੋਈ ਸ਼ਰੀਕਾ ਨਹੀਂ।

0: ਭਰਾ ਪਿਰਥੀ ਚੰਦ ਦੇ ਘਰ ਵਿਚ ਪੁੱਤਰ ਨੇ ਜਨਮ ਲਿਆ।
1: ਮਿਹਰਵਾਨ ਤੇ ਨਾਮ ਬਖਾਨਾ,
0: ਔਰ ਉਹਦਾ ਨਾਮ ਰੱਖਿਆ ਗਿਆ ਮਿਹਰਵਾਨ।
1: ਭਾਈ ਵਧਾਈ ਆਨੰਦ ਮਹਾਨਾ,
0: ਔਰ ਵਧਾਈਆਂ ਮਿਲੀਆਂ, ਖੁਸ਼ੀਆਂ ਬੱਝ ਗਈਆਂ ਤੇ ਬੜਾ ਆਨੰਦ ਖੁਸ਼ੀ ਛਾ ਗਈ।
1: ਕਿਤਕ ਮਾਸ ਕੋ ਪੇਖ ਸੁਖ ਪਾਵ ਹੈ,
0: ਔਰ ਕੁਝ ਮਹੀਨਿਆਂ ਦਾ ਹੋਇਆ, ਵੇਖ ਵੇਖ ਕੇ ਸਾਰੇ ਸੁਖ ਪ੍ਰਾਪਤ ਕਰ ਰਹੇ ਸਨ।
1: ਸ੍ਰੀ ਗੁਰ ਅਰਜਨ ਢਿੱਗ ਦੇ ਆਵ ਹੈ,
0: ਤੇ ਆਪਣੇ ਪੁੱਤਰ ਨੂੰ ਪਿਰਥੀ ਚੰਦ ਤੇ ਉਹਦੀ ਘਰ ਵਾਲੀ ਸਤਿਗੁਰੂ ਅਰਜਨ ਦੇਵ ਜੀ ਦੇ ਪਾਸ ਲਿਆਉਂਦੇ ਹਨ।
1: ਕਰਹਿ ਪ੍ਰੇਮ ਇਵ ਲੇਵ ਹੈ ਗੋਦ,
0: ਪ੍ਰੇਮ ਕਰਕੇ ਸਤਿਗੁਰੂ ਜੀ ਉਸ ਆਪਣੇ ਭਤੀਜੇ ਨੂੰ ਗੋਦ ਵਿਚ ਲੈ ਲੈਂਦੇ ਸਨ।
1: ਅਧਿਕ ਦੁਲਾਰ ਹੈ ਵਧ ਹੈ ਪ੍ਰਮੋਦ,
0: ਔਰ ਬੜਾ ਲਾਡ ਪਿਆਰ ਕਰਦੇ ਖਿਡਾਉਂਦੇ ਸਨ, ਬੜਾ ਪ੍ਰਮੋਦ ਖੁਸ਼ੀ ਵੱਧ ਜਾਂਦੀ ਸੀ ਸਾਰਿਆਂ ਨੂੰ।
1: ਸਰਲ ਸੁਭਾਉ ਜਾਣ ਕਰ ਆਛੇ,
0: ਔਰ ਸਰਲ ਸੁਭਾਅ ਹੋਣ ਕਰਕੇ ਅੱਛਾ ਜਾਣਦੇ ਸੀ ਭਤੀਜੇ ਨੂੰ।
1: ਸਭ ਕੋ ਭਲੋ ਹੋਣ ਔਰ ਬਾਂਛੇ,
0: ਸਤਿਗੁਰੂ ਜੀ ਸਭ ਦਾ ਭਲਾ ਹੋਣਾ ਹੀ ਹਿਰਦੇ ਚ ਲੋਚਦੇ ਹਨ।
1: ਅਧਿਕ ਸਨੇਹ ਸਨੇਹ ਸਿਸ ਸਾਥਾ,
0: ਔਰ ਬੜੇ ਸਨੇਹ ਦੇ ਨਾਲ ਇਸ ਬਾਲਕ ਨੂੰ ਖੜਾਉਂਦੇ ਹਨ।
1: ਅੰਨ ਹੈ ਨਿਤ ਪ੍ਰਤ ਢੇਗ ਗੁਰਨਾਥਾ,
0: ਸਾਰੇ ਉਹ ਕਰਮੋ ਤੇ ਉਹਦਾ ਪਤੀ ਪਿਰਥੀ ਚੰਦ ਤੇ ਹੋਰ ਉਹਨਾਂ ਦੇ ਜਿਹੜੇ ਨੌਕਰ ਚਾਕਰ ਸੀ ਗੁਰੂ ਮਹਾਰਾਜ ਦੇ ਕੋਲ ਲਿਆਉਂਦੇ ਸੀ ਮਿਹਰਵਾਨ ਨੂੰ।
1: ਸੰਮਤ ਬੀਤੇ ਉਹ ਵਧਿਓ ਸਰੀਰ,
0: ਇੱਕ ਸਾਲ ਗੁਜਰ ਗਿਆ ਉਹਦਾ ਸਰੀਰ ਵਧਿਆ ਵੱਡਾ ਹੋਇਆ ਸਾਲ ਦਾ ਹੋ ਗਿਆ ਮਿਹਰਵਾਨ।
1: ਖੇਲ ਹੈ ਆਨ ਗੁਰੂ ਕੇ ਤੀਰ,
0: ਸਤਿਗੁਰਾਂ ਦੇ ਕੋਲ ਲਿਆਉਂਦੇ ਸੀ, ਉਹ ਰਿੜਦਾ ਫਿਰਦਾ ਸੀ, ਖੇਡਦਾ ਸੀ ਗੁਰੂ ਮਹਾਰਾਜ ਦੇ ਪਾਸ।
1: ਨਿਤ ਸਨੇਹ ਕਰ ਬਹੁਤ ਦੁਲਾਰ ਹੈ,
0: ਸੱਚੇ ਪਾਤਸ਼ਾਹ ਬੜਾ ਸਨੇਹ ਕਰਕੇ ਉਹਦੇ ਨਾਲ ਲਾਡ ਪਿਆਰ ਕਰਦੇ ਖਿਡਾਉਂਦੇ ਸਨ।
1: ਕਹਿ ਪੁਜਾ ਨਿਜ ਅੰਕ ਬਿਠਾ ਰਹੇ,
0: ਜਦੋਂ ਕੋਲ ਆਉਂਦਾ ਸਤਿਗੁਰੂ ਬਾਂਹ ਤੋਂ ਫੜ ਕੇ ਆਪਣੀ ਗੋਦ ਵਿਚ ਲੈ ਲੈਂਦੇ ਸਨ।
1: ਨਿਜ ਢਿੱਗ ਤੇ ਭੂਖਨ ਘਰ ਵਾਏ,
0: ਆਪਣੇ ਕੋਲੋਂ ਸਤਿਗੁਰਾਂ ਨੇ ਕਹਿ ਕੇ ਸੋਨੇ ਦੇ ਗਹਿਣੇ ਕੰਗਣਾ ਵਗੈਰਾ ਕਢਵਾਏ,
1: ਸੁੰਦਰ ਕੰਚਨ ਕੇ ਪਹਿਰਾਏ,
0: ਕੰਚਨ ਸੋਨੇ ਦੇ ਜਿਹੜੇ ਕੰਗਣ ਸੀ ਉਹਨੂੰ ਪਹਿਨਾਏ,
1: ਤਥਾ ਬਸਤਰ ਆਛੇ ਪਹਿਰਾਏ,
0: ਕਹਿ ਕੇ ਸਤਿਗੁਰਾਂ ਨੇ ਸੋਹਣੇ ਬਸਤਰ ਵੀ ਬਣਵਾਏ ਉਹਦੇ ਲਈ।
1: ਗੋਟਾ ਉਪਰ ਤਿਨਹੋਂ ਲਗਾਏ,
0: ਜਰੀ ਗੋਟਾ ਦੇ ਕੋਨਾ ਬਸਤਰਾਂ ਤੇ ਲਾਇਆ ਗਿਆ।
1: ਜਿਵੇਂ ਨਿਜ ਸੁਤ ਕੋ ਜਨ ਹੈ ਤੈਸੇ,
0: ਜਿਵੇਂ ਆਪਣਾ ਪੁੱਤਰ ਹੋਵੇ ਇਸ ਤਰ੍ਹਾਂ ਹੀ ਭਤੀਜੇ ਨੂੰ ਜਾਣਦੇ ਹਨ ਸਤਿਗੁਰੂ।
1: ਪ੍ਰਤੀਆ ਕਰਹਿ ਬਿਲੋਕਨ ਐਸੇ,
0: ਪਿਰਥੀ ਚੰਦ ਜਦੋਂ ਇਸ ਤਰ੍ਹਾਂ ਵੇਖਦਾ ਸੀ,
1: ਨਿਜ ਤ੍ਰਿਆ ਸਾਥ ਬਖਾਨਾ ਹੈ ਕਬੈ,
0: ਕਦੇ ਕਦੇ ਆਪਣੀ ਘਰ ਵਾਲੀ ਕਰਮੋ ਨੂੰ ਪਿਰਥੀ ਚੰਦ ਕਹਿੰਦਾ ਸੀ,
1: ਹਮ ਹੀ ਮਾਲਕ ਵਸਤੂ ਸਭੈ,
0: ਸਾਰੀਆਂ ਵਸਤੂਆਂ ਦੇ ਅਸੀਂ ਮਾਲਕ ਬਣਾਂਗੇ।
1: ਸ੍ਰੀ ਅਰਜਨ ਕੇ ਹੋਏ ਸੁੱਤ ਨਾਹੀ,
0: ਇਸ ਅਰਜਨ ਦੇਵ ਦੇ ਘਰ ਵਿਚ ਪੁੱਤਰ ਨਹੀਂ ਹੋਵੇਗਾ।
1: ਲਖੀਅਤ ਗੁਰਤਾ ਹੋਇ ਹਮ ਪਾਹੀ,
0: ਜਾਣ ਲਾ ਕਰਮੋ ਤੂੰ ਤਾਨੇ ਦਿੰਦੀ ਸੀ ਨਾ ਪੀ ਗੁਰੂ ਰਾਮਦਾਸ ਦੇ ਤੂੰ ਨੇੜੇ ਨੀ ਰਿਹਾ ਤੇ ਗੁਰਤਾ ਨੀ ਮਿਲੀ, ਗੁਰੂ ਗੁਰਿਆਈ ਘਰੋਂ ਚਲੀ ਗਈ ਆ, ਤੂੰ ਫਿਕਰ ਨਾ ਕਰ, ਹੁਣ ਜਾਣ ਇਹ ਗੁਰਿਆਈ ਸਾਡੇ ਪੁੱਤਰ ਨੂੰ ਮਿਲ ਜਾਣੀ, ਸਾਡੇ ਘਰ ਚ ਆ ਜਾਣਾ ਸਾਰਾ ਕੁਝ।
1: ਹਮਰੇ ਸੁਤ ਕੋ ਲਾਡ ਲਡਾਵ ਹੈ,
0: ਇਹ ਸਾਡੇ ਭਰਾ ਅਰਜਨ ਦੇਵ ਸਾਡੇ ਪੁੱਤਰ ਨੂੰ ਮਿਹਰਵਾਨ ਨੂੰ ਬੜੇ ਲਾਡ ਲਡਾਉਂਦੇ ਹਨ।
1: ਕਿਸਨ ਵਿਭੂਖਨ ਸਭ ਪਹਿਰਾਵ ਹੈ,
0: ਸੁੰਦਰ ਬਸਤਰ ਸੁੰਦਰ ਗਹਿਣੇ ਪਹਿਨਾਉਂਦੇ ਹਨ।
1: ਕਿਨ ਕੋ ਦੇਹ ਅੰਤ ਜਬ ਹੋਏ,
0: ਔਰ ਇਸ ਪ੍ਰਕਾਰ ਜਦੋਂ ਇਸ ਅਰਜਨ ਦੇਵ ਦੇ ਸਰੀਰ ਦਾ ਅੰਤ ਹੋਵੇਗਾ,
1: ਹਮ ਕੋ ਹੀ ਪੂਜ ਹੈ ਸਭ ਕੋਏ,
0: ਸਾਡੀ ਪੂਜਾ ਹੋਵੇਗੀ, ਸਾਰੇ ਲੋਕ ਸਾਡੇ ਸਾਨੂੰ ਪੂਜਣਗੇ।
1: ਗੁਰਤਾ ਗਈ ਬਹੁਰ ਕਰ ਪਾਵੇ,
0: ਜਿਹੜੀ ਗੁਰਿਆਈ ਸਾਡੇ ਘਰੋਂ ਚਲੀ ਗਈ ਆ ਦੁਬਾਰਾ ਮਿਲ ਜਾਏਗੀ।
1: ਬੰਸ ਹਮਾਰੋ ਜਗ ਬਿਰਧਾਵੇ,
0: ਸਾਡੀ ਅੰਸ ਬੰਸ ਦੁਨੀਆਂ ਚ ਬੜੀ ਵੱਧ ਜਾਏਗੀ।
1: ਧਰਹਿ ਕੁਟਿਲਤਾ ਇਸਤੇਆਦ,
0: ਇਤਿਆਦ ਇਹੋ ਜਿਹੀਆਂ ਗੱਲਾਂ ਕਰਦਾ ਪਿਰਥੀ ਚੰਦ, ਕੁਟਲਤਾ ਵਿੰਗੀ ਨੀਤੀ ਰੱਖਦਾ ਹਿਰਦੇ ਚ, ਸਰਲ ਸੁਭਾਅ ਨਹੀਂ ਹੈ।
1: ਨਿਜ ਨੰਦਨ ਤੇ ਹੋਏ ਅਹਿਲਾਦ,
0: ਆਪਣੇ ਪੁੱਤਰ ਵੱਲ ਵੇਖ ਕੇ ਬੜਾ ਖੁਸ਼ ਹੁੰਦਾ ਹੈ।
1: ਪ੍ਰਭ ਕੀ ਗਤ ਕੋ ਜਾਣਤ ਨਾਹੀ,
0: ਪ੍ਰਭੂ ਅਕਾਲ ਪੁਰਖ ਦੀ ਗਤੀ ਨੂੰ ਹਰ ਕੀ ਗਤ ਨੇ ਕੋਊ ਜਾਣੈ। ਸੋ ਇਸ ਪ੍ਰਕਾਰ ਪਰਮਾਤਮਾ ਅਕਾਲ ਪੁਰਖ ਨੇ ਮੈਂ ਰਾਉ ਰੰਗ ਕਉ ਕਰੇ, ਰਾਉ ਰੰਗ ਕਰ ਡਾਰੇ, ਰੀਤੇ ਭਰੇ ਭਰੇ ਸਿੱਖ ਨਾਵੈ ਯਾ ਤਾਂ ਕੋ ਵਿਵਹਾਰੇ। ਪਰਮਾਤਮਾ ਦੀ ਗਤੀ ਨੂੰ ਕੌਣ ਜਾਣਦਾ ਹੈ।
1: ਰਜ ਹੈ ਅਪਰ ਅਪਰੈ ਬਨ ਜਾਹੀ,
0: ਨਰ ਚਾਹਤ ਕਛ ਔਰ ਔਰੈ ਕੀ ਔਰੈ ਭਈ। ਸੋ ਇਸ ਪ੍ਰਕਾਰ ਮਨੁੱਖ ਰਚਨਾ ਹੋਰ ਰਚਦੇ ਹਨ, ਮਤਾ ਕਰੈ ਪੱਛਮ ਕੈ ਤਾਈ ਪੂਰਬ ਹੀ ਲੈ ਜਾਤ, ਖਿਰਮੈ ਥਾਪ ਉਥਾਪਨ ਹਾਰਾ ਆਪਣ ਹੱਥ ਮਤਾਂਤ, ਸਿਆਨਪ ਕਾਹੂ ਕਾਮਨਾ ਆਤ ਜੋ ਅਨਰੂਪਿਓ ਠਾਕੁਰ ਮੇਰਾ ਹੋਇ।
2: ਯੂਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
3: 1550 KRPI ਰੇਡੀਓ ਤੇ ਚੱਲ ਰਿਹਾ ਹੈ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
1: ਪਿਤਾ ਕੋ
0: ਧੰਨ ਗੁਰੂ ਰਾਮਦਾਸ ਜੋ ਪਿਤਾ ਜੀ ਹਨ,
1: ਸਿਮਰਤ ਬਾਕ ਹਮੇਸ਼,
0: ਉਹਨਾਂ ਦੇ ਬਚਨਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਹਮੇਸ਼ਾ ਚਿਤਵਦੇ ਹਨ, ਸਿਮਰਦੇ ਯਾਦ ਕਰਦੇ ਹਨ।
1: ਅੰਮ੍ਰਿਤਸਰ ਬਨ ਹੈ ਜਿਮ,
0: ਜਿਵੇਂ ਸ੍ਰੀ ਅੰਮ੍ਰਿਤ ਸਰੋਵਰ ਬਣਨਾ ਹੈ,
1: ਉਹੇ ਜੇ ਦਰਬ ਵਿਸ਼ੇਸ਼।
0: ਮਹਾਰਾਜ ਕਹਿੰਦੇ ਬਹੁਤ ਜਿਆਦਾ ਧਨ ਚਾਹੀਦਾ ਹੋਵੇਗਾ ਇਹ ਅੰਮ੍ਰਿਤ ਸਰੋਵਰ ਲਾਉਣ ਵਾਸਤੇ।
1: ਚੌਪਈ ਇੱਕ ਦਿਨ ਬੈਠੇ ਸਭਾ ਮਝਾਰੀ,
0: ਇਸ ਖਿਆਲ ਨਾਲ क्योंकि सतगुरु जी शक्तियां दे समुंदर आ, तिना लोकां दी माया उहनां दी दासी आ, पर सतगुरां ने सिखां दी कमाई जिहड़ी उह सफली करनी है। ਤਾਂ ਮਹਾਰਾਜ ਸੱਚੇ ਪਾਤਸ਼ਾਹ ਇੱਕ ਦਿਨ ਬੈਠੇ ਹੋਏ ਸੀ ਸਭਾ ਚ ਦੀਵਾਨ ਲਾ ਕੇ,
1: ਸਭਨ ਸੁਣਾਵਤ ਗਿਰਾ ਉਚਾਰੀ,
0: ਸਾਰੇ ਸਿੱਖਾਂ ਨੂੰ ਸੁਣਾ ਕੇ ਬਚਨ ਕੀਤੇ,
1: ਸਰਬ ਸਿੱਖ ਹੋਏ ਪਰ ਉਪਕਾਰੀ,
0: ਸਾਰੇ ਸਿੱਖਾਂ ਨੂੰ ਪਰ ਉਪਕਾਰੀ ਹੋ ਕੇ ਰਹਿਣਾ ਚਾਹੀਦਾ,
1: ਇਸ ਸਮ ਅਪਰਨਾ ਪੁੰਨ ਉਦਾਰੀ,
0: ਔਰ ਇਸ ਪ੍ਰਕਾਰ ਜਿਹੜਾ ਕਰਮ ਅਸੀਂ ਦੱਸਣ ਲੱਗੇ ਇਹਦੇ ਵਰਗਾ ਹੋਰ ਕੋਈ ਪੁੰਨ ਨਹੀਂ, ਪਵਿੱਤਰ ਕਰਮ ਨਹੀਂ ਹੈ।
1: ਜੇ ਉਪਕਾਰ ਕਰਤ ਨੇਤਰ ਹੈ,
0: ਜਿਹੜੇ ਵਿਅਕਤੀ ਸਦਾ ਪਰ ਉਪਕਾਰ ਕਰਦੇ ਰਹਿੰਦੇ ਹਨ,
1: ਨਿਰੰਤਰ ਆਨੰਦ

0: ਤਰ੍ਹਾਂ ਦੇ ਪਰਉਪਕਾਰ ਦੁਨੀਆਂ ਚ ਪ੍ਰਚਲਿਤ ਹਨ।
1: ਪੁੰਨੀ ਕਰਤੇ ਜਗਤ ਮਝਾਰ,
0: ਜਿਹੜੇ ਪੁੰਨੀ ਪਵਿੱਤਰ ਮਨ ਵਾਲੇ ਲੋਕ ਆ ਜਗਤ ਵਿਚ ਜਦੋਂ ਤੱਕ ਜਿਉਂਦੇ ਹਨ ਉਹ ਪੁੰਨ ਕਰਮ ਪਵਿੱਤਰ ਕਰਮ ਉਪਕਾਰ ਦੇ ਕਾਰਜ ਕਰਦੇ ਰਹਿੰਦੇ ਨੇ।
1: ਸਭ ਤੇ ਉੱਤਮ ਕੂਪ ਲਗਾਵਨ,
0: ਤਾਂ ਉਹਨਾਂ ਸਮਿਆਂ ਚ ਸਭ ਤੋਂ ਚੰਗਾ ਕਰਮ ਸੀ ਖੂਹ ਲਵਾ ਦੇਣੇ ਲੋਕਾਂ ਦੇ ਪਾਣੀ ਪੀਣ ਵਾਸਤੇ।
1: ਪ੍ਰਾਣੀ ਅਨੇਕ ਕਰਹਿ ਸੁਖ ਪਾਵਨ,
0: ਔਰ ਅਨੇਕਾਂ ਪ੍ਰਾਣੀ ਸੁਖ ਪ੍ਰਾਪਤ ਕਰਦੇ ਉਸ ਖੂਹ ਤੋਂ ਸਹਾਇਤਾ ਮਿਲਦੀ ਆ।
1: ਇਸ ਤੇ ਉੱਤਮ ਸਿਰਜਨ ਤਾਲਾ,
0: ਤੇ ਖੂਹ ਤੋਂ ਉੱਤੇ ਆ ਜਿਹੜਾ ਸਰੋਵਰ ਰਚ ਦੇਣਾ ਹੈ ਸਾਰਿਆਂ ਲਈ।
1: ਘਰ ਪਸ ਪੰਛੀ ਸੁਖ ਲਹਿ ਜਾਲਾ,
0: ਤਾਂ ਉਥੋਂ ਪਸ਼ੂ ਪੰਛੀ ਮਨੁੱਖ ਸਾਰੇ ਭਾਰੀ ਸੁਖ ਪ੍ਰਾਪਤ ਕਰਦੇ, ਜਿਵੇਂ ਬਾਬਾ ਸਵਾਇਆ ਸਿੰਘ ਜੀ ਹੋਏ ਸਾਡੇ ਪੰਥ ਵਿਚ ਅੰਮ੍ਰਿਤਸਰ ਸਾਹਿਬ, ਉਹਨਾਂ ਨੇ ਇਹੋ ਜਿਹੇ ਕਾਰਜ ਬਹੁਤ ਕੀਤੇ ਹਨ। ਉਹਨਾਂ ਸਮੇਂ ਚ ਬੜੀ ਲੋੜ ਸੀ ਪਸ਼ੂਆਂ ਪੰਛੀਆਂ, ਬਲਦ ਜਿਹੜੇ ਜੱਟ ਲੈ ਕੇ ਆਉਂਦੇ ਸੀ ਅੰਮ੍ਰਿਤਸਰ ਸਾਹਿਬ ਗੱਡੇ, ਉਹਨਾਂ ਵਾਸਤੇ ਪਾਣੀ ਨਹੀਂ ਸੀ ਮਿਲਦਾ ਹੁੰਦਾ। ਇਹ ਬਾਬਾ ਸਵਾਇਆ ਸਿੰਘ ਨੇ ਬੜੇ ਉਪਕਾਰ ਕੀਤੇ ਸਨ। ਅੱਜ ਵੀ ਇੱਕ ਛਬੀਲ ਅੰਮ੍ਰਿਤਸਰ ਸਾਹਿਬ ਸਰੋਵਰ ਦੀਆਂ ਪਰਿਕਰਮਾ ਚ ਬਾਬਾ ਸਵਾਇਆ ਸਿੰਘ ਵਾਲੀ ਛਬੀਲ ਵੱਜਦੀ ਹੈ। ਉਹਨਾਂ ਗੁਰਮੁਖਾ ਸ਼ੁਰੂ ਕੀਤੀ ਸੀ। ਹਾਂਜੀ,
1: ਇਸ ਤੇ ਉੱਤਮ ਤੀਰਥ ਹੇਠ,
0: ਤੇ ਇਸ ਪ੍ਰਕਾਰ ਸਰੋਵਰ ਆਮ ਹੋਣਾ ਵੀ ਹੋਰ ਗੱਲ ਹੈ, ਉਹ ਤੋਂ ਉੱਤੇ ਤੀਰਥ ਰਚ ਦੇਣਾ ਜਿੱਥੇ ਸਦਾ ਭਜਨ ਬੰਦਗੀ ਹੋਵੇ।
1: ਚੌਹਾਂ ਦਿਸ਼ ਤੇ ਸੁਪਾਨ ਕਰ ਦੇਤ,
0: ਉਹ ਸਰੋਵਰ ਦੇ ਤੀਰਥ ਦੇ ਚਾਰ ਚਫੇਰੇ ਪੌੜ ਪੱਕੇ ਬਣਾ ਦੇਣੇ।
1: ਕਰਹਿ ਇਸ਼ਨਾਨ ਦਾਨ ਤਹਿ ਆਏ,
0: ਉੱਥੇ ਜਿਹੜੇ ਲੋਕ ਇਸ਼ਨਾਨ ਕਰਦੇ ਹਨ ਦਾਨ ਕਰਦੇ ਹਨ,
1: ਇਸ ਕੋ ਫਲ ਵੱਡ ਆਨੰਦ ਪਾਏ,
0: ਤਾਂ ਉਹਨਾਂ ਦੇ ਇਹਨਾਂ ਕਰਮਾਂ ਦਾ ਵੱਡਾ ਫਲ ਆਨੰਦ ਦੀ ਪ੍ਰਾਪਤੀ ਹੋਵੇਗੀ ਜਿਹੜੇ ਇਹੋ ਜਿਹੇ ਕਾਰਜ ਕਰਦੇ ਹਨ। ਇਸ ਤੋਂ ਅੱਗੇ ਕੀ ਹੋਇਆ, ਸਤਿਗੁਰਾਂ ਕੀ ਬਚਨ ਕੀਤੇ, ਅੰਮ੍ਰਿਤ ਸਰੋਵਰ ਸਾਹਿਬ ਕਿਵੇਂ ਲੱਗਾ, ਇਹ ਆਪ ਜੀ ਆਉਣ ਵਾਲੇ ਦੀਵਾਨਾ ਸਰਵਣ ਕਰੋਗੇ, ਭੁੱਲਾਂ ਚੁੱਕਾਂ ਹੋਈਆਂ ਸਤਿਗੁਰੂ ਮਹਾਰਾਜ ਤੇ ਆਪ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਦੋ ਪੰਕਤੀਆਂ ਪੜੋ।
1: ਕਰਹਿ ਇਸ਼ਨਾਨ ਦਾਨ ਤਹਿ ਆਏ, ਤਿਸ ਕੋ ਫਲ ਵੱਡ ਆਨੰਦ ਪਾਏ।
0: ਵਾਹਿਗੁਰੂ ਜੀ।

ਧੰਨਵਾਦ ਗੁਰੂ ਸਾਹਿਬ ਜੀ ਰਹਿਮਤ ਕਰਨ। ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਦੇ ਨਾਲ ਕੌਮ ਦੀ ਪੰਥ ਦੀ ਸੇਵਾ ਕਰਦੇ ਰਹਿਣ। ਸੋ ਖਾਲਸਾ ਜੀ, ਜੋ ਮਹਾਂਪੁਰਖਾਂ ਦੀ ਸਾਲਾਨਾ ਬਰਸੀ ਹੈ, ਉਹ ਆਪ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਈ ਜਾ ਰਹੀ ਹੈ। ਉਹਨਾਂ ਦੇ ਪਵਾਵਨ ਪਵਿੱਤਰ ਜੀਵਨ ਦੇ ਵਿੱਚੋਂ ਆਪਾਂ ਵਿਚਾਰ ਸਰਵਣ ਕਰਦੇ ਹਾਂ। ਔਰ ਖਾਲਸਾ ਜੀ, ਇੱਕੋ ਹੀ ਮਕਸਦ ਹੁੰਦਾ ਜਦੋਂ ਆਪਾਂ ਮਹਾਂਪੁਰਖਾਂ ਦੇ ਜੀਵਨ ਦੇਖਦੇ ਹਾਂ ਜਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪੁਰਬ ਮਨਾਉਂਦੇ ਹਾਂ, ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਇੱਕੋ ਹੀ ਮਕਸਦ ਹੁੰਦਾ ਹੈ ਕਿ ਉਹਨਾਂ ਦੇ ਜੀਵਨ ਦੇ ਵਿੱਚੋਂ ਦੇਖ ਕਰਕੇ ਅਸੀਂ ਵੀ ਸਿੱਖਿਆ ਪ੍ਰਾਪਤ ਕਰੀਏ। ਸੋ ਸੰਤ ਮਸਕੀਨ ਸਿੰਘ ਜੀ ਉਹ ਵੀ ਇੱਕ ਬਚਨ ਕਰਿਆ ਕਰਦੇ ਸਨ ਕਿ ਖਾਲਸਾ ਜੀ, ਜੇ ਧਾਰਮਿਕ ਜੀਵਨ ਜੀਣਾ ਹੈ ਤਾਂ ਜਿਹੜੇ ਤੁਹਾਡੇ ਤੋਂ ਅੱਗੇ ਨੇ, ਜਿਨ੍ਹਾਂ ਦਾ ਉੱਚਾ ਸੁੱਚਾ ਜੀਵਨ ਹੈ ਮਹਾਂਪੁਰਖਾਂ ਦਾ, ਉਹਨਾਂ ਦੇ ਜੀਵਨ ਦੇ ਵੱਲ ਦੇਖ ਕੇ ਜੀਣਾ ਚਾਹੀਦਾ ਹੈ। ਔਰ ਦੁਨਿਆਵੀ ਜੀਵਨ ਆ ਜਿਹੜਾ, ਉਹ ਜਿਹੜਾ ਤੁਹਾਡੇ ਤੋਂ ਥੱਲੇ ਹੈ ਉਹਦੇ ਵੱਲ ਦੇਖ ਕੇ ਜੀਣਾ ਚਾਹੀਦਾ। ਸੋ ਮਹਾਂਪੁਰਖਾਂ ਦੇ ਜੀਵਨ ਦੀ ਗਾਥਾ ਆਪਾਂ ਸਰਵਣ ਕਰਦੇ ਹਾਂ, ਔਰ ਸਰਵਣ ਕਰਕੇ ਮਨ ਦੇ ਵਿੱਚ ਉਤਸ਼ਾਹ ਪੈਦਾ ਹੁੰਦਾ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਸਾਡੇ 'ਤੇ ਵੀ, ਸਾਨੂੰ ਵੀ ਕਿਨਕਾ ਮਾਤਰ ਨਾਮ ਦਾ ਜਿਹੜਾ ਪ੍ਰਾਪਤ ਹੋਵੇ। ਸੋ ਖਾਲਸਾ ਜੀ, ਉਹਨਾਂ ਮਹਾਂਪੁਰਖਾਂ ਦੀ ਯਾਦ ਦੇ ਵਿੱਚ ਕੱਲ੍ਹ ਸਵੇਰ ਨੂੰ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣੇ ਨੇ, ਜਿਨ੍ਹਾਂ ਦੇ ਭੋਗ ਐਤਵਾਰ ਨੂੰ ਸਵੇਰ ਨੂੰ ਤਕਰੀਬਨ 8:30-9 ਵਜੇ ਪਾਏ ਜਾਣੇ ਨੇ। ਸੋ ਵੱਧ ਚੜ੍ਹ ਕੇ ਆਪਾਂ ਇਸੇ ਤਰ੍ਹਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਨੇ। ਉੱਥੇ ਨਾਲ ਹੀ ਖਾਲਸਾ ਜੀ, ਜੋ ਗੁਰਬਾਣੀ ਦਾ ਮਹਾਨ ਜੱਗ ਜੋ ਪਿਛਲੇ ਤਕਰੀਬਨ 4 ਮਹੀਨਿਆਂ ਤੋਂ ਚੱਲ ਰਿਹਾ ਹੈ, ਜਿਸ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੰਪੂਰਨ ਬਾਣੀ ਦੀ ਜੋ ਪਾਠ ਬੁੱਧ ਸਮਾਗਮ ਚੱਲ ਰਹੇ ਨੇ, ਖਾਲਸਾ ਜੀ ਉਹਨਾਂ ਦੀ ਵੀ ਸੰਪੂਰਨਤਾ ਨੇੜੇ ਆ ਰਹੀ ਹੈ। ਐਤਵਾਰ ਨੂੰ ਖਾਲਸਾ ਜੀ ਸੰਪੂਰਨਤਾ ਦੇ ਭੋਗ ਪੈਣੇ ਨੇ ਸ਼ਾਮ ਨੂੰ 5 ਵਜੇ। ਬਹੁਤ ਹੀ ਪ੍ਰੇਮ ਦੇ ਨਾਲ, ਸ਼ਰਧਾ ਦੇ ਨਾਲ ਪਿਛਲੇ ਤਕਰੀਬਨ 4 ਮਹੀਨਿਆਂ ਤੋਂ ਆਪ ਸੰਗਤਾਂ ਜਿਹੜੀਆਂ ਹਾਜ਼ਰੀਆਂ ਭਰ ਰਹੇ ਹੋ, ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਪਿਆਰੀ ਸਿੱਖੀ ਦੀ ਦਾਤ, ਸੇਵਾ ਸਿਮਰਨ ਦੀਆਂ ਦਾਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਨਿਹਾਲ ਕਰਨ। ਸੋ ਖਾਲਸਾ ਜੀ, ਸੰਪੂਰਨਤਾ 'ਤੇ ਸਾਡੇ ਕੋਲ ਬਹੁਤ ਸਾਰੇ ਗੁਰਮੁਖ ਪਿਆਰੇ ਜਿਹੜੇ ਨੇ ਉਹ ਪਹੁੰਚੇ ਹੋਏ ਨੇ, ਪਹੁੰਚ ਰਹੇ ਨੇ। ਸਾਰਿਆਂ ਦਾ ਜੀਓ ਆਇਆ, ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਗਿਆਨੀ ਜੈਮਲ ਸਿੰਘ ਜੀ, ਬਾਬਾ ਲਖਵੀਰ ਸਿੰਘ ਜੀ, ਗਿਆਨੀ ਗੁਰਵਿੰਦਰ ਸਿੰਘ ਜੀ, ਹੋਰ ਵੀ ਜਿੰਨੇ ਮਹਾਂਪੁਰਖ ਪਹੁੰਚੇ ਹੋਏ ਨੇ, ਸਾਰਿਆਂ ਨੂੰ ਜੀਓ ਆਇਆ, ਸਾਰਿਆਂ ਦਾ ਧੰਨਵਾਦ। ਉੱਥੇ ਨਾਲ ਹੀ ਭਾਈ ਦਲਜੀਤ ਸਿੰਘ ਜੀ ਹਾਜ਼ਰੀਆਂ ਪਿਛਲੇ ਹਫ਼ਤੇ ਤੋਂ ਭਰ ਰਹੇ ਨੇ, ਭਾਈ ਜੋਗਿੰਦਰ ਸਿੰਘ ਜੀ ਉਹ ਵੀ ਪਹੁੰਚੇ ਨੇ, ਉਹਨਾਂ ਦਾ ਵੀ ਧੰਨਵਾਦ ਜੀਓ ਆਇਆਂ ਨੂੰ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਸਿੰਘ ਸਾਹਿਬ ਗਿਆਨੀ ਗੁਰਚਰਨ ਸਿੰਘ ਜੀ ਉਹ ਪਹੁੰਚੇ ਹੋਏ ਨੇ, ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਹੈ ਜੀਓ ਆਇਆਂ ਨੂੰ। ਔਰ ਖਾਲਸਾ ਜੀ, ਅੱਜ ਬੇਨਤੀ ਨੂੰ ਪ੍ਰਵਾਨ ਕਰਕੇ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵਿਦਿਆਰਥੀ, ਬਹੁਤ ਹੀ ਸਤਿਕਾਰਯੋਗ ਗਿਆਨੀ ਬਖਸ਼ੀਸ਼ ਸਿੰਘ ਜੀ, ਪੰਡਿਤ ਜੀ ਜਿਨ੍ਹਾਂ ਨੂੰ ਪ੍ਰੇਮ ਨਾਲ ਕਹਿੰਦੇ ਨੇ, ਗਿਆਨੀ ਜੀ ਨੂੰ ਬੇਨਤੀ ਕੀਤੀ ਸੀ, ਇਹਨਾਂ ਨੇ ਬੇਨਤੀ ਪ੍ਰਵਾਨ ਕੀਤੀ ਹੈ। ਬੇਸ਼ੱਕ ਸਰੀਰ ਇਹਨਾਂ ਦਾ ਸਾਥ ਨਹੀਂ ਦਿੰਦਾ, ਪਰ ਫਿਰ ਵੀ ਖਾਲਸਾ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਗੁਰਬਾਣੀ ਪਾਠ ਬੋਧ ਸਮਾਗਮ ਦੇ ਵਿੱਚ ਔਰ ਜੋ ਮਹਾਂਪੁਰਖਾਂ ਦੀ ਆਪਾਂ ਬਰਸੀ ਮਨਾ ਰਹੇ ਹਾਂ ਉਸ ਵਿੱਚ ਹਾਜ਼ਰੀਆਂ ਭਰਨ ਦੇ ਲਈ ਗਿਆਨੀ ਬਖਸ਼ੀਸ਼ ਸਿੰਘ ਜੀ ਪਹੁੰਚੇ ਨੇ।
ਦਾ

0: ਇਸ ਸਮੂਹ ਹੀ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵੱਲੋਂ ਗਿਆਨੀ ਜੀ ਨੂੰ ਜਿਉਂ ਆਇਆ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬੇਨਤੀ ਨੂੰ ਪ੍ਰਵਾਨ ਕੀਤਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਨ, ਤੰਦਰੁਸਤੀ ਬਖਸ਼ਿਸ਼ ਕਰਨ। ਸੋ ਆਓ ਖਾਲਸਾ ਜੀ, ਤਕਰੀਬਨ ਤਿਆਰੀ ਜਿਹੜੀ ਹੋ ਚੁੱਕੀ ਹੈ, ਸੋ ਸਿੰਘ ਵੀ ਜਿਹੜੇ ਨੇ ਉਹ ਸਟੇਜ ਦੇ ਉੱਤੇ ਸੱਜ ਰਹੇ ਨੇ। ਸੋ ਆਓ ਖਾਲਸਾ ਜੀ, ਰੋਜ਼ਾਨਾ 7 ਵਜੇ ਤੋਂ ਲੈ ਕੇ 8 ਵਜੇ ਤੱਕ ਗੁਰਬਾਣੀ ਪਾਠ ਬੋਧ ਸਮਾਗਮ, ਔਰ 8 ਵਜੇ ਤੋਂ ਲੈ ਕੇ 9 ਵਜੇ ਤੱਕ ਖਾਲਸਾ ਜੀ ਪੰਥ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ, ਉਹ ਵੀ ਹਾਜ਼ਰੀਆਂ ਭਰ ਰਹੇ ਨੇ। ਸੋ ਵੱਧ ਚੜ੍ਹ ਕੇ ਆਪਾਂ ਲਾਹੇ ਪ੍ਰਾਪਤ ਕਰੀਏ ਜੀ। ਸੋ ਨਾਲ ਹੀ ਬੇਨਤੀ ਹੈ ਸਮੂਹ ਸੰਗਤ ਦੇ ਚਰਨਾਂ ਦੇ ਵਿੱਚ ਕਿ ਸਮਾਪਤੀ ਤੋਂ ਉਪਰੰਤ ਜਿਸ ਦਿਨ ਸਮਾਪਤੀ ਹੋਣੀ ਹੈ ਗੁਰਬਾਣੀ ਪਾਠ ਬੋਧ ਸਮਾਗਮ ਦੀ, ਉਸ ਤੋਂ ਉਪਰੰਤ ਖਾਲਸਾ ਜੀ ਸੰਗਤਾਂ ਵੱਲੋਂ ਵੀ ਬੇਨਤੀਆਂ ਆ ਰਹੀਆਂ ਨੇ ਕਿ ਸ਼੍ਰੀ ਸਹਿਜ ਪਾਠ ਪ੍ਰਾਰੰਭ ਕਰਨੇ ਨੇ। ਸੋ ਜਿਹੜੀ ਜਿਹੜੀ ਸੰਗਤ ਨੇ ਵੀ ਸ਼੍ਰੀ ਸਹਿਜ ਪਾਠ ਕਰਨੇ ਨੇ, ਬੇਨਤੀ ਹੈ ਕਿ ਬਾਹਰ ਸਿੰਘ ਬੈਠਾ ਹੋਵੇਗਾ ਕੋਈ ਨਾ ਕੋਈ, ਔਰ ਆਪ ਜੀ ਜ਼ਰੂਰ ਆਪਣੇ ਨਾਮ ਜਿਹੜੇ ਆ ਉਹ ਸਿੰਘ ਦੇ ਕੋਲ ਲਿਖਾ ਦਿਓ, ਤਾਂ ਕਿ ਫਿਰ ਜਿੱਦਣ ਸਮਾਪਤੀ ਹੋਣੀ ਹੈ ਭੋਗ ਪੈਣੇ ਨੇ, ਉਸ ਤੋਂ ਉਪਰੰਤ ਜਿਹੜੀਆਂ ਆਪਾਂ ਪੋਥੀਆਂ ਨੇ ਉਹਨਾਂ ਦਾ ਵੀ ਪ੍ਰਬੰਧ ਕਰ ਸਕਦੇ ਹਾਂ। ਸੋ ਬਾਹਰ ਸਿੰਘ ਹੋਵੇਗਾ 8 ਵਜੇ ਤੋਂ ਉਪਰੰਤ ਸਮਾਪਤੀ ਤੋਂ, ਆਪ ਜੀ ਉੱਥੇ ਆਪਣੇ ਨਾਮ ਜਿਹੜੇ ਨੇ ਉਹ ਲਿਖਾ ਸਕਦੇ ਹੋ। ਸੋ ਆਓ ਖਾਲਸਾ ਜੀ ਗੁਰਬਾਣੀ ਦੇ ਨਾਲ ਜੁੜਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
1: ਵਾਹਿਗੁਰੂ ਜੀ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਗੁਰੂ ਕੀ ਸਾਜੀ ਨਿਵਾਜੀ ਗੁਰੂ ਕਾ ਖਾਲਸ ਰੂਪ ਸਾਧ ਸੰਗਤ ਜੀ, ਦੀਨ ਦੁਨੀਆਂ ਦੇ ਰਹਿਬਰ ਚਵਰ ਛਤਰ ਤਖ਼ਤ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮਹਾਨ ਤਰਸ ਕੀਤਾ ਹੈ, ਸਾਨੂੰ ਸੁਭਾਗ ਸਮਾਂ ਬਖਸ਼ਿਆ ਹੈ ਜੋ ਇਸ ਵੱਡੇ ਜੱਗ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਸਾਨੂੰ ਬੈਠਣ ਦਾ ਸੁਭਾਗ ਬਖਸ਼ਿਆ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਆਪਣੀ ਪਾਵਨ ਬਾਣੀ ਅੰਦਰ ਬਚਨ ਕਰਦੇ ਹਨ, ਕਈ ਕੋਟਕ ਜੱਗ ਫਲਾ ਸੁਣ ਗਾਵਣ ਹਾਰੇ ਰਾਮ। ਕਈ ਕਰੋੜਾਂ ਜੱਗਾਂ ਦਾ ਫਲ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਬਾਣੀ ਗਾਉਣ ਵਾਲਿਆਂ ਤੋਂ ਸੁਣਨ ਵਾਲਿਆਂ ਨੂੰ ਪ੍ਰਾਪਤ ਹੁੰਦਾ ਹੈ। ਸੋ ਸਾਧ ਸੰਗਤ ਦੀ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਕਿਰਪਾ ਸਦਕਾ ਹੁਣ ਤੱਕ ਆਪਾਂ 1405 ਅੰਗ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਪਾਵਨ ਬਾਣੀ ਪੜ੍ਹੀ ਸੁਣੀ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆਂ ਦੇ ਸਵਈਏ ਚੱਲ ਰਹੇ ਹਨ। ਸੋ ਸਾਧ ਸੰਗਤ ਜੀ, ਕੱਲ ਇੱਕ ਪਾਠ ਆਇਆ ਸੀ, ਸੰਸਾਰ ਅਗਮ ਸਾਗਰ ਤੁਲਹਾ ਹਰ ਨਾਮ ਗੁਰੂ ਮੁਖ ਪਾਇਆ। ਇਹ ਸਾਗਰ ਤੇ ਪਾਠ ਤੇ ਮੁੱਖ ਵਿਸ਼ਰਾਮ ਹੈ ਸੰਗਤ ਦੇ ਚਰਨਾਂ। ਤੁਲਹਾ ਤੇ ਵਿਸ਼ਰਾਮ ਗਲਤ ਨਹੀਂ, ਪਰ ਸਾਧ ਸੰਗਤ ਦੀ ਅਰਥਾਂ ਦੇ ਮੁਤਾਬਕ ਸਾਗਰ ਤੇ ਹੀ ਵਿਸ਼ਰਾਮ ਲਾਉਣਾ, ਤੁਲਹਾ ਤੇ ਜਿਹੜੇ ਹਾਂਜੀ ਕਾਵ ਦੇ ਲਿਹਾਜ਼ ਦੇ ਨਾਲ ਕਹਿ ਲਓ ਚਾਲ ਜਿਹੜੀ ਹੁੰਦੀ ਹੈ
1: ਤੁਲਹਾ ਤੇ, ਪਰ ਜਿਹੜਾ ਅਰਥ ਦੇ ਮੁਤਾਬਕ ਪਾਠ ਹੈ ਉਹ ਸਾਗਰ ਤੇ, ਇਸ ਕਰਕੇ ਇਹੀ ਮੁੱਖ ਪਾਠ ਹੈ, ਇਹੀ ਕਰਨਾ। ਸੰਸਾਰ ਅਗਮ ਸਾਗਰ ਤੁਲਹਾ ਹਰ ਨਾਮ ਗੁਰੂ ਮੁਖ ਪਾਇਆ। ਹੁਣ 1405 ਅੰਗ ਤੇ ਚਲੋ ਜਿੱਥੋਂ ਸ਼ੁਰੂਆਤ ਹੋਣੀ।
0: ਹਾਂਜੀ,
2: ਜਿਹ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟ ਹੈ ਖੇਨ। ਜਿਹ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ।
1: ਧਿਆਨ ਰੱਖਣਾ ਪਹਿਲੀ ਪੰਕਤੀ ਚ ਆਇਆ ਜਿਹ ਸਤਿਗੁਰ ਸਿਮਰੰਤ ਨਾਇਨ ਕੇ ਤਿਮਰ ਮਿਟ ਹੈ ਖਿਨ। ਦੂਜੀ ਪੰਕਤੀ ਚ ਆਇਆ ਜਿਹ ਸਤਿਗੁਰ ਸਿਮਰੰਥ, ਥੱਥੇ ਨਾਲ ਤੱਤੇ ਦੀ ਥਾਂ ਤੇ ਇੱਥੇ ਪਾਠ ਸਿਮਰੰਥ ਹੀ ਕਰਨ।
2: ਜਿਹ ਸਤਿਗੁਰ ਸਿਮਰੰਥ ਜੀ ਕੀ ਤਪਤ ਮਿਟਾਵੈ। ਜਿਹ ਸਤਿਗੁਰ ਸਿਮਰੰਥ ਰਿੱਧ ਸਿੱਧ ਨਵ ਨਿਧ ਪਾਵੈ।
1: ਭਾਈ ਸਾਹਿਬ ਜੀ ਤੀਸਰੇ ਤੋਂ ਪੜ੍ਹੇ ਹੋ ਜਿੱਥੇ ਲਿਖਿਆ ਨਾਰਦ
0: ਪ੍ਰਹਿਲਾਦ ਸੁਦਾਮਾ,
1: ਫਿਰ ਇੱਥੋਂ ਪੜ੍ਹਦੇ ਉਪਰੋਂ
2: ਨਾਰਦ ਧਰੂ ਪ੍ਰਹਿਲਾਦ ਸੁਦਾਮਾ ਪੁੱਬ ਭਗਤ ਹਰ ਕੇ ਜੋ ਗਣਨ।
1: ਟਕਸਾਲੀ ਪਾਠ ਸੰਪਰਦਾਇ
0: ਜੁਗਣ ਇਕੱਠਾ
1: ਪਾਠ ਆ, ਜੋ ਵੱਖਰਾ ਗਣ ਵੱਖਰਾ ਨਹੀਂ ਕਰਨਾ। ਵੈਸੇ ਇੰਜ ਵੀ ਠੀਕ ਆ, ਗਲਤ ਨਹੀਂ ਹੈਗਾ, ਪਰ ਸੰਪਰਦਾਇ ਗਿਆਨੀਆਂ ਮੁਤਾਬਕ ਜਿਹੜਾ ਜੁਗਣ ਪਾਠ ਇਕੱਠਾ ਨਾਰਦ ਧਰੂ ਪ੍ਰਹਿਲਾਦ ਸੁਦਾਮਾ ਪੁੱਬ ਭਗਤ ਹਰ ਕੇ ਜੁਗਣ ਜੁਗਾਂ ਜੁਗਾਂ ਚ ਹਾਂਜੀ।

0: ਇਹ ਜੋਤ ਤਿਣੰਗ ਵੱਖਰਾ, ਇਸੇ ਤਰ੍ਹਾਂ ਜੋਤ ਖਿਣੰਗ ਵੱਖਰਾ, ਇਹ ਪਹਿਲਾਂ ਵਾਂਗ ਨਹੀਂ ਹੈ। ਜਿਵੇਂ ਜੁਗਣੰਗ ਆਇਆ ਇਸ ਤਰ੍ਹਾਂ ਨਹੀਂ, ਮਨਸਾ ਕਰ ਸੰਵਰੰਤ ਤੁਝੈ ਨਰ, ਕਾਮ ਕ੍ਰੋਧ ਮਿਟਿਆਓ ਜੋ ਤਿਣੰਗ, ਬਾਚਾ ਕਰ ਸੰਵਰੰਤ ਤੁਝੈ ਤਿਨ ਦੁੱਖ ਦਰਿਦਰ ਮਿਟਿਆਓ ਜੋ ਖਿਣੰਗ।
1: ਹਾਂਜੀ, ਕਰਮ ਕਰ ਤੋ ਦਰਸ ਪਰਸ ਪਾਰਸ ਸਲ ਬਲ ਭੱਟ ਜਸ ਗਾਇਓ, ਕਰਮ ਕਰ ਤੋ ਦਰਸ ਪਰਸ ਪਾਰਸ ਸਰ ਬਲ ਭੱਟ ਜਸ ਗਾਇਓ, ਸ੍ਰੀ ਗੁਰ ਰਾਮਦਾਸ ਜਯੋ ਜੈ ਜਗ ਮਹਿ ਤੈ ਹਰ ਪਰਮ ਪਦ ਪਾਇਓ। ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟ ਹੈ ਖੇਨ, ਜੇ ਸਤਿਗੁਰ ਸਿਮਰੰਥ ਹਿਰਦੈ ਹਰ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਥ ਜੀ ਕੀ ਤਪਤ ਮਿਟਾਵੈ, ਜੇ ਸਤਿਗੁਰ ਸਿਮਰੰਥ ਰਿਧ ਸਿਧ
0: ਸਿਮਰੰਥ ਚੇਤੇ ਰੱਖਣਾ ਇੱਥੇ ਤਥਾ ਤਥਾ ਹਾਂਜੀ,
1: ਜੇ ਸਤਿਗੁਰ ਸਿਮਰੰਥ ਰਿਧ

0: ਜੇਵ ਗੁਰ ਅੰਗਦ ਅੰਗ ਸੰਗ ਨਾਨਕ ਗੁਰ ਤੇਵ ਗੁਰ ਅਮਰਦਾਸ ਕੈ ਗੁਰ ਰਾਮਦਾਸ।
1: ਜਿਨ ਸਤਿਗੁਰ ਸੇਵ ਪਦਾਰਥ ਪਾਇਓ ਨਿਸਬਾਸੁਰ।

ਹਮ ਅਵਗੁਣ ਭਰੇ ਏਕ ਗੁਣ ਨਾ ਹੀ ਤੇ ਡੰਡੀਆਂ ਲੱਗੀਆਂ ਉਹ ਗਲਤ ਆ ਛਾਪੇ ਚ ਗਲਤੀ ਹੋਈ ਜਾਂ ਕਿਸ ਤਰ੍ਹਾਂ ਇੱਥੇ ਜੀ ਹਮ ਅਵਗੁਣ ਭਰੇ ਏਕ ਗੁਣ ਨਾ ਹੀ ਅੰਮ੍ਰਿਤ ਛਾੜ ਦਿਖਾਈ ਇਹ ਸਾਰੀ ਪੰਗਤੀ ਇਕੱਠੀ ਆ ਇਹਦੇ ਚ ਡੰਡੀਆਂ ਨੀ ਆਵੇ ਅੱਗੇ ਹਾਂਜੀ ਹਮ

0: ਮੋਹ ਭਰਮ ਪੈ ਭੁੱਲੇ,
1: ਜਿਵੇਂ ਭਰਮ ਭੈ ਕਈ ਵਾਰੀ ਬੋਲ ਜਾਂਦੇ ਪਾਠੀ ਸਿੰਘ ਪਾਠ ਕਰਦੇ, ਭਰਮ ਭੈ ਜਿਵੇਂ ਤੂੰ ਠਾਕਰ ਤੁਮ ਭੈ ਅਰਦਾਸ, ਨਹੀਂ ਤੂੰ ਠਾਕਰ ਤੁਮ ਭੈ ਅਰਦਾਸ। ਇੱਥੇ ਵੀ ਇੰਜਾ ਏਕ ਗੁਣ ਨਾ ਮਾਇਆ ਮੋਹ ਭਰਮ ਪੈ ਭੁੱਲੇ, ਧਿਆਨ ਰੱਖਣਾ ਪੱਪਾ ਪੱਬਾ ਨੀ। ਹਾਂਜੀ।

0: ਮੈਂ ਸਿਰ ਆਤ ਪਤ ਸੱਚਾ ਤਖਤ ਜੋਗ ਭੋਗ ਸੰਯੁਕਤ ਬਲ।
1: ਆਤ ਪਤ ਪਾਠ ਹੀ ਕਰਨਾ, ਆਤ ਵੀ ਪੋਲਾ ਤੇ ਪਤ ਪਾਠ ਵੀ ਪੋਲਾ, ਆਤਪਤ ਨਹੀਂ ਕਰਨਾ।
2: ਆਤਪਤ ਨਹੀਂ ਕਰਨਾ, ਆਤ ਪਤ ਸ਼ਤਰ ਦਾ ਨਾਮ।
1: ਹਾਂਜੀ, ਸਿਰ ਆਤ ਪਤ ਸੱਚਾ ਤਖਤ ਜੋਗ ਭੋਗ ਸੰਯੁਕਤ ਬਲ
2: ਜੀ।
0: ਗੁਰ

0: ਇੱਥੇ ਸਵਈਆਂ ਦਾ ਜਿਹੜਾ ਲਿਖਤੀ ਰੂਪ ਹੈ ਸੱਸਾ ਵਾਵਾ ਈੜੀ ਨੂੰ ਬਿਹਾਰੀ ਈੜੀ ਨੂੰ ਲਾਂ ਦੇ ਨਾਲ ਹੀ ਸ਼ੁੱਧ ਹੈ ਯਈਏ ਦੇ ਨਾਲ ਨਹੀਂ ਜਿਵੇਂ ਉਚਾਰਨ ਤੇ ਸਵਈਏ ਹੀ ਰਹਿਣਾ ਪਰ ਕਈਆਂ ਸਰੂਪਾਂ ਦੇ ਵਿੱਚ ਯਈਏ ਦੇ ਨਾਲ ਇੱਥੇ ਜਿਹੜਾ ਉਹ ਲਿਖਤੀ ਰੂਪ ਦਿੱਤਾ ਗਿਆ ਪਰ ਦੋਵੇਂ ਈੜੀ ਈੜੀ ਨੂੰ ਬਿਹਾਰੀ ਤੇ ਈੜੀ ਨੂੰ ਲਾਂ ਦੇ ਨਾਲ ਹੀ ਸ਼ੁੱਧ ਹੈ ਹਾਂਜੀ
1: ਸਿਮਰੰ ਸੋਈ ਪੁਰਖ ਅਚਲ ਅਬਿਨਾਸੀ ਜਿਸ ਸਿਮਰਤ ਦੁਰਮਤ ਮਲ ਨਾਸੀ ਸਤਿਗੁਰ ਚਰਨ

0: ਗੁਰ ਅਰਜੁਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਓ।
1: ਇੱਥੇ ਸਾਧ ਸੰਗਤ ਦੀ ਵਿਸ਼ੇਸ਼ ਜਮਕ ਯਾਦ ਰੱਖਣੀ, ਗੁਰ ਅਰਜੁਨ ਜੱਜੇ ਦੀ ਔਂਕੜ ਦੇ ਨਾਲ ਗੁਰ ਅਰਜੁਨ ਘਰ ਗੁਰ ਰਾਮਦਾਸ। ਜੇ ਆਪਾਂ ਇਹ ਜਮਕ ਘਰ ਦੇ ਉੱਪਰ ਜਾ ਕੇ ਲਾ ਦਿੱਤੀ ਗੁਰ ਅਰਜੁਨ ਘਰ, ਇੱਥੇ ਜੇ ਜਮਕ ਲਾਈ ਤੇ ਅਰਥ ਜਿਹੜਾ ਉਹ ਪੁੱਠਾ ਹੋ ਜਾਵੇਗਾ। ਅਰਥ ਬਣਦਾ ਹੈ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਘਰ ਦੇ ਵਿੱਚ ਗੁਰੂ ਅਰਜਨ ਦੇ ਮਹਾਰਾਜ ਭਗਤ ਸਰੂਪ ਉਤਰ ਕੇ ਆਏ ਹਨ, ਪਰ ਜੇ ਘਰ ਤੇ ਜਾ ਕੇ ਜਮਕ ਲਾਈ ਤੇ ਫਿਰ ਇਹ ਉਲਟਾ ਹੋ ਜਾਵੇਗਾ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਘਰ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਉਤਰ ਕੇ ਆਏ। ਸੋ ਇਸ ਕਰਕੇ ਗੁਰ ਅਰਜੁਨ ਘਰ ਗੁਰ ਰਾਮਦਾਸ ਭਗਤ ਉਤਰ ਆਇਆ।
0: ਵੱਡ ਭਾਗੀ

0: ਆਇਓ
1: ਔਰ ਬ੍ਰਹਮ ਤੇ ਵਿਸ਼ਰਾਮ ਲਓ।
0: ਗੁਰ ਅਰਜੁਨ ਘਰ ਗੁਰ ਰਾਮਦਾਸ ਅਨੁਭਵ ਠਹਿਰਾਇਓ।
1: ਪੜ੍ਹੋ ਅੱਗੇ ਪੜ੍ਹੋ।
0: ਜਨਕ ਰਾਮ

ਜਿਹੜੇ ਹੈਗੇ ਨਾ ਸਰੂਪ ਪਾਤਸ਼ਾਹ ਉਹਨਾਂ ਤੇ ਵਿੱਚ ਪਾਠ ਪੰਚਾਰ ਨਦਲਿਓ, ਪੰਚਾਹਰ ਨਦਲਿਓ ਅਰਥ ਭਾਵੇਂ ਬਣ ਜਾਂਦਾ ਪਰ ਪਾਠ ਇਕੱਠਾ ਕਰਨਾ, ਪੰਚਾਹਰ ਦਲਿਓ ਸੁਨ ਸਹਿਜ ਨਿਜ ਘਰ ਸਹਾਰਿਓ, ਇਹ ਸੰਪਰਦਾਇ ਪਾਠ ਇੰਜ ਪੰਚਾਹਰ ਦਲਿਓ।

0: ਪੜੀ ਕਹਿਣਾ ਪਾਠ ਪੜੀ ਨਹੀਂ ਬੋਲਣਾ
1: ਜੋੜੇ
0: ਦੇ ਚਰਨਾਂ ਚ ਹਾਹਾ ਨਹੀਂ ਲੱਗਣ ਦੇਣਾ ਭਾਰਾ ਕਰਕੇ ਨਹੀਂ ਬੋਲਣਾ ਪੜੀ ਜਿਵੇਂ ਕੋਈ ਚੀਜ਼ ਪਈ ਹੁੰਦੀ ਹਿੰਦੀ ਜੀ ਕਹਿੰਦੇ ਚੀਜ਼ ਵਸਤੂ ਪੜੀ ਹੈ ਇਸ ਤਰ੍ਹਾਂ ਹਾਂਜੀ ਫਿਰ ਪੜੇ

0: ਤਰਲਾ ਕੇ ਅੱਖਰ ਨੂੰ ਬੇਤਰ ਹੋ ਪਾਠ ਇਕੱਠਾ ਹੀ ਹੈ ਬੇਤਰ ਹੋ
1: ਕੁਝ ਪਦ ਸ਼ਿਦ ਸਰੂਪਾਂ ਵਿੱਚ ਪਾਠ ਲਿਖਿਆ ਹੋਇਆ ਕਲਯੁਗ ਜਹਾਜ ਅਰਜਨ ਗੁਰੂ ਸਗਲ ਸ੍ਰਿਸ਼ਟ ਲਗਬੇ ਤਰੋ ਬੱਬਾ ਜਿਹੜਾ ਲੱਗ ਦੇ ਨਾਲ ਲਾਇਆ ਹੋਇਆ ਲਗਬੇ ਤਰੋ ਪਰ ਜਿਹੜਾ ਸੰਪਰਦਾਇ ਪਾਠ ਹੈ ਸਗਲ ਸ੍ਰਿਸ਼ਟ ਲੱਗ ਬੇਤਰਹੋ ਸੰਬੰਧਕ ਪਾਠ ਹੈ ਬੇਤਰਹੋ ਇਕੱਠਾ ਪਰ ਬੇ ਥੋੜਾ ਜਿਹਾ ਵੱਖਰਾ ਕਰਕੇ ਬੋਲਣਾ ਬੇਤਰਹੋ
0: ਤਿਹ ਜਨ ਜਾਚ ਜਗਤਰ ਪਰ ਜਾਨੀਅਤ ਬਾਸੁਰ ਰੈਣ ਬਾਸ ਜਾ ਕੋ ਹਿਤ ਨਾਮ ਸਿਓ ਰੈਣ ਰਾਰੀ ਨੂੰ ਗੁਲਾਵਾਂ ਨਨੇ ਨੂੰ ਸਿਹਾਰੀ ਦੇ ਸਹਿ ਦੀ ਉਚਾਰਨ ਕਰਨਾ ਰੈਣ ਜਿਵੇਂ ਉਚਾਰਨ ਕੀਤਾ ਗਿਆ ਹਾਂਜੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਸਾਧ ਸੰਗਤ ਜੀ, ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਜਿਨ੍ਹਾਂ ਨੇ ਬਹੁਤ ਹੀ ਪ੍ਰੇਮ ਵਿੱਚ ਭਿੱਜ ਕੇ ਰੂਹ ਤੋਂ ਆਤਮਾ ਦੇ ਤਲ ਤੋਂ ਸਤਿਗੁਰਾਂ ਦੀ ਬਾਣੀ ਦੇ ਕੀਰਤਨ ਸਰਵਣ ਕਰਵਾ ਕੇ ਅਸਾਂ ਨੂੰ ਗੁਰੂ ਚਰਨਾਂ ਦੇ ਨਾਲ ਜੋੜਿਆ। ਭਾਈ ਸਾਹਿਬ ਹੁਣਾਂ ਨੇ ਜੋ ਤਿੰਨ ਸ਼ਬਦ ਗਾਇਨ ਕੀਤੇ, ਉਹਨਾਂ ਸ਼ਬਦਾਂ ਦਾ ਪ੍ਰਕਰਨ ਇੱਕੋ ਹੀ ਸੀ ਕਿ ਇਹ ਇਨਸਾਨ ਪਰਮਾਤਮਾ ਦਾ ਨਾਮ ਜਪ ਲਾ, ਸਿਮਰਨ ਕਰ ਲਾ, ਬੰਦਗੀ ਕਰ ਲਾ, ਬੰਦਗੀ ਤੋਂ ਬਿਨਾਂ ਤੇਰਾ ਜਨਮ ਸਾਰਾ ਵਿਅਰਥ ਆ।

0: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
1: ਯੂਅਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
2: ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਆਜੂਨੀ ਸੈਭੰ ਗੁਰਪ੍ਰਸਾਦ। ਮਨੁੱਖ ਦੀ ਸਿਰਜਣਾ ਵਿੱਚ ਪਰਿਪੂਰਨ ਪਰਮਾਤਮਾ ਨੇ ਆਪਣੀ ਪੂਰੀ ਸਿਆਣਪ ਪੂਰੀ ਬਖਸ਼ਿਸ਼ ਤੋਂ ਕੰਮ ਲਿਆ। ਮਨੁੱਖ ਦਾ ਇੱਕ ਇੱਕ ਅੰਗ ਬੜਾ ਕੀਮਤੀ ਹੈ, ਇੱਕ ਇੱਕ ਨਸ, ਇੱਕ ਇੱਕ ਰੋਮ ਔਰ ਇੱਕ ਇੱਕ ਇੰਦਰੇ ਦੀ ਆਪਣੀ ਖਾਸ ਮਹਾਨਤਾ। ਲੇਕਿਨ ਇਹਦੇ ਚੋਂ ਸਰੀਰ ਦੀ ਇਸ ਬਣਤਰ ਦੇ ਚੋਂ ਚਾਰ ਹਿੱਸੇ ਐਸੇ ਨੇ ਜਿਨ੍ਹਾਂ ਦੀ ਵਾਖਿਆ ਭਾਰਤ ਦੇ ਰਿਸ਼ੀ ਮੁਨੀਆਂ ਨੇ ਬੜੇ ਸੋਹਣੇ ਢੰਗ ਨਾਲ ਕੀਤੀ ਹੈ। ਪ੍ਰਥਮ ਸਿਰ, ਦੂਸਰਾ ਬਾਹਾਂ, ਤੀਸਰਾ ਪੇਟ ਔਰ ਚੌਥਾ ਚਰਨ ਪੈਰ। ਸਿਰ ਦੀ ਆਪਣੀ ਮਹਾਨਤਾ ਹੈ, ਹੱਥਾਂ ਦੀ ਆਪਣੀ ਗੱਲ ਹੈ, ਪੇਟ ਦੀ ਆਪਣੀ ਦੁਨੀਆ ਹੈ ਔਰ ਪੈਰਾਂ ਦੀ ਆਪਣੀ ਖਾਸ ਹੋਂਦ ਹੈ। ਇਹਨਾਂ ਚਾਰਾਂ ਕਰਕੇ ਹੀ ਸਾਡੇ ਦੇਸ਼ ਦੇ ਵਿੱਚ ਵਰਨ ਵੰਡ ਹੋਈ ਸੀ ਔਰ ਚਾਰ ਵਰਨ ਮੰਨ ਲਏ ਗਏ ਸਨ। ਚਾਰ ਵਰਨ ਬ੍ਰਾਹਮਣ, ਖੱਤਰੀ, ਵੈਸ਼ ਔਰ ਸ਼ੂਦਰ। ਵਿਆਖਿਆ ਇੰਝ ਕੀਤੀ ਗਈ ਕਿ ਜੋ ਬ੍ਰਾਹਮਣ ਹੈ ਉਹ ਸਿਰ ਹੈ, ਜੋ ਵੈਸ਼ ਹੈ ਉਹ ਪੇਟ ਹੈ, ਜੋ ਖੱਤਰੀ ਹੈ ਉਹ ਬਾਹਾਂ ਹੈ ਔਰ ਜੋ ਸ਼ੂਦਰ ਹੈ ਉਹ ਚਰਨ ਹੈ। ਇਹ ਵੰਡ ਕਿਸ ਆਧਾਰ ਤੇ ਕੀਤੀ ਗਈ? ਜ਼ਾਤ ਪਾਤ ਨੂੰ, ਕੁੱਲ ਨੂੰ ਮੁੱਖ ਰੱਖ ਕੇ ਇਸ ਤਰ੍ਹਾਂ ਦੀ ਵੰਡ ਨਹੀਂ ਹੋਈ ਸੀ। ਇਹ ਵੰਡ ਹੋਈ ਸੀ ਰੁਚੀਆਂ ਕਰਕੇ। ਜਿਹੜਾ ਮਨੁੱਖ ਜ਼ਿਹਨੀ ਤੌਰ ਤੇ, ਦਿਮਾਗੀ ਤੌਰ ਤੇ ਜ਼ਿਆਦਾ ਸੋਚਦਾ ਸੀ, ਆਪਣੇ ਸਿਰ ਦਾ ਜ਼ਿਆਦਾ ਇਸਤੇਮਾਲ ਕਰਦਾ ਸੀ, ਹਰ ਵਕਤ ਸੋਚਾਂ ਵਿੱਚ ਗਲਤਾਨ ਰਹਿੰਦਾ ਸੀ, ਹਰ ਵਕਤ ਸੋਚ ਦੀ ਦੁਨੀਆ ਵਿੱਚ ਰਹਿੰਦਾ ਸੀ। ਸੋਚਣਾ ਜੀਵਨ ਬਾਰੇ, ਸੋਚਣਾ ਜਨਮ ਬਾਰੇ, ਸੋਚਣਾ ਮਰਨ ਬਾਰੇ, ਸੋਚਣਾ ਸੰਸਾਰ ਬਾਰੇ ਔਰ ਸੰਸਾਰ ਦੇ ਕਰਤੇ ਬਾਰੇ। ਅੱਠੇ ਪੈਰ ਜੋ ਸੋਚਾਂ ਵਿੱਚ ਲੀਨ ਰਿਹਾ, ਐਸੇ ਪੁਰਸ਼ ਨੂੰ ਸਾਡੇ ਦੇਸ਼ ਦੇ ਸਿਆਣੇ ਮਨੁੱਖਾਂ ਨੇ ਕਹਿ ਦਿੱਤਾ ਇਹ ਬ੍ਰਾਹਮਣ ਹੈ, ਇਹ ਬ੍ਰਹਮ ਦਾ ਚਿੰਤਨ ਕਰਦਾ, ਇਹ ਕਰਤਾਰ ਤੇ ਸੰਸਾਰ ਦਾ ਚਿੰਤਨ ਕਰਦਾ, ਇਹ ਹਰ ਵਕਤ ਬਹੁਤ ਗਹਿਰੇ ਚਿੰਤਨ ਵਿੱਚ ਡੁੱਬਿਆ ਰਹਿੰਦਾ। ਤੋ ਜਿਸ ਦੀ ਦੁਨੀਆ ਚਿੰਤਨ ਸੀ, ਜਿਸ ਦਾ ਸੰਸਾਰ ਚਿੰਤਨ ਤੇ ਖੜਾ ਸੀ, ਜੋ ਆਪਣੇ ਸਿਰ ਦਾ ਬਹੁਤਾ ਇਸਤੇਮਾਲ ਕਰਦਾ ਸੀ, ਆਖਿਰ ਬਾਅਦ ਵਿੱਚ ਫੈਸਲਾ ਇਹ ਕੀਤਾ ਗਿਆ ਇਹ ਸੰਸਾਰ ਦਾ ਸਿਰ ਹੈ, ਇਹ ਮਨੁੱਖੀ ਦੁਨੀਆ ਦਾ ਸਿਰ ਹੈ। ਔਰ ਇਤਨੀ ਗੱਲ ਤੇ ਸਪਸ਼ਟ ਹੈ ਕਿ ਸਰੀਰ ਦੇ ਵਿੱਚ ਸਿਰ ਦੀ ਆਪਣੀ ਖਾਸ ਅਹਿਮੀਅਤ ਹੈ। ਸਿਰ ਅਲੱਗ ਹੋ ਜਾਏ ਤਾਂ ਬਾਕੀ ਦੇ ਸਾਰੇ ਅੰਗ ਨਾਕਾਰਾ ਨੇ। ਸਿਰ ਬਹੁਤ ਕੀਮਤੀ ਹੈ, ਬਹੁਤ ਕੀਮਤੀ ਹੈ। ਔਰ ਜੋ ਇਸ ਸਿਰ ਦਾ ਬਹੁਤਾ ਹੀ ਇਸਤੇਮਾਲ ਕਰੇ, ਬਹੁਤੀ ਇਸ ਦੀ ਵਰਤੋਂ ਕਰੇ, ਐਸੇ ਪੁਰਸ਼ ਨੂੰ ਆਖਿਆ ਗਿਆ ਇਹ ਬ੍ਰਾਹਮਣ ਹੈ। ਐਸੇ ਪੁਰਸ਼ਾਂ ਤੋਂ ਗਿਆਨ ਦਾ ਜਨਮ ਹੋਇਆ, ਕਲਾ ਦਾ ਜਨਮ ਹੋਇਆ, ਵਿਗਿਆਨ ਦਾ ਜਨਮ ਹੋਇਆ। ਜੀਵਨ ਦੀ ਬਹੁਤ ਸਾਰੀ ਸੁੰਦਰਤਾ ਤੇ ਹਲਚਲ ਦਾ ਕਾਰਨ ਉਹ ਮਨੁੱਖ ਬਣੇ ਜਿਨ੍ਹਾਂ ਨੇ ਆਪਣੇ ਸਿਰ ਦਾ ਬਹੁਤਾ ਇਸਤੇਮਾਲ ਕੀਤਾ। ਦੂਸਰੀ ਸ਼੍ਰੇਣੀ ਚ ਆ ਜਾਂਦੇ ਨੇ ਉਹ ਪੁਰਸ਼ ਜਿਨ੍ਹਾਂ ਦਾ ਰਸ ਆਪਣੀ ਬਾਹਾਂ ਵਿੱਚ ਸੀ, ਸਿਰ ਦੇ ਵਿੱਚ ਨਹੀਂ ਸੀ। ਉਹ ਆਪਣੇ ਹੱਥ ਮਜ਼ਬੂਤ ਕਰਨਾ ਚਾਹੁੰਦੇ ਸਨ। ਉਹਨਾਂ ਦੇ ਹੱਥਾਂ ਵਿੱਚ ਬਹੁਤ ਵੱਡੀ ਸਤਾ ਇਕੱਠੀ ਹੋ ਗਈ। ਐਸੇ ਪੁਰਸ਼ ਰਾਜਨੀਤਕ ਕਹਿਲਾਏ, ਰਾਜਾ ਮਹਾਰਾਜਾ ਕਹਿਲਾਏ, ਜਿਨ੍ਹਾਂ ਦਾ ਜ਼ੋਰ ਬਾਹਾਂ 'ਤੇ ਸੀ। ਹੱਥਾਂ ਨੂੰ ਮਜ਼ਬੂਤ ਕਰਨਾ ਹੈ, ਹੱਥਾਂ ਨੂੰ ਤਾਕਤਵਰ ਕਰਨਾ ਹੈ, ਦੋ ਹੱਥਾਂ ਵਿੱਚ ਹਜ਼ਾਰਾਂ ਹੱਥਾਂ ਵਰਗੀ ਤਾਕਤ ਪੈਦਾ ਕਰਨੀ ਹੈ। ਸਾਡੇ ਦੇਸ਼ 'ਚ ਐਸੇ ਸੂਰਬੀਰ ਹੋਏ ਜਿਨ੍ਹਾਂ ਨੂੰ ਕਿਹਾ ਗਿਆ ਸਹਿਨ ਸਰ ਬਾਹੂ, ਹਜ਼ਾਰਾਂ ਬਾਵਾਂ ਰੱਖਣ ਵਾਲਾ। ਦਰਅਸਲ ਹਜ਼ਾਰਾਂ ਬਾਵਾਂ ਮਨੁੱਖ ਦੀਆਂ ਹੁੰਦੀਆਂ ਨਹੀਂ, ਗੱਲ ਇਤਨੀ ਹੈ ਕਿ ਜਿਹਦੀਆਂ ਦੋ ਬਾਵਾਂ ਵਿੱਚ ਹਜ਼ਾਰਾਂ ਬਾਵਾਂ ਵਰਗਾ ਬਲ ਹੈ ਉਸ ਨੂੰ ਆਖਿਆ ਗਿਆ ਸਹਿਨ ਸਰਬਾਉ। ਜਿਹਦੇ ਇੱਕ ਸਿਰ ਵਿੱਚ ਦਸ ਸਿਰ ਵਰਗੇ ਸੋਚਣ ਦੀ ਸ਼ਕਤੀ ਮੌਜੂਦ ਹੋਵੇ, ਬਹੁਤ ਸੋਚ ਸਕਦਾ ਹੋਵੇ, ਐਸੇ ਪੁਰਸ਼ ਨਾਲ ਅਸੀਂ ਦਸ ਦਾ ਸਿਰ ਵੀ ਜੋੜੇ ਜੈਸੇ ਰਾਵਣ ਦੇ ਨਾਲ ਜੋੜੇ ਗਏ। ਦਸ ਸਿਰ ਇਸ ਗੱਲ ਦਾ ਪ੍ਰਤੀਕ ਨੇ ਕਿ ਇਹ ਮਨੁੱਖ ਬਹੁਤ ਸੋਚਦਾ ਸੀ, ਬਹੁਤ ਸੋਚਦਾ ਸੀ। ਇਤਿਹਾਸਕਾਰਾਂ ਨੇ ਰਾਵਣ ਨੂੰ ਬ੍ਰਾਹਮਣ ਆਖਿਆ, ਬ੍ਰਾਹਮਣ ਸੀ, ਬਹੁਤ ਗਹਿਰਾ ਚਿੰਤਨ ਕਰਦਾ ਸੀ, ਬਹੁਤ ਗਹਿਰੀਆਂ ਸੋਚਾਂ ਵਿੱਚ ਰਹਿੰਦਾ ਸੀ। ਇਹ ਗੱਲ ਵੱਖਰੀ ਹੈ ਕਿ ਜਗਤ ਨੇ ਸਿਰਫ ਉਸਦਾ ਇੱਕ ਪਹਿਲੂ ਵੇਖਿਆ, ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਉਸਦੇ ਤਿਆਗ, ਵੈਰਾਗ, ਸੂਝ ਸਮਝ ਦੀ ਵੀ ਦਾਤ ਦਿੱਤੀ ਗਈ ਹੈ। ਰਾਵਣ ਹੋਤੇ ਸੋਰੰਗ ਨੇ ਜਿਨ ਸਿਰ ਦੀਨੇ ਕਾਟ, ਉਸਨੇ ਸ਼ਿਵ ਜੀ ਦੀ ਪ੍ਰਸੰਨਤਾ ਹਾਸਲ ਕਰਨ ਵਾਸਤੇ ਬਹੁਤ ਵੱਡਾ ਜਪ ਕੀਤਾ, ਤਪ ਕੀਤਾ, ਔਰ ਬਹੁਤ ਲੰਬੀ ਸੋਚਾਂ ਤੋਂ ਉਹ ਲੰਘਿਆ। ਦਸ ਸਿਰ ਇਸ ਗੱਲ ਦਾ ਪ੍ਰਤੀਕ ਨੇ ਕਿ ਬਹੁਤ ਸੋਚਦਾ ਸੀ, ਬਹੁਤ ਸੋਚਦਾ ਸੀ। ਹਜ਼ਾਰਾਂ ਬਾਵਾਂ ਇਸ ਗੱਲ ਦਾ ਪ੍ਰਤੀਕ ਨੇ ਕਿ

ਜੀ ਹੋਵੇ। ਐਸੇ ਬੰਦੇ ਨੂੰ ਆਖਿਆ ਗਿਆ ਵੈਸ਼। ਮਨੁੱਖਾਂ ਦੀ ਪਹਿਲੇ ਵੰਡ ਹੋਈ ਸੀ ਰੁਚੀਆਂ ਦੇ ਆਧਾਰ ਤੇ, ਸੁਭਾਅ ਦੇ ਆਧਾਰ ਤੇ। ਬਾਅਦ ਵਿੱਚ ਇਹ ਵੰਡ ਜ਼ਾਤ ਪਾਤ ਦਾ ਰੂਪ ਅਖਤਿਆਰ ਕਰ ਗਈ। ਤੋ ਸੰਚਨ ਕਰਨ ਦੀ ਬਿਰਤੀ ਮਨੁੱਖ ਦੇ ਅੰਦਰ ਬਕਾਇਦਾ ਪਾਈ ਜਾਂਦੀ ਹੈ। ਮਨੋਵਿਗਿਆਨੀਆਂ ਨੇ ਇਸ ਸੰਬੰਧ ਦੀ ਖੋਜ ਕੀਤੀ ਹੈ। ਛੋਟੇ ਛੋਟੇ ਮਾਸੂਮ ਬੱਚੇ ਵੀ ਗੀਟੀਆਂ ਪੱਥਰ ਸੰਚਨ ਕਰਦੇ ਨੇ, ਸੰਗ੍ਰਹਿ ਕਰਦੇ ਨੇ। ਕੋਈ ਡਾਕ ਦੀਆਂ ਟਿਕਟਾਂ ਇਕੱਠੀਆਂ ਕਰੀ ਜਾਂਦਾ, ਕੋਈ ਹੋਰ ਤਰ੍ਹਾਂ ਤਰ੍ਹਾਂ ਦੀ ਤਸਵੀਰਾਂ ਇਕੱਠੀਆਂ ਕਰਦਾ। ਵਰਸ ਕੇ ਕਿਸੇ ਇੱਕ ਨੂੰ ਪੁਰਾਣੀਆਂ ਕਿਤਾਬਾਂ ਸੰਗ੍ਰਹਿ ਕਰਨ ਦੀ ਰੁਚੀ ਹੈ, ਕਿਸੇ ਨੂੰ ਪੁਰਾਣੀਆਂ ਵਸਤੂਆਂ ਸੰਗ੍ਰਹਿ ਕਰਨ ਦੀ ਰੁਚੀ ਹੈ। ਸੰਚਨ ਦੀ ਰੁਚੀ ਮਨੁੱਖ ਦੇ ਅੰਦਰ ਹੈ, ਕਿਸੇ ਨੂੰ ਗਿਆਨ ਸੰਚਨ ਕਰਨ ਦੀ ਰੁਚੀ ਹੈ, ਕਿਸੇ ਨੂੰ ਧਨ ਸੰਗ੍ਰਹਿ ਕਰਨ ਦੀ ਰੁਚੀ ਹੈ। ਤੋ ਸੰਗ੍ਰਹਿ ਕਰਨਾ, ਇਹ ਜਿਹੜੀ ਸੰਚਨ ਕਰਨ ਦੀ ਬਿਰਤੀ ਹੈ, ਇਹਨੂੰ ਵੈਸ਼ ਕਹਿੰਦੇ ਨੇ। ਜਦ ਸੰਗ੍ਰਹਿ ਹੀ ਕਰੀ ਜਾਣਾ ਔਰ ਸਾਰੀ ਸ਼ਕਤੀ ਸਾਰਾ ਸਮਾਂ ਇਸੇ ਤੇ ਖਰਚ ਕਰਨਾ ਕਿ ਸੰਗ੍ਰਹਿ ਹੋ ਜਾਏ ਬਹੁਤਾ ਧਨ, ਬਹੁਤਾ ਭੋਜਨ, ਬਹੁਤੀ ਵਸਤੂ, ਬਹੁਤਾ ਪਦਾਰਥ, ਇਸ ਬਿਰਤੀ ਨੂੰ ਵੈਸ਼ ਆਖਿਆ ਗਿਆ। ਜਿਸ ਮਨੁੱਖ ਦੀ ਰੁਚੀ ਭਾਰੀ ਭਰਕਮ ਕੰਮ ਕਰਨ ਦੀ ਹੋਵੇ, ਵਜ਼ਨੀ ਕੰਮ ਕਰ ਸਕਦਾ ਹੋਵੇ, ਛੋਟਾ ਬਾਰੀਕ ਕੰਮ ਨਾ ਕਰ ਸਕਦਾ ਹੋਵੇ, ਵਜ਼ਨੀ ਕੰਮ ਨੂੰ ਹੀ ਕਰਨ ਨੂੰ ਉਹ ਤਤਪਰ ਹੋਵੇ ਤੇ ਸਿਰਫ ਉਹੀ ਕਰ ਸਕਦਾ ਹੋਵੇ, ਐਸੇ ਬੰਦੇ ਨੂੰ ਆਖਿਆ ਗਿਆ ਇਹ ਸ਼ੂਦਰ ਹੈ। ਸ਼ੂਦਰ ਦਾ ਮਤਲਬ ਨਿਖਿੱਧ ਨਹੀਂ। ਪੈਰਾਂ ਦੀ ਆਪਣੀ ਮਹਾਨਤਾ ਹੈ, ਪੇਟ ਦੀ ਆਪਣੀ ਗੱਲ ਹੈ, ਹੱਥਾਂ ਦੀ ਆਪਣੀ ਗੱਲ ਹੈ, ਸਿਰ ਦੀ ਆਪਣੀ ਗੱਲ ਹੈ। ਪੇਟ ਵਿੱਚ ਪਿਆ ਹੋਇਆ ਭੋਜਨ ਬਾਹਾਂ ਨੂੰ ਵੀ ਮਿਲਦਾ, ਪੈਰਾਂ ਨੂੰ, ਸਿਰ ਨੂੰ ਵੀ ਮਿਲਦਾ। ਭੋਜਨ ਤੋਂ ਜਦ ਰਸ ਬਣਦਾ, ਖੂਨ ਬਣਦਾ, ਤਾਂ ਸਮੁੱਚੇ ਸਰੀਰ ਨੂੰ ਮਿਲਦਾ, ਤਾਂ ਪੇਟ ਦੀ ਵੀ ਆਪਣੀ ਮਹਾਨਤਾ। ਦੋ ਬਾਹਾਂ ਕਰਕੇ ਭੋਜਨ ਕਮਾਉਣਾ ਪੈਂਦਾ, ਰਕਸ਼ਾ ਕਰਨੀ ਪੈਂਦੀ ਹੈ, ਇਹਨਾਂ ਹੱਥਾਂ ਦੀ ਵੀ ਆਪਣੀ ਗੱਲ ਹੈ। ਔਰ ਦਿਮਾਗ ਨਾਲ ਸੋਚਣਾ ਪੈਂਦਾ, ਔਰ ਇਹ ਅਹਿਮ ਇੰਦਰਾ ਹੈ, ਖਾਸ ਇੰਦਰਾ ਹੈ, ਇਹਦੀ ਵੀ ਬੜੀ ਗੱਲ ਹੈ। ਤੇ ਜੇ ਪੈਰ ਹੀ ਨਾ ਹੋਣ ਤਾਂ ਗਤੀ ਹੀ ਨਹੀਂ ਹੋ ਸਕਦੀ। ਮਜ਼ਦੂਰ ਤਬਕਾ ਨਾ ਹੋਵੇ, ਭਾਰੀ ਭਰਕਮ ਕੰਮ ਕਰਨ ਵਾਲਾ ਮਨੁੱਖ ਨਾ ਹੋਵੇ, ਤਾਂ ਸੰਸਾਰ ਦੀ ਸਾਰੀ ਰੌਣਕ ਖਤਮ ਹੋ ਜਾਏਗੀ। ਤੋ ਇਹ ਜਿਹੜੇ ਚਾਰ ਵਰਨ ਨੇ ਸਤਿਗੁਰਾਂ ਨੇ ਇਹਨਾਂ ਤੇ ਦ੍ਰਿਸ਼ਟੀ ਮਾਰੀ, ਜੋ ਭਾਰਤ ਵਿੱਚ ਬੜੇ ਪ੍ਰਧਾਨ ਰੂਪ ਵਿੱਚ ਮੌਜੂਦ ਸਨ, ਖੱਤਰੀ, ਬ੍ਰਾਹਮਣ, ਸ਼ੂਦਰ, ਵੈਸ਼। ਕਿਉਂਕਿ ਸਰੀਰ ਦੇ ਵਿੱਚ ਇਹਨਾਂ ਚਾਰਾਂ ਦਾ ਬਕਾਇਦਾ ਜੋੜ ਹੈ, ਸਿਰ, ਹੱਥ, ਪੇਟ ਤੇ ਪੈਰ ਜੁੜੇ ਹੋਏ ਨੇ, ਅੱਡ ਅੱਡ ਨਹੀਂ ਨੇ। ਲੇਕਿਨ ਜਦ ਵਰਨ ਵੰਡ ਹੋਈ ਤਾਂ ਅਸੀਂ ਬਿਲਕੁਲ ਅਲੱਗ ਅਲੱਗ ਕਰ ਦਿੱਤਾ। ਸੋਚਣ ਵਾਲੇ ਮਨੁੱਖ ਅਲੱਗ ਕਰ ਦਿੱਤੇ, ਬਸ ਇਹ ਬ੍ਰਾਹਮਣ ਨੇ। ਤੇ ਸ਼ਕਤੀਸ਼ਾਲੀ ਮਨੁੱਖਾਂ ਦਾ ਗਰੋਹ ਅਲੱਗ ਹੋ ਗਿਆ, ਬਈ ਇਹ ਖੱਤਰੀ ਨੇ। ਔਰ ਧਨ ਸੰਗ੍ਰਹਿ, ਸੰਚਨ ਤੇ ਕਮਾਉਣ ਵਾਲੇ ਜਿਹੜੇ ਮਨੁੱਖ ਸਨ, ਇਹਨਾਂ ਨੂੰ ਅਲੱਗ ਕਰ ਦਿੱਤਾ, ਬਈ ਇਹ ਵੈਸ਼ ਨੇ। ਭਾਰੀ ਤੇ ਵਜ਼ਨੀ ਕੰਮ ਕਰਨ ਵਾਲੇ ਮਨੁੱਖਾਂ ਦੀ ਜਮਾਤ ਅਸੀਂ ਅਲੱਗ ਖੜੀ ਕਰ ਦਿੱਤੀ, ਬਈ ਇਹ ਸ਼ੂਦਰ ਨੇ। ਇਹਦੇ ਨਾਲ ਕੀ ਹੋਇਆ, ਮਨੁੱਖਤਾ ਵੰਡੀ ਗਈ ਔਰ ਮਨੁੱਖ ਮਨੁੱਖ ਦੇ ਵਿਚਕਾਰ ਬਹੁਤ ਵੱਡੀ ਦੀਵਾਰ ਖੜੀ ਹੋ ਗਈ। ਸ਼ੂਦਰ ਤੇ ਖੱਤਰੀ ਦੇ ਵਿਚਕਾਰ ਬਹੁਤ ਵੱਡੀ ਦੀਵਾਰ ਖੜੀ ਹੋ ਗਈ। ਖੱਤਰੀ ਤੇ ਬ੍ਰਾਹਮਣ, ਬ੍ਰਾਹਮਣ ਤੇ ਵੈਸ਼, ਇਹ ਆਪਸ ਵਿੱਚ ਮਿਲ ਨਾ ਸਕੇ। ਪਾੜਾ ਬਹੁਤ ਵੱਧਦਾ ਗਿਆ, ਵਿੱਥ ਬਹੁਤ ਵੱਧਦੀ ਗਈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜ਼ਮਾਨਾ ਆਇਆ, ਆਪ ਨੇ ਮਨੁੱਖ ਦੀ ਮੂਲ ਸਮੱਸਿਆ ਨੂੰ ਸਮਝਿਆ ਔਰ ਹਿੰਦੁਸਤਾਨ ਦੀ ਗੁਲਾਮੀ ਦੇ ਕਾਰਨਾਂ ਨੂੰ ਵੀ ਸਮਝਿਆ। ਤੋ ਇੱਕ ਨਵੀਂ ਰੋ ਚਲਾਈ, ਇੱਕ ਨਵੀਂ ਦੇਣ, ਇੱਕ ਨਵੀਂ ਵਿਚਾਰਧਾਰਾ ਇਸ ਦੇਸ਼ ਵਿੱਚ ਜਾਰੀ ਕੀਤੀ। ਆਖਿਆ ਚਾਰ ਵਰਨ ਇੱਕ ਵਰਨ ਕਰ, ਪੈਰੀ ਪਾਉਣਾ ਜਗ ਵਰਤਾਇਆ, ਬਕੌਲੇ ਭਾਈ ਸਾਹਿਬ ਭਾਈ ਗੁਰਦਾਸ ਜੀ। ਗੁਰੂ ਨਾਨਕ ਨੇ ਚਾਰ ਵਰਨਾਂ ਨੂੰ ਇੱਕ ਕਰਨ ਦੀ ਕੋਸ਼ਿਸ਼ ਕੀਤੀ। ਸਤਿਗੁਰ ਨੇ ਫਰਮਾਨ ਕੀਤਾ, ਜਦ ਸਿਰ, ਪੈਰ, ਪੇਟ ਤੇ ਪੈਰ ਬਕਾਇਦਾ ਇਕੱਠੇ ਨੇ ਤਾਂ ਵਰਨ ਕਿਉਂ ਨਹੀਂ ਇਕੱਠੇ ਹੋ ਸਕਦੇ? ਇੱਕੋ ਹੀ ਮਨੁੱਖ ਦੇ ਅੰਦਰ ਇਹ ਚਾਰੇ ਵਰਨ ਕਿਉਂ ਨਹੀਂ ਹੋ ਸਕਦੇ? ਔਰ ਇਹ ਵਰਨ ਕਰਕੇ ਹਰ ਮਨੁੱਖ ਅਲੱਗ ਅਲੱਗ ਕਿਉਂ ਹੈ? ਇਹ ਠੀਕ ਹੈ ਕਿ ਸਿਰ ਦੀ ਆਪਣੀ ਮਹਾਨਤਾ ਹੈ ਔਰ ਸਿਰ ਸਿਰਮੌਰ ਹੈ, ਬ੍ਰਾਹਮਣ ਨੂੰ ਅਸੀਂ ਸਿਰਮੌਰ ਮੰਨਿਆ, ਇਹ ਠੀਕ ਹੈ, ਕਿਉਂਕਿ ਦਿਮਾਗ ਸਿਰਮੌਰ ਹੈ ਸਰੀਰ ਦੇ। ਅਸੀਂ ਦੇਖਦੇ ਹਾਂ ਕਿਸੇ ਮਨੁੱਖ ਦਾ ਦਿਮਾਗ ਨਾ ਕੰਮ ਕਰੇ ਤਾਂ ਉਸਨੂੰ ਪਾਗਲ ਕਹਿੰਦੇ ਹਾਂ, ਪਾਗਲਖਾਨੇ ਭੇਜਣਾ ਪੈਂਦਾ, ਐਸਾ ਬੰਦਾ ਖਤਰਨਾਕ ਸਾਬਤ ਹੁੰਦਾ। ਹੁਣ ਉਹਦੇ ਹੱਥ ਵੀ ਨੇ, ਪੈਰ ਵੀ ਨੇ, ਜ਼ਬਾਨ ਵੀ ਹੈ, ਅੱਖਾਂ ਵੀ ਹੈਗੀਆਂ ਨੇ, ਕੰਨ ਵੀ ਹੈਗੇ ਨੇ, ਪਰ ਚੂੰਕਿ ਦਿਮਾਗ ਨਹੀਂ,

0: تو انہاں سارے اندریاں دا وہ صحیح استعمال نہیں کر سکتا، اس واسطے وہ خطرناک ہے، انہوں پاگل خانے بھیجنا پیندا ہے، کیونکہ پاگل نو نہیں پتا میں کی بولنا ہے کی نہیں بولنا، کی ویکھنا ہے کی نہیں ویکھنا، کیڑے پاسے چلنا ہے کیڑے پاسے نہیں چلنا، کی کرنا ہے کی نہیں کرنا، سوچ نہیں سکتا۔ شکتی ساری اس دے کول ہے، پر شکتی دے پریوگ کرن دا ٹنگ اس دے کول نہیں، وہ سوچ نہیں سکتا، وہ وچار نہیں سکتا۔ تو وچار شکتی ایک بہت وڈی شکتی ہے، مہان شکتی ہے، جو وچار دا رہا، سوچ دا رہا، ذہن تو بہت کم لیا، ٹھیک ہے اس دا سنمان تے چاہیدا سی، لیکن الگ دھڑا بن جانا، الگ ورن دا بن جانا، الگ گروہ دا بن جانا، یہ منکھتا واسطے گھاتک ثابت ہویا۔ اس واسطے گرو نانک نے چار ورنہ نو ایک کرن دی کوشش کی تھی۔ صاحبہ نے یہ فرمان کیتا، پورن منکھی ہوئی ہے جس دے اندر چاریں ہی ورن ہوں، ایک ایک ورن نہیں، کیونکہ ایک ایک ورن کر کے زندگی ادھوری ہوے گی، زندگی لنگڑی ہوے گی۔ جس دے اندر شودر پنا نہیں، وہ دے پیر ہی کوئی نہیں، جس دے اندر کھتری پنا نہیں، وہ دے تے ہاتھ ہی نہیں ہے، تے جس دے اندر برامن دی برتی نہیں، وہ دا تے سر ہی نہیں ہے، تے سر تو بنا تڑ دی کی اہمیت ہے، سر تو بنا سمچا شریر کی میں نے رکھ دا۔ تو کچھ منک ایسے نے جنہ دی سوچن دے چھ، وچارن دے چھ ہی روچی ہے، اسے دے چھ ہی رس ہے، اے بندے برامن نے، تے کچھ او جو شکتی دے چھ رس رکھ دے نے، اے کھتری نے، کچھ او جو صرف دھن دے آلے دوالے، بھوجن دے آلے دوالے ہی پرکرما کردے نے، تے دھن سنچن کرنا ہی جیون منورت ہے، ایسے پرش ویش نے، تے کچھ او جو وزنی کم تو بنا اور کچھ نہیں کر سکتے۔ پراچین ایک کتھا ہے کہ لاہور دے ایک چھجو نام دے بھگت سن، انہاں نوں چند مزدوراں دے اتے بڑا ترس آیا، جو دھپ دے چ پٹاں ڈھو رہے سن، مٹی ڈھو رہے سن، کسے محل دی تعمیر دے چ لگے سن، پر دھپ دے چ کام کر رہے سن، بڑا ترس آیا۔ چار مزدوراں نوں چھجو نے بلا لیا اور آکھیا، اے دن بھر جو تسی کم کردے ہو تھانوں کی ملدا ہے؟ پراچین سما سی، آکھیا سانو اٹھ آنے روز ملدے۔ بھگت چھجو کہن لگے، میرے گھر آؤ، اتھے کم کرو، میں دگنی مزدوری دیاں گا، ایک روپیہ روز دیاں گا۔ یہ چارے مزدور بھگت جی دے گھر سویرے پہنچے، تے کہن لگے، بھگت جی کی کم ہے، کم کی کرنا ہوے گا سانو؟ چاراں دے ہتھاں وچ مالا پکڑا دتی، بٹھا دتا اور آکھیا، رام رام دا بس رٹن کرو، ایک دوجے دی طرف ویکھنا نہیں، مالا پھیری جاؤ، رام رام دا رٹن کری جاؤ اور اسے وچ دھیان جوڑو، میں تھانوں دگنی مزدوری دیاں گا اور ایک کم ادھا دن کرو۔ اتھے پورا دن تسی کم کردے سی، مزدوری اٹھا نے ملدی سی، اتھے ادھا دن اے کم کرو، مزدوری میں دگنی دیاں گا۔ ایک دو منٹ تے وچارے رام رام کردے رہے، پر ایک دوجے دی طرف ویکھن تا چھجو روکے، لیکن ایک دوجے دی طرف دیکھے بنا انہاں نوں چین بھی نہ آوے۔ پھر چھجو نے اے کہیا کہ دھن دے وچ دھیان جوڑنی، جو رام دی دھن الاپو، اسے وچ سرت جوڑنی، اسے وچ دھیان جوڑنا، بڑا اوکھا ہو گیا انہاں واسطے۔ کچھ دیر تے کر دے رہے، پھر ایک دوجے دی طرف دیکھن، پھر گلاں باتاں کرن دی رچی ہوئے، آخر چھجو روکے تاں کھج کے چاراں نے مالا سٹ دیتی، آکھیا، سیٹاں ہی ڈھونیاں نے، اے کم ساتھو نہیں ہونا، اے باریک کم ہے، اے دماغی سادھنا تے کھڑا ہے، اے ذہنی سادھنا تے کھڑا ہے، ہر منک ذہنی نے کم نہیں کر سکدا، تے ہر بندہ شریرک کم بھی نہیں کر سکدا، منک دی اپنی اپنی رچی ہوندی ہے، تے رچیاں دے مطابق ہی اس دی کرت چل دی۔ اسے کر کے ساڈے دیش دے رشی منیاں نے ونڈ کر دیتی، اے برامن ہے، اے کھتری ہے، اے شودر ہے، اے ویش ہے، ہزاراں سال تو اے ونڈ چلی آ رہی سی۔ گرو نانک دا زمانہ آیا، آپ نے اس ونڈ دے سدھار کیتا اور آپ نے کوشش کیتی کہ ایک ہی منک دے اندر چارے ورن چاہی دن، تا ہی منک سمپورن ہوئے گا، ورنہ منک ادھورا ہے، منک ٹکڑے ٹکڑے زندگی بتیت کر رہا ہے، اور ایک ایک کھیرو کھیرو ہویا ٹکڑا کوئی خاص کارآمد سدھ نہیں ہوتا۔ तो चार वरन एक वरन कर। गुरु नानक ने जिस मनुख दा नाम सिख रखिया उसनु हिदायत भी की थी कि तू अपने सिर दा इस्तेमाल भी करना है। अकली साहेब सेविए अकली पाईए मान। हर कदम देते तू अपनी अकल दी वरतों करी। तू सोचें, सोच के बोली, सोच के ही वेखी, सोच के ही हर काम करें। जिंदगी दा कोई कर्म ऐसा ना होवे जिहदे ते सोच दी मोर ना लगी होवे, विचार दी मोर ना लगी होवे। तू ब्राह्मण बन। ब्रह्म विचार बिचारे सोए, नानक ताकि परमगत होए। साहिबां दा फरमान सी ब्रह्म दी तू विचार कर, ब्रह्म दा तू चिंतन कर। पर निरा ब्रह्म दे चिंतन दे च, निरा ही सोच विचारां दे च तू लीन ना होवीं। क्यों जिंदगी दियां कुछ मूल समस्यावां होर भी हैं, तो तू अपनी बावां तो भी कम लवीं, तू खत्री भी बनी। अगर तू प्रभु चिंतन ही करदा रहा, तू सोचदा रहा, तू दार्शनिक बन जाएगा, ज्ञानी बन जावेगा, भगत बन जाएगा। लेकिन तेरे बावां दे च ताकत ना हुई तो हो सकदा तेरी संस्कृति, तेरा देश, तेरी तहजीब, तेरा धर्म खतरे च हो जाए। समुचे महान संत ते इस देश दे च पैदा होए, पर ए देश जितनी लंबी गुलामी तो लंघे है, इतनी लंबी गुलामी तो कोई होर देश नहीं लंघे। संसार दे आलम वेख के हैरान हो जांदे कि इतना वड्डा देश ये मुगलां दा गुलाम रहा। अफगानिया ने इसनु गुलाम रखिया, अरबिया ने इसनु गुलाम रखिया। इत्थे डच आए, उन्होंने भारत नु गुलाम बनाया। इत्थे स्पैनिश आए, इत्थे फ्रेंच आए, इत्थे मंगोल आए, इत्थे अंग्रेज आया। जिहड़ी कौम भी आई वह बादशाह बने ते देश नु गुलाम करन दे च वह कामयाब हो गई। चिंतक लोग दूरदृष्ट मनुख हैरान होंदे न, छोटिया छोटिया कौमां आईयां, थोड़े थोड़े साथी नाल लेके आए ते इतने वड्डे मुल्क नू गुलाम बना दिता। थोड़ी जिया सेना लेके बाबर आया, गुलाम कर गया इस देश नू। अरबी आए, स्पेनिश आए, डच आए, पुर्तगेज आए, अंग्रेज आए, वरस के एक कौम दा ए देश गुलाम नहीं होया, कई कौमां दा ए गुलाम रहा। और बहुत लंबी चौड़ी गुलामी चो रहा है, 1000 साल तक ए देश गुलाम रहा। और कमाल दी गल ए है कि इस देश दे जितने संत, जितने गुरु, जितने अवतार, जितने भगत, जितने ब्रह्म ज्ञानी पैदा हुए ने, दुनिया दे होर किसे मुल्क दे इतने नहीं पैदा हुए। पर जितनी लंबी गुलामी दे ए देश रहा है, इतनी लंबी गुलामी होर किसे देश दे नहीं रही। इसका कारण गुरु नानक देव जी महाराज ने दसिया, सिर ते बहुत जोर दिता गया, प्रभु चिंतन ते बहुत जोर दिता गया, पर जिंदगी दियां कुछ होर समस्यावां भी ने, उन्हां दी तरफ ध्यान ना दिता गया। होया कि हत्थां करके ए देश बड़ा कमजोर हो गया, खत्रीपणा खत्म हो गया, अहिंसा परमो धर्म दिया नारा इस देश दे इस ढंग नाल लग्या, हर बंदा ब्राह्मण बन गया। ते जद हर बंदा ब्राह्मण बन गया, हर मनुख ब्रह्म दे चिंतन दे रह गया, तो ब्रह्म दे चिंतन तो इलावा भी कुछ मनुख दियां समस्यावां ने, कुछ लोड़ां ने, उन्हां दी तरफों मनुख दी गफलत नूं देख के बाहरलियां कौमां ने इस देश नूं गुलाम बनाया। तो गुरु नानक ने कहा, नहीं, तू सिर तो भी कम लेना है और तू हत्थां तो भी कम लेना है, तू खत्री भी बन, तू शक्तिशाली भी बन। पर ऐसा ना होवे कि धन दी दुनिया दे च और पदार्थ दी दुनिया दे च तू पछड़ जावे तो तू वैश भी बन। गुरु नानक ने स्वयं भी खेतीबाड़ी दा काम कीता, तू कुछ उपज भी कर, दुकान भी चलाई गुरु नानक ने, तू कार विहार भी कर, तू खेतीबाड़ी दा काम भी कर, तू संसार दे च भी गति कर, तू पदार्थ दी दुनिया दे च भी गति कर, ताकि तेनू मंग के ना खाना पै, तेनू दर दर दा मुथाज ना आना पै। इस वास्ते तू किरत भी कर। गुरु नानक दा यह नारा सी कि जिस बंदे नूं किरत करन दी जाच नहीं आई वह कीर्ति भी नहीं कर सकेगा। किरत ते कीर्ति दोवें कट्टियां जुड़ी होंगे। किरत करके तन दी पालना करनी है, वह कीर्ति करके आत्मक रस नूं जन्म देना। तो साहिबा ने कहा, तू किरत भी करनी है। और सतगुरु ने आप किरत की, आप दुकान चलाई, आप खेतीबाड़ी का काम किया, प्रेरणा दी तू वैश भी बनना। और सतगुरु ने कह दिता, पैरां दी भी अपनी गल है, तू शूद्र भी बनना। लंगर दे झूंडे बांडे मांजने, तप्पड़ झाड़ने, झाड़ू देना, रोगियां दी सेवा करना, मजलूमा दी सेवा करना, प्राचीन समय च ए शूद्रां दा कम सी। गुरु नानक ने कहा, नहीं, ये सिख करेगा, उनू ही झूठे बांडे मांजने, ਕੋਈ ਝਾੜੂ ਦੇਵੇ, ਕੋਈ ਤੱਪੜ ਝਾੜੇ, ਕੋਈ ਮਰੀਜ਼ਾਂ ਦੀ ਸੇਵਾ ਕਰੇ। ਔਰ ਇਸ ਤਰੀਕੇ ਦੇ ਨਾਲ ਚਾਰ ਵਰਨ ਦੀ ਜਿਹੜੀ ਸਪਿਰਿਟ ਹੈ, ਚਾਰ ਵਰਨ ਦੀ ਜੋ ਚੇਤਨਾ ਹੈ, ਚਾਰ ਵਰਨ ਦੀ ਜਿਹੜੀ ਵਿਚਾਰਧਾਰਾ ਹੈ, ਉਹ ਇੱਕ ਮਨੁੱਖ ਦੇ ਅੰਦਰ ਉਡੇਲ ਕੇ ਗੁਰੂ ਨਾਨਕ ਨੇ ਰੱਖ ਦਿੱਤੀ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਚਾਰ ਵਰਨ ਇੱਕ ਵਰਨ ਕਰ ਪੈਰੀ ਪਾਉਣਾ ਜਗ ਵਰਤਾਇਆ। ਮੁਖਤਸਰ ਅਰਜ਼ ਇਹ ਕਿ ਸਿੱਖ ਉਹ ਹੈ ਜੋ ਆਪਣੇ ਦਿਮਾਗ ਦੀ ਵੀ ਵਰਤੋਂ ਕਰੇ, ਹੱਥਾਂ ਦੇ ਵਿੱਚ ਵੀ ਉਸਦੇ ਤਾਕਤ ਹੋਵੇ, ਉਹ ਕਿਰਤ ਵਿਰਤ ਵੀ ਕਰਦਾ ਹੋਵੇ, ਪਰ ਉਸ ਦੇ ਅੰਦਰ ਸੇਵਾ ਭਾਵ ਵੀ ਹੋਵੇ। ਔਰ ਇਸ ਤਰੀਕੇ ਨਾਲ ਮਨੁੱਖ ਸੰਪੂਰਨ ਹੁੰਦਾ ਹੈ। ਦੇਸ਼ ਗੁਲਾਮ ਹੋਇਆ ਕਿਉਂਕਿ ਦੇਸ਼ ਵਿੱਚ ਖੱਤਰੀਪਣਾ ਖਤਮ ਹੋ ਗਿਆ ਸੀ। ਦੇਸ਼ ਸਦੀਆਂ ਤੱਕ ਗਰੀਬ ਹੋਇਆ ਕਿਉਂਕਿ ਵੈਸ਼ ਬਿਰਤੀ ਨੂੰ ਵੀ ਬੜੀ ਚੋਟ ਲੱਗੀ। ਹਰ ਮਨੁੱਖ ਨੂੰ ਬ੍ਰਾਹਮਣ ਬਣਨ ਦੀ ਸੂਝੀ। ਇੱਥੇ ਰਾਜੇ ਮਹਾਰਾਜੇ ਵੀ ਘਰ ਘਾਟ ਤਿਆਗ ਕੇ ਪਹਾੜਾਂ ਦੀ ਕੰਦਰਾਂ ਵਿੱਚ ਬੈਠਣ ਲੱਗ ਪਏ। ਇੱਥੇ ਚੰਗੇ ਚੰਗੇ ਦਾਰਸ਼ਨਿਕ ਫਿਲਾਸਫਰ ਵੀ ਸੰਸਾਰ ਨੂੰ ਛੱਡ ਕੇ ਤੀਰਥਾਂ ਤੇ ਜਾ ਬੈਠੇ। ਭਾਈ ਗੁਰਦਾਸ ਜੀ ਨੂੰ ਕਹਿਣਾ ਪਿਆ, ਸਿੱਧ ਛੱਬ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ। ਸਿਆਣੇ ਮਨੁੱਖ, ਆਲਮ ਬੰਦੇ, ਦੂਰ ਦ੍ਰਿਸ਼ਟ ਮਨੁੱਖ ਸੰਸਾਰ ਤੋਂ ਇੱਕ ਪਾਸੇ ਹੋ ਗਏ, ਪ੍ਰਭੂ ਚਿੰਤਨ ਵਿੱਚ ਐਸੇ ਲੀਨ ਰਹੇ ਕਿ ਸਰੀਰ ਦੀਆਂ ਔਰ ਸੰਸਾਰ ਦੀਆਂ ਹੋਰ ਮੂਲ ਸਮੱਸਿਆਵਾਂ ਨਾਲੋਂ ਉਹਨਾਂ ਦਾ ਸੰਬੰਧ ਹੀ ਟੁੱਟ ਗਿਆ। ਹੋਇਆ ਕਿ ਸਦੀਆਂ ਤੱਕ ਇਹ ਭਾਰਤ ਗਰੀਬ ਰਿਹਾ ਔਰ ਗੁਲਾਮ ਰਿਹਾ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਰਮਣ ਕਰਕੇ ਇਸ ਦੇਸ਼ ਵਿੱਚ ਨਵੀਂ ਜਾਗਰਤੀ ਪੈਦਾ ਕੀਤੀ ਔਰ ਕਹਿ ਦਿੱਤਾ, ਜ਼ਿੰਦਗੀ ਦੀ ਲੋੜ ਸਿਰਫ ਇੱਕ ਨਹੀਂ, ਅਨੇਕਾਂ ਲੋੜਾਂ ਦਾ ਇਹ ਮੁਜੱਸਮਾ ਹੈ ਔਰ ਅਨੇਕਾਂ ਲੋੜਾਂ ਦੀ ਪੂਰਤੀ ਕਰਨ ਵਾਸਤੇ ਉਸ ਪਰਿਪੂਰਨ ਪਰਮਾਤਮਾ ਨੇ ਸਾਨੂੰ ਵੱਖ ਵੱਖ ਸ਼ਕਤੀਆਂ ਦਿੱਤੀਆਂ ਨੇ। ਸਾਨੂੰ ਪੈਰ ਵੀ ਦਿੱਤੇ ਨੇ, ਸਾਨੂੰ ਹੱਥ ਵੀ ਦਿੱਤੇ ਨੇ, ਸਾਨੂੰ ਪੇਟ ਦਿੱਤਾ, ਸਾਨੂੰ ਦਿਮਾਗ ਦਿੱਤਾ। ਅਸੀਂ ਦਿਮਾਗ ਨਾਲ ਸੋਚਣਾ, ਸੱਚ ਕੀ ਹੈ, ਝੂਠ ਕੀ ਹੈ। ਅਸੀਂ ਹੱਥਾਂ ਨਾਲ ਕਿਰਤ ਕਰਕੇ ਧਨ ਪਦਾਰਥ ਕਮਾਉਣਾ ਤਾਂ ਕਿ ਸਰੀਰ ਦੀ ਪੂਰਤੀ ਹੋ ਸਕੇ। ਅਸੀਂ ਸੇਵਾ ਭਾਵ ਵਿੱਚ ਲੀਨ ਹੋਣਾ ਤਾਂ ਕਿ ਨਿਰਮਾਣਤਾ ਬਣੀ ਰਹੇ, ਤਾਂ ਕਿ ਅੰਦਰ ਗਰੀਬੀ ਬਣੀ ਰਹੇ, ਹੰਕਾਰ ਨਾ ਪੈਦਾ ਹੋਵੇ। ਤਾਂ ਸਿੱਖ ਉਹ ਜਿਸ ਦੇ ਅੰਦਰ ਚਾਰੇ ਵਰਨ ਬਕਾਇਦਾ ਰੂਪ ਵਿੱਚ ਮੌਜੂਦ ਨੇ। ਇੱਕ ਇੱਕ ਵਰਨ ਵਾਲਾ ਮਨੁੱਖ ਟੁਕੜਿਆਂ ਟੁਕੜਿਆਂ 'ਚ ਵੱਟਿਆ ਹੋਇਆ ਔਰ ਅਧੂਰਾ ਹੈ। ਇਸ ਵਾਸਤੇ ਸਾਹਿਬਾਂ ਨੇ ਨਾਰਾ ਲਾਇਆ, ਮਨੁੱਖ ਨੂੰ ਸੰਪੂਰਨ ਕਰਨਾ ਹੈ, ਮਨੁੱਖ ਨੂੰ ਪੂਰਨ ਰੂਪ ਰੇਖਾ ਦੇਣੀ ਹੈ। ਔਰ ਪੂਰਨ ਇਹ ਉਦੋਂ ਹੋਵੇਗਾ ਜਦ ਮਸਤਕ ਦੇ ਨਾਲ ਨਾਲ ਇਸ ਦੀਆਂ ਬਾਹਾਂ ਵੀ ਕੰਮ ਕਰਨ, ਇਸ ਨੂੰ ਪੇਟ ਦੀ ਚਿੰਤਾ ਵੀ ਹੋਵੇ ਔਰ ਇਸ ਦੇ ਅੰਦਰ ਸੇਵਾ ਵਾਲੀ ਬਿਰਤੀ ਵੀ ਪੂਰਨ ਰੂਪ ਵਿੱਚ ਜਾਗ ਪਵੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇਸ ਵਿਚਾਰਧਾਰਾ ਦਾ ਭਾਰਤ ਤੇ ਬਹੁਤ ਗਹਿਰਾ ਅਸਰ ਹੋਇਆ। ਸਦੀਆਂ ਦੀ ਇਹ ਜਿਹੜੀ ਗੁਲਾਮੀ ਸੀ, ਇਸ ਵਿੱਚ ਆਜ਼ਾਦੀ ਦੀ ਰੂਹ ਪੈਦਾ ਹੋਈ, ਆਜ਼ਾਦੀ ਦੇ ਪ੍ਰਵਾਨੇ ਪੈਦਾ ਹੋਏ। ਗੁਰੂ ਨਾਨਕ ਦੀ ਗੱਲ ਜੈਸੇ ਜੈਸੇ ਸਮਝ ਦੇ ਚ ਆਈ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਗੱਲ ਜੈਸੇ ਜੈਸੇ ਭਾਰਤ ਵਾਸੀਆਂ ਨੂੰ ਸਮਝ ਆਈ, ਉਹਨਾਂ ਨੂੰ ਆਪਣੀ ਗੁਲਾਮੀ ਦਿਸ ਪਈ, ਉਹਨਾਂ ਨੂੰ ਆਪਣੀ ਗਰੀਬੀ ਦਿਸ ਪਈ, ਉਹਨਾਂ ਨੂੰ ਆਪਣੀ ਮਜਬੂਰੀ ਦਿਸ ਪਈ। ਗਰੀਬੀ ਦੇ ਕਾਰਨ ਵੀ ਦਿਸ ਪਏ, ਮਜਬੂਰੀ ਦੇ ਕਾਰਨ ਵੀ ਦਿਸ ਪਏ। ਇਸ ਵਾਸਤੇ ਉਹ ਆਪਣੀਆਂ ਮੂਲ ਸਮੱਸਿਆਵਾਂ ਨਾਲ ਝੂਝਣ ਲੱਗ ਪਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਐਸੀ ਰੂਹ ਫੂਕੀ, ਐਸਾ ਵੀਰ ਰਸ ਪੈਦਾ ਕੀਤਾ ਔਰ ਕਹਿ ਦਿੱਤਾ, ਅਸੀਂ ਨਿਰੇ ਹੁਣ ਅਣਖਹੀਣ ਨਹੀਂ ਹਾਂ, ਕਮਜ਼ੋਰ ਨਹੀਂ ਹਾਂ, ਅਸੀਂ ਕੇਵਲ ਬ੍ਰਾਹਮਣ ਨਹੀਂ ਹਾਂ, ਅਸੀਂ ਕੇਵਲ ਜਪ ਤਪ ਕਰਨ ਵਾਲੇ ਭਗਤ ਨਹੀਂ ਹਾਂ, ਕੋਈ ਸਾਡੀ ਮਾਲਾ ਖੋ ਕੇ ਲੈ ਜਾਏ, ਅਸੀਂ ਖੱਤਰੀ ਵੀ ਹਾਂ। ਔਰ ਸਾਹਿਬਾਂ ਨੇ ਸਾਫ਼ ਕਹਿ ਦਿੱਤਾ, ਅਸੀਂ ਵਿਚਾਰ ਦਾ ਜਵਾਬ ਵਿਚਾਰ ਨਾਲ ਦਿੰਦੇ ਹਾਂ, ਅਸੀਂ ਤਲਵਾਰ ਦਾ ਜਵਾਬ ਤਲਵਾਰ ਨਾਲ ਦਿੰਦੇ। ਔਰ ਉਹਨਾਂ ਦਾ ਪਰਮ ਇੱਕ ਵਾਕ ਹੈ, ਚੁੰਕਾਰਜ਼ ਹਮਾ ਹਿਲ ਤੇ ਦਰਗੁਜਸਤ ਹਲਾਲਸਤ ਬੁਰਦੰਬਾ ਸ਼ਮਸ਼ੀਰ ਦਸਤ। ਜਦ ਸ਼ਾਂਤੀ ਨਾਲ ਵਿਚਾਰ ਨਾਲ ਜ਼ਿੰਦਗੀ ਦੀ ਕੋਈ ਸਮੱਸਿਆ ਹੱਲ ਨਾ ਹੋਵੇ ਤਾਂ ਤਲਵਾਰ ਚੁੱਕ ਲੈਣਾ ਵੀ ਧਰਮ ਹੈ, ਉਹ ਵੀ ਇੱਕ ਮਹਾਨ ਕਰਤੱਵ ਹੋਵੇਗਾ। ਔਰ ਜੋ ਇਸ ਕਰਤੱਵ ਨੂੰ ਨਹੀਂ ਨਿਭਾਏਗਾ ਆਪਣੇ ਆਪ ਨੂੰ ਗੁਲਾਮ ਕਰ ਬੈਠੇਗਾ, ਕੌਮ ਗੁਲਾਮ ਹੋ ਜਾਏਗੀ, ਦੇਸ਼ ਗੁਲਾਮ ਹੋ ਜਾਏਗਾ। ਭਰਮਣ ਕਰਕੇ ਸਮੁੱਚੇ ਦੇਸ਼ ਵਿੱਚ ਇਹਨਾਂ ਸੁੱਤੀਆਂ ਹੋਈਆਂ ਬਿਰਤੀਆਂ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਗਾਇਆ, ਜੋ ਇੱਕ ਇੱਕ ਬਿਰਤੀ ਵਿੱਚ ਜੀ ਰਹੇ ਸਨ। ਚਾਰ ਵਰਨਾਂ ਦੀ ਵੰਡ ਇਸੇ ਆਧਾਰ ਦੇ ਉੱਤੇ ਹੋਈ ਸੀ, ਸਿਰ ਦੀ ਵਰਤੋਂ ਕਰਨ ਵਾਲਾ ਬ੍ਰਾਹਮਣ, ਹੱਥਾਂ ਦੀ ਵਰਤੋਂ ਕਰਨ ਵਾਲਾ ਖੱਤਰੀ, ਪੇਟ ਦੀ ਚਿੰਤਾ ਕਰਨ ਵਾਲਾ ਵੈਸ਼, ਔਰ ਭਾਰੀ ਭਰਕਮ ਕਰਨ ਵਾਲਾ ਸ਼ੂਦਰ। ਪਰ ਜਿਹੜਾ ਇਹ ਚਾਰੇ ਹੀ ਕੰਮ ਕਰੇ ਤੇ ਚਾਰੇ ਹੀ ਕੰਮਾਂ ਵਿੱਚ ਜਿਸਦੀ ਰੁਚੀ ਹੋਵੇ, ਉਸਨੂੰ ਗੁਰੂ ਨਾਨਕ ਨੇ ਸਿੱਖ ਆਖਿਆ, ਬਈ ਇਹ ਸਿੱਖ ਹੈ, ਇਹਦੇ ਅੰਦਰ ਚਾਰੇ ਹੀ ਵਰਨ ਮੌਜੂਦ ਨੇ।
1: You're listening to KRPI 1550 Radio, Ferndale, Washington.
2: Need help navigating our ever-changing real estate market? Grudel Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudel Baud, your realtor for life. Call Dale at 604-303-7653 or go online at grudelbaudgroup.com.

0: You're listening to KRPI 1550 Radio, Ferndale, Washington.
1: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program, or take part in community safety tours by observing local malls, parks, transit hubs, rec centers, and libraries. Help keep our roads safe with the Speed Watch program, or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares.
0: You're listening to KRPI 1550 Radio, Ferndale, Washington.
2: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ
3: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ ਜਿਸ ਤੇ ਤੁਸੀਂ ਭਰੋਸਾ ਕਰ ਸਕੋ ਜੋ ਤਜਰਬੇਕਾਰ ਹੋਵੇ ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ
2: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ
3: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇੰਡਸਟਰੀਅਲ ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
2: 604-351-5111 ਤੇ ਕਾਲ ਕਰੋ 604-351-5111 ਗੁਰਦਿਆਲ ਸਿੰਘ ਬਾਦ

ਸਰੀਰ ਦੇ ਮਰਨ ਨੂੰ ਮੌਤ ਨਹੀਂ ਗਿਣਦਾ, ਸਰੀਰ ਦੇ ਮਰਨ ਨੂੰ ਜ਼ਮੀਰ ਦੇ ਮਰਨ ਨੂੰ ਮੌਤ ਗਿਣਦਾ।

ਸਨਮਾਨਯ ਗੁਰੂ ਰੁਖਸਾਰ ਸਿੰਘ ਜੀਓ, ਗੁਰਬਾਣੀ ਵਿਚਾਰ ਆਰੰਭ ਕਰਾਂ। ਪੇਸ਼ਕਰ ਸਨੇਮਰ ਗੁਰਦੇਵ ਦੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵਕਤ ਜੋ ਸਤਿਗੁਰ ਨੇ ਖਿਆਲ ਬਖਸ਼ੇ ਨੇ ਥੋੜੇ ਜਿਹੇ ਸਮੇਂ ਚ, ਉਹ ਮੈਂ ਤੁਹਾਡੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰ ਰਹੇ ਹਾਂ। ਦੋ ਪੰਕਤੀਆਂ ਨੂੰ ਆਧਾਰ ਬਣਾ ਕੇ, ਹੈ ਹਜ਼ੂਰ ਕਤ ਦੂਰ ਬਤਾਵੋ, ਬੁੰਦਰ ਬਾਂਧੋ ਸੁੰਦਰ ਪਾਵੋ। ਪੰਕਤੀਆਂ ਮੈਂ ਫਿਰ ਦੁਹਰਾਵਾਂ। ਹੈ ਹਜ਼ੂਰ ਕਤ ਦੂਰ ਬਤਾਵੋ, ਬੁੰਦਰ ਬਾਂਧੋ ਸੁੰਦਰ ਪਾਓ। ਦੂਰ ਕਿਉਂ ਕਹਿੰਦੇ ਹੋ? ਜਗਤ ਵਿੱਚ ਜੋ ਕੁਛ ਵੀ ਸਾਨੂੰ ਮਿਲਦਾ ਹੈ, ਇੱਕ ਦਿਨ ਵਿਛੜਦਾ ਹੈ। ਕੁਛ ਵੀ ਮਿਲੇ, ਦੂਰ ਕਿਉਂ ਜਾਈਏ? ਤਨ ਮਿਲਦਾ, ਤਨ ਵੀ ਵਿਛੜ ਜਾਂਦਾ। ਮਾਂ ਬਾਪ ਮਿਲਦੇ ਨੇ, ਵਿਛੜ ਜਾਂਦੇ ਨੇ। ਪਰਿਵਾਰ ਦੇ ਸੰਬੰਧ ਬਣਦੇ ਨੇ, ਟੁੱਟ ਜਾਂਦੇ ਨੇ। ਔਰ ਇਸ ਤਰ੍ਹਾਂ ਯਾਰ ਦੋਸਤ ਮਿਲਦੇ ਨੇ, ਮਿੱਤਰ ਮਿਲਦੇ ਨੇ, ਸੰਬੰਧੀ ਮਿਲਦੇ ਨੇ, ਆਖਿਰ ਵਿਛੜਦੇ ਨੇ। ਜਾਂ ਅਸੀਂ ਵਿਛੜਦੇ ਹਾਂ ਜਾਂ ਉਹ ਵਿਛੜਦੇ ਨੇ, ਵਾਰੀ ਵਾਰੀ ਸਭ ਦਾ ਵਿਛੋੜਾ ਆਉਂਦਾ। ਪਾਤਸ਼ਾਹ ਦੀ ਬਾਣੀ ਕਹਿੰਦੀ ਹੈ, ਇੱਕ ਸਦੀ ਵੀ ਮਿਲਿਆ ਹੋਇਆ, ਜਨਮ ਤੋਂ ਮਿਲਿਆ ਹੋਇਆ ਤੇ ਕਦੀ ਵਿਛੜਿਆ ਵੀ ਨਹੀਂ, ਲੇਕਿਨ ਉਸਦਾ ਪਤਾ ਨਹੀਂ ਹੈ, ਬੋਧ ਨਹੀਂ ਹੈ। ਸਤਸੰਗ ਦਾ ਮਤਲਬ ਇੰਨਾ ਹੈ, ਸਾਨੂੰ ਉਸਦੀ ਸਮਝ

ਹੁਣ ਮੈਂ ਅਰਜ਼ ਕਰਾਂ, ਜਿਸ ਦੀ ਯਾਦ ਆਵੇ ਸੰਬੰਧ ਜੁੜ ਜਾਂਦੇ ਨੇ, ਜਿਹੜਾ ਭੁੱਲ ਜਾਵੇ ਸੰਬੰਧ ਟੁੱਟ ਜਾਂਦਾ। ਰਿਸ਼ਤੇ ਯਾਦ ਦੇ ਨੇ, ਯਾਦ ਚੱਲ ਰਹੀ ਹੈ, ਰਿਸ਼ਤਾ ਜੁੜਿਆ ਹੋਇਆ, ਭੁੱਲ ਗਏ ਆ, ਰਿਸ਼ਤਾ ਟੁੱਟਿਆ। ਅਸੀਂ ਈਸ਼ਵਰ ਨੂੰ ਗਵਾਇਆ ਨਹੀਂ, ਗਵਾ ਨਹੀਂ ਸਕਦੇ, ਬੁਲਾਇਆ ਹੈ, ਬੁਲਾ ਸਕਦੇ। ਲਫ਼ਜ਼ ਮੈਂ ਫਿਰ ਦੁਹਰਾਵਾਂ, ਅਸੀਂ ਈਸ਼ਵਰ ਨੂੰ ਗਵਾਇਆ ਨਹੀਂ, ਗਵਾ ਨਹੀਂ ਸਕਦੇ, ਬੁਲਾਇਆ ਹੈ, ਬੁਲ ਸਕਦੇ। ਇਸ ਵਾਸਤੇ ਸੰਸਾਰ ਦੇ ਸਾਰੇ ਅਵਤਾਰੀ ਪੁਰਸ਼ ਗੁਰੂ ਜਨਾਂ ਨੇ ਇੱਕ ਆਵਾਜ਼ ਹੋ ਕੇ ਆਖਿਆ, ਯਾਦ ਕਰੋ। ਉਰਦੂ ਚ ਕਹਿੰਦੇ ਨੇ ਯਾਦ ਕਰੋ, ਪੰਜਾਬੀ ਚ ਕਹਿੰਦੇ ਨੇ ਚੇਤੇ ਕਰੋ, ਸੰਸਕ੍ਰਿਤ ਦੇ ਚ ਕਹਿੰਦੇ ਨੇ ਸਿਮਰਨ ਕਰੋ। ਸਿਮਰਨ ਕਰੋ, ਚੇਤੇ ਕਰੋ, ਯਾਦ ਕਰੋ, ਕਿਸ ਨੂੰ, ਜਿਹਨੂੰ ਭੁੱਲ ਗਏ ਹੋ, ਜਿਹਨੂੰ ਭੁੱਲ ਗਏ। ਭੁੱਲੇ ਕਿਉਂ? ਸਮਝ ਨਹੀਂ ਔਰ ਅਕਲ ਪ੍ਰਭਾਵਿਤ ਵੀ ਨਹੀਂ। ਜਿਸ ਤੋਂ ਮਨ ਪ੍ਰਭਾਵਿਤ ਹੋ ਜਾਏ, ਸਮਝ ਪ੍ਰਭਾਵਿਤ ਹੋ ਜਾਏ, ਉਹ ਯਾਦ ਦਾ ਹਿੱਸਾ ਬਣ ਜਾਂਦਾ ਹੈ, ਭੁੱਲਦਾ ਹੀ ਨਹੀਂ। ਪੁੱਤਰ ਨੂੰ ਯਾਦ ਕਰਨਾ ਹੋਵੇ, ਵਾਜਾ ਵਜਾਉਣ ਦੀ ਲੋੜ ਨਹੀਂ, ਤਬਲਾ ਖੜਕਾਉਣ ਦੀ ਲੋੜ ਨਹੀਂ, ਪੁੱਤਰ ਦੀ ਯਾਦ ਆਪੇ ਹੀ ਆਉਂਦੀ ਹੈ। ਮਿੱਤਰ ਨੂੰ ਯਾਦ ਕਰਨਾ ਹੋਵੇ, ਕਥਾ ਕਹਾਣੀਆਂ ਦੀ ਲੋੜ ਨਹੀਂ ਹੈ, ਆਪੇ ਹੀ ਯਾਦ ਆਉਂਦਾ। ਪਰਿਵਾਰ ਨੂੰ ਯਾਦ ਕਰਨਾ, ਧਨ ਸੰਪਦਾ ਨੂੰ ਯਾਦ ਕਰਨਾ, ਪਦਾਰਥਾਂ ਨੂੰ ਯਾਦ ਕਰਨਾ, ਕੋਈ ਫਿਲਸਫਾ ਘੋਟਣ ਦੀ ਲੋੜ ਨਹੀਂ। ਕਿਸੇ ਰਾਗੀ ਸਿੰਘ ਨੂੰ ਕਹਿਣ ਦੀ ਲੋੜ ਨਹੀਂ, ਤੂੰ ਰਾਗ ਅਲਾਪ, ਜਰਾ ਮੈਂ ਪਰਿਵਾਰ ਨੂੰ ਯਾਦ ਕਰ ਲਵਾਂ, ਪਦਾਰਥਾਂ ਨੂੰ ਯਾਦ ਕਰ ਲਵਾਂ। ਉਹਨਾਂ ਦੀ ਯਾਦ ਆਪੇ ਆਉਂਦੀ, ਕਿਉਂ? ਉਹਨਾਂ ਦੀ ਸਮਝ ਹੈ ਤੇ ਸਮਝ ਪ੍ਰਭਾਵਿਤ ਹੈ। ਜਿਸ ਤੋਂ ਮਨ ਪ੍ਰਭਾਵਿਤ ਹੋਵੇ, ਉਹ ਯਾਦ ਦਾ ਹਿੱਸਾ ਬਣ ਜਾਂਦਾ ਹੈ। ਜਿਸ ਤੋਂ ਮਨ ਪ੍ਰਭਾਵਿਤ ਨਹੀਂ, ਕੁਛ ਹੈ, ਮਾਮੂਲੀ ਹੈ, ਐਵੇਂ ਹੈ ਜਾਂ ਹੈ ਹੀ ਨਹੀਂ, ਉਹ ਯਾਦ ਦਾ ਹਿੱਸਾ ਨਹੀਂ ਬਣਦਾ, ਉਹ ਯਾਦ ਨਹੀਂ ਆਉਂਦਾ। ਕਮਾਲ ਦੀ ਗੱਲ ਹੈ, ਪੁੱਤਰ ਯਾਦ ਆਉਂਦਾ, ਮਿੱਤਰ ਯਾਦ ਆਉਂਦਾ, ਪਰਿਵਾਰ ਯਾਦ ਆਉਂਦਾ, ਪਦਾਰਥ ਯਾਦ ਆਉਂਦੇ ਨੇ, ਧਨ ਸੰਪਦਾ ਯਾਦ ਆਉਂਦੀ ਹੈ, ਸੰਸਾਰ ਯਾਦ ਆਉਂਦਾ, ਬੋਲਦਾ ਤੇ ਕੇਵਲ ਨਿਰੰਕਾਰ ਹੀ ਭੁੱਲਦਾ ਔਰ ਸਾਰੇ ਜਗਤ ਨੂੰ ਭੁੱਲਦਾ। ਜੋ ਮੰਦਿਰ ਮਸਜਿਦ ਗੁਰਦੁਆਰੇ ਨਹੀਂ ਆਉਂਦੇ, ਉਹ ਤੇ ਭੁੱਲੇ ਹੋਏ ਨੇ, ਪਰ ਜਿਹੜੇ ਆਉਂਦੇ ਨੇ ਉਹਨਾਂ ਨੂੰ ਵੀ ਭੁੱਲਦਾ। ਇਸ ਚੱਕਰ ਚ ਨਾ ਪੈਣਾ। 1000 ਕਿਧਰੇ ਸਤਸੰਗੀ ਬੈਠੇ ਹੋਣ ਮੰਦਿਰ ਮਸਜਿਦ ਗੁਰਦੁਆਰੇ ਚ, ਤੋ ਮੈਂ ਇਤਨੀ ਗੱਲ ਦਾਅਵੇ ਨਾਲ ਕਹਿ ਸਕਦਾ, ਕੋਈ ਇੱਕ ਅੱਧ ਹੋਵੇਗਾ ਜਿਹਨੂੰ ਯਾਦ ਆਉਂਦਾ ਹੋਵੇਗਾ, ਬਾਕੀ ਨਹੀਂ। ਬਾਕੀਆਂ ਲਈ ਗੁਰਦੁਆਰੇ ਆਉਣਾ ਵੀ ਮਨੋਰੰਜਨ ਹੈ, ਕਥਾ ਕੀਰਤਨ ਵੀ ਮਨੋਰੰਜਨ ਹੈ, ਇਹ ਵੀ ਮੈਂ ਅਰਜ਼ ਕਰਦੇ। ਜੋ ਯਾਦ ਦਾ ਹਿੱਸਾ ਬਣੇ, ਸਮਝ ਲਓ ਮਨ ਉਸ ਤੋਂ ਪ੍ਰਭਾਵਿਤ ਹੈ। ਮਨੁੱਖ ਪਦਾਰਥ ਤੋਂ ਪ੍ਰਭਾਵਿਤ ਹੈ, ਪਰਮਾਤਮਾ ਤੋਂ ਪ੍ਰਭਾਵਿਤ ਨਹੀਂ। ਤੋ ਪਦਾਰਥ ਦੀ ਖਾਤਰ ਪਰਮਾਤਮਾ ਛੋੜਿਆ ਜਾ ਸਕਦਾ, ਪਰਮਾਤਮਾ ਦੀ ਖਾਤਰ ਪਦਾਰਥ ਨਹੀਂ। ਮਨੁੱਖ ਪਰਿਵਾਰ ਤੋਂ ਪ੍ਰਭਾਵਿਤ ਹੈ, ਨਿਰੰਕਾਰ ਤੋਂ ਪ੍ਰਭਾਵਿਤ ਨਹੀਂ। ਪਰਿਵਾਰ ਦੀ ਯਾਦ ਹੈ, ਨਿਰੰਕਾਰ ਦੀ ਯਾਦ ਕੋਈ ਨਹੀਂ। ਮਨੁੱਖ ਧਨ ਤੋਂ ਪ੍ਰਭਾਵਿਤ ਹੈ, ਧਰਮ ਤੋਂ ਨਹੀਂ। ਇਸ ਵਾਸਤੇ ਧਨ ਦੀ ਖਾਤਰ ਧਰਮ ਛੋੜਿਆ ਜਾ ਸਕਦਾ, ਪਰਿਵਾਰ ਦੀ ਖਾਤਰ ਨਿਰੰਕਾਰ ਬੁਲਾਇਆ ਜਾ ਸਕਦਾ ਹੈ, ਸੰਸਾਰ ਦੀ ਖਾਤਰ, ਪਦਾਰਥਾਂ ਦੀ ਖਾਤਰ ਪਰਮਾਤਮਾ ਨੂੰ ਪਰੇ ਸੁੱਟਿਆ ਜਾ ਸਕਦਾ ਹੈ। ਔਰ ਐਸਾ ਹੈ ਕਿ ਠੀਕ ਹੈ, ਪਦਾਰਥ ਉਸੇ ਨੇ ਬਣਾਏ ਨੇ, ਸੰਸਾਰ ਉਸੇ ਨੇ ਬਣਾਇਆ, ਤੇ ਪਰਿਵਾਰ ਦੇ ਸੰਬੰਧ ਵੀ ਉਸੇ ਨੇ ਬਣਾਏ ਨੇ। ਦੀਆਂ ਪੂਤ ਸਭ ਹਰ ਕੇ ਕੀਏ, ਸਭਨਾ ਕੋ ਸੰਬੰਧ ਕਰ ਦਈਏ। ਮਾਤ ਪਿਤਾ ਸੁਤ ਬੰਧਪ ਭਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ। ਇਹ ਸਾਰੇ ਰਿਸ਼ਤੇ ਤੇ ਬਣਾਏ ਉਸੇ ਨੇ ਨੇ। ਪਰ ਕਮਾਲ ਦੀ ਗੱਲ, ਰਿਸ਼ਤੇਦਾਰ ਯਾਦ ਆਵਣ ਜਿਸ ਨੇ ਰਿਸ਼ਤੇ ਬਣਾਏ ਨੇ, ਤੇ ਜੋ ਮਹਾਨ ਰਿਸ਼ਤੇਦਾਰ ਹੈ, ਕਦੀ ਵਿਛੜਦਾ ਹੀ ਨਹੀਂ, ਉਹ ਭੁੱਲ ਜਾਏ। ਇਸ ਵਾਸਤੇ ਦੁਨੀਆਂ ਦੇ ਤਮਾਮ ਅਵਤਾਰੀ ਪੁਰਸ਼ਾਂ ਨੇ ਆਖਿਆ, ਯਾਦ ਕਰੋ। ਕੀਰਤਨ ਮਨੁੱਖ ਕਰ ਰਿਹਾ, ਕੀਰਤਨ ਸੁਣ ਰਿਹਾ, ਉਹਦੀ ਯਾਦ ਕੋਈ ਨਹੀਂ। ਪਾਠ ਮਨੁੱਖ ਕਰ ਰਿਹਾ, ਉਸਦੀ ਯਾਦ ਕੋਈ ਨਹੀਂ। ਕਥਾ ਕਰ ਰਿਹਾ, ਉਸਦੀ ਯਾਦ ਨਹੀਂ ਹੈ। ਦਾਨ ਪੁੰਨ ਕਰ ਰਿਹਾ, ਸੇਵਾ ਕਰ ਰਿਹਾ, ਉਸਦੀ ਯਾਦ ਨਹੀਂ। ਔਰ ਜਿਤਨੀ ਚਿਰ ਤੱਕ ਉਸਦੀ ਯਾਦ ਨਹੀਂ, ਹਿਰਦਾ ਪਵਿੱਤਰ ਨਹੀਂ ਹੋ ਸਕਦਾ। ਜਿਤਨੀ ਚਿਰ ਤੱਕ ਉਸਦੀ ਯਾਦ ਨਹੀਂ, ਖੇੜਾ ਨਹੀਂ ਹੋ ਸਕਦਾ, ਖੁਸ਼ੀ ਨਹੀਂ ਹੋ ਸਕਦੀ। ਰੋਂਦੇ ਪਿੱਟਦੇ ਮਿਲਣਗੇ ਕੀਰਤਨ ਕਰਨ ਵਾਲੇ, ਰੋਂਦੇ ਪਿੱਟਦੇ ਮਿਲਣਗੇ ਪਾਠ ਕਰਨ ਵਾਲੇ, ਅਕਸਰ ਦੁਖੀ ਮਿਲਣਗੇ ਗੁਰਦੁਆਰੇ ਮੰਦਿਰ ਮਸਜਿਦਾਂ ਚ ਆਉਣ ਵਾਲੇ।

0: ਇਹਦੇ ਕੁਛ ਵੀ ਨਹੀਂ, ਇੱਕ ਸੱਚਾਈ ਹੈ। ਇਹ ਤੇ ਹੁਣ ਮੈਨੂੰ ਨਹੀਂ ਪਤਾ ਕਿੰਨੀ ਕੁ ਸੱਚਾਈ ਤੁਸੀਂ ਸੁਣ ਲੈਂਦੇ ਹੋ, ਤੁਹਾਡਾ ਹਾਜ਼ਮਾ ਕਿੰਨਾ ਕੁ ਹੈ। ਅਗਰ ਪ੍ਰਮਾਤਮਾ ਆਨੰਦ ਹੈ ਤਾਂ ਫਿਰ ਮਨੁੱਖ ਦੁਖੀ ਕਿਉਂ ਹੈ? ਗੁਰਦੁਆਰੇ ਆਉਣ ਵਾਲਾ ਤੇ ਦੁਖੀ ਨਹੀਂ ਹੋਣਾ ਚਾਹੀਦਾ। ਅਗਰ ਪ੍ਰਮਾਤਮਾ ਆਨੰਦ ਹੈ, ਖੁਦਾ ਆਨੰਦ ਹੈ ਤਾਂ ਨਿਮਾਜ਼ੀ ਤੇ ਦੁਖੀ ਨਹੀਂ ਹੋਣਾ ਚਾਹੀਦਾ। ਅਗਰ ਈਸ਼ਵਰ ਸੁੱਖ ਦਾ ਸੋਮਾ ਹੈ ਤਾਂ ਮੰਦਰ ਵਿੱਚ ਪੂਜਾ ਪਾਠ ਕਰਨ ਵਾਲਾ ਤੇ ਕਲਪਨਾ ਵਿੱਚ ਦੁੱਖ ਤਾਂ ਨਹੀਂ ਆਉਣਾ ਚਾਹੀਦਾ। ਪਰ ਮੈਂ ਅਰਜ਼ ਕਰਾਂ, ਰੋ ਰਹੇ ਨੇ ਮੰਦਰਾਂ ਵਿੱਚ ਆਉਣ ਵਾਲੇ, ਔਰ ਤਰ੍ਹਾਂ ਤਰ੍ਹਾਂ ਦੇ ਰੋਣੇ ਧੋਣੇ ਧੋ ਰਹੇ ਨੇ ਗੁਰਦੁਆਰਿਆਂ ਚ ਆਉਣ ਵਾਲੇ, ਨਿਮਾਜ਼ੀ ਆਪਣੀ ਥਾਂ ਤੇ ਰੋਣਾ ਪਿਟਣਾ ਜਾਰੀ ਰੱਖੀ ਬੈਠੇ ਨੇ। ਪਰਮਾਤਮਾ ਆਨੰਦ ਹੈ ਪਰ ਖੁਦਾ ਦੇ ਅੱਗੋਂ ਸਜਦੇ ਕਰਨ ਵਾਲਾ ਦੁਖੀ ਹੈ। ਪਰਮਾਤਮਾ ਆਨੰਦ ਹੈ, ਕਥਾ ਕੀਰਤਨ ਕਰਨ ਵਾਲਾ ਰੋ ਰਿਹਾ, ਕੁਛ ਵੀ ਨਹੀਂ ਹੈ ਹਕੀਕਤ। ਪਰਮਾਤਮਾ ਆਨੰਦ ਹੈ, ਇਹ ਧਾਰਮਿਕ ਮੰਦਰਾਂ ਵਿੱਚ ਆਉਣ ਵਾਲਿਆਂ ਕੋਲ ਕੁਛ ਵੀ ਨਹੀਂ ਹੈ। ਕਾਰਨ ਮਨ ਪ੍ਰਭਾਵਿਤ ਨਹੀਂ ਹੈ, ਕਿਉਂ? ਸਮਝ ਨਹੀਂ ਹੈ। ਮੈਂ ਅਕਸਰ ਬਿਆਨ ਕਰਦਾ ਉਹਨਾਂ ਤੇ ਦੁਹਰਾ ਦਿਆ, ਜੋ ਮੇਰੀ ਸਮਝ ਵਿੱਚ ਨਹੀਂ ਹੈ ਹੋਵੇਗਾ। ਪਰਮਾਤਮਾ ਹੈ, ਪਰਮਾਤਮਾ ਮੇਰੀ ਸਮਝ ਵਿੱਚ ਨਹੀਂ ਹੈ ਤਾਂ ਨਹੀਂ ਹੈ। ਹੈ ਪਰਮਾਤਮਾ, ਈਸ਼ਵਰੀ ਹੈ, ਉਸ ਤੋਂ ਬਿਨਾਂ ਕੁਛ ਨਹੀਂ। ਪਰ ਮੇਰੀ ਸਮਝ ਵਿੱਚ ਨਹੀਂ ਹੈ ਤਾਂ ਨਹੀਂ ਹੈ, ਮੇਰੇ ਚੇਤੇ ਵਿੱਚ ਨਹੀਂ ਹੈ ਤਾਂ ਨਹੀਂ ਹੈ। ਜ਼ਰੂਰ ਗੱਲ ਪਕੜ ਵਿੱਚ ਆਈ ਹੋਵੇਗੀ। ਕਿਆ ਵਾਕਈ ਪਰਮਾਤਮਾ ਸਮਝ ਵਿੱਚ ਆ ਜਾਂਦਾ? ਨਹੀਂ, ਸਮਝ ਸਮਝ ਕੇ ਇੱਕ ਸਮਝ ਮਿਲਦੀ ਹੈ ਕਿ ਹੇ ਪ੍ਰਭੂ ਤੂੰ ਮੇਰੀ ਸਮਝ ਵਿੱਚ ਨਹੀਂ ਆ ਸਕਦਾ, ਤੂੰ ਮੇਰੀ ਸਮਝ ਵਿੱਚ ਨਹੀਂ ਆ ਸਕਦਾ। ਕਿਉਂ? ਤੂੰ ਸਮਰੱਥ ਵੜਾ ਮੇਰੀ ਮਤ ਥੋਰੀ ਰਾਮ, ਤੂੰ ਇਤਨਾ ਵੱਡਾ ਹੈ, ਇਤਨਾ ਵੱਡਾ ਹੈ ਅਸੀਮ, ਮੇਰੀ ਸੋਚਣ ਸ਼ਕਤੀ ਬਹੁਤ ਛੋਟੀ ਬਹੁਤ ਛੋਟੀ ਬਹੁਤ ਛੋਟੀ, ਮੈਂ ਕਿੱਥੇ ਤੈਨੂੰ ਸਮਝ ਸਕਦਾ। ਸਮਝ ਸਮਝ ਕੇ ਇਹ ਸਮਝ ਮਿਲਦੀ ਹੈ ਕਿ ਹੇ ਪ੍ਰਭੂ ਮੈਂ ਤੈਨੂੰ ਸਮਝ ਨਹੀਂ ਸਕਦਾ। ਉਹ ਸਮਝ ਪ੍ਰਭਾਵਿਤ ਹੋ ਜਾਂਦੀ ਹੈ, ਉਹਨੂੰ ਪਤਾ ਚੱਲ ਜਾਂਦਾ ਉਹ ਤੇ ਸਾਗਰ ਹੈ ਤੇ ਮੇਰੀ ਅਕਲ ਤੇ ਇੱਕ ਪਿਆਲਾ ਹੈ, ਪਿਆਲੇ ਚ ਸਾਗਰ ਕਿੱਥੇ ਆਏਗਾ। ਤੂੰ ਸਮਰੱਥ ਵੱਡਾ, ਤੂੰ ਜੈਸੇ ਮਨੁੱਖ ਦੀ ਅਕਲ ਪ੍ਰਭਾਵਿਤ ਹੁੰਦੀ ਹੈ ਮਨੁੱਖ ਯਾਦ ਕਰਨ ਲੱਗ ਪੈਂਦਾ। ਬਿਸਰਤ ਨਾਹੀਂ ਮਨ ਤੇ ਹਰੀ, ਬੜੀ ਕੀਮਤੀ ਪੰਕਤੀ ਹੈ। ਪ੍ਰਭੂ ਤੇ ਭੁੱਲਦਾ ਹੀ ਨਹੀਂ, ਹੁਣ ਬੁਲਾਉਣ ਦੀ ਲੱਖ ਕੋਸ਼ਿਸ਼ ਕਰੀਏ ਨਹੀਂ ਭੁੱਲਦਾ। ਬਿਸਰਤ ਨਾਹੀਂ ਮਨ ਤੇ ਹਰੀ, ਕਿਉਂ? ਸਮਝ ਆ ਗਈ। ਕੀ ਸਮਝ ਆ ਗਈ? ਸਮਝ ਸਮਝ ਕੇ ਇਹ ਸਮਝ ਆਈ ਹੈ, ਹੇ ਪ੍ਰਭੂ ਮੈਂ ਸਾਰਾ ਤੈਨੂੰ ਸਮਝ ਨਹੀਂ ਸਕਦਾ, ਮੈਂ ਤੈਨੂੰ ਯਾਦ ਕਰ ਸਕਦਾ, ਮੈਂ ਤੈਨੂੰ ਸਮਝ ਨਹੀਂ ਸਕਦਾ। ਉਰਦੂ ਦੇ ਇੱਕ ਮਾਇਆ ਨਾਲ ਸ਼ਾਇਰ ਹੋਏ ਨੇ, ਕੋਈ ਗਾਲਬਨ 150 ਸਾਲ ਹੋਇਆ ਹੈ, ਬਹਾਦਰ ਸ਼ਾਹ ਜ਼ਫਰ ਦੇ ਜ਼ਮਾਨੇ ਵਿੱਚ ਉਹਨਾਂ ਦੇ ਦਰਬਾਰੀ ਸ਼ਾਇਰ ਸਨ, ਉਸਤਾਦ ਜ਼ੌਕ। ਉਹ ਕਹਿੰਦੇ ਨੇ, ਹਮ ਜਾਣਤੇ ਥੇ ਕਿ ਇਲਮ ਸੇ ਕੁਛ ਜਾਣੇਂਗੇ। ਕਹਿੰਦੇ ਪੜ੍ਹਨ ਵਾਸਤੇ ਮੈਂ ਪਿਆ ਸਕੂਲ ਤੇ ਸੋਚਦਾ ਸੀ ਕੁਛ ਸਮਝ ਜਾਵਾਂਗਾ, ਪੜ੍ਹ ਲਿਖ ਕੇ ਕੁਛ ਪਤਾ ਚੱਲ ਜਾਏਗਾ ਖੁਦਾ ਬਾਰੇ, ਸੰਸਾਰ ਬਾਰੇ, ਪ੍ਰਮਾਤਮਾ ਬਾਰੇ। ਹਮ ਜਾਣਤੇ ਥੇ ਕਿ ਇਲਮ ਸੇ ਕੁਛ ਜਾਣੇਂਗੇ, ਪਰ ਜਾਣਾ ਤੋ ਯੇ ਜਾਣਾ ਕਿ ਨਾ ਜਾਣਾ ਕੁਛ ਵੀ। ਪੜ੍ਹ ਪੜ੍ਹ ਕੇ ਜਾਣ ਜਾਣ ਕੇ ਮੈਂ ਇਹ ਜਾਣਿਆ ਕਿ ਮੈਂ ਕੁਛ ਨਹੀਂ ਜਾਣਦਾ, ਮੈਂ ਕੁਛ ਨਹੀਂ ਜਾਣਦਾ, ਮੈਂ ਕੁਛ ਨਹੀਂ ਜਾਣਦਾ। ਏਥਿਨ ਦਾ ਪ੍ਰਸਿੱਧ ਸੰਤ ਸੁਕਰਾਤ, ਉਹ ਆਪਣੀ ਆਟੋਬਾਇਓਗ੍ਰਾਫੀ ਚ ਲਿਖਦਾ ਹੈ ਆਪਣੀ ਆਪ ਬੀਤੀ ਵਿੱਚ, ਕਹਿੰਦਾ ਜਦ ਮੈਂ ਬੱਚਾ ਸੀ, ਬੱਚਿਆਂ ਨਾਲ ਖੇਡਦੇ ਆਇਆ, ਮੈਂ ਡਿੰਗਾ ਮਾਰਦਾ ਸੀ ਕਿ ਮੈਂ ਸਭ ਕੁਛ ਜਾਣਦਾ, ਮੈਨੂੰ ਸਭ ਕੁਛ ਪਤਾ ਹੈ, ਤੁਸੀਂ ਕੁਛ ਵੀ ਪੁੱਛੋ ਤੇ ਮੈਂ ਦੱਸਾਂਗਾ। ਕਹਿੰਦਾ ਬੱਚਿਆਂ ਤੇ ਮੇਰਾ ਰੋਪ ਬਣਿਆ ਰਹਿੰਦਾ ਸੀ, ਬੱਚੇ ਮੈਨੂੰ ਨੇਤਾ ਮੰਨਦੇ ਸਨ, ਲੀਡਰ ਮੰਨਦੇ ਸਨ, ਮੁਖੀ ਮੰਨਦੇ ਸਨ, ਬੱਚੇ ਮੇਰਾ ਸਤਿਕਾਰ ਕਰਦੇ ਸਨ, ਔਰ ਮੈਂ ਨੇਤਾ ਬਣਿਆ ਰਹਿੰਦਾ ਸੀ, ਮੁਖੀ ਬਣਿਆ ਰਹਿੰਦਾ ਸੀ, ਔਰ ਬੱਚਿਆਂ ਚ ਮੈਂ ਦਾਅਵਾ ਕਰਦਾ ਸੀ ਮੈਂ ਸਭ ਕੁਛ ਜਾਣਦਾ, ਮੈਂ ਸਭ ਕੁਛ ਜਾਣਦਾ। ਅਗਾਂਹ ਚੱਲ ਕੇ ਮਹਾਂਪੁਰਸ਼ ਕਹਿੰਦਾ ਮੈਂ ਜਵਾਨ ਹੋਇਆ, तो जाना दी महफिल विच मैं एक कहना शुरू किया, कुछ ऐसा भी है मैं नहीं जानता। सारे सवालों का जवाब नहीं देंगा, क्यों? कुछ ऐसा भी है जो मैं नहीं जानता। फिर अगा चल के लिखता है, आज मैं बुढ़ा हो गया, आज मैं बिरध हो गया, और मैं ऐलानिया कह रहा मैं कुछ भी नहीं जानता, मैं कुछ भी नहीं जानता, मैं जान जान के ए जाने है, मैं कुछ भी नहीं जानता, मैं कुछ भी नहीं जानता। धन गुरु नानक देव जी महाराज कहते ने, सोई अजान कहे मैं जाने, महामूर्ख उसनु समझ लो जो दावा करे मैं जान ले। सोई अजान कहे मैं जाने, जानन हार न जाना रे, पर जिसने जान लिया कि मैं नहीं जान सकता, ये जान ले। बड़ा वड्डा जानना है, बहुत वड्डा ज्ञान है कि जिसने ये जान लिया कि मैं नहीं जान सकता, तू इतना महान है, इतना महान है, मैं नहीं तेनू नाप सकता, मैं नहीं तेन तोल सकता, मैं नहीं तेरी सिफतां की गिनती कर सकता। वो चीज पकड़ दे आ जाती है, समझ दे आ जाती है, जो नाप दे आ जाए, तोल दे आ जाए, गिनती च आ जाए। पर जो गिनती च भी ना आवे, तोल विच भी ना आवे, नाप विच भी ना आवे, समझ विच भी ना आवे, तो फिर किस तरह बयान करोगे? असीम है, असी उसनु गवाया नहीं, गवा नहीं सकते, उते व्यापक है, सब कुछ उसे दे विच है, उस तो बाहर कुछ भी नहीं है। इस उते मैं एक उदाहरण देना होना थोड़े सामने रखा। एक मछली सागर विच अपने परिवार को बहुत दूर जा सकती है और अक्सर हजारां मील दूर चली जाती है, क्योंकि जमीन नालों तीन गुणा पानी ज्यादा है, सागर बहुत बड़ा है। एक मछली अपने जन्म स्थल तो बहुत दूर जा सकती है और अक्सर हजारां मील दूर चली जाती है। एक मछली अपने इलाके तो, अपने वतन तो बहुत दूर जा सकती है और अक्सर हजारां मील दूर चली जाती है। लख भी मछली कोशिश करे सागर तो दूर नहीं जा सकती, पानी तो दूर नहीं जा सकती, जिथे जाएगी पानी ते है, जिथे जाएगी सागर ते है। मनुख अपने वतन तो दूर जा सकता है और अक्सर चला जाता है, मनुख अपने घर तो दूर जा सकता है और अक्सर रोज चला जाता है, मनुख अपने परिवार तो दूर जा सकता है और अक्सर चला जाता है, लख भी कोशिश करे मनुख निरंकार तो दूर नहीं जा सकता, क्योंकि जिथे जाएगा निरंकार ते है, तू सबनी थाई जिथे हो जाई साचा सिरजन हार जियो, तू ते सारी थां। मैं फिर अर्ज करा, सारी थां ते मेरा वतन नहीं है, सारी थां ते मेरा जन्म सथल नहीं है, सारी थां ते मेरा परिवार नहीं है, सारी थां ते मेरा निरंकार है, तू सबनी थाए जिथे हो जाए साचा सिरजन हार जियो, जो किसे वक्त है ते किसे वक्त नहीं, ते किसे थां ते है ते किसे थां ते नहीं, वो ते याद आउंदा है, पर जो व्यापक है वो बोलता है। इस वास्ते सत्संग, ये मंदिर मस्जिद इस वास्ते ने, ये गुरुद्वारे इस वास्ते ने, उसकी याद आ जाए, उसकी याद आ जाए। मैं फिर अर्ज करा, असी उसनु गवाया नहीं, गवा नहीं सकते, भुलाया है, भुला सकते, उनु भूल जाना महा दुख है, उनु याद करना महा आनंद है। तुद चित आए महा आनंदा, जिस विसरे सो मर जाए जियो। धन गुरु गोविंद सिंह जी महाराज दे अनन भगत भाई साहब भाई नंद लाल, उन्होंने दो सवाल बड़े कीमती किते ने, और उन्हों समझे बिना की कीर्तन कीता ते की सुने, की कथा कीती ते की सुने। लोगन राम खिलौना जाना, कर्म कांड चलता है, चाहिए कर्म कांड भी चाहिए, अगर छोटी उम्र च मनु खिडौने नाल खेड़ता है। कर्म कांड नु कबीर इंज बयान करदे ने, फल कारण फूली बन राय, फल पाका तब फूल बिलाए। जैसे जैसे फुल विचों फल निकलदा फुल झड़दा है। ज्ञाने कारण कर्म अभ्यास ज्ञान भया तब कर्मे नाश। जब ब्रह्म ज्ञान पैदा हो जाता है कर्म कांड सारा खत्म हो जाता है। अगर कर्म कांड सारी जिंदगी पीछा कर रहा है छुटदा ही नहीं तो ज्ञान का फल अजे नहीं निकले। सारी जिंदगी दवाई खानी पै रही है हटदे ही नहीं दवाई औषधि तो अजे रोग नहीं गया रोग नहीं गया। रोग दे जानदिया दवाई नु जाना ही पेगा रोग दे मिटदिया दवाई नु परे सुटना ही पेगा। ब्रह्म ज्ञान दे उदय होंदिया कर्म कांड एक पासे हो जाता है। पर धार्मिक जगत विच व्यर्थ दा कर्म कांड है चाहे मुस्लिम जगत है शरा ही शरा है चाहे हिंदू जगत है कर्म कांड ही कर्म कांड है चाहे सिख जगत नु मैं देखदा फोका कर्म कांड ही कर्म कांड है ऐसे कुछ भी नहीं बोलते इस तो अलावा कुछ भी नहीं। कर्म कांड साल छह महीने ता तो ठीक सारी जिंदगी पीछा नहीं छड़दा या कर्म कांड इंज है जिवें पहली क्लास विच बच्चे नु पाया उन्हों अजे अक्षरां दा बोध नहीं है इसनों अक्षरां दा बोध हो सके तस्वीरां राही समझाया जांदा है। कक्का कलम चचा चाकू छछा छतरी एड़ा अंब अंब दी तस्वीर बनाईए ताकि इन्हों पता चले अक्षर एड़ा है। गग्गा गणेश पर साडा देश जिहड़ा है हुण धर्म निरपेक्ष है पहले तो गग्गा गणेश मिलता सी हुण अजकल गग्गा गदा मिलता है हटा देता है गणेश। धर्म निरपेक्ष का मतलब है देवी देवतावां नूं महापुरुषां नूं गुरु पीर पैगंबरां नूं इस देश चों कढ़ो एक पासे सुट्टो। हालांकि यही देश पूर्ण तौर ते धार्मिक होण दा दावा कर सकदा है और इसी देश ने ब्रह्म ज्ञानी पैदा कीते ने अवतार पैदा कीते ने संत पैदा कीते ने दिवे ज्योतियां देवते पैदा कीते। पर की कीता जाए कुछ अरसे तो मूर्खां दे हत्थ विच देश आया है बिल्कुल मूड़ां दे हत्थ विच कहण विच मैनूं कोई संकोच नहीं। ठीक है किसी वक्त छोटे छोटे इलाके दे राजे सन श्री राम श्री कृष्ण जनक महाराजा रणजीत सिंह धार्मिक सन देश की फिदा धार्मिक बनी हुई सी किधरे हरिश्चंद्र सी किधरे जनक सी राम भी राजा सन अयोध्या दे श्री कृष्ण भी राजा सन द्वारका दे महाराजा रणजीत सिंह भी राजा सन पंजाब दे वो गुरमुख पहले सन गुरसिख पहले सन राजाबाद दे सन। कोई भी चीज कीमती घर विच आए महाराजा साहब नूं रणजीत सिंह नूं गुरु चेते आ जांदा है। कहिंदे ने निजाम हैदराबाद कुछ मुश्किल विच पिया उन्हें महाराजा रणजीत सिंह तो मदद मंगी फौज दी आखिया घट तो घट 1000 खालसा मैनूं चाहिदा है मेरी रियासत इच बगावत है मैं तो काबू नहीं हो रही। महाराजा साहब ने उस जमाने 1000 खालसे लाहौर तो भेजे जिन्हां अज असी दक्कनी सिंह कहंदे हां महाराष्ट्र दे जो रहंदे ने तमिलनाडु दे जो रहंदे ने आंध्रा दे जो रहंदे ने ओही ने जो महाराजा साहब ने भेजे सन। अज उन्हां दी बहुत वड्डी तादाद है पर उत्थे ही उन्होंने शादियां दे सिलसिले चलाए तो मिक्स जिहा फैमिली हो गई है उन्होंने रंग रूप भी उन्हां दा आंध्रा तमिल या महाराष्ट्र जैसा हो गया लेकिन सिखी दा जज्बा बड़ा प्रबल है दक्कनी सिंघां विच। इंज कह लो सिखी दी सही तस्वीर उन्हां कोल मौजूद है सिखी प्यार भी मौजूद है सिखी जज्बा भी मौजूद है। जद निजाम हैदराबाद उसने देखा इन्हां 1000 खालसियां ने अमन बहाल कर दिता है और खुशी वजह महाराजा रणजीत सिंह के जन्मदिन पे निजाम हैदराबाद ने एक बड़ी खूबसूरत चाननी भेजी चंदोआ भेजे जिस दिन लाहौर विच ये तकरीब मनाई जा रही थी महाराजा साहब दी चाननी बन दी गई सिंघासन ते। महाराजा साहब सभा दे चाहे निगाह चली गई चंदोए ते चाननी ते बड़ी खूबसूरत हीरे जड़त मोती जड़त नीलम दे छोटे छोटे ਟੁਕੜੇ ਜੜੇ ਹੋਏ ਜ਼ਰਰੀ ਦਾ ਕੰਮ। ਦਾਸ ਨੇ ਕਈ ਦਫ਼ਾ ਇਸ ਚਾਨਣੀ ਦੇ ਦਰਸ਼ਨ ਕੀਤੇ ਨੇ ਤੋਸ਼ੇਖਾਨੇ ਚ, ਕਿਉਂਕਿ ਦਾਸ ਇੱਕ ਮਹੀਨਾ ਹਰ ਸਾਲ ਹਾਜ਼ਰੀ ਦਰਬਾਰ ਸਾਹਿਬ ਭਰਦਾ ਹੈ ਗੁਰੂ ਰਾਮਦਾਸ ਜੀ ਮਹਾਰਾਜ ਦੇ ਗੁਰਪੁਰਬ ਤੋਂ ਲੈ ਕੇ ਦੀਵਾਲੀ ਤੱਕ। ਕਿਸੇ ਭਗਤ ਸਿੰਘ ਸਾਹਿਬ, ਗਿਆਨੀ ਛੇਲ ਸਿੰਘ, ਸਾਬਕਾ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਉਹਨਾਂ ਨੇ ਦਰਬਾਰ ਸਾਹਿਬ ਵਿੱਚ ਮੇਰੇ ਕੋਲ ਪ੍ਰਣ ਲੈ ਲਿਆ, ਇਹ ਮਹੀਨਾ ਤੁਸੀਂ ਕਿਧਰੇ ਵੀ ਨਹੀਂ ਜਾਣਾ, ਚਾਹੇ ਕੁਛ ਵੀ ਹੋਵੇ ਜਾਂ ਕਿਧਰੇ ਵੀ ਹੋਵੋ, ਤੁਹਾਡੀ ਸਿਹਤ ਠੀਕ ਹੋਵੇ, ਤੁਹਾਡਾ ਸਰੀਰ ਹੈ ਉਹ ਤੁਸੀਂ ਗੁਰੂ ਰਾਮਦਾਸ ਦੇ ਦਰ ਤੇ ਹਾਜ਼ਰੀ ਭਰਨੀ ਹੈ, ਤਾਂ ਮੈਂ ਹਾਜ਼ਰੀ ਭਰ ਰਿਹਾ। ਸ਼ੌਕ ਨਾਲ ਮੈਂ ਇਸ ਚਾਨਣੀ ਦੇ ਬਾਕੀ ਸਾਜ਼ੋ ਸਮਾਨ ਦੇ ਸਾਲ ਦੇ ਸਾਲ ਮੈਂ ਦਰਸ਼ਨ ਕਰਦਾ ਸੀ ਉਚੇਚਾ ਤੋਸ਼ਾਖਾਨਾ ਖੁਲਵਾ ਕੇ। ਬਦਕਿਸਮਤ ਇਹ ਸੰਨ 84 ਦੇ ਚੋਂ ਜਲ ਕੇ ਖਾਕ ਹੋ ਗਈ, ਨਹੀਂ ਰਹੀ। ਇਹ ਚਾਨਣੀ ਜਿਸ ਵਕਤ ਸਿੰਘਾਸਣ ਦੇ ਉੱਪਰ ਬਣੀ ਗਈ, ਮਹਾਰਾਜਾ ਸਾਹਿਬ ਦੇਖਦੇ ਨੇ, ਦੇਖਦੇ ਹੀ ਰਹਿ ਗਏ। ਉਸ ਦਿਨ ਅਹਿਲਕਾਰਾਂ ਨੂੰ ਇਹ ਚਾਨਣੀ, ਇਹ ਚੰਦੋਆ, ਇਹ ਕਦੋਂ ਬਣਾਇਆ? ਅਹਿਲਕਾਰ ਕਹਿੰਦੇ ਨੇ ਮਹਾਰਾਜਾ ਸਾਹਿਬ ਬਣਾਇਆ ਨਹੀਂ ਹੈ ਅਸੀਂ, ਇਹ ਤੇ ਨਿਜ਼ਾਮ ਹੈਦਰਾਬਾਦ ਨੇ ਆਪ ਨੂੰ ਭੇਟ ਭੇਜੀ ਹੈ। ਸਭ ਤੋਂ ਕੀਮਤੀ ਤੇ ਖੂਬਸੂਰਤ ਜਾਣ ਕੇ ਅਸੀਂ ਬੰਨ ਦਿੱਤੀ ਖੜੇ ਨੇ। ਥੋੜਾ ਜਿਹਾ ਸੋਚੀ ਪਏ ਗਏ ਤੇ ਫਿਰ ਕਹਿਣ ਲੱਗੇ ਉਤਾਰੋ, ਇਸ ਨੂੰ ਉਤਾਰੋ। ਜਿਨ੍ਹਾਂ ਅਹਿਲਕਾਰਾਂ ਨੇ ਚਾਨਣੀ ਬਣਵਾਈ ਸੀ ਉਹਨਾਂ ਨੂੰ ਤੇ ਕੰਬੜੀ ਛਿੜ ਗਈ, ਜਿਵੇਂ ਕੁਝ ਗਲਤੀ ਹੋ ਗਈ, ਜਿਵੇਂ ਭੁੱਲ ਹੋ ਗਏ। ਇੱਕ ਨੇ ਹਿੰਮਤ ਕਰਕੇ ਪੁੱਛ ਲਿਆ, ਮਹਾਰਾਜਾ ਸਾਹਿਬ, ਕਿਆ ਇਹ ਚਾਨਣੀ ਤੁਹਾਡੀ ਸ਼ਾਨ ਦੇ ਛਾਇਆ ਨਹੀਂ ਹੈ? ਅਸੀਂ ਤੇ ਖੂਬਸੂਰਤ ਕੀਮਤੀ ਜਾਣ ਕੇ ਬੰਨ ਦਿੱਤੀ ਸੀ। ਆਪ ਦਾ ਹੁਕਮ ਉਤਾਰਨ ਦਾ ਉਤਾਰਦੇ ਹਾਂ, ਕਿਆ ਵਾਕਈ ਇਹ ਆਪ ਦੀ ਸ਼ਾਨ ਦੇ ਛਾਇਆ ਨਹੀਂ ਹੈ? ਪਤਾ ਹੈ ਮਹਾਰਾਜਾ ਸਾਹਿਬ ਕੀ ਕਹਿੰਦੇ ਨੇ, ਇਤਨੀ ਸੁੰਦਰ ਹੈ, ਇਤਨੀ ਖੂਬਸੂਰਤ ਹੈ, ਇਤਨੀ ਮਨਮੋਹਕ ਹੈ, ਇਹ ਦਰਬਾਰ ਸਾਹਿਬ ਦੇ ਸਿਰ ਤੇ ਚੁੱਲਣੀ ਚਾਹੀਦੀ ਹੈ, ਇਹ ਗੁਰੂ ਰਾਮਦਾਸ ਜੀ ਦੇ ਸਿਰ ਦਾ ਚੰਦੋਆ ਬਣਨਾ ਚਾਹੀਦਾ, ਮੇਰੇ ਸਿਰ ਦਾ ਨਹੀਂ। ਉਸ ਵਕਤ ਬਜਵਾ ਦਿੱਤੀ ਉਤਾਰ ਕੇ। ਘਰ ਵਿੱਚ ਤਾਕਤ ਵਧਦੀ ਜਾ ਰਹੀ ਹੈ, ਸਾਜ਼ੋ ਸਮਾਨ ਵਧਦਾ ਜਾ ਰਿਹਾ, ਪਦਾਰਥ ਵਧਦੇ ਜਾ ਰਹੇ ਨੇ, ਮਹਾਰਾਜਾ ਸਾਹਿਬ ਦੇ ਹਿਰਦੇ ਵਿੱਚ ਪਰਮਾਤਮਾ ਦਾ ਪ੍ਰੇਮ ਵਧਦਾ ਜਾ ਰਿਹਾ, ਰਾਜ ਸਤਾ ਵਧਦੀ ਜਾ ਰਹੀ ਹੈ, ਗੁਰੂ ਭਗਤੀ ਵੀ ਵਧਦੀ ਜਾ ਰਹੀ ਹੈ। ਆਮ ਕੀ ਆਉਂਦਾ, ਘਰ ਵਿੱਚ ਪਦਾਰਥ ਆਉਣੇ ਸ਼ੁਰੂ ਹੋਏ ਤੇ ਘਰ ਵਿੱਚੋਂ ਰਹਿਤ ਬੈਤ ਨਿਕਲਣੀ ਸ਼ੁਰੂ ਹੋ ਗਈ, ਧਨ ਚੋਖਾ ਆਉਣਾ ਸ਼ੁਰੂ ਹੋ ਗਿਆ, ਹਿਰਦੇ ਚ ਧਰਮ ਨਿਕਲਣਾ ਸ਼ੁਰੂ ਹੋ ਗਿਆ, ਘਰ ਪਦਾਰਥਾਂ ਨਾਲ ਭਰ ਗਿਆ, ਹਿਰਦਾ ਪਰਮਾਤਮਾ ਤੋਂ ਖਾਲੀ ਹੋ ਗਿਆ, ਉਹਦੀ ਯਾਦ ਤੋਂ ਖਾਲੀ ਹੋ ਗਈ, ਇਸ ਤਰ੍ਹਾਂ ਹੀ ਹੁੰਦਾ। ਪਰ ਰਾਜ ਸਿੰਘਾਸਣ ਤੇ ਬੈਠ ਕੇ ਸ੍ਰੀ ਕ੍ਰਿਸ਼ਨ ਦੀ ਆਤਮਾ ਤੋਂ ਗੀਤਾ ਦਾ ਫਲਸਫਾ ਨਿਕਲਦਾ ਹੈ, ਰਾਮ ਦੇ ਰੋਮ ਰੋਮ ਵਿੱਚ ਮਰਿਆਦਾ ਨਿਕਲਦੀ ਹੈ, ਮਹਾਰਾਜਾ ਰਣਜੀਤ ਸਿੰਘ ਦੇ ਰੋਮ ਰੋਮ ਵਿੱਚੋਂ ਭਗਤੀ ਨਿਕਲਦੀ ਹੈ, ਹਰੀਸ਼ਚੰਦਰ ਦੇ ਰੋਮ ਰੋਮ ਵਿੱਚੋਂ ਸੱਚਾਈ ਨਿਕਲਦੀ ਹੈ। ਇਹ ਦੇਸ਼ ਧਾਰਮਿਕ ਰਾਜਿਆਂ ਦਾ ਦੇਸ਼ ਸੀ, ਬਦਕਿਸਮਤ ਅਧਾਰਮਿਕ ਲੋਕਾਂ ਦੇ ਹੱਥ ਚ ਆ ਗਿਆ। ਉਹ ਦੇਸ਼ ਵਿੱਚ ਇਹ ਜੋ ਪਸਤੀ, ਖਾਸ ਕਰਕੇ ਇਖਲਾਕੀ ਪਸਤੀ, ਹਰ ਪੱਖ ਦੀ ਜਿਹੜੀ ਪਸਤੀ ਅਸੀਂ ਦੇਖਦੇ ਹਾਂ, ਭਾਵੇਂ ਕੋਈ ਕੁਛ ਆਖੇ, ਮੈਂ ਇਸ ਦਾ ਇੱਕ ਇਹ ਕਾਰਨ ਸਮਝਦਾ, ਧਰਮ ਨਿਰਪੇਖ ਸਿਆਸਤ ਰਾਜਨੀਤੀ। ਧਰਮ ਚਾਹੀਦਾ ਹੈ ਵਿਵਹਾਰ ਵਿੱਚ, ਤਾਂ ਕਿ ਵਿਵਹਾਰ ਵਿੱਚ ਬੇਈਮਾਨੀ ਨਾ ਹੋਵੇ। ਧਰਮ ਚਾਹੀਦਾ ਹੈ ਪਰਿਵਾਰ ਵਿੱਚ, ਤਾਂ ਕਿ ਪਰਿਵਾਰ ਵਿੱਚ ਕਲਕਰੇਸ਼ ਨਾ ਹੋਵੇ, ਰਿਸ਼ਤਿਆਂ ਦੇ ਦਰਾਣਾ ਨਾ ਪੈਣ। ਧਰਮ ਚਾਹੀਦਾ ਰਾਜਨੀਤੀ ਵਿੱਚ, ਤਾਂ ਕਿ ਰਾਜਨੀਤੀ ਵਿੱਚ ਖੋਆ ਖਾਈ ਨਾ ਹੋਵੇ, ਜੋ ਹੈ ਤਸ਼ੱਦਤ ਤੇ ਜ਼ੁਲਮ ਨਾ ਹੋਵੇ ਔਰ ਖੋਆ ਖਾਈ ਨਾ ਹੋਵੇ। ਹੁਣ ਤੇ ਕੀ ਹੈ, ਜੋ ਇੱਕ ਬੰਦੇ ਦੀ ਜੇਬ ਕੱਟ ਲਵੇ ਉਹ ਚੋਰ ਹੈ, ਜੇਬ ਕਤਰਾ ਹੈ, ਜਿਹੜਾ ਸਾਰੇ ਮੁਲਕ ਦੀ ਜੇਬ ਕੱਟ ਲਵੇ ਮਨਿਸਟਰ ਹੈ, ਚੀਫ ਮਨਿਸਟਰ ਹੈ। ਜੋ ਕਿਸੇ ਇੱਕ ਬੰਦੇ ਦੀ ਮੂੰਹ ਦੀ ਬੁਰਕੀ ਖੋ ਲਵੇ, ਅਸੀਂ ਉਸ ਨੂੰ ਡਕੈਤ ਕਹਿੰਦੇ ਹਾਂ, ਚੋਰ ਕਹਿੰਦੇ ਹਾਂ। ਪਰ ਜੋ ਬੰਦਿਆਂ ਦੇ ਨਾਲ ਨਾਲ ਗਊਆਂ ਦਾ ਚਾਰਾ ਵੀ ਸਾਰਾ ਹਜ਼ਮ ਕਰ ਜਾਏ, ਮਨਿਸਟਰ ਹੁੰਦੇ। ਉਹ ਤਾਕਤਵਰ ਨੇ, ਹਾਲਾਤ ਇਹ ਨੇ। ਇੱਕ ਹਕੀਕਤ ਹੈ, ਇੱਕ ਸੱਚਾਈ ਹੈ। ਖੈਰ ਮੁਕਤਸਰ ਜੋ ਹੈ, ਮੈਂ ਇਸ ਤਰ੍ਹਾਂ ਦੇਸ਼ ਧਾਰਮਿਕ ਸੀ, ਸਾਰੇ ਰਿਸ਼ੀ ਮੁਨੀ ਸੰਤ ਮਹਾਂਪੁਰਸ਼ ਇਸ ਦੇਸ਼ ਵਿੱਚ ਪੈਦਾ ਹੋਏ। ਇਸ ਦੇਸ਼ ਦੀ ਐਸੀ ਹਵਾ, ਐਸੀ ਫਿਜ਼ਾ, ਐਸੀ ਵਾਈਬ੍ਰੇਸ਼ਨ ਮੈਂ ਦੇਖਦਾ। ਬਾਹਰ ਦੇ ਦੇਸ਼ਾਂ ਦੀ ਵੀ ਆਪਣੀ ਇੱਕ ਵਾਈਬ੍ਰੇਸ਼ਨ, ਉੱਥੇ ਸਾਇੰਟਿਸਟ ਪੈਦਾ ਹੁੰਦੇ ਨੇ, ਵਿਗਿਆਨਕ ਪੈਦਾ ਹੁੰਦੇ ਨੇ, ਦਾਰਸ਼ਨਿਕ ਪੈਦਾ ਹੁੰਦੇ ਨੇ, ਮਨੋਵਿਗਿਆਨਕ ਪੈਦਾ ਹੁੰਦੇ ਨੇ, ਸੰਤ ਨੇ। ਸੰਤ ਇਸ ਦੇਸ਼ ਨੇ ਪੈਦਾ ਕੀਤੇ। ਇਸ ਦੇਸ਼ ਦੀ ਫਿਜ਼ਾ, ਇਸ ਦੇਸ਼ ਦੇ ਹਾਲਾਤ, ਇਸ ਦੇਸ਼ ਦਾ ਵਾਤਾਵਰਣ। ਖੈਰ ਮੁਕਤਸਰ ਮੈਂ ਇਸ ਕਰਾਂ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਗਮ ਚੇ ਬਾਸ਼ਦ ਚੀਸਤ ਸ਼ਾਦੀ। ਗਮ ਕੀ ਹੈ? ਗਮ ਕਿਸ ਨੂੰ ਆਖੋਗੇ? ਗਮ ਔਰ ਸ਼ਾਦੀ ਕੀ ਹੈ? ਖੁਸ਼ੀ ਕੀ ਹੈ? ਸ਼ਾਦੀ ਦੇ ਅਰਥ ਆਨੰਦ ਕਾਰਜ, ਵਿਵਾਹ ਨਹੀਂ ਹੈ। ਇਹ ਗੱਲ ਵੱਖਰੀ ਹੈ। ਸਾਡੇ ਦੇਸ਼ ਦੇ ਸ਼ਾਦੀ ਦੇ ਅਰਥ ਵਿਵਾਹ ਕਰਦੇ ਨੇ। ਇਹ ਲਫ਼ਜ਼ ਫਾਰਸੀ ਜ਼ਬਾਨ ਦਾ ਹੈ, ਇਰਾਨੀ ਭਾਸ਼ਾ ਦਾ ਲਫ਼ਜ਼ ਹੈ। ਇਹ ਦਿਲ ਸ਼ਾਦ ਅਸ਼ਤ, ਇਹ ਦਿਲ ਬੜਾ ਖੁਸ਼ ਹੈ। ਸ਼ਾਦ ਦਾ ਮਤਲਬ ਖੁਸ਼, ਸ਼ਾਦੀ ਦਾ ਮਤਲਬ ਖੁਸ਼ੀ। ਇਹ ਖਾਨਾ ਸ਼ਾਦੀ ਅਸ਼ਤ, ਇਸ ਘਰ ਦੀ ਖੁਸ਼ੀ ਹੈ। ਵਿਵਾਹ ਲਈ, ਆਨੰਦ ਕਾਰਜ ਲਈ ਉਹਨਾਂ ਕੋਲ ਦੂਜਾ ਇਸਲਾਮੀ ਸ਼ਬਦ ਹੈ ਨਿਕਾਹ। ਇਸ ਘਰ ਵਿੱਚ ਨਿਕਾਹ ਹੋ ਰਿਹਾ ਹੈ। ਨਿਕਾਹ ਤੋਂ ਮੁਰਾਦ ਲੈਣ ਵਿਵਾਹ ਹੋ ਰਿਹਾ ਹੈ, ਆਨੰਦ ਕਾਰਜ ਹੋ ਰਿਹਾ। ਸ਼ਾਦੀ ਲਫ਼ਜ਼ ਉਹ ਖੁਸ਼ੀ ਲਈ ਵਰਤਦੇ ਨੇ, ਪਰ ਸਾਡੇ ਦੇਸ਼ ਵਿੱਚ ਇਸ ਦੇ ਅਰਥ ਵਿਵਾਹ ਬਣ ਗਏ, ਨਿਕਾਹ ਬਣ ਗਏ, ਆਨੰਦ ਕਾਰਜ ਬਣ ਗਏ। ਭਾਈ ਸਾਹਿਬ ਭਾਈ ਨੰਦ ਲਾਲ ਸ਼ਾਦੀ ਲਫ਼ਜ਼ ਨੂੰ ਖੁਸ਼ੀ ਦੇ ਰੂਪ ਵਿੱਚ ਲੈਂਦੇ ਨੇ। ਗਮ ਚੇ ਬਾਸ਼ਦ, ਗਮ ਕੀ ਹੈ? ਚੀਜ਼ ਤਾਂ ਸ਼ਾਦੀ, ਖੁਸ਼ੀ ਕੀ ਹੈ? ਤੇ ਅਸੀਂ ਪੁੱਛ ਸਕਦੇ ਹਾਂ ਭਾਈ ਨੰਦ ਲਾਲ ਕੋਲ, ਸਾਨੂੰ ਇਤਨਾ ਵੀ ਗਿਆਨ ਨਹੀਂ, ਖੁਸ਼ੀ ਕੀ ਹੈ ਤੇ ਗਮ ਕੀ ਹੈ? ਯਕੀਨ ਜਾਣੋ ਨਹੀਂ ਪਤਾ। ਨਾ ਖੁਸ਼ੀ ਦੇ ਕਾਰਨਾਂ ਦਾ ਪਤਾ, ਨਾ ਗਮ ਦੇ ਕਾਰਨਾਂ ਦਾ ਪਤਾ, ਨਾ ਦੁੱਖਾਂ ਦੇ ਬੀਜ ਦਾ ਪਤਾ, ਨਾ ਸੁੱਖਾਂ ਦੇ ਮੁੱਲ ਦਾ ਪਤਾ, ਨਹੀਂ ਪਤਾ ਮਨੁੱਖ ਨੂੰ। ਇਹ ਹਕੀਕਤ ਹੈ। ਇਸੇ ਵਾਸਤੇ ਸੁਖ ਕੇ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ, ਸਾਰੇ ਉਦਮ ਵਸੀਲੇ ਤੇ ਬੰਦਾ ਸੁਖ ਵਾਸਤੇ ਕਰਦਾ ਹੈ, ਪੱਲੇ ਸਿਵਾਏ ਦੁੱਖ ਦੇ ਹੋਰ ਕੁਛ ਨਹੀਂ ਪੈਂਦਾ। ਇਸਦਾ ਮਤਲਬ ਹੈ, ਜਿਹੜਾ ਬੀਜ ਬੋ ਰਿਹਾ ਸੀ, ਸੋਚਦਾ ਸੀ ਇਸ ਤੋਂ ਸੁੱਖ ਨਿਕਲੇਗਾ, ਨਿਕਲਿਆ ਦੁੱਖ। ਸੁੱਖ ਕੇ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ। ਸੰਸਾਰ ਵਿੱਚ ਪਦਾਰਥਾਂ ਰਾਹੀਂ, ਪਰਿਵਾਰ ਰਾਹੀਂ, ਧਨ ਰਾਹੀਂ ਲੋੜਾਂ ਦੀ ਪੂਰਤੀ ਹੋ ਸਕਦੀ ਹੈ, ਸੁੱਖ ਨਹੀਂ ਮਿਲੇਗਾ। ਨਹੀਂ ਤੇ ਸਾਰੇ ਧਨਵਾਨ ਸੁਖੀ ਹੋਣੇ ਚਾਹੀਦੇ ਨੇ, ਸਾਰੇ ਹੀ ਰੋ ਰਹੇ ਨੇ। ਪੁੱਤਰ ਮਿਲ ਗਿਆ, ਇੱਕ ਲੋੜਾਂ ਦੀ ਪੂਰਤੀ ਹੋ ਗਈ, ਇਹ ਸੁੱਖ ਨਹੀਂ ਮਿਲੇਗਾ। ਨਹੀਂ ਤੇ ਸਾਰੇ ਪੁੱਤਰਾਂ ਵਾਲੇ ਸੁਖੀ ਹੋਣੇ ਹੀ ਚਾਹੀਦੇ। ਪਤੀ ਮਿਲ ਗਿਆ, ਪਤਨੀ ਮਿਲ ਗਈ ਹੈ, ਜਾਇਜ਼ ਘਰਾਨਾ ਮਿਲ ਗਿਆ, ਲੋੜਾਂ ਦੀ ਪੂਰਤੀ ਹੋਈ ਹੈ, ਸੁੱਖ ਨਹੀਂ ਮਿਲਦਾ। ਨਹੀਂ ਤੇ ਸਾਰੇ ਪਰਿਵਾਰਕ ਜੀਵਨ ਵਾਲੇ ਸੁਖੀ ਹੋਣੇ ਚਾਹੀਦੇ ਨੇ। ਸਭ ਰੋਂਦੇ ਪਿੱਟਦੇ ਮਿਲਦੇ ਪੈਣ, ਸੁਖੀ ਤਾਂ ਇੱਕ ਵੀ ਨਹੀਂ ਮਿਲਦਾ। ਸੁਖ ਨਾ ਹੀ ਹਰ ਭਗਤ ਬਿਨਾ, ਮਨੁੱਖ ਨੂੰ ਨਹੀਂ ਪਤਾ ਨਾ ਸੁੱਖਾਂ ਦੇ ਮੋਲ ਦਾ, ਨਾ ਦੁੱਖਾਂ ਦੇ ਮੋਲ ਦਾ। ਗਮ ਚੇ ਬਾਸ਼ਦ, ਗਮ ਕੀ ਹੈ? ਚੀਸਤ ਸ਼ਾਦੀ, ਖੁਸ਼ੀ ਕੀ ਹੈ? ਭਾਈ ਸਾਹਿਬ ਖੁਦ ਜਵਾਬ ਦਿੰਦੇ ਨੇ, ਲੱਗਦਾ ਇੰਜ ਉਹਨਾਂ ਨੂੰ ਵੀ ਪਤਾ ਸੀ, ਆਮ ਬੰਦਿਆਂ ਦੇ ਕੋਲ ਸੁੱਖ ਦੁੱਖ ਦੇ ਜਿਹੜੇ ਬੀਜ ਨੇ ਗਲਤ ਨੇ, ਸੂਝ ਬੂਝ ਜਿਹੜੀ ਹੈ ਗਲਤ ਹੈ। ਗਮ ਚੇ ਬਾਸ਼ਦ, ਗਫਲਤ ਅਜ਼ ਯਾਦੇ ਖੁਦਾ। ਪਰਮਾਤਮਾ ਨੂੰ ਭੁੱਲ ਜਾਣਾ, ਬਸ ਇਹੀ ਦੁੱਖ ਹੈ, ਹੋਰ ਕੋਈ ਦੁੱਖ ਨਹੀਂ। ਚੀਸਤ ਸ਼ਾਦੀ, ਖੁਸ਼ੀ ਕੀ ਹੈ? ਯਾਦ ਆਂਬਾ ਮੁੰਤਹਾ, ਉਹਨੂੰ ਯਾਦ ਕਰਨਾ ਹੀ ਖੁਸ਼ੀ ਹੈ, ਹੋਰ ਕੋਈ ਖੁਸ਼ੀ ਨਹੀਂ। ਅਗਰ ਪਰਮਾਤਮਾ ਦੀ ਯਾਦ ਨਹੀਂ, ਤਾਂ ਚੰਗੇ ਪਰਿਵਾਰ ਦੇ ਹੁੰਦਿਆਂ ਵੀ ਮਨੁੱਖ ਰੋਂਦਾ ਰਹੇਗਾ। ਜੇਬ ਭਰੀ ਹੋਈ ਹੈ ਧਨ ਨਾਲ, ਪਦਾਰਥਾਂ ਨਾਲ ਘਰ ਭਰਿਆ ਹੈ, ਪੇਟ ਭਰਿਆ ਹੋਇਆ ਚੰਗੇ ਭੋਜਨ ਨਾਲ, ਮਾਣ ਮਰਿਆਦਾ ਵੀ ਸਭ ਕੁਛ ਹੈ, ਲੇਕਿਨ ਰੋਮ ਰੋਮ ਇਸਦਾ ਰੋਏਗਾ, ਤੜਪੇਗਾ, ਕਿਉਂਕਿ ਪਰਮਾਤਮਾ ਦੀ ਯਾਦ ਨੇ। ਔਰ ਜਿਤਨਾ ਜਗਤ ਇਸ ਨੂੰ ਕਹੇਗਾ ਬਹੁਤ ਵੱਡਾ ਮਨੁੱਖ ਹੈ, ਕਿਉਂਕਿ ਚੋਟੀ ਦਾ ਧਨਵਾਨ ਹੈ। ਮਹਾਰਾਜ ਕਹਿੰਦੇ ਨੇ, ਬੜੇ ਬੜੇ ਜੋ ਦੀਸ਼ੇ ਲੋਕ, ਤਿੰਨ ਕੋ ਵਿਆਪੇ ਚਿੰਤਾ ਰੋ। ਬੜੇ ਰੋਗੀ ਮਿਲਣਗੇ, ਬੜੇ ਦੁਖੀ ਮਿਲਣਗੇ, ਪਰੇਸ਼ਾਨ ਮਿਲਣਗੇ, ਬੇਜ਼ਾਰ ਮਿਲਣਗੇ। ਗਮ ਚ ਬਾਸ਼ਦ, ਗਮ ਕੀ ਹੈ? ਪਰਮਾਤਮਾ ਨੂੰ ਭੁੱਲ ਜਾਣਾ। ਔਰ ਖੁਸ਼ੀ ਕੀ ਹੈ? ਚੀਸ਼ਤ ਸ਼ਾਦੀ ਯਾਦ ਆਉਂਦਾ ਮਨ ਤਿਹਾ, ਉਸ ਲਾ ਇੰਤਿਹਾ, ਪਰਮਾਤਮਾ ਨੂੰ ਯਾਦ ਕਰਨਾ ਬਸ ਇਹੀ ਖੁਸ਼ੀ ਹੈ। ਉਹਨੂੰ ਭੁੱਲ ਜਾਣਾ ਬਸ ਇਹੀ ਦੁੱਖ ਹੈ। ਔਰ ਇਹ ਕਿਤਨਾ ਕੁ ਵੱਡਾ ਦੁੱਖ ਹੈ, ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋ। ਮੈਂ ਫਿਰ ਦੁਹਰਾਵਾਂ, ਅਸੀਂ ਪਰਮਾਤਮਾ ਨੂੰ ਗਵਾਇਆ ਨਹੀਂ, ਗਵਾ ਨਹੀਂ ਸਕਦੇ, ਭੁਲਾਇਆ ਹੈ, ਭੁੱਲ ਸਕਦੇ। ਜਿਹਨੂੰ ਭੁੱਲ ਗਿਆ ਰਿਸ਼ਤਾ ਟੁੱਟਦਾ ਹੈ, ਜਿਸਦੀ ਯਾਦ ਆਵੇ ਰਿਸ਼ਤਾ ਜੁੜਦਾ ਹੈ। ਕੀਰਤਨ ਇੱਕ ਬਹਾਨਾ ਹੈ, ਕਥਾ ਇੱਕ ਬਹਾਨਾ ਹੈ, ਪਾਠ ਪੂਜਾ ਇੱਕ ਬਹਾਨਾ ਹੈ, ਇਹ ਸਾਰੇ ਧਾਰਮਿਕ ਮੰਦਰ ਬਹਾਨੇ ਨੇ ਵੀ ਕਿਸੇ ਬਹਾਨੇ ਨਾਲ ਉਸਦੀ ਯਾਦ ਚੱਲ ਪਵੇ। ਉਹਦੇ ਚਿੱਤ ਆਏ ਮਹਾ ਆਨੰਦ, ਤੇਰੀ ਯਾਦ ਮਹਾ ਆਨੰਦ ਹੈ, ਜਿਸ ਵਿਸਰੇ ਸੋ ਮਰ ਜਾਏ ਜੀ। ਔਰ ਜੋ ਭੁੱਲ ਜਾਏ ਉਹਦੀਆਂ ਸਾਰੀਆਂ ਹੀ ਖੁਸ਼ੀਆਂ ਮਰ ਜਾਂਦੀਆਂ, ਉਸਦੇ ਸਾਰੇ ਖੇੜੇ ਮਰ ਜਾਂਦੇ ਨੇ, ਉਸਦਾ ਸਾਰਾ ਹੀ ਸੁੱਖ ਮਰ ਜਾਂਦਾ ਹੈ। ਤੇ ਸੁੱਖ ਮਰ ਗਏ, ਖੇੜੇ ਮਰ ਗਏ, ਖੁਸ਼ੀਆਂ ਮਰ ਗਈਆਂ, ਤੇ ਰਿਹਾ ਕੀ ਫਿਰ ਮਨੁੱਖ ਕੋਲ? ਮਨੁੱਖ ਤੇ ਇੱਕ ਜਿਉਂਦੀ ਜਾਗਦੀ ਲਾਸ਼ ਹੋਵੇਗਾ, ਔਰ ਕੀ ਹੈ? ਕਈ ਮਨੁੱਖ ਵਿਸਾਖੀ ਮਾਪ ਮੈਂ ਦੇਖਦਾ, ਬਸ ਸਰੀਰ ਨੂੰ ਢੋ ਰਹੇ ਨੇ, ਜਿਵੇਂ ਆਪਣੀ ਲਾਸ਼ ਆਪ ਪੈਦਾਉਂਦੇ ਨੇ, ਕੁਛ ਵੀ ਨਹੀਂ। ਸੁੱਖ ਮਰ ਗਿਆ, ਚੈਨ ਮਰ ਗਿਆ, ਸਕੂਨ ਮਰ ਗਿਆ, ਸ਼ਾਂਤੀ ਨਹੀਂ ਹੈ, ਸੁੱਖ ਨਹੀਂ ਹੈ, ਰਸ ਨਹੀਂ ਹੈ, ਰਸ ਤੇ ਮਰ ਚੁੱਕਿਆ, ਸੁੱਖ ਤੇ ਮਰ ਚੁੱਕਿਆ, ਆਨੰਦ ਤੇ ਮਰ ਚੁੱਕਿਆ, ਸਕੂਨ ਮਰ ਗਿਆ, ਸ਼ਾਂਤੀ ਮਰ ਗਈ ਹੈ, ਕੁਛ ਵੀ ਨਹੀਂ। ਜਿੱਥੇ ਆਪਣੀ ਲਾਸ਼ ਆਪ ਪਿਆਉਂਦਾ, ਫਰਕ ਸਿਰਫ ਇਤਨਾ ਹੈ, ਕਿਸੇ ਇੱਕ ਦਿਨ ਚਾਰ ਮਨੁੱਖ ਦੀ ਅਰਥੀ ਚੁੱਕ ਕੇ ਸ਼ਮਸ਼ਾਨ ਘਾਟ ਵਿੱਚ ਪਹੁੰਚਾ ਦਿੰਦੇ ਨੇ, ਪਰ ਇਹ ਆਪਣੀ ਅਰਥੀ ਆਪ ਪਿਆ ਗਸੀਟਦਾ। ਦਿਸਦਾ ਹੈ ਜੀਵਦਾ ਜਾਗਦਾ ਪਿਆ, ਸਿਰਫ ਸਵਾਸਾਂ ਦੇ ਚੱਲਣ ਨੂੰ ਜੀਵਦਾ ਜਾਗਦਾ ਨਹੀਂ ਆਖੀਦਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਜਿੰਨੇ ਚਿਰ ਤੱਕ ਉਸਦੀ ਯਾਦ ਨਾ ਚੱਲੇ। ਉਹਦੇ ਚਿੱਤ ਆਏ ਮਹਾ ਆਨੰਦਾ, ਜਿਸ ਵਿਸਰੇ ਸੋ ਮਰ ਜਾਏ ਜੀ। ਚੇਤੇ ਸ਼ਕਤੀ, ਯਾਦ ਸ਼ਕਤੀ, ਇੱਕ ਪ੍ਰਬਲ ਸ਼ਕਤੀ ਪਰਿਪੂਰਨ ਪਰਮਾਤਮਾ ਨੇ ਸਾਨੂੰ ਦਿੱਤੀ ਹੈ। ਅਗਰ ਉਹ ਯਾਦ ਦਾ ਹਿੱਸਾ ਬਣੇ, ਤੇ ਯਾਦ ਦਾ ਹਿੱਸਾ ਕਦੋਂ ਬਣੇਗਾ? ਜਦ ਸਮਝ ਦਾ ਹਿੱਸਾ ਬਣੇ, ਵਰਨਾ ਨਹੀਂ ਬਣੇਗਾ। ਰੋਜ਼ ਲੋਕੀ ਕੀਰਤਨ ਕਰਦੇ ਨੇ, ਸੁਣਦੇ ਨੇ, ਭੁੱਲ ਜਾਂਦੇ ਨੇ, ਕਥਾ ਕਰਦੇ ਨੇ, ਸੁਣਦੇ ਨੇ, ਭੁੱਲ ਜਾਂਦੇ ਨੇ, ਪਾਠ ਕਰਦੇ ਨੇ, ਗੁਰਦੁਆਰੇ ਆਉਂਦੇ ਨੇ, ਮੰਦਰ ਵਿੱਚ ਆਉਂਦੇ ਨੇ, ਭਗਵਾਨ ਤੇ ਭੁੱਲ ਜਾਂਦਾ। ਜਿਹੜੇ ਨਹੀਂ ਆਉਂਦੇ ਉਹ ਵੀ ਭੁੱਲੇ, ਜਿਹੜੇ ਆਉਂਦੇ ਨੇ ਉਹਨਾਂ ਨੂੰ ਵੀ ਭੁੱਲਿਆ। ਕਾਰਨ ਜਿੰਨੇ ਚਿਰ ਤੱਕ ਸਮਝ ਪ੍ਰਭਾਵਿਤ ਨਹੀਂ ਤੇ ਸਮਝ ਵਿੱਚ ਨਹੀਂ ਆਉਂਦਾ, ਉਹ ਯਾਦ ਦਾ ਹਿੱਸਾ ਨਹੀਂ ਬਣ ਸਕਦਾ। ਤੇ ਮੈਂ ਫਿਰ ਅਰਜ਼ ਕਰਦੇ ਹਾਂ, ਉਹ ਸਮਝ ਵਿੱਚ ਆ ਜਾਂਦਾ ਨਹੀਂ, ਸਮਝ ਸਮਝ ਕੇ ਇਹ ਸਮਝ ਆ ਜਾਂਦੀ ਹੈ, ਹੇ ਪ੍ਰਭੂ ਮੈਂ ਤੈਨੂੰ ਨਹੀਂ ਸਮਝ ਸਕਦਾ, ਪਰ ਮੈਂ ਤੈਨੂੰ ਯਾਦ ਤੇ ਕਰ ਸਕਦਾ। ਇਸ ਦੇ ਉੱਤੇ ਇੱਕ ਛੋਟਾ ਜਿਹਾ ਉਦਾਹਰਣ ਮੈਨੂੰ ਚੇਤੇ ਆਇਆ। ਏਥਨ ਦੀ ਗੱਲ ਹੈ, ਸਾਗਰ ਤੱਟ ਤੇ ਇੱਕ 5 ਸਾਲ ਸਾਢੇ 4 ਸਾਲ ਦਾ ਬੱਚਾ ਜ਼ਾਰੋ ਜ਼ਾਰ ਰੋ ਰਿਹਾ। ਉਸ ਵਕਤ ਦਾ ਇੱਕ ਮਹਾਨ ਸੰਤ ਸੁਕਰਾਤ ਟਹਿਲ ਦਾ ਹੋਇਆ, ਉੱਥੇ ਆਇਆ, ਦੇਖਦਾ ਬੱਚਾ ਰੋ ਰਿਹਾ, ਕੋਲ ਆਇਆ, ਸਿਰ ਤੇ ਹੱਥ ਰੱਖਿਆ, ਆਖਿਆ ਬੇਟੇ ਕਿਉਂ ਰੋ ਰਹੇ? ਉਹਦੇ ਹੱਥ ਵਿੱਚ ਪਿਆਲਾ ਸੀ, ਪਿਆਲਾ। ਕਹਿਣ ਲੱਗਾ, ਬਾਬਾ ਇਹ ਸਾਗਰ ਜਿਹੜਾ ਨਾ, ਮੈਂ ਪਿਆਲੇ ਚ ਭਰਨਾ ਚਾਹੁੰਦਾ, ਇਹ ਸਾਗਰ ਮੇਰੇ ਪਿਆਲੇ ਚ ਆਉਣਾ ਚਾਹੀਦਾ, ਪਰ ਕਰਾਂ ਕਿ ਮੈਂ ਕਾਫੀ ਦੇਰ ਦਾ ਥੱਕ ਗਿਆ, ਇਹ ਸਾਗਰ ਮੇਰੇ ਪਿਆਲੇ ਚ ਨਹੀਂ ਆਉਂਦਾ। ਕਹਿੰਦੇ ਨੇ ਬੱਚੇ ਦੀ ਇਹ ਗੱਲ ਸੁਣ ਕੇ ਸੁਕਰਾਤ ਦੀ ਵੀ ਚੀਖ ਨਿਕਲ ਗਈ, ਰੋਣ ਲੱਗ ਪਿਆ। ਤੇ ਬੱਚਾ ਕਹਿਣ ਲੱਗਾ, ਬਾਬਾ ਤੂੰ ਤੇ ਸੰਤ ਹੈ, ਫਕੀਰ ਹੈ, ਤੂੰ ਵੀ ਮੇਰੀ ਤਰ੍ਹਾਂ ਰੋਣ ਲੱਗ ਪਿਆ, ਤੇਰਾ ਪਿਆਲਾ ਕਿੱਥੇ? ਤੂੰ ਕਿਉਂ ਰੋਣ ਲੱਗ ਪਿਆ? ਤੇਰਾ ਪਿਆਲਾ ਕਿੱਥੇ ਹੈ? ਬੱਚੇ ਦੀ ਸਮਝ ਚ ਵੀ ਆ ਗਿਆ, ਰੋਣਾ ਸਮਝ ਦੇ ਚਾਹੁੰਦਾ, ਹਾਸਾ ਸਮਝ ਦੇ ਚਾਹੁੰਦਾ। ਮਨੁੱਖ ਜਨਮ ਤੋਂ ਜੋ ਲੈ ਕੇ ਆਉਂਦਾ ਸੰਸਾਰ ਵਿੱਚ, ਹਾਸਾ ਤੇ ਰੋਣਾ, ਬਾਕੀ ਭਾਸ਼ਾ ਮਾਂ ਤੋਂ ਸਿੱਖਦਾ, ਸਮਾਜ ਤੋਂ ਸਿੱਖਦਾ, ਕੋਈ ਮਨੁੱਖ ਭਾਸ਼ਾ ਲੈ ਕੇ ਨਹੀਂ ਆਉਂਦਾ। ਇੱਕ ਬੰਗਾਲੀ ਮਾਂ ਦਾ ਬੱਚਾ ਜੋ ਉਸਦੀ ਗੋਦ ਵਿੱਚ ਹੈ, ਪੰਜਾਬੀ ਮਾਂ ਦੀ ਗੋਦ ਵਿੱਚ ਦੇ ਦਿੱਤਾ ਜਾਏ, ਪੰਜਾਬੀ ਬੋਲੇਗਾ, ਬੰਗਾਲੀ ਨਹੀਂ ਬੋਲੇਗਾ। ਇੱਕ ਇਰਾਨੀ ਮਾਂ ਦਾ ਬੱਚਾ ਗੁਜਰਾਤੀ ਮਾਂ ਦੀ ਗੋਦ ਵਿੱਚ ਦੇ ਦਿੱਤਾ ਜਾਏ, ਯਕੀਨ ਜਾਣੋ ਪਰਸ਼ੀਅਨ ਨਹੀਂ ਬੋਲੇਗਾ, ਗੁਜਰਾਤੀ ਬੋਲੇਗਾ। ਕਿ ਬਾਅਦ ਵਿੱਚ ਮਿਲਦੀ ਹੈ ਬਾਦਸ਼ਾਹ, ਸਮਾਜ ਤੋਂ ਮਿਲਦੀ ਹੈ। ਸੰਸਕਾਰਾਂ ਦੇ ਤੇ ਹੱਸਣਾ ਤੇ ਰੋਣਾ ਹੈ, ਔਰ ਇਹ ਸਾਰੀ ਦੁਨੀਆਂ ਦਾ ਸਾਂਝਾ। ਜਦ ਕੋਈ ਹੱਸ ਰਿਹਾ ਹੋਵੇ, ਅਸੀਂ ਇਸ ਤਰ੍ਹਾਂ ਨਹੀਂ ਆਖਦੇ ਕਿ ਹਿੰਦੀ ਦੇ ਚ ਹੱਸਦਾ ਪਿਆ ਜਾਂ ਸਿੰਧੀ ਦੇ ਚ ਹੱਸਦਾ ਪਿਆ, ਇੰਗਲਿਸ਼ ਦੇ ਚ ਹੱਸ ਰਿਹਾ ਜਾਂ ਜਰਮਨ ਦੇ ਚ ਹੱਸ ਰਿਹਾ, ਪੰਜਾਬੀ ਦੇ ਚ ਹੱਸ ਰਿਹਾ ਜਾਂ ਬੰਗਾਲੀ ਦੇ ਚ ਹੱਸ ਰਿਹਾ, ਹੱਸ ਰਿਹਾ। ਹਾਸਾ ਸਾਂਝਾ, ਸਾਰੀ ਦੁਨੀਆਂ ਦਾ ਸਾਂਝਾ, ਇਕਦਮ ਸਮਝ ਦੇ ਚ ਆ ਜਾਂਦਾ। ਰੋਣਾ ਵੀ ਸਾਂਝਾ, ਕੋਈ ਰੋ ਰਿਹਾ ਹੋਵੇ ਅਸੀਂ ਥੋੜੀ ਆਖਦੇ ਹਾਂ ਗੁਜਰਾਤੀ ਦੇ ਚ ਰੋ ਰਿਹਾ, ਮਰਾਠੀ ਦੇ ਚ ਰੋ ਰਿਹਾ, ਹਿੰਦੀ ਦੇ ਚ ਰੋ ਰਿਹਾ ਜਾਂ ਸੰਸਕ੍ਰਿਤ ਦੇ ਚ ਰੋ ਰਿਹਾ, ਇੰਗਲਿਸ਼ ਦੇ ਚ ਰੋ ਰਿਹਾ। ਰੋਣਾ ਇਕਦਮ ਸਮਝ ਦੇ ਚ ਆਉਂਦਾ, ਹਾਸਾ ਇਕਦਮ ਸਮਝ ਦੇ ਚ ਆਉਂਦਾ। ਬੱਚਾ ਵੀ ਸਮਝ ਗਿਆ, ਬਾਬਾ ਰੋ ਪਿਆ, ਫਕੀਰ ਤੇ ਰੋ ਰਿਹਾ, ਬਾਬਾ ਤੇਰਾ ਪਿਆਲਾ ਕਿੱਥੇ ਹੈ, ਮੇਰਾ ਪਿਆਲਾ ਵੀ ਮੇਰੇ ਕੋਲ ਹੈ, ਇਹ ਮੇਰੇ ਬੇਟੇ, ਤੂੰ ਸਾਗਰ ਨੂੰ ਪਿਆਲੇ ਚ ਭਰਨਾ ਚਾਹੁੰਦਾ, ਮੈਂ ਪੂਰੇ ਦੇ ਪੂਰੇ ਪਰਮਾਤਮਾ ਨੂੰ, ਖੁਦਾ ਨੂੰ ਆਪਣੇ ਦਿਮਾਗ ਵਿੱਚ ਭਰਨਾ ਚਾਹੁੰਦਾ, ਜਾਣਨਾ ਚਾਹੁੰਦਾ, ਪਰ ਤੈਥੋਂ ਮੈਨੂੰ ਸਿਕਸ਼ਾ ਮਿਲ ਗਈ ਹੈ, ਬੜਾ ਗਿਆਨ ਮਿਲ ਗਿਆ, ਸਾਗਰ ਪਿਆਲੇ ਚ ਨਹੀਂ ਆਵੇਗਾ, ਸਾਰੇ ਦਾ ਸਾਰਾ ਖੁਦਾ ਮੇਰੇ ਦਿਮਾਗ ਵਿੱਚ ਨਹੀਂ ਆ ਸਕਦਾ, ਤੈਥੋਂ ਮੈਨੂੰ ਸਿਕਸ਼ਾ ਮਿਲ ਗਈ ਹੈ, ਸਾਗਰ ਪਿਆਲੇ ਵਿੱਚ ਨਹੀਂ ਆਵੇਗਾ। ਬੱਚੇ ਨੇ ਵੀ ਇਹ ਬੋਲ ਸੁਣ ਲਏ, ਸਾਗਰ ਪਿਆਲੇ ਵਿੱਚ ਨਹੀਂ ਆਵੇਗਾ, ਬਿਲਕੁਲ ਕੰਢੇ ਤੇ ਚਲਾ ਗਿਆ ਸਮੁੰਦਰ ਦੇ, ਔਰ ਪਿਆਲਾ ਸਮੁੰਦਰ ਦੇ ਸੁੱਟ ਦਿੱਤਾ। ਆਖਿਆ, ਇਹ ਸਾਗਰ, ਜੇ ਤੂੰ ਮੇਰੇ ਪਿਆਲੇ ਚ ਨਹੀਂ ਆਉਂਦਾ ਤੇ ਚਲੋ ਨਾ ਸਹੀ, ਮੇਰਾ ਪਿਆਲਾ ਤੇ ਤੇਰੇ ਵਿੱਚ ਆ ਸਕਦਾ। ਕਹਿੰਦੇ ਨੇ ਕਿ 80 ਸਾਲ ਦਾ ਬੁੱਢਾ ਫਕੀਰ ਉਸ ਬੱਚੇ ਦੇ ਪੈਰੀ ਪੈ ਗਿਆ, ਸਜਦਾ ਕੀਤਾ ਹੈ, ਐ ਖੁਦਾ ਤੂੰ ਤੇ ਸਾਰੇ ਦਾ ਸਾਰਾ ਮੇਰੇ ਵਿੱਚ ਨਹੀਂ ਪ੍ਰਗਟ ਹੋ ਸਕਦਾ, ਮੈਂ ਸਾਰੇ ਦਾ ਸਾਰਾ ਤੇਰੇ ਵਿੱਚ ਲੀਨ ਹੋ ਸਕਦਾ। ਸਮਝ ਆ ਗਈ ਮੈਨੂੰ, ਸੂਰਜ ਦੀ ਕਿਰਨ ਮੇਰੇ ਘਰ ਆ ਸਕਦੀ ਹੈ, ਉਸਦੀ ਰੋਸ਼ਨੀ ਮੇਰੇ ਘਰ ਆ ਸਕਦੀ ਹੈ, ਕਿ ਜੇ ਮੈਂ ਜ਼ਿੱਦ ਕਰਾਂ ਨਹੀਂ ਇਹ ਸਾਰਾ ਸੂਰਜ ਮੇਰੇ ਘਰ ਆਵੇ, ਮੇਰੇ ਕਮਰੇ ਚ ਮੇਰੇ ਨਾਲ ਬੈਠੇ, ਜ਼ਮੀਨ ਨਾਲੋਂ ਹਜ਼ਾਰਾਂ ਗੁਣਾ ਵੱਡਾ ਹੈ ਸੂਰਜ, ਸਾਰੀ ਧਰਤੀ ਦੇ ਉੱਤੇ ਵੀ ਜਿਸ ਨੂੰ ਥਾਂ ਕੋਈ ਨਹੀਂ, ਤੇਰੇ ਕਮਰੇ ਚ ਥਾਂ ਮਿਲੇਗੀ, ਤੇਰੇ ਕੋਲ ਥਾਂ ਮਿਲੇਗੀ, ਪਰ ਆ ਸਕਦਾ ਉਹਦੀ ਕਿਰਨ ਆ ਸਕਦੀ ਹੈ, ਉਹਦੀ ਰੋਸ਼ਨੀ ਆ ਸਕਦੀ ਹੈ, ਪਰਮਾਤਮਾ ਦੇ ਗੁਣ ਆ ਸਕਦੇ ਨੇ, ਪਰਮਾਤਮਾ ਦਾ ਆਨੰਦ ਆ ਸਕਦਾ ਹੈ, ਪਰਮਾਤਮਾ ਦੀ ਚੇਤਨਾ ਅੰਦਰ ਪ੍ਰਗਟ ਹੋ ਸਕਦੀ ਹੈ। ਤੂੰ ਸਮਰੱਥ ਵੜਾ ਮੇਰੀ ਮਤ ਥੋਰੀ ਰਾਮ, ਪਰ ਜੇ ਕਿਧਰੇ ਕਿਨਕਾ ਮਾਤਰ ਵੀ ਪ੍ਰਗਟ ਹੋ ਜਾਏ ਤਾਂ ਪਾਤਸ਼ਾਹ ਕਹਿੰਦੇ ਨੇ ਕਿਨਕਾ ਏਕ ਜਿਸ ਜੀ ਬਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ। ਸਾਹਿਬ ਰਹਿਮਤ ਕਰਨ, ਈਸ਼ਵਰ ਤੁਹਾਡੀ ਯਾਦ ਦਾ ਹਿੱਸਾ ਬਣੇ, ਗੁਰੂ ਤੁਹਾਡੀ ਯਾਦ ਦਾ ਹਿੱਸਾ ਬਣੇ, ਪ੍ਰਭੂ ਤੁਹਾਡੀ ਸਮਝ ਦਾ ਹਿੱਸਾ ਬਣੇ, ਤਾਂ ਕਿ ਕੀਤਾ ਹੋਇਆ ਇਹ ਉਦਮ ਉਪਰਾਲਾ ਸਫਲ ਹੋ ਸਕੇ। ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ, ਸਾਰਿਆਂ ਦਾ ਵਾਰ ਵਾਰ ਹਾਰਦਿਕ ਤੌਰ ਤੇ ਧੰਨਵਾਦ। ਕੁੱਲ ਚੁਗਲੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ। You're listening to KRPI 1550 Radio, Ferndale, Washington.

0: You're listening to KRPI 1550 Radio, Ferndale, Washington.
1: ਜੋ ਕਦੀ ਯਾਦ ਦੇ ਚ ਵੀ ਨਹੀਂ ਆਉਂਦਾ, ਇੱਕ ਦੂਜੇ ਦੀ ਯਾਦ ਦੇ ਚ ਵੀ ਨਹੀਂ ਆਉਂਦਾ, ਸੰਬੰਧੀ ਕਿਹੜੇ ਕਰਦਾ, ਰਿਸ਼ਤੇਦਾਰ ਕਿਹੜੇ ਕਰਦਾ, ਕਿਧਰੇ ਕਿਧਰੇ ਮਨ ਇੱਕ ਹੋ ਸਕਦਾ ਕਿਸੇ ਕਿਸੇ ਦਾ, ਤੇ ਜਿੱਥੇ ਮਨ ਇੱਕ ਆਉਂਦਾ ਹੈ ਉਹ ਆਪਣਾ ਪ੍ਰਤੀਤ ਆਉਂਦਾ ਹੈ, ਆਪਣਾ ਲੱਗਦਾ ਹੈ, ਕੰਨ ਤੇ ਅਲੱਗ ਹੈ, ਕੰਨ ਤੇ ਵੱਖ ਹੈ, ਲੇਕਿਨ ਆਪਣਾ ਲੱਗ ਰਿਹਾ ਹੈ। ਕਿਉਂ? ਥੋੜੀ ਜਿਹੀ ਮਨ ਦੀ ਸਾਂਝ ਹੈ, ਲੇਕਿਨ ਉਸ ਮਨੁੱਖ ਦੀ ਸਾਰੇ ਬ੍ਰਹਿਮੰਡ ਨਾਲ ਸਾਂਝ ਹੋ ਜਾਂਦੀ ਹੈ। ਕਿਸ ਦੀ? ਜੋ ਆਤਮਾ ਦੇ ਤਲ ਤੇ ਦੀਨ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਹਸਤੀ ਕੀਤੀ ਤ੍ਰਿੜਲੋ ਆਦਮ ਏਕ ਅਖੰਡਿਤ ਵਸੇ ਅਨਾਦਮ। ਆਤਮਾ ਅਖੰਡ ਹੈ, ਮਨ ਵੀ ਖੰਡਿਤ ਹੈ, ਤਨ ਵੀ ਖੰਡਿਤ ਹੈ, ਟੁਕੜੇ ਟੁਕੜੇ, ਇੱਕ ਤਨ ਜੈਸਾ ਦੂਸਰਾ ਤਨ ਨਹੀਂ ਹੈ, ਖੰਡਿਤ ਹੈ, ਤੇ ਇੱਕ ਮਨ ਜੈਸਾ ਦੂਸਰਾ ਮਨ ਨਹੀਂ ਹੈ, ਖੰਡਿਤ ਹੈ। ਆਤਮਾ ਤੇ ਹੈ ਹੀ ਇੱਕ, ਦੋ ਤਿੰਨ ਚਾਰ ਪੰਜ ਨਹੀਂ ਹੈ, ਇੱਕੋ ਹੀ ਹੈ। ਜਿਵੇਂ ਸਾਰੀਆਂ ਹੀ ਮੱਛਲੀਆਂ ਪਾਣੀ ਦੇ ਚ ਹੈ, ਸਾਰਾ ਬ੍ਰਹਿਮੰਡ ਆਤਮਾ ਦੇ ਵਿੱਚ ਹੈ, ਪਰਮਾਤਮਾ ਦੇ ਵਿੱਚ ਹੈ। ਜਦ ਕੋਈ ਆਤਮਾ ਦੇ ਤਲ ਤੇ ਜੀਵਦਾ ਹੈ, ਉੱਥੇ ਕਹਿ ਉੱਠਦਾ ਹੈ ਸਭ ਕੁਛ ਹੋਈ ਹੈ। ਚਲੋ ਇੱਕ ਸਵਈਆ ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਤੁਹਾਡੇ ਸਾਹਮਣੇ ਰੱਖਾਂ। ਕਤਹੂੰ ਸੁਚੇਤ ਹੋਏ ਕੇ ਚੇਤਨਾ ਕੋ ਚਾਰ ਕੀਓ, ਕਤਹੂੰ ਅਚਿੰਤ ਹੋਏ ਕੇ ਸੋਵਤ ਅਚੇਤ। ਹੇ ਪ੍ਰਭੂ, ਕਮਾਲ ਹੈ, ਕਿਧਰੇ ਤੋਂ ਬੜਾ ਸੁਚੇਤ ਹੈ, ਸਾਵਧਾਨ ਹੈ, ਸਿਆਣਾ ਹੈ, ਗਿਆਨੀ ਹੈ, ਵਿਚਾਰਕ ਹੈ, ਦਾਰਸ਼ਨਿਕ ਹੈ, ਪਰ ਕਤਹੂੰ ਅਚਿੰਤ ਹੋਏ ਕੇ ਸੋਵਤ ਅਚੇਤ, ਕਿਧਰੇ ਤੋਂ ਬਿਲਕੁਲ ਅਚੇਤ ਹੈ। ਤੈਨੂੰ ਕੱਖ ਵੀ ਸਮਝ ਨਹੀਂ, ਕੁਛ ਵੀ ਨਹੀਂ ਪਤਾ, ਆਪਣੇ ਪਰਾਏ ਦਾ ਕਿਸੇ ਦਾ ਵੀ ਕੋਈ ਬੋਧ ਨਹੀਂ, ਕਿਸੇ ਨਾਲ ਤੇਰੀ ਸਾਂਝ ਨਹੀਂ, ਇਤਨਾ ਅਚੇਤ ਜੈਸੇ ਕਿ ਪੱਥਰ ਐਸਾ ਹੈ। ਪਰ ਦੇਖੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸਮਦ੍ਰਿਸ਼ਟੀ ਪਰ ਤੋਂ ਹੀ ਹੈ, ਕਤਹੂੰ ਅਚਿੰਤ ਹੋਏ ਕੇ ਸੋਵਤ ਅਚੇਤ, ਕਤਹੂੰ ਬਿਖਾਰੀ ਹੋਏ ਕੇ ਮਾਂਗਤ ਫਿਰਤ ਭੀਖ, ਕਹੂੰ ਮਹਾਦਾਨ ਹੋਏ ਕੇ ਮਾਂਗਿਓ ਧਨ ਦੇ ਤੂੰ। ਕਿਧਰੇ ਮੈਂ ਦੇਖਦਾ ਬੜਾ ਵੱਡਾ ਪੱਕਾ ਮੰਗਦਾ ਹੈ, ਤੂੰ ਦਰ ਦਰ ਮੰਗ ਰਿਹਾ, ਪਰ ਕਿਧਰੇ ਮਹਾਦਾਨ ਹੈ, ਪਰ ਤੋਂ ਹੀ ਹੈ, ਇੱਕ ਦਾਤੇ ਇੱਕ ਬੇਖਾਰੀ ਜੀ ਸਭ ਤੇਰੇ ਚੋਜ ਬਿਟਾਉਣਾ। ਜਦ ਕੋਈ ਆਤਮਾ ਦੇ ਤਲ ਤੇ ਜੀਵਦਾ ਹੈ, ਦਾਨੀ ਤੇ ਬਿਖਾਰੀ ਇੱਕ ਲੱਗਦੇ ਨੇ, ਮੂਰਖ ਤੇ ਸਿਆਣਾ ਇੱਕ ਰੱਖਦੇ ਨੇ, ਸੁੰਦਰ ਤੇ ਕਰੂਪ ਇੱਕ ਲੱਗਦਾ, ਛੋਟਾ ਤੇ ਵੱਡਾ ਇੱਕ ਲੱਗਦਾ। ਮਾਂ ਸਮ ਠਾਕਰ ਸਮਚੇਰ ਅਰਧ ਉਰਧ ਦੋ ਤੇ ਨਾਏ, ਰਾਤ ਦਿਨਸ ਤੈ ਨਾਏ। ਭਗਤ ਕਬੀਰ ਕਹਿੰਦਾ ਅਰਧ ਉਰਧ, ਛੋਟਾ ਵੱਡਾ ਨਹੀਂ ਰਹਿ ਜਾਂਦਾ, ਛੋਟਾ ਦਿਖਾਈ ਦਿੰਦਾ, ਕੋਈ ਵੱਡਾ ਦਿਖਾਈ ਦਿੰਦਾ, ਮੂਰਖ ਦਿਖਾਈ ਦਿੰਦਾ, ਸਿਆਣਾ ਦਿਖਾਈ ਦਿੰਦਾ, ਪੁੰਨੀ ਦਿਖਾਈ ਦਿੰਦਾ, ਪਾਪੀ ਦਿਖਾਈ ਦਿੰਦਾ, ਆਪਣਾ ਦਿਖਾਈ ਦਿੰਦਾ, ਬੇਗਾਨਾ ਦਿਖਾਈ ਦਿੰਦਾ। ਇਹ ਮਾਨਸਿਕ ਤਲ ਹੈ, ਸਰੀਰਕ ਤਲ ਹੈ, ਸਭ ਬੇਗਾਨੇ ਨੇ, ਕੋਈ ਆਪਣਾ ਨਹੀਂ। ਇਹ ਸਰੀਰ ਦੇ ਤਲ ਦਾ ਜੀਵਣਾ ਹੈ, ਕੁਛ ਆਪਣੇ ਵੀ ਹਨ, ਸਾਰੇ ਬੇਗਾਨੇ ਨੇ। ਬੜੇ ਧਿਆਨ ਨਾਲ ਸੁਣਨਾ, ਹੈ ਨਾ ਕੁਛ ਆਪਣੇ। ਇਹ ਮਾਨਸਿਕ ਤਲ ਤੇ ਜੀਣਾ, ਮਨੁੱਖਤਾ ਇੱਥੋਂ ਸ਼ੁਰੂ ਹੁੰਦੀ ਹੈ, ਮਾਨਵਤਾ ਇੱਥੋਂ ਸ਼ੁਰੂ ਹੁੰਦੀ ਹੈ, ਇਨਸਾਨੀਅਤ ਇੱਥੋਂ ਸ਼ੁਰੂ ਹੁੰਦੀ ਹੈ। ਹੈ ਨਾ ਕੁਛ ਆਪਣੇ, ਕੋਈ ਵੀ ਆਪਣਾ ਨਹੀਂ, ਸਭ ਓਪਰੇ ਨੇ, ਸਭ ਬੇਗਾਨੇ ਨੇ। ਇਹ ਸਰੀਰ ਦੇ ਤਲ ਦਾ ਜੀਵਨ ਨਹੀਂ, ਕੁਛ ਆਪਣੇ ਵੀ ਹੈ। ਇਹ ਮਨ ਦੇ ਤਲ ਦਾ ਜੀਵਨ ਹੈ, ਸਭ ਆਪਣੇ ਨੇ, ਕੋਈ ਬੇਗਾਨਾ ਨਹੀਂ, ਕੋਈ ਓਪਰਾ ਨਹੀਂ। ਇਹ ਆਤਮਾ ਦੇ ਤਲ ਦਾ ਜੀਵਨ ਹੈ, ਆਪੇ ਹੁਣ ਫੈਸਲਾ ਕਰ ਲੈਣਾ ਕਿਹੜੇ ਤਲ ਤੇ ਜੀਵਦੇ। ਸਭ ਓਪਰੇ ਨੇ, ਕੋਈ ਵੀ ਆਪਣਾ ਨਹੀਂ, ਸਭ ਬੇਗਾਨੇ ਨੇ, ਸਭ ਦੁਸ਼ਮਣ ਨੇ, ਗਲੀਆਂ ਦੇ ਕੱਖ ਵੀ ਦੁਸ਼ਮਣ ਨੇ, ਸਭ ਦੁਸ਼ਮਣ ਨੇ, ਸਭ ਓਪਰੇ ਨੇ, ਸਭ ਬੇਗਾਨੇ ਨੇ। ਇਹ ਸਰੀਰ ਦੇ ਤਲ ਦਾ ਜੀਵਨ ਹੈ ਔਰ ਬਹੁਤਾ ਜੀਵਨ ਸਰੀਰ ਦੇ ਤਲ ਦਾ ਹੈ, ਇਸੇ ਵਾਸਤੇ ਬੇਗਾਨਗੀ ਹੈ, ਇਸੇ ਵਾਸਤੇ ਅਫਰਾ ਤਫਰੀ ਹੈ, ਇਸ ਵਾਸਤੇ ਦੁੱਖ ਸੰਤਾਪ ਹੈ, ਇਸ ਵਾਸਤੇ ਕਲ ਕਲੇਸ਼ ਹੈ, ਵਿਤਕਰੇ ਨੇ। ਬਹੁਤਾ ਜੀਵਣਾ ਸਰੀਰ ਦੇ ਤਲ ਤੇ ਹੈ ਤੇ ਸਰੀਰ ਤੇ ਹੈ ਹੀ ਵਿਤਕਰਾ, ਕਿਉਂਕਿ ਇੱਕ ਸਰੀਰ ਜੈਸਾ ਦੂਸਰਾ ਸਰੀਰ ਹੈ ਹੀ ਨਹੀਂ, ਹੈ ਹੀ ਨਹੀਂ। ਇਹ ਆਦ ਕਾਲ ਤੋਂ ਵੈਦਾਚਾਰੀ ਐਸਾ ਕਹਿੰਦੇ ਰਹੇ ਨੇ, ਭੁੱਲ ਕੇ ਵੀ ਇੱਕ ਸਰੀਰ ਜੈਸਾ ਦੂਸਰਾ ਨਾ ਮੰਨ ਲੈਣਾ। ਜੇ ਇੱਕ ਮਾਂ ਦੇ ਦੋ ਬੱਚੇ ਨੇ ਤਾਂ ਵੀ ਇਹ ਦੋ ਬੱਚੇ ਇੱਕ ਨਹੀਂ ਨੇ, ਸਰੀਰ ਅਲੱਗ ਅਲੱਗ ਹੈ। ਕੁਦਰਤ ਜੈਸਾ ਸਰੀਰ ਦੂਜੇ ਦਾ ਬਣਨ ਦੀ ਨਹੀਂ। ਇਹ ਠੀਕ ਹੈ, ਸਾਇੰਸ ਨੇ ਤੇ ਇਸਦੀ ਪੁਖਤਗੀ ਕਰ ਦਿੱਤੀ, ਇੱਕ ਸਰੀਰ ਦੂਜੇ ਸਰੀਰ ਦੇ ਮਾਸ ਨੂੰ ਐਕਸੈਪਟ ਨਹੀਂ ਕਰਦਾ, ਕਬੂਲ ਨਹੀਂ ਕਰਦਾ, ਪ੍ਰਵਾਨ ਨਹੀਂ ਕਰਦਾ। ਕਿਉਂ? ਹਰ ਇੱਕ ਦਾ ਮਾਸ ਅਲੱਗ ਅਲੱਗ, ਹਰ ਇੱਕ ਦੀਆਂ ਅੱਡੀਆਂ ਅਲੱਗ ਅਲੱਗ ਹੈ ਤੇ ਹਰ ਇੱਕ ਦਾ ਮਾਸ ਅਲੱਗ ਅਲੱਗ ਹੈ। ਵੈਦ ਕਹਿੰਦੇ ਨੇ, ਵੈਦ ਧਨੰਤਰ ਨੇ ਕਿਹਾ ਸੀ, ਹਰ ਇੱਕ ਦਾ ਖੂਨ ਅਲੱਗ ਅਲੱਗ ਹੈ, ਇੱਕ ਖੂਨ ਨਹੀਂ ਹੈ। ਹਰ ਇੱਕ ਦਾ ਮਾਸ ਜਦ ਅਲੱਗ ਅਲੱਗ ਹੈ, ਹਰ ਇੱਕ ਦਾ ਖੂਨ ਅਲੱਗ ਅਲੱਗ ਹੈ। ਮਾਸ ਦਾ ਤਰਲ ਰੂਪ ਖੂਨ, ਤੇ ਜੇ ਮਾਸ ਇੱਕ ਨਹੀਂ ਹੈ, ਖੂਨ ਇੱਕ ਕਿੱਥੋਂ ਹੋ ਗਿਆ? ਤੇ ਜੇ ਖੂਨ ਇੱਕ ਨਹੀਂ ਹੈ ਤੇ ਦੁੱਧ ਇੱਕ ਕਿੱਥੋਂ?

0: ਮਨੁੱਖ ਪਾਣੀ ਨਾਲ ਧੋ ਲੈਂਦਾ ਹੈ। ਕਿਉਂ? ਮੈਲ ਸਮਾਜ ਨੂੰ ਨਹੀਂ ਚੰਗੀ ਲੱਗਦੀ। ਮੂੰਹ ਮੱਥਾ ਮਿੱਟੀ ਨਾਲ ਲਿਬੜਿਆ ਹੋਵੇ, ਆ ਜਾਈਏ ਗੁਰਦੁਆਰੇ, ਸਾਰੇ ਦੇਖਣਗੇ, ਸਾਰੇ ਸੋਚਣਗੇ ਇਸ ਮਨੁੱਖ ਵਿੱਚ ਮਨੁੱਖਤਾ ਨਹੀਂ ਹੈ। ਲਿਬੜੇ ਹੋਏ ਕੱਪੜੇ ਲਿਆਵੇ, ਤੇਲ ਦੇ, ਮਿੱਟੀ ਦੇ, ਬੜੇ ਭਿਅੰਕਰ ਡਰਾਵਣੇ, ਤੂੰ ਮਨੁੱਖ ਕਹੇਗਾ ਇਸ ਨੂੰ। ਸਮਾਜ ਵਿੱਚ ਬੈਠਣ ਦੀ ਜਾਂਚ ਨਹੀਂ ਹੈ। ਸਮਾਜ ਨੂੰ ਮਹਿਲ ਦਿਖਾਈ ਦਿੰਦੀ ਹੈ, ਆਪਣੇ ਨੂੰ ਵੀ ਦਿਖਾਈ ਦਿੰਦੀ ਹੈ। ਧੋ ਲੈਂਦਾ ਮਨੁੱਖ, ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤੇ ਉਤਰਸ ਖੇ, ਐਸੀ ਹੈ ਮਹਿਲ ਸਿਰਫ ਪਾਣੀ ਨਾਲ ਧੁੱਲ ਜਾਂਦੀ ਹੈ। ਪਰ ਕੁਛ ਐਸੀ ਮਹਿਲ ਹੈ ਕਿ ਪਾਣੀ ਹੀ ਧੋਣ ਵਿੱਚ ਅਸਮਰਥ ਹੈ, ਸਿਰਫ ਪਾਣੀ ਨਾਲ ਗੱਲ ਨਹੀਂ ਬਣੇਗੀ। ਤੂੰ ਸਾਹਿਬ ਕਹਿੰਦੇ ਮੂਤ ਭਲੀ ਥੀ ਕੱਪੜ ਹੋਏ, ਦੇਹ ਸਾਬੋਂ ਲਈਏ ਉਹ ਧੋਏ। ਜੇ ਕੱਪੜੇ ਪਲੀਤ ਹੋ ਜਾਣ, ਮਲ ਮੂਤਰ ਨਾਲ ਲਿਬੜ ਜਾਣ, ਤੂੰ ਪਾਣੀ ਸਾਫ ਕਰਨ ਵਿੱਚ ਅਸਮਰਥ ਹੈ। ਹੁਣ ਸਾਬਣ ਵੀ ਚਾਹੀਦਾ ਹੈ। ਆਦ ਕਾਲ ਤੋਂ ਮਨੁੱਖ ਕੁਛ ਨਾ ਕੁਛ ਪਾਣੀ ਨਾਲ ਮਿਸ਼ਰਿਤ ਕਰਕੇ ਇਸ ਤਰ੍ਹਾਂ ਦੀ ਮਹਿਲ ਨੂੰ ਧੋਂਦਾ ਰਿਹਾ, ਕੱਢਦਾ ਰਿਹਾ। ਸਾਹਿਬ ਕਹਿੰਦੇ ਨੇ ਭਰੀਏ ਮਤ ਪਾ ਪਾ ਕੇ ਸੰਗ, ਮਨ ਦੀ ਮਹਿਲ ਮਤ ਦੀ ਮਹਿਲ ਪਾਪ ਹੈ। ਪਾਪ ਤੇ ਦਿਖਾਈ ਨਹੀਂ ਦਿੰਦੇ, ਨਹੀਂ ਦਿਖਾਈ ਦਿੰਦੇ। ਤੇ ਜਦ ਦਿਖਾਈ ਨਹੀਂ ਦਿੰਦੇ ਕਿ ਧੋਏਗਾ ਕੌਣ, ਕਿਸਨੇ ਧੋਣੇ? ਜਿਹਨੂੰ ਪਾਪ ਦਿਖਾਈ ਦੇਣ ਲੱਗ ਪੈਣ, ਕਹਿੰਦੇ ਨੇ ਪੁੰਨ ਦੇ ਮਾਰਗ ਤੇ ਚੱਲ ਪਿਆ, ਚੱਲ ਪਿਆ। ਤੇ ਜਿਹਨੇ ਪਾਪ ਧੋ ਲਏ ਨੇ ਉਹਦੇ ਸੰਤ ਹੋ ਗਏ, ਪਾਪ ਨਹੀਂ ਦਿਖਾਈ ਦਿੰਦੇ। ਪਾਪ ਵਿਦਵਾਨਾਂ ਨੇ 10 ਮੰਨੇ ਨੇ। ਭਾਵੇਂ ਇਸ ਪੌੜੀ ਨੂੰ ਮੈਂ ਸਮਾਪਤ ਕਰਨ ਦਾ ਚਾਹੁੰਦਾ ਸੀ, ਪਰ ਨਹੀਂ, ਸਮਾਂ ਹੋ ਗਿਆ। ਮੁਖਤਸਰ ਮੈਂ ਅਰਜ਼ ਕਰਾਂ, ਪਾਪ ਵਿਦਵਾਨਾਂ ਨੇ 10 ਮੰਨੇ ਨੇ, ਔਰ ਇਹ 10 ਪਾਪ ਰਿਪੀਟ ਹੁੰਦੇ ਰਹਿੰਦੇ ਨੇ ਜੀਵਨ ਭਰ, ਹਜ਼ਾਰਾਂ ਲੱਖਾਂ ਕਈ ਦਫ਼ਾ ਕਰੋੜਾਂ ਬਣ ਜਾਂਦੇ ਨੇ। ਸਾਹਿਬਾਂ ਨੂੰ ਇੱਥੇ ਐਸਾ ਕਹਿਣਾ ਪਿਆ ਵੀ ਜਿਤਨਾ ਸਾਗਰ ਵਿੱਚ ਪਾਣੀ ਹੈ, ਸ਼ਾਇਦ ਇਤਨੇ ਹੀ ਮਨੁੱਖ ਕੋਲ ਔਗਣ ਹੈ, ਇਤਨੇ ਹੀ ਪਾਪ। ਜੇ ਤਾਂ ਸਮੁੰਦ ਸਾਗਰ ਨੀਰ ਭਰਿਆ, ਤੇ ਤੇ ਔਗਣ ਹਮਾਰੇ, ਔਗਣ ਪਾਪ ਨੇ। ਇਹ ਪਾਪ ਮੂਲ ਰੂਪ ਵਿੱਚ 10 ਮੰਨਦੇ ਨੇ, ਕਿਉਂਕਿ ਰਿਪੀਟ ਹੁੰਦੇ ਰਹਿੰਦੇ ਨੇ। ਮਨੁੱਖ ਬਾਰ ਬਾਰ ਇਹਨਾਂ ਨੂੰ ਦੋਹਰਾਉਂਦਾ ਰਹਿੰਦਾ ਤਾਂ ਜ਼ਿਆਦਾ ਹੋ ਜਾਂਦੇ ਨੇ। 4 ਪਾਪ ਜ਼ਬਾਨ ਦੇ, 3 ਪਾਪ ਮਨ ਦੇ, 3 ਪਾਪ ਤਨ ਦੇ। 4 ਪਾਪ ਜ਼ਬਾਨ ਦੇ ਕਿਹੜੇ? ਵਿਅਰਥ ਬੋਲਣਾ, ਗੱਪਸ਼ਪ, ਫਿਜ਼ੂਲ ਫਿਜ਼ੂਲ, ਵਿਅਰਥ ਬੋਲਣਾ। ਦੂਸਰਾ ਮਿਥਿਆ ਬੋਲਣਾ, ਝੂਠ ਬੋਲਣਾ। ਤੀਸਰਾ ਫਿੱਕਾ ਬੋਲਣਾ, ਬੋਲਿਆ ਤੇ ਸੱਚ ਹੈ ਪਰ ਫਿੱਕਾ ਬੋਲੇ। ਕਹਿ ਸਕਦਾ ਸੀ ਬੇ ਮਿੱਤਰਾ ਤੇਰੀਆਂ ਅੱਖਾਂ ਕਦੋਂ ਖਰਾਬ ਹੋਈਆਂ, ਪਰ ਇਹ ਤੇ ਸਿੱਧਾ ਕਹਿ ਰਿਹਾ, ਤੂੰ ਕਦੋਂ ਦਾ ਅੰਧਾ ਹੋਇਆ। ਗੱਲ ਤੇ ਦੋਵੇਂ ਠੀਕ ਨੇ, ਹੈ ਤੇ ਸੱਚਾਈ ਪਰ ਫਿੱਕਾ ਹੈ। ਇਹ ਫਿੱਕਾ ਬੋਲਣਾ, ਤੂੰ ਕਦੋਂ ਦਾ ਅੰਧਾ ਹੋਇਆ, ਹੈ ਤੇ ਸੱਚਾਈ ਪਰ ਫਿੱਕਾ ਬੋਲਣਾ। ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ। ਵਿਅਰਥ ਬੋਲਣਾ, ਮਿਥਿਆ ਬੋਲਣਾ, ਫਿੱਕਾ ਬੋਲਣਾ, ਕ੍ਰੋਧ ਵਸ ਹੋ ਕੇ ਕੌੜਾ ਬੋਲਣਾ, ਇਹ 4 ਪਾਪ ਜ਼ਬਾਨ ਦੇ ਨੇ। ਕੋਈ ਮਨੁੱਖ ਇੱਕ ਦਫ਼ਾ ਫਿੱਕਾ ਨਹੀਂ ਬੋਲਦਾ, ਇੱਕ ਦਫ਼ਾ ਕੌੜਾ ਨਹੀਂ ਬੋਲਦਾ, ਇੱਕ ਦਫ਼ਾ ਮਿਥਿਆ ਨਹੀਂ ਬੋਲਦਾ, ਇੱਕ ਦਫ਼ਾ ਵਿਅਰਥ ਨਹੀਂ, ਜੀਵਨ ਭਰ ਬੋਲਦਾ ਰਹਿੰਦਾ। ਇਹ 4 ਪਾਪ ਜ਼ਬਾਨ ਦੇ ਨੇ, 3 ਪਾਪ ਮਨ ਦੇ ਨੇ। ਕਿਸੇ ਦੀ ਜਾਨ ਬਾਰੇ ਬੁਰਾ ਸੋਚਣਾ ਤੇ ਕਿਸੇ ਦੇ ਮਾਲ ਬਾਰੇ ਬੁਰਾ ਸੋਚਣਾ, ਖੋਣ ਦੀ ਸੋਚਣਾ, ਕਿਸੇ ਦੀ ਇੱਜ਼ਤ ਆਬਰੂ ਅਸਮਤ ਬਾਰੇ ਬੁਰਾ ਸੋਚਣਾ, ਇਹ 3 ਪਾਪ ਮਨ ਦੇ ਨੇ। ਤੇ ਬੁਰਾ ਮਨੁੱਖ ਇੱਕ ਦਿਨ ਨਹੀਂ ਸੋਚਦਾ, ਇੱਕ ਦਫ਼ਾ ਨਹੀਂ, ਜੀਵਨ ਭਰ ਸੋਚਦਾ। ਕਿਸੇ ਦੀ ਜਾਨ ਬਾਰੇ ਬੁਰਾ ਸੋਚਣਾ, ਕਿਸੇ ਦੇ ਮਾਲ ਬਾਰੇ ਬੁਰਾ ਸੋਚਣਾ, ਔਰ ਕਿਸੇ ਦੀ ਇੱਜ਼ਤ ਆਬਰੂ ਅਸਮਤ ਬਾਰੇ ਬੁਰਾ ਸੋਚਣਾ, ਇਹ ਤਿੰਨ ਪਾਪ ਮਨ ਦੇ, ਤਿੰਨ ਪਾਪ ਤਨ ਦੇ, ਕਿਸੇ ਦੀ ਜਾਨ ਖੋ ਲੈਣੀ, ਕਿਸੇ ਦਾ ਮਾਲ ਖੋ ਲੈਣਾ, ਕਿਸੇ ਦੀ ਇੱਜ਼ਤ ਆਬਰੂ ਲੁੱਟ ਲੈਣੀ, ਇਹ 10 ਦੋਖ ਨੇ, 10 ਪਾਪ ਨੇ, ਔਰ ਇਹ ਜੀਵਨ ਭਰ ਰਿਪੀਟ ਆਉਂਦੇ ਰਹਿੰਦੇ ਨੇ, ਹਜ਼ਾਰਾਂ ਲੱਖਾਂ ਬਣ ਜਾਂਦੇ ਨੇ, ਆਨੰਦ ਬਣ ਜਾਂਦੇ ਨੇ, ਔਰ ਫਿਰ ਕਈ ਜਨਮਾਂ ਦੇ ਇਕੱਠੇ ਹੁੰਦੇ ਰਹਿੰਦੇ ਨੇ, ਪਿਛਲੇ ਧੋਂਦੇ ਨੇ, ਅਗਲੇ ਹੋਰ ਇਕੱਠੇ ਕਰੀ ਜਾਂਦੇ ਨੇ। ਜੀਵਨ ਦਰ ਜੀਵਨ ਇਹ ਪਾਪ ਇਕੱਠੇ ਹੁੰਦੇ ਰਹਿੰਦੇ ਨੇ, ਔਰ ਇਤਨੇ ਇਕੱਠੇ ਹੋ ਜਾਂਦੇ ਨੇ, ਔਖੇ ਨਾ ਹੋਣਾ, ਮਨੁੱਖ ਨੂੰ ਵੇਖੀਏ ਮਨ ਤੇ ਦਿਖਾਈ ਨਹੀਂ ਦਿੰਦਾ, ਪਾਪ ਦਿਖਾਈ ਦਿੰਦਾ, ਮਨੁੱਖ ਨਹੀਂ ਦਿਖਾਈ ਦਿੰਦਾ, ਮੈਨ ਦਿਖਾਈ ਦਿੰਦੀ, ਝੂਠ ਦਿਖਾਈ ਦਿੰਦਾ, ਦੇਖੀਏ ਮੈਲ ਦਿਖਾਈ ਦਿੰਦੀ, ਇਤਨੀ ਜੰਮ ਗਈ, ਇਤਨੀ ਜੰਮ ਗਈ, ਕੱਪੜੇ ਦਾ ਰੰਗ ਖੋ ਗਿਆ, ਕੱਪੜੇ ਦਾ ਰੂਪ ਖੋ ਗਿਆ, ਪਰਤ ਦਰ ਪਰਤ ਮੈਲ ਦੀ ਮੈਲ ਦਿਖਾਈ ਦੇ ਗਈ, ਜਨਮ ਦਰ ਜਨਮ ਇਹ ਪਾਪ ਇਕੱਠੇ ਆਉਂਦੇ ਰਹੇ, ਇਕੱਠੇ ਆਉਂਦੇ ਰਹੇ, ਮਨੁੱਖ ਤੇ ਦਿਖਾਈ ਨਹੀਂ ਦਿੰਦਾ। ਮਨੁੱਖ ਦਾ ਦਿਖਾਈ ਦੇਣਾ ਕੀ ਹੈ? ਇਹ ਵਿਚਾਰਸ਼ੀਲ ਹੈ, ਇਹ ਚਿੰਤਨ ਕਰਦਾ ਹੈ, ਇਹ ਸੋਚਦਾ ਹੈ, ਔਰ ਇਸ ਤਰ੍ਹਾਂ ਸੋਚਦਾ ਹੈ, ਜਿਉਂ ਮਨ ਆਪਣਾ ਪਰ ਮਨ ਤੈਸਾ। ਜਿਹੜੀ ਗੱਲ ਮੈਨੂੰ ਨਹੀਂ ਚੰਗੀ ਲੱਗਦੀ, ਦੂਸਰੇ ਨੂੰ ਵੀ ਨਹੀਂ ਚੰਗੀ ਲੱਗਦੀ, ਜਿਸ ਗੱਲ ਨਾਲ ਮੈਨੂੰ ਚੋਟ ਪਹੁੰਚਦੀ ਹੈ ਦੂਸਰੇ ਨੂੰ ਵੀ ਪਹੁੰਚਦੀ ਹੈ। ਜੈਸਾ ਉਹ ਆਪਣਾ ਮਨ ਸਮਝਦਾ ਹੈ, ਦੂਸਰੇ ਦਾ ਵੀ ਸਮਝਦਾ ਹੈ। ਜਿਤਨਾ ਉਹ ਆਪਣੇ ਮਨ ਨੂੰ ਸਮਝਦਾ ਹੈ, ਇਤਨਾ ਹੀ ਦੂਜਰੇ ਦੇ ਮਨ ਦਾ ਖਿਆਲ ਰੱਖਦਾ ਹੈ ਚੋਟ ਨਾ ਪਹੁੰਚੇ, ਕਿਉਂਕਿ ਉਹਨੂੰ ਪਤਾ ਹੈ ਜੋ ਮੈਨੂੰ ਨਹੀਂ ਚੰਗਾ ਲੱਗਦਾ, ਦੂਜੇ ਦੇ ਮਨ ਨੂੰ ਵੀ ਨਹੀਂ ਚੰਗਾ ਲੱਗਦਾ। ਐਸਾ ਹੈ ਤੋ ਇਹ ਮਨੁੱਖ ਹੈ, ਪਰ ਇਤਨੇ ਪਾਪ ਇਤਨੀ ਮੈਂ ਮਨੁੱਖ ਤੇ ਦਿਖਾਈ ਨਹੀਂ ਦਿੰਦਾ। ਗੌਰ ਨਾਲ ਦੇਖੀਏ, ਮਨੁੱਖ ਨਹੀਂ ਦਿਖਾਈ ਦਿੰਦਾ, ਕੌੜਾ ਰਾਕਸ਼ਸ ਅਸੀਂ ਕਹੀ ਜਾਂਦੇ ਹਾਂ, ਸਾਧੂ ਸੀ, ਜੋ ਮੈਂ ਇਸਦੀ ਜੀਵਨ ਕਥਾ ਪੜ੍ਹੀ, ਸਾਧਨਾ ਕਰਦਾ ਸੀ, ਬੜਾ ਭਾਰੀ ਤਪੀਸ਼ਵਰ ਸੀ, ਲੇਕਿਨ ਇਸ ਦੇ ਉੱਤੇ ਇਹਦੇ ਸਾਥੀਆਂ ਨੇ ਕੁਛ ਗਲਤ ਇਲਜ਼ਾਮ ਲਾਏ, ਮਨੁੱਖਤਾ ਦੇ ਬਾਰੇ ਬਦਲੇ ਦੀ ਭਾਵਨਾ ਇਸ ਦੇ ਅੰਦਰ ਪੈਦਾ ਹੋ ਗਈ, ਭਟਕ ਗਿਆ, ਭ੍ਰਸ਼ਟ ਹੋ ਗਿਆ। ਜੈਸੇ ਸ਼ਾਇਦ ਤੁਸੀਂ ਸੁਣਿਆ ਹੋਵੇ ਉਂਗਲੀ ਮਾਰ, ਮਹਾਤਮਾ ਬੁੱਧ ਦਾ ਇੱਕ ਭਿਕਸ਼ੂ, ਉਂਗਲੀ ਮਾਰ, ਉਹ ਵੀ ਇਸ ਤਰ੍ਹਾਂ ਸੀ, ਸਾਧੂ ਸੀ, ਲੇਕਿਨ ਕਸਮ ਚੁੱਕ ਲਈ 1000 ਮਨੁੱਖਾਂ ਦੀਆਂ ਉਂਗਲੀਆਂ ਮੈਂ ਆਪਣੇ ਗਲ ਦੇ ਚ ਪਾਣੇ ਲੈਣੇ, ਪ੍ਰਣ ਕਰ ਲਏ, ਕਸਮ ਚੁੱਕ ਲਈ, ਔਰ 1000 ਉਂਗਲੀਆਂ ਗਲ ਦੇ ਚ ਪਾਉਣ ਵਾਸਤੇ ਸੈਕੜੇ ਮਨੁੱਖ ਤੇ ਮਾਰਨੇ ਪੈਣਗੇ, ਔਰ ਮਾਰੇ ਉਸ। ਕਹਿੰਦੇ ਨੇ ਬਹੁਤ ਵੱਡੀ ਮਾਲਾ ਇਸਨੇ ਗਲ ਦੇ ਚ ਪਾਈ ਹੋਈ ਸੀ, ਬਦਬੋ ਆਵੇ ਛੜਾਨ ਦਾ, ਹੈਗਾ ਸਾਧੂ ਸੀ। ਔਰ ਅੱਜ ਮਹਾਤਮਾ ਬੁੱਧ ਲੰਘੇ ਨੇ ਉਸ ਰਸਤੇ ਤੋਂ ਜਿੱਥੇ ਉਂਗਲੀ ਮਾਲ ਸੀ, ਲੋਕਾਂ ਨੇ ਉਧਰੋਂ ਲੰਘਣਾ ਬੰਦ ਕਰ ਦਿੱਤਾ, ਮਸ਼ਹੂਰ ਹੋ ਗਿਆ ਸੀ, ਉਹਨੇ ਮਾਰ ਦੇਣਾ। ਲੋਕੀ ਮਹਾਤਮਾ ਬੁੱਧ ਨੂੰ ਰੋਕਦੇ ਨੇ, ਇਹ ਰੁਕਦੇ ਨਹੀਂ, ਚਲੇ ਗਏ। ਸਾਹਮਣੇ ਬਰਛਾ ਲੈ ਕੇ ਬੈਠਾ, ਦੂਰੋਂ ਦੇਖ ਰਿਹਾ, ਮਾਸੂਮ ਚਿਹਰਾ, ਅੱਖਾਂ ਵਿੱਚ ਪਵਿੱਤਰਤਾ। ਉਂਗਲੀ ਮਾਲ ਕਹਿੰਦਾ, ਇਸ ਰਸਤੇ ਤੋਂ ਕੋਈ ਨਹੀਂ ਲੰਘਦਾ, ਤੂੰ ਭੁਲੇਖੇ ਨਾਲ ਕਿਸ ਤਰ੍ਹਾਂ ਆ ਗਿਆ? ਮਹਾਤਮਾ ਬੁੱਧ ਕਹਿੰਦੇ, ਜਾਣ ਬੁੱਝ ਕੇ ਆਇਆ, ਭੁਲੇਖੇ ਨਾਲ ਨਹੀਂ ਆਇਆ, ਜਾਣ ਬੁੱਝ ਕੇ ਆਇਆ। ਬਰਛਾ ਚੁੱਕ ਲਿਆ ਉਸਨੇ, ਕਹਿੰਦਾ ਅੱਜ ਫਿਰ ਮੇਰਾ ਪ੍ਰਣ ਪੂਰਾ ਹੋ ਜਾਏਗਾ, 2-3 ਉਂਗਲੀਆਂ ਹੋਰ ਰਹਿੰਦੀਆਂ ਨੇ, ਮੇਰੀ 1000 ਉਂਗਲੀਆਂ ਦੀ ਮਾਲਾ ਪੂਰੀ ਬਣ ਜਾਏਗੀ, ਤੈਨੂੰ ਮੈਂ ਮਾਰਨਾ ਨਹੀਂ ਛੋੜਨਾ। ਮਹਾਤਮਾ ਬੁੱਧ ਕਹਿੰਦੇ ਨੇ, ਜ਼ਰੂਰ ਮਾਰੀ, ਛੋੜੀ ਨਾ, ਪਰ ਇੱਕ ਨਿੱਕਾ ਜਿਹਾ ਕੰਮ ਤੂੰ ਕਰ ਦੇ ਮੇਰਾ, ਬਹੁਤ ਛੋਟਾ, ਬਿਲਕੁਲ ਮਾਮੂਲੀ, ਔਰ ਮੈਂ ਖੁਸ਼ੀ ਨਾਲ ਮਰਨਾ ਕਬੂਲ ਕਰ ਲਵਾਂਗਾ। ਕੀ ਕੰਮ? اس سامنے درخت تو ایک پتا توڑ لیا، جس درخت دے تھلے تو بیٹھا توڑ لیا پہلے۔ مہاتما بدھ کہندے نے مارن تو پہلے تو کم میرا پورا کر دے، ادھورا کیتا ہے، پتا توڑ کے لیا ہوں جوڑ دے، یہ جوڑ دے۔ کہندے نے انگلی مال ہس گیا، کہندا لگدا ہے پاگل ہے تو، میں توڑ سکتا میں جوڑ نہیں سکتا۔ مہاتما بدھ کہندے نے جب توں جوڑ نہیں سکتا تو تینوں توڑن دا حق کس نے دے دیتا، تو کیوں توڑتا ہے جو تو جوڑ نہیں سکتا؟ توڑ تے کوئی بچہ بھی لبے گا، کلاکار تے تینوں تام نہیں کہ جوڑ کے دکھا۔ برساتوں گر گیا، چرنا تے گر گیا، یہ بودھ بھکشو بنے آباد۔ کوڈا راکشس اسی طرح کا سی، سادھو سی، بڑی تپسیا کی تھی، لیکن اس دے تے کچھ ایدے نال جو ودیارتھی پڑھتے سن آشرم دے غلط الزام لائے، تو اس دے اندر بندیاں دے بارے بدلے دی بھاونا پیدا ہو گئی، بندیاں نو مارن لگ پیا، آدم خور ہو گیا۔ اج گرو نانک آئے تے ویکھدے نے کہندے حد ہو گئی، تسی مینوں منکھ جیسے دکھائی دے دیا۔ کوڑا راکشس کہندا ہے یہ مطلب ہے کچھ گہری درشٹی اس کو بھی سی، جنم ساکھی چ کہندی، کیونکہ جد سدگر نے کہا تو بندیا نو کیوں مار رہا، کہندا نہیں میں پشو مارے نے، بندے نہیں مارے، مینوں پشو دکھائی دیتے ہیں۔ اج پہلی دفعہ دیکھدا پیا ایک انسان میرے سامنے کھڑا ہے، اور انسان دے روپ دے بھگوان دی جھلک مل رہی ہے۔ ایک کوڑا راکشس کہندا اس دا مطلب درشٹی اس کول وی سی، پرانی پڑھائی کم آ گئی، پرانی سوج بوجھ کم آ گئی، کئی دے من دے اتنے اتنی محل جم جاندی ہے، اتنی محل جم جاندی ہے، مانو منکھ نہیں دکھائی دے رہے، شیطان دکھائی دے رہے، پشو دکھائی دے رہے، اتنی محل جم گئی۔ اور غضب دی گل، محل وچ رہن دی عادت بن گئی، کپڑا دکھائی نہیں دیندا، تن تے جو پایا ہے، اتنی محل، اتنی پرت، گھر پرت محل دکھائی دیندی ہے، ہن اس محل نو پہنن دی عادت بن گئی، پاپ وچ جین دی عادت بن گئی، پاپ وچ رہنا عادت بن گئی، جھوٹ بولنا عادت بن گئی، ویرتھ بولنا عادت بن گئی، پھکا بولنا عادت بن گئی، کوڑا بولنا عادت بن گئی۔ ہر وقت من وچ برا سوچنا کسی دی جان بارے، کسی دی عزت بارے، کسی دے مال بارے، من دا سبھاؤ بن گیا۔ یہ پاپ جیون بھر رپیٹ ہوندے رہندے، انت کٹھے ہو جاندے، اینو کیویں دوئیے؟ یہ دھن گرو نانک دیو جی مہاراج اس پوڑی دے جو ہے دس دن خلاصہ میں تھوڑے سامنے کل کراں گا۔ بھریے مت پا پا کے سنگ، او دھوبے ناویں کے رنگ، کاش کدرے اے پاپ بھی پانی نال دھل دے، تیرتھاں دے کوئی ڈبکی لاندے تے پاپ دھل جانے سے، دنیا دے کوئی تیر پاپ نہیں دھو سکتا، اسی پوڑی خلاصہ آ جائے گا۔ عام سادھارن پانی یہ پاپ نہیں دھو سکتا، تیرتھاں دا جل بھی نہیں دھوے گا، کمبھ دا اشنان بھی نہیں دھوے گا، ماگی دا اشنان بھی اس پاپاں دی محل نو نہیں دھو سکتا۔ یہ کیویں دھلے گی؟ یہ محل کس طرح پھر مٹے گی؟ گرو نانک نے جس ڈنگ نال خلاصہ پیش کیتا ہے میں پھر عرض کراں، کام کرودھ پنچاں کے وسرے، تیرتھ نائے کہیں سب اترے۔ تیرتھاں دے تے اشنان کردیا بھی منک پاپ کر بیٹھے گا، کی پاپ دھلن گے، ہور پاپ کرے گا۔ کہندے نے بنارس پن نگری تے شیو جی نے اعلان کیتا سی اپنے زمانے چ، جد اے نگری وسائی سی، بھئی بنارس دے سنت ساری دنیا چ مشہور ہون گے، بھارت دے بنارس دے ٹھگ مشہور نے، سنت مشہور نے، تے کبیر نو بھی کہنا پیا ਗਲੇ ਜਿਨਾ ਜਪ ਮਾਲੀਆਂ ਲੋਟੇ ਹੱਥ ਨੇ ਵਗ ਇਹ ਹਰ ਕੇ ਸੰਤ ਨਾ ਆਖੀਏ ਬਣਾ ਰਸ ਕੇ ਠੱਗ। ਬੜੇ ਬੜੇ ਤੀਰਥ ਬੜੇ ਬੜੇ ਠੱਗ ਬੈਠੇ ਨੇ ਬਦੂ ਮੱਕੇ ਦੇ ਜੀ ਨੇ ਬੜੇ ਬੜੇ ਹਿੰਸਕ ਬਿਰਤੀਆਂ ਨੇ ਮਾਲਕ ਪਵਿੱਤਰ ਤੀਰਥਾਂ ਤੇ ਬੈਠੇ ਨੇ ਕੋਈ ਪਾਪ ਨਹੀਂ ਤੁਰੇ ਬੜੇ ਬੜੇ ਤੀਰਥ ਜਿਤਨਾ ਤੁਸੀਂ ਬਰਦਾਸ਼ਤ ਕਰ ਸਕਦੇ ਮੈਂ ਉਤਨਾ ਹੀ ਅਰਜ਼ ਕਰ ਸਕਦਾ। ਬੜੇ ਬੜੇ ਕੁਕਰਮੀ ਬੈਠੇ ਨੇ ਬੜੇ ਬੜੇ ਦੁਸ਼ਟ ਬੈਠੇ ਨੇ ਤੀਰਥਾਂ ਦੇ ਜਲ ਨਾਲ ਦੁਸ਼ਟਪਣਾ ਨਹੀਂ ਧੁਲੇਗਾ ਪਾਪ ਨਹੀਂ ਧੁਲੇ। ਔਰ ਗੁਰੂ ਨਾਨਕ ਮੰਨਦੇ ਵੀ ਨਹੀਂ ਤੇ ਅੱਗੋਂ ਪੌੜੀ ਚ ਜ਼ਿਕਰ ਵੀ ਆ ਜਾਏਗਾ ਫਿਰ ਇਹ ਮੈਲ ਕਿਵੇਂ ਧੁਲੇਗੀ ਕਿਸ ਤਰ੍ਹਾਂ ਧੋਈਏ। ਪ੍ਰਥਮ ਤੇ ਇਸ ਮੈਲ ਨੂੰ ਵੇਖਣਾ ਹੀ ਬੜਾ ਔਖਾ। ਮਿਥਿਆ ਬੋਲੀ ਜਾਂਦਾ ਕਦੀ ਖਿਆਲ ਨਹੀਂ ਆਇਆ ਮੈਂ ਮਿਥਿਆ ਤੇ ਬੋਲ ਕੌੜਾ ਬੋਲੀ ਜਾ ਰਿਹਾ ਕਦੀ ਖਿਆਲ ਨਹੀਂ ਆਉਂਦਾ ਮੈਂ ਕੌੜਾ ਬੋਲੀ ਜਾਂਦਾ। ਬੁਰਾ ਸੋਚੀ ਜਾ ਰਿਹਾ ਕਦੀ ਨਹੀਂ ਇਹ ਸੋਚਣੀ ਆਈ ਕਿ ਮੈਂ ਕੀ ਸੋਚ ਰਿਹਾ ਇਹ ਵਿਚਾਰ ਕੀ ਚੱਲ ਰਿਹਾ। ਅਗਰ ਕੋਈ ਐਸਾ ਦੇਖਣ ਲੱਗ ਪਵੇ ਉਹਨੂੰ ਮਨੀਸ਼ ਕਹਿੰਦੇ ਨੇ ਇਹ ਆਪਣਾ ਮਨ ਵੇਖਣ ਲੱਗ ਪਿਆ ਤੇ ਜਿਹੜਾ ਆਪਣਾ ਮਨ ਵੇਖਣ ਲੱਗ ਪਵੇ ਉਹ ਸਾਰਿਆਂ ਦਾ ਵੇਖਣ ਲੱਗ ਪੈਂਦਾ। ਫਿਰ ਮਾਨਸਿਕ ਕਮਜ਼ੋਰੀਆਂ ਦਾ ਉਸਨੂੰ ਪਤਾ ਚੱਲ ਜਾਂਦਾ ਦੂਜਿਆਂ ਨੂੰ ਮਾਫ਼ ਕਰਨ ਦਾ ਵੀ ਜਜ਼ਬਾ ਉਸਦੇ ਅੰਦਰ ਪੈਦਾ ਹੋ ਜਾਂਦਾ ਕਿਉਂਕਿ ਉਹਨੂੰ ਪਤਾ ਚੱਲ ਜਾਂਦਾ ਮਨ ਕੀ ਹੈ ਮਨ ਦੀ ਫਿਤਰਤ ਕੀ ਹੈ। ਨਿਵਾਣ ਦੇ ਵਿੱਚ ਜਾਣਾ ਇਸ ਦੀ ਆਦਤ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਵੇਂ ਖੋਲਣਗੇ ਤੁਛ ਬੁੱਧੀ ਅਨੁਸਾਰ ਇਹ ਵਿਚਾਰਾਂ ਦਾਸ ਕੱਲ੍ਹ ਤੁਹਾਡੇ ਸਾਹਮਣੇ ਖੁਲਾਸਾ ਪੂਰਵਕ ਰੱਖਣ ਦੀ ਨਿਵਾਣੀ ਕੋਸ਼ਿਸ਼ ਕਰੇਗਾ। ਸਾਹਿਬ ਰਹਿਮਤ ਕਰਨ ਬਖਸ਼ਿਸ਼ ਕਰਨ ਜਿਵੇਂ ਪਾਣੀ ਨਾਲ ਮੂੰਹ ਮੱਥਾ ਧੋ ਲੈਂਦੇ ਹਾਂ ਸਾਬਣ ਤੇ ਪਾਣੀ ਨਾਲ ਕੱਪੜੇ ਧੋ ਲੈਂਦੇ ਹਾਂ ਸਾਨੂੰ ਮਨ ਦੇ ਧੋਣ ਦੀ ਵੀ ਜਾਚ ਹੈ। ਮੈਲੇ ਕੱਪੜੇ ਸਮਾਜ ਨੂੰ ਨਹੀਂ ਚੰਗੇ ਲੱਗਦੇ ਮੈਲਾ ਮਨ ਪਰਮਾਤਮਾ ਕਬੂਲ ਨਹੀਂ ਕਰਦਾ ਪਰਮਾਤਮਾ ਨੂੰ ਚੰਗਾ ਨਹੀਂ ਲੱਗਦਾ। ਮੂੰਹ ਮੱਥਾ ਮੈਲਾ ਹੈ ਸਮਾਜ ਕਬੂਲ ਨਹੀਂ ਕਰਦਾ ਮਨ ਮੈਲਾ ਹੈ ਪਰਮਾਤਮਾ ਕਬੂਲ ਨਹੀਂ ਕਰਦਾ। ਔਰ ਜਿਸਦਾ ਮਨ ਮੈਲਾ ਹੈ ਉਹਦਾ ਦਾਨ ਪੁੰਨ ਵੀ ਮੈਲਾ ਹੈ ਜਿਸਦਾ ਮਨ ਮੈਲਾ ਹੈ ਉਹਦੀ ਸੇਵਾ ਕਥਾ ਕੀਰਤਨ ਵੀ ਕੋਈ ਸ਼ੁੱਧ ਨਹੀਂ ਹੈ। ਮਨ ਮੈਲੇ ਸਭ ਕਿਛ ਮੈਲਾ ਤਨ ਧੋਤੇ ਮਨ ਅੱਛਾ ਨਾ ਹੋਏ। ਜੇ ਮਨ ਮੈਲਾ ਹੈ ਤੇ ਸਾਰੇ ਕਰਮ ਮੈਲੇ ਨੇ ਕਿ ਜੋ ਕੁਛ ਵੀ ਕਰਦਾ ਪਿਆ ਠੀਕ ਨਹੀਂ ਹੈ ਉਤਨੇ ਚਿਰ ਤੱਕ ਤੇ ਠੀਕ ਨਹੀਂ ਹੈ। ਜਿਤਨੇ ਚਿਰ ਤੱਕ ਮਨ ਨਿਰਮਲ ਨਹੀਂ ਹੈ ਮਨ ਨਿਰਮਲ ਹੈ ਤੇ ਇਸ ਕੋਲ ਜੋ ਕੁਛ ਵੀ ਹੋ ਰਿਹਾ ਸਭ ਨਿਰਮਲ ਹੈ ਸਭ ਠੀਕ ਹੈ। ਪਰ ਜੇ ਮਨ ਮੈਲਾ ਹੈ ਤਾਂ ਸਾਹਿਬ ਕਹਿੰਦੇ ਮਨ ਮੈਲੇ ਸਭ ਕਿਛ ਮੈਲਾ। ਇਹਦੇ ਦਾਨ ਵਿੱਚ ਵੀ ਹੰਕਾਰ ਹੋਵੇਗਾ ਇਹਦੇ ਗਿਆਨ ਵਿੱਚ ਵੀ ਅਗਿਆਨ ਛੁਪਿਆ ਹੋਵੇਗਾ ਇਹਦੀ ਪਾਠ ਪੂਜਾ ਦੇ ਥੱਲੇ ਵੀ ਪਖੰਡ ਹੋਵੇਗਾ। ਇਹ ਵੀ ਮੈਰਸ ਕਰਦੇ ਹਾਂ ਇਹਦਾ ਪੁੰਨ ਨਹੀਂ ਹੋਵੇਗਾ। ਮਨ ਮੈਲੇ ਸਭ ਕਿਛ ਮੈਲਾ ਤਨ ਧੋਤੇ ਮਨ ਅੱਛਾ ਨਾ ਹੋਏ। ਤੋ ਮਨ ਅੱਛਾ ਕਿਸ ਤਰ੍ਹਾਂ ਆਉਂਦਾ ਨਿਰਮਲ ਕਿਸ ਤਰ੍ਹਾਂ ਆਉਂਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਕੁਛ ਦੱਸਣਗੇ ਤੁਛ ਬੁੱਧੀ ਅਨੁਸਾਰ ਦਾਸ ਖੁਲਾਸਾ ਕੱਲ ਤੁਹਾਡੇ ਸਾਹਮਣੇ ਰੱਖੇਗਾ। ਇੱਥੇ ਹੀ ਸਮਾਪਤੀ। ਬਾਰ ਬਾਰ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਗੁਰ ਸੁਖ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਜੋ ਜਪਜੀ ਸਾਹਿਬ ਦੇ ਵਿਚਾਰ ਆਰੰਭ ਹੈ ਇਸ ਪੌੜੀ ਦੇ ਵਿੱਚ ਮੁੱਖ ਭਾਵ ਇਹ ਹੈ ਮੈਲੇ ਹੋਣ ਲਈ ਤੇ ਕੋਈ ਯਤਨ ਨਹੀਂ ਕਰਨਾ ਪੈਂਦਾ ਪਰ ਨਿਰਮਲ ਹੋਣ ਲਈ ਯਤਨ ਕਰਨਾ ਪੈਂਦਾ। ਕਿਉਂ ਮੈਲਾ ਮਲਤਾ ਇਹੋ ਸੰਸਾਰ ਇੱਕ ਹਰ ਨਿਰਮਲ ਜਾਂ ਕਾ ਅੰਤ ਨਾ ਪਾਰਾ ਵਾਰ। ਜਨ ਸੰਸਾਰ ਮੈਲਾ ਹੀ ਹੈ ਤੋ ਵਿਛੜਦਿਆਂ ਹੱਥ ਪੈਰ ਮੂੰਹ ਮੱਥਾ ਕੱਪੜੇ ਤੇ ਮੈਲੇ ਹੋਣ ਕਿਉਂਕਿ ਸੰਸਾਰ ਮੈਲਾ ਹੈ। ਸਵੇਰੇ ਮਨੁੱਖ ਘਰੋਂ ਨਹਾ ਧੋ ਕੇ ਨਿਕਲਿਆ ਸਾਫ਼ ਸੁਥਰੇ ਕੱਪੜੇ ਪਾ ਕੇ ਨਿਕਲਿਆ ਸ਼ਾਮੀ ਘਰ ਆਇਆ ਵੈਸਾ ਨਹੀਂ ਹੈ। ਹੋ ਗਏ ਹੱਥ ਮੈਲੇ ਹੋ ਗਿਆ ਮੂੰਹ ਮੱਥਾ ਮੈਲਿਆ ਹੋ ਗਏ ਕੱਪੜੇ ਮੈਲੇ। ਭਾਵੇਂ ਮੈਲ ਮਨੁੱਖ ਦੀ ਮੰਗ ਨਹੀਂ, ਮੇਲਾ ਹੋ ਜਾਂਦਾ ਬਿਨਾਂ ਯਤਨ ਦੇ ਹੋ ਜਾਂਦਾ ਹੈ, ਪਰ ਨਿਰਮਲ ਬਿਨਾਂ ਯਤਨ ਦੇ ਨਹੀਂ ਹੋਏਗਾ, ਬਿਨਾਂ ਸਾਧਨਾ ਦੇ ਨਹੀਂ ਹੋਏਗਾ, ਬਿਨਾਂ ਮਿਹਨਤ ਦੇ ਨਹੀਂ ਹੋਏਗਾ। ਐਸੀ ਮੈਲ ਹੈ ਜੋ ਕੱਪੜਿਆਂ ਨੂੰ, ਹੱਥ ਪੈਰਾਂ ਨੂੰ, ਮੂੰਹ ਮੱਥੇ ਨੂੰ ਮੈਲਾ ਕਰ ਦਿੰਦੀ। ਜਗਤ ਮੈਲਾ ਹੈ, ਦੂਰ ਕਿਉਂ ਜਾਓ? ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਭਗਤ ਕਬੀਰ ਇਸ ਜਗਤ ਨੂੰ ਕੱਜਲ ਦੀ ਕੋਠੜੀ ਕਹਿੰਦੇ ਨੇ। ਕਾਜਲ ਕੋਠ ਮੈਂ ਭਈ ਨਾ ਕਾਰੀ, ਨਿਰਮਲ ਵਰਨ ਬਣੇ ਓਰੀ। ਕਮਾਲ ਹੈ ਇੱਕ ਕਿ ਜਨਮ ਕੱਜਲ ਦੀ ਕੋਠੜੀ ਦੇ ਚੱਲਦੇ, ਜੀਵਨ ਵੀ ਕਾਲਖ ਕੱਜਲ ਦੀ ਕੋਠੜੀ ਦੇ ਚੱਲਦੇ, ਫਿਰ ਵੀ ਹੱਥ ਦਾਗੀ ਨਾ ਹੋਣ, ਪੈਰ ਮੈਲੇ ਨਾ ਹੋਣ, ਕੱਪੜੇ ਮੈਲੇ ਨਾ ਹੋਣ, ਇਹ ਕੋਈ ਕਰਾਮਾਤ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ। ਕਬੀਰ ਕਹਿੰਦੇ ਨੇ, ਕਬੀਰ ਜਗ ਕਾ ਜਲ ਕੀ ਕੋਠੜੀ, ਅੰਧ ਪਰੇ ਤਿਸਮਾਨ। ਇੱਕ ਤੇ ਕੋਠੜੀ ਕੱਜਲ ਦੀ, ਜ਼ਮੀਨ ਕਾਲੀ, ਦੀਵਾਰਾਂ ਕਾਲੀਆਂ, ਛੱਤ ਕਾਲੀ, ਔਰ ਕਾਲਕ ਵਰਸ ਰਹੀ ਹੈ। ਅੰਧ ਪਰੇ ਤਿਸਮਾਏ, ਦੂਸਰੇ ਅੰਧੇ ਵੀ ਕਾਲਕ ਦਿਖਾਈ ਨਹੀਂ ਦੇਂਦੀ, ਕਾਲਕ ਪੈ ਰਹੀ ਹੈ, ਕਾਲਕ ਦਿਖਾਈ ਨਹੀਂ ਦੇਂਦੀ। ਇਹ ਜੋ ਉਦਾਹਰਣ ਦਿੱਤਾ ਹੈ ਭਗਤ ਕਬੀਰ ਨੇ, ਪਾਪ ਕਰਕੇ ਮਨ ਮੈਲਾ ਹੈ, ਪਾਪ ਦਿਖਾਈ ਨਹੀਂ ਦਿੰਦੇ। ਪਾਪ ਬੁਰਾ, ਪਾਪੀ ਕੋ ਪਿਆਰਾ, ਮਹਾਰਾਜ ਦੀ ਬਾਣੀ ਕਹਿੰਦੀ ਹੈ, ਪਾਪ ਤੇ ਪਿਆਰਾ ਲੱਗਦਾ ਹੈ, ਹੋਵੇਗਾ ਬੁਰਾ। ਜਗਤ ਲਈ, ਪ੍ਰਭੂ ਲਈ ਮਨੁੱਖ ਨੂੰ ਤੇ ਪਿਆਰਾ ਲੱਗਦਾ ਹੈ, ਤੇ ਪਿਆਰਾ ਜਾਣ ਕੇ ਕਰਦਾ ਹੈ। ਇੱਕ ਦਫਾ ਮੈਂ ਅਰਜ਼ ਕਰਾਂ, ਅੰਧ ਪਰੇ ਤਿਸਮਾਏ, ਪਾਪ ਪਾਪ ਹੀ ਨਹੀਂ ਦਿਖਾਈ ਦਿੰਦਾ, ਬੁਰਾ ਬੁਰਾ ਹੀ ਨਹੀਂ ਦਿਖਾਈ ਦਿੰਦਾ, ਅਨਰਥ ਅਨਰਥ ਹੀ ਨਹੀਂ ਦਿਖਾਈ ਦਿੰਦਾ, ਵਰਨਾ ਮਨੁੱਖ ਨਾ ਕਰੇ। ਇਸ ਅਗਲੀ ਗੱਲ, ਜਗ ਕਾ ਜਲ ਕੀ ਕੋਠੜੀ, ਅੰਧ ਪਰੇ ਤਿਸਮਾਏ, ਹਉ ਬਲਹਾਰੀ ਤਿਨ ਕੋ ਪੈਸ ਜੋ ਨਿਕਸ ਜਾਏ। ਕਬੀਰ ਕਹਿੰਦੇ ਨੇ, ਮੈਂ ਸਦਕੇ ਜਾਂਦਾ ਉਹਨਾਂ ਦਾ, ਉਹਨਾਂ ਤੋਂ ਬਲਹਾਰਨੇ ਜਾਂਦਾ। ਜਨਮ ਹੋਇਆ ਕੱਜਲ ਦੀ ਕੋਠੜੀ ਦੇ ਚ, ਪਰ ਹੱਥਾਂ ਨੂੰ ਦਾਗੀ ਨਹੀਂ ਆਉਣ ਦਿੱਤਾ, ਪੈਰ ਵੀ ਦਾਗੀ ਨਹੀਂ, ਮੂੰਹ ਮੱਥੇ ਨੂੰ ਵੀ ਕਾਲਖ ਤੋਂ ਬਚਾਇਆ। ਕਬੀਰ ਕਹਿੰਦੇ ਨੇ, ਮੈਂ ਸਦਕੇ ਜਾਂਦਾ, ਐਸੇ ਹੱਥ ਲੱਭਣੇ ਸੰਸਾਰ ਦੇ ਚ ਬੜੇ ਔਖੇ ਨੇ, ਜਿਨ੍ਹਾਂ ਹੱਥਾਂ ਨੇ ਕਦੀ ਗਲਤ ਨਾ ਕੀਤਾ ਹੋਵੇ, ਗੁਸਤਖੀ ਮਾਫ। ਐਸੇ ਪੈਰ ਲੱਭਣੇ ਬੜੇ ਔਖੇ ਨੇ, ਜੋ ਗਲਤ ਪਾਸੇ ਗਏ ਨਾ ਹੋ। ਐਸੀ ਰਸਨਾ ਲੱਭਣੇ ਬੜੀ ਔਖੀ ਹੈ, ਜਿਸਨੇ ਗਲਤ ਬਿਆਨੀ ਨਾ ਕੀਤੀ ਹੋਵੇ। ਐਸੀਆਂ ਅੱਖਾਂ ਲੱਭਣੀਆਂ ਬੜੀਆਂ ਔਖੀਆਂ ਨੇ, ਜਿਨ੍ਹਾਂ ਨੇ ਗਲਤ ਵੇਖਿਆ ਨਾ ਹੋਵੇ। ਐਸੇ ਕੰਨ ਲੱਭਣੇ ਬੜੇ ਔਖੇ ਨੇ, ਜਿਨ੍ਹਾਂ ਨੇ ਕਦੀ ਗਲਤ ਸੁਣਿਆ ਨਹੀਂ, ਔਰ ਐਸਾ ਮਨ ਜਿਹਨੇ ਕਦੀ ਗਲਤ ਸੋਚਿਆ ਨਹੀਂ, ਗਲਤ ਵਿਚਾਰਿਆ ਨਹੀਂ, ਗਲਤ ਚਿੰਤਨ ਨਹੀਂ ਕੀਤਾ। ਕਬੀਰ ਕਹਿੰਦੇ, ਮੁਸ਼ਕਿਲ ਹੈ ਅਗਰ ਕੱਜਲ ਦੀ ਕੋਠੜੀ ਵਿੱਚ ਰਹਿ ਕੇ ਕੋਈ ਬੇਦਾਗ ਹੈ ਔਰ ਬੇਦਾਗ ਹੋ ਕੇ ਨਿਕਲ ਗਏ। ਕਬੀਰ ਕਹਿੰਦੇ, ਮੈਂ ਸਦਕੇ ਜਾਂਦਾ ਉਸ ਚੱਲਿਆ ਤੇ ਕਾਲਖ ਦੇ ਚ ਹੈ, ਪਰ ਪੈਰ ਇਸ ਦੇ ਕਾਲਖ ਤੋਂ ਰਹਿਤ ਨੇ। ਜੀਵਿਆਂ ਤੇ ਕੱਜਲ ਦੀ ਕੋਠੜੀ ਦੇ ਚ ਹੈ, ਪਰ ਕਾਲਾ ਨਹੀਂ ਹੋਇਆ। ਰਿਹਾ ਤੇ ਇਸ ਸੰਸਾਰ ਦੇ ਚ ਜੋ ਮਹਿਲ ਹੈ, ਮਹਿਲ ਮਲਤਾ ਇਹੋ ਸੰਸਾਰ, ਲੇਕਿਨ ਫਿਰ ਵੀ ਨਿਰਮਲ ਹੈ। ਇੱਕ ਪਰਚਾ ਹੈ, ਸੰਸਾਰ ਮਹਿਲ ਹੈ, ਇਹਦੇ ਚ ਨਿਰਮਲ ਕਿਵੇਂ ਹੋਣਾ ਹੈ। ਇੱਕ ਢੰਗ ਤੇ ਬੰਦੇ ਨੂੰ ਆ ਗਿਆ, ਤਨ ਮੈਲਾ ਹੋ ਗਏ, ਹੱਥ ਪੈਰ ਮੈਲੇ ਹੋ ਗਏ ਨੇ, ਬਸਤਰ ਮੈਲੇ ਹੋ ਗਏ ਨੇ, ਦੋ ਲੈਂਦਾ ਕਾਰਨ ਮੈਲ ਚੰਗੀ ਨਹੀਂ ਲੱਗਦੀ, ਸਮਾਜ ਨੂੰ ਚੰਗੀ ਨਹੀਂ ਲੱਗਦੀ, ਔਰ ਮੈਲ ਆਪੇ ਹੀ ਪੈਂਦੀ ਹੈ, ਆਪੇ ਹੀ ਪੈਂਦੀ ਹੈ। ਔਰ ਮਹਿਲ ਸਮਾਜ ਨੂੰ ਚੰਗੀ ਨਹੀਂ ਲੱਗਦੀ, ਮਹਿਲ ਢੱਕਣੀ ਪੈਂਦੀ ਹੈ, ਫੁੱਲਾਂ ਨੂੰ ਢੱਕਣ ਦੀ ਲੋੜ ਨਹੀਂ। ਤੇ ਸ਼ਾਨ ਦੇ ਲਿਬਾਸ ਹਰ ਕਿਰਾਂ ਐਬੇ ਦੀ, ਬੇਐਬਾਂ ਰਾ ਲਿਬਾਸ ਪੁਰਿਆ ਨਹੀਂ ਦਾਤ। ਜੋ ਮਨੁੱਖ ਛੁਪਾਉਂਦਾ ਹੈ, ਢੱਕਦਾ ਹੈ, ਸਰਮਦ ਕਹਿੰਦੇ ਨੇ, ਉਹ ਪਾਪ ਹੋਵੇਗਾ, ਗਲਤ ਹੋਵੇਗਾ, ਸਹੀ ਨਹੀਂ ਹੋਵੇਗਾ। ਸਹੀ ਨੂੰ ਛੁਪਾਉਣ ਦੀ ਲੋੜ ਨਹੀਂ, ਗੁਣਾਂ ਨੂੰ ਛੁਪਾਉਣ ਦੀ ਲੋੜ ਨਹੀਂ, ਔਗੁਣ ਨੂੰ ਮਨੁੱਖ ਛੁਪਾਉਂਦਾ ਹੈ, ਗਲਤ ਨੂੰ ਛੁਪਾਉਂਦਾ ਹੈ, ਪਾਪ ਨੂੰ ਛੁਪਾਉਂਦਾ ਹੈ, ਦੂਜੇ ਨੂੰ ਨਾ ਪਤਾ ਚੱਲੇ। ਜੋ ਛੁਪਾਇਆ ਜਾ ਰਿਹਾ ਹੈ, ਮਹਿਲ ਹੈ, ਮਹਿਲ ਨੂੰ ਢੱਕਣਾ ਪੈਂਦਾ ਹੈ, ਗੰਦਗੀ ਨੂੰ ਢੱਕਣਾ ਪੈਂਦਾ ਹੈ, ਚਾਹੇ ਉਹ ਅਸਥੂਲ ਰੂਪ ਵਿੱਚ ਗੰਦਗੀ ਹੈ, ਚਾਹੇ ਉਹ ਸੂਖਸ਼ਮ ਰੂਪ ਵਿੱਚ, ਚਾਹੇ ਬਾਹਰ ਗੰਦ ਪਈ ਹੈ ਢੱਕਣੀ ਪੈਂਦੀ ਹੈ, ਚਾਹੇ ਮਨ ਵਿੱਚ ਪੈ ਗਈ ਹੈ ਛੁਪਾਉਣੀ ਪੈਂਦੀ ਹੈ। ਜੋ ਛੁਪਾਇਆ ਹੈ ਉਹ ਗੰਦ ਹੈ, ਜੋ ਛੁਪਾਇਆ ਹੈ ਉਹ ਮਹਿਲ ਹੈ, ਜੋ ਛੁਪਾਇਆ ਹੈ ਉਹ ਸਹੀ ਨਹੀਂ ਹੈ। ਪੇਸ਼ਾਂ ਦੇ ਲਿਬਾਸ ਹਰ ਕਿਰਾਂ ਐਬੇ ਦੀ, ਸਰਮਦ ਕਹਿੰਦਾ ਹੈ ਮਨੁੱਖ ਨੇ ਇਹਨਾਂ ਕੱਪੜਿਆਂ ਦੇ ਵਿੱਚ ਬਹੁਤ ਕੁਛ ਛੁਪਾਇਆ ਹੈ, ਨਿਰਾ ਤਨ ਨਹੀਂ ਛੁਪਾਇਆ, ਪਤਾ ਨਹੀਂ ਕਿਤਨੇ ਗੁਨਾਹ ਛੁਪਾਏ ਨੇ, ਕਿਤਨੇ ਪਾਪ ਛੁਪਾਏ ਨੇ। ਜਿਸ ਨੂੰ ਛੁਪਾਉਣਾ ਹੈ ਉਹ ਪਾਪ ਹੈ, ਜਿਸ ਨੂੰ ਢੱਕਣਾ ਹੈ ਉਹ ਮਹਿਲ ਹੈ, ਸਹੀ ਨਹੀਂ ਹੈ। ਤੋ ਮੈਂ ਅਰਜ਼ ਕਰਾਂ, ਹੱਥ ਦੇ ਉੱਤੇ, ਪੈਰਾਂ ਤੇ, ਕੱਪੜਿਆਂ ਤੇ ਜੋ ਮੈਲ ਪੈ ਜਾਂਦੀ ਹੈ, ਹੱਥ ਭਰ ਜਾਣ, ਪੈਰ ਭਰ ਜਾਣ, ਅਰਥ ਤੁਹਾਡੇ ਸਾਹਮਣੇ ਰੱਖ ਦਈਏ, ਭਾਵੇਂ ਕੱਲ ਖੁਲਾਸਾ ਕੀਤਾ ਸੀ, ਭਰੀਏ ਹੱਥ ਪੈਰ ਤਨ ਦੇ, ਪਾਣੀ ਦੋਤੇ ਉਤਰਸ ਖੇ, ਖੇ ਨਾਲ ਕਿਧਰੇ ਹੱਥ ਭਰ ਜਾਣ, ਮਹਿਲ ਨਾਲ ਕਿਧਰੇ ਪੈਰ ਭਰ ਜਾਣ, ਮੂੰਹ ਮੱਥਾ ਭਰ ਜਾਏ, ਕੱਪੜੇ ਭਰ ਜਾਣ, ਪਾਣੀ ਧੋਤੇ ਉਤਰਸ, ਪਾਇਆ ਪਾਣੀ ਖੇ ਗਈ, ਪੈਰ ਸਾਫ ਹੋ ਗਏ, ਹੱਥ ਸਾਫ ਹੋ ਗਏ, ਮੂੰਹ ਮੱਥਾ ਸਾਫ ਹੋ ਗਏ, ਪਰ ਖੇ ਦੇ ਨਾਲ ਨਾਲ ਜ਼ਰਾ ਹੋਰ ਗਹਿਰੀ ਮੈਲ ਪੈ ਗਈ, ਮੌਤ ਪਲੀਤੀ ਕੱਪੜ, ਜੇ ਕਿਧਰੇ ਮਲ ਮੂਤਰ ਨਾਲ ਕੱਪੜਾ ਮੈਲਾ ਹੋ ਜਾਏ, ਮਲ ਨਾਲ ਸਰੀਰ ਦੀ ਮੈਲ ਨਾਲ ਕੱਪੜੇ ਮੈਲੇ ਹੋ ਜਾਣ, ਦੇ ਸਾਬਣ ਲਈਏ ਉਹ ਦੋ, ਪਾਣੀ ਦੇ ਨਾਲ ਨਾਲ ਫਿਰ ਸਾਬਣ, ਉਸ ਸਾਬਣ ਦੇ ਦਿੰਦੇ ਹਾਂ ਪਾਣੀ ਦੇ ਨਾਲ, ਉਸ ਮਲ ਨੂੰ, ਸਰੀਰ ਦੀ ਮਲ ਨੂੰ ਕੱਪੜੇ ਚੋਂ ਕੱਢ ਦੇਈਦਾ, ਪਰ ਭਰੀਏ ਮਤ ਪਾਪਾਂ ਕੇ ਸੰਗ, ਅਗਰ ਮਨ ਪਾਪ ਨਾਲ ਭਰ ਜਾਏ, ਸੋਚਣੀ ਪਾਪ ਨਾਲ ਭਰ ਜਾਏ, ਚਿਤਵਨੀ ਪਾਪ ਨਾਲ ਭਰ ਜਾਏ। ਦਾਸ ਨੇ ਕੱਲ ਅਰਜ਼ ਕੀਤੀ ਸੀ, ਵਿਦਵਾਨਾਂ ਨੇ ਪਾਪ ਕੁੱਲ 10 ਮੰਨੇ, ਕਿਉਂਕਿ ਜੀਵਨ ਵੀ ਭਰ ਦੁਰਾਏ ਜਾਂਦੇ ਨੇ, ਰਿਪੀਟ ਕੀਤੇ ਜਾਂਦੇ ਨੇ, ਤੋ ਜ਼ਿੰਦਗੀ ਦੇ ਚ ਹਜ਼ਾਰਾਂ ਲੱਖਾਂ ਆਨੰਦ ਬਣ ਜਾਂਦੇ ਨੇ। ਕਈ ਦਫਾ ਮਨੁੱਖ ਇਸ ਜੀਵਨ ਵਿੱਚ ਇਹਨਾਂ ਪਾਪਾਂ ਨੂੰ ਧੋਣ ਵਿੱਚ ਅਸਮਰਥ ਹੁੰਦਾ ਤਾਂ ਪਾਪ ਨਾਲ ਚੱਲਦਾ, ਅਗਲੇ ਜਨਮ ਵਿੱਚ ਚੱਲਦਾ, ਤੋ ਪਿਛਲੇ ਵੀ ਪਾਪ ਤੇ ਨਵੇਂ ਹੋਰ ਛੁਰੇ। ਇਸ ਤਰ੍ਹਾਂ ਪਾਪ ਜਨਮ ਦਰ ਜਨਮ ਵਧਦੇ ਜਾਂਦੇ ਵਧਦੇ ਜਾਂਦੇ ਵਧਦੇ ਜਾਂਦੇ। ਔਰ ਮੈਂ ਇੱਕ ਦਫਾ ਦੁਹਰਾ ਦਿਆਂ, 10 ਪਾਪਾਂ ਦੇ ਚੋਂ 4 ਪਾਪ ਤੇ ਜ਼ਬਾਨ ਦੇ ਮੰਦੇ ਨੇ। ਵਿਅਰਥ ਬੋਲਣਾ, ਮਿਥਿਆ ਬੋਲਣਾ, ਫਿੱਕਾ ਬੋਲਣਾ, ਕੌੜਾ ਬੋਲਣਾ, ਇਹ 4 ਪਾਪ ਰਸਨਾ ਦੁਆਰੇ ਹੁੰਦੇ ਮਨ ਕਰਦਾ। 3 ਪਾਪ ਮਨ ਖੁਦ ਕਰਦਾ, ਜ਼ਬਾਨ ਦੀ ਲੋੜ ਹੀ ਨਹੀਂ। ਕੀ ਕਰਦਾ? ਬੁਰਾ ਸੋਚਦਾ ਕਿਸੇ ਦੀ ਜਾਨ ਬਾਰੇ, ਇੱਕ ਪਾਪ। ਬੁਰਾ ਸੋਚਦਾ ਕਿਸੇ ਦੇ ਮਾਲ ਬਾਰੇ, ਦੂਸਰਾ ਪਾਪ। ਬੁਰਾ ਸੋਚਦਾ ਕਿਸੇ ਦੀ ਇੱਜ਼ਤ ਆਵਰੂ ਬਾਰੇ, ਇਹ 3 ਪਾਪ। ਇਹ 3 ਪਾਪ ਮਨ ਕਰਦਾ ਹੈ ਤੇ 3 ਪਾਪ ਹੀ ਤਨ ਦੇ ਨੇ। ਲੇਕਿਨ ਅਕਸਰ ਮਨੁੱਖ ਤਨ ਨੂੰ ਪਾਪ ਤੋਂ ਬਚਾਉਂਦਾ ਹੈ, ਕਿਉਂਕਿ ਸਮਾਜ ਹੈ, ਕਾਨੂੰਨ ਹੈ, ਹੱਥਕੜੀਆਂ ਨੇ, ਜੇਲ ਹੈ। 3 ਪਾਪ ਹੀ ਤਨ ਦੇ ਨੇ। ਕਿਸੇ ਦੀ ਜਾਨ ਖੋ ਲੈਣੀ, ਕਿਸੇ ਦਾ ਮਾਲ ਖੋ ਲੈਣਾ, ਕਿਸੇ ਦੀ ਇੱਜ਼ਤ ਆਬਰੂ ਲੁੱਟ ਲੈਣੀ, ਇਹ 10 ਪਾਪ ਨੇ। ਜ਼ਿੰਦਗੀ ਭਰ ਦਿਨ ਪ੍ਰਤੀ ਦਿਨ ਆਉਂਦੇ ਰਹਿੰਦੇ ਨੇ, ਮਨੁੱਖ ਕਰਦਾ ਰਹਿੰਦਾ। ਇਸ ਤਰ੍ਹਾਂ ਫਿਰ ਮਨੁੱਖ ਦੀ ਮਤ ਇਸ ਪਾਪਾਂ ਦੀ ਮਹਿਲ ਦੇ ਨਾਲ ਭਰ ਜਾਂਦੀ। ਇਹ ਪਾਣੀ ਨਾਲ ਨਹੀਂ ਧੁਲੇਗੀ। ਕਿਸੇ ਤੀਰਥ ਦੇ ਜਲ ਵਿੱਚ ਇਤਨੀ ਸਮਰਥਾ ਨਹੀਂ ਕਿ ਪਾਪ ਨੂੰ ਧੋ ਦੇ, ਨਹੀਂ ਧੁਲਦੇ। ਭਾਵੇਂ ਐਸੀਆਂ ਮਨੋਤਾਂ ਨੇ, ਐਸੀਆਂ ਧਾਰਨਾਵਾਂ ਨੇ, ਚੰਦਰ ਗ੍ਰਹਿਣ ਵਾਲੇ ਦਿਨ, ਸੂਰਿਆ ਗ੍ਰਹਿਣ ਵਾਲੇ ਦਿਨ ਕੁਰੂਕਸ਼ੇਤਰ ਦੇ ਇਸ਼ਨਾਨ ਕੀਤਾ ਜਾਵੇ, ਪਾਪ ਧੁਲ ਜਾਂਦੇ ਨੇ। ਮਾਘੀ ਤੇ ਪ੍ਰਯਾਗ ਰਾਗ ਦੇ ਵਿੱਚ ਇਸ਼ਨਾਨ ਕੀਤਾ ਜਾਏ, ਪਾਪ ਧੁਲ ਜਾਂਦੇ ਨੇ। ਤੇ ਕੁੰਭੀ ਤੇ ਇਸ਼ਨਾਨ ਕੀਤਾ ਜਾਏ, ਵੱਡੇ ਵੱਡੇ ਪਾਪ ਧੁਲ ਜਾਂਦੇ ਨੇ। ਕੁੰਭ ਤੇ ਇਸ਼ਨਾਨ ਕੀਤਾ ਜਾਏ, ਜਨਮਾਂ ਜਨਮਾਂਤਰਾਂ ਦੇ ਪਾਪ ਧੁਲ ਜਾਂਦੇ ਨੇ। 12 ਸਾਲਾਂ ਤੋਂ ਬਾਅਦ ਕੁੰਭ ਲੱਗਦਾ ਹੈ ਭਾਰਤ ਦੇ 4 ਸ਼ਹਿਰਾਂ ਵਿੱਚ। ਨਾਸਿਕ ਦੇ ਗੋਦਾਵਰੀ ਦੇ ਕੰਢੇ ਤੇ।
1: ਜੇ ਕਿਸੇ ਘਰ ਨਿਆਣਾ ਹੋਵੇ, ਕਦੀ ਕਿਸੇ ਕਿਹਾ ਵੀ ਵਧਾਈ ਹੋਵੇ, ਤੁਹਾਡੇ ਘਰ ਕੱਲ ਭਾਣਾ ਵਾਪਰ ਗਿਆ, ਤੁਹਾਡੇ ਘਰ ਨਿਆਣਾ ਹੋਇਆ ਭਾਣਾ ਵਾਪਰਿਆ। ਕਿਉਂਕਿ ਹੁਕਮ ਤੇ ਭਾਣਾ ਲਫ਼ਜ਼ ਅਸੀਂ ਦੁਖਾਂਤ ਨੂੰ ਜੋੜਿਆ। ਗੁਰੂ ਨੇ ਪਹਿਲੀਆਂ ਪੌੜੀਆਂ ਚ ਕਿਹਾ, ਨਹੀਂ ਉਹ ਸਿੱਖਾ, ਹੁਕਮ ਸ਼ਬਦ ਬੜਾ ਵੱਡਾ, ਇਹ ਸੁੱਖ ਵੀ ਹੈ ਤੇ ਇਹਦੇ ਵਿੱਚ ਦੁੱਖ ਵੀ। ਫਿਰ ਬੇਨਤੀ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ, ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਕਰੇ ਸੋ ਚੰਗਾ ਮਨ ਮੈਂ ਬੇਨਤੀ ਕਰੇ। ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਏ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਏ। ਮੇਰੀ ਬੇਨਤੀ ਤੁਸੀਂ ਸਾਰਿਆਂ ਪੌੜੀ ਨਾਲ ਪੜੀ, ਪਰ ਧਿਆਨ ਦਿਆ ਜੀ ਅਰਥਾਂ ਵੱਲ। ਹੁਕਮ ਵਿੱਚ ਹੀ ਵਡਿਆਈ ਹੈ, ਹੁਕਮ ਵਿੱਚ ਹੀ ਅਪਮਾਨ ਹੈ, ਹੁਕਮ ਵਿੱਚ ਹੀ ਮੌਤ ਹੈ, ਹੁਕਮ ਵਿੱਚ ਹੀ ਜਨਮ ਹੈ, ਹੁਕਮ ਵਿੱਚ ਹੀ ਸੁੱਖ ਹੈ, ਹੁਕਮ ਵਿੱਚ ਹੀ ਦੁੱਖ ਹੈ। ਪਰ ਇਸ ਹੁਕਮ ਦੀ ਸਮਝ ਤਾਂ ਪੈਂਦੀ ਜਦਨ ਬੰਦੇ ਦੀ ਈਗੋ ਮਰੇਗੀ, ਕਿਉਂਕਿ ਈਗੋ ਨਹੀਂ ਸਮਝ ਦਿੰਦੀ, ਈਗੋ ਕਹਿੰਦੀ ਮੈਂ ਕਰਨ ਵਾਲਾ। ਫਿਰ ਪੌੜੀ ਪੜ ਲਈਏ, ਹੁਕਮੀ ਖੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਖੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਏ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਏ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਈ, ਉਹ ਹਉਮੇ ਚ ਨਹੀਂ ਕਹਿੰਦਾ। ਮੈਂ ਫਿਰ ਬੇਨਤੀ ਕਰਾਂਗਾ ਜੀ, ਇਸ ਗੱਲ ਨੂੰ ਮੈਂ ਜ਼ਿਆਦਾ ਜ਼ੋਰ ਸਿਰਫ ਇਸੇ ਤੇ ਦੇਣਾ, ਕਰੇ ਚ ਸੋ ਚੰਗਾ ਮਾਨ ਦੂਈ ਗਣਤ ਲਾ ਕੇ, ਜੋ ਕਰ ਰਿਹਾ ਬਸ ਨੂੰ ਸਵੀਕਾਰ ਕਰ ਲੈ। ਅਕਸਰ ਅਸੀਂ ਜਦੋਂ ਇਹ ਮੈਂ ਹੁਣ ਭਾਣਾ ਸ਼ਬਦ ਵਰਤਿਆ ਤੇ ਇਹ ਆਨੰਦ ਸਾਹਿਬ ਚ ਰੋਜ਼ ਪੜ੍ਹਦੇ ਹਾਂ ਜੀ, ਜਾਂ ਤਿਸ ਭਾਣਾ ਤਾਂ ਜੰਮਿਆ, ਭਾਣਾ ਵਾਪਰਿਆ ਤੇ ਬੰਦੇ ਦਾ ਜਨਮ ਹੋਇਆ, ਪਰਿਵਾਰ ਭਲਾ ਪਾਇਆ। ਇੱਕ ਅਸੀਂ ਘਟਨਾ ਅਕਸਰ ਸੁਣਾਉਂਦੇ ਹਾਂ ਭਾਈ ਭਿਖਾਰੀ ਜੀ ਦੀ, ਮੈਂ ਸਾਖ ਹੀ ਨਹੀਂ ਸਿਰ, ਮੈਂ ਤਿੰਨ ਗੱਲਾਂ ਚ ਕਰਨੀਆਂ ਨੇ ਕਿ ਤਸਲੀਮ ਕਰ ਲੈਣਾ ਵੀ ਜੋ ਹੋ ਰਿਹਾ ਮੈਨੂੰ ਮੰਨਾਂਗਾ। ਅੱਗੇ ਅਸੀਂ ਬਾਣੀ ਚ ਦੇਖਾਂਗੇ ਕਿਉਂਕਿ ਜੋ ਗੁਰੂ ਜੀ ਦੀ ਤਾਂ ਬਾਣੀ ਦੇ ਪ੍ਰਮਾਣ ਲਈਦੇ ਨੇ, ਮਤਾਂ ਕੋਈ ਸੋਚੇ ਸ਼ਾਇਦ ਆਪਣੇ ਕੋਲੋਂ। ਹੁਣ ਅਸੀਂ ਜਦੋਂ ਮਹਾਰਾਜ ਜੀ ਦੇ ਸਿੱਖ ਬਾਰੇ ਪੜ੍ਹਨੇ ਆ ਭਾਈ ਭਿਖਾਰੀ ਬਾਰੇ, ਤੇ ਜਿਹੜਾ ਸਿੱਖ ਇਹਨੂੰ ਮਿਲਣ ਗਿਆ ਉਹਦਾ ਨਾਮ ਦਰਅਸਲ ਸੀ ਭਾਈ ਗੁਰਮੁਖ। ਬੱਚੇ ਦਾ ਵਿਆਹ ਸੀ, ਆਪ ਸਭ ਨੂੰ ਪਤਾ ਵੀ ਜਵਾਨ ਪੁੱਤਰ ਦਾ ਵਿਆਹ ਕਰ ਇੰਨਾ ਖੁਸ਼ੀਆਂ ਖੇੜੇ, ਪਰ ਭਾਈ ਭਿਖਾਰੀ ਜੀ ਜਿਹੜੇ ਨੇ ਉਹ ਤੱਪੜ ਸੀਂਦੇ ਪਏ ਸਨ। ਤੇ ਜਦੋਂ ਦੂਜੇ ਦਿਨ ਵਿਆਂਦੜ ਮੁੰਡਾ ਹੀ ਜਿਹਦੀ ਬਰਾਤ ਗਈ ਉਹ ਹੀ ਮਰ ਗਿਆ ਤੇ ਵਾਪਸ ਆਏ, ਤੇ ਭਾਈ ਭਿਖਾਰੀ ਜੀ ਅੱਜ ਕੱਲ ਜਿਸ ਬੱਚੇ ਦੇ ਵਿਆਹ ਵਿੱਚ ਇੰਨੇ ਸਾਜੋ ਸਮਾਨ ਘਰ ਇਕੱਠਾ ਕਰੀ ਬੈਠੇ ਸਨ, ਤੇ ਅੱਜ ਤੱਪੜ ਵਿਛਾ ਕੇ ਉਸ ਬੱਚੇ ਦੀ ਮੰਜੀ ਦੇ ਕੋਲ ਬੈਠ ਕੇ ਉਹ ਬੰਦਗੀ ਕਰਨ ਲੱਗ ਪਏ। ਉੱਥੇ ਉਹਨਾਂ ਨੂੰ ਪੁੱਛਿਆ ਗਿਆ ਵੀ ਜੇ ਤੁਹਾਨੂੰ ਪਤਾ ਸੀ ਸੰਸਕਾਰ ਤੋਂ ਬਾਅਦ ਤੇ ਤੁਸੀਂ ਇਹ ਗੱਲ ਕੱਲ ਕਿਉਂ ਨਾ ਕੀਤੀ, ਤੁਸੀਂ ਭੇਦ ਕਿਉਂ ਨਾ ਖੋਲਿਆ? ਉਹ ਕਹਿਣ ਲੱਗੇ ਸਿੱਖੀ ਵਿੱਚ ਜਿਸ ਬੰਦੇ ਨੇ ਮੁਕਤ ਹੋਣਾ ਤਿੰਨ ਗੱਲਾਂ ਚੇਤੇ ਰੱਖੇ, ਇਹ ਤਿੰਨ ਲਫ਼ਜ਼ ਉੱਥੇ ਵੀ ਨੇ, ਤਾਂ ਤੇ ਭੋ ਗੁਰਮੁਖ ਸੁਣ ਲੀਜੈ। ਇਹ ਭਾਈ ਗੁਰਮੁਖ ਮੇਰੀ ਗੱਲ ਸੁਣ, ਭਾਣਾ ਮਾਨਣ ਮਨ ਥਿਰ ਕੀਜੈ, ਭਾਣਾ ਮੰਨਣ ਵਾਸਤੇ ਮਨ ਨੂੰ ਅਡੋਲ ਬਣਾ। ਕਿਵੇਂ? ਜਿਵੇਂ ਉਸਤਾਦ ਆਪਣੇ ਵਿਦਿਆਰਥੀ ਨੂੰ ਸਾਲ, ਦੋ ਸਾਲ, ਪੰਜ ਸਾਲ, ਦਸ ਸਾਲ, ਵੀਹ ਸਾਲ ਪੜ੍ਹਾਉਂਦਾ ਤੇ ਵੀਹ ਪੱਚੀ ਸਾਲ ਬਾਅਦ ਫਿਰ ਉਹ ਪਰਚਾ ਪਾ ਕੇ ਕਹਿੰਦਾ, ਉਹ ਸਵਾਲ ਪਾਉਂਦਾ, ਪਰਚੇ ਪਾਉਂਦਾ, ਕਹਿਣ ਲੱਗੇ ਵੀਹ ਸਾਲ ਦੀ ਤਿਆਰੀ ਇੱਕ ਦਿਨ ਦੇ ਪਰਚੇ ਪਤਾ ਲੱਗ ਜਾਂਦਾ। ਕਈ ਵਾਰੀ ਕਿੰਨੇ ਕਿੰਨੇ ਸਾਲ ਕੀਤੀ ਹੋਈ ਬੰਦਗੀ ਇਹੋ ਜਿਹੀ ਘਟਨਾ ਵਾਪਰਦੀ, ਮੌਤ ਤੇ ਦੁੱਖ ਬਣ ਕੇ ਉਸ ਬੰਦਗੀ ਦਾ ਪਰਚਾ ਪੈ ਜਾਂਦਾ। ਕਹਿੰਦੇ ਭਾਈ ਯਾਦ ਰੱਖੀ ਤਿਆਰੀ। ਹੁਣ ਆਪ ਮੇਰੇ ਵਰਗਾ ਤੇ ਕਹਿ ਦਿੰਦਾ ਕੋਈ ਨੀ ਗੁਰੂ ਪਰਚੇ ਪਾਉਂਦਾ ਪਿਓ, ਪਿਆਰਿਓ ਪਰਚਾ ਵੀ ਤਾਂ ਉਹਦਾ ਪੈਂਦਾ ਜਿਹੜਾ ਪੜ੍ਹਿਆ, ਜਿਹੜਾ ਪੜ੍ਹੀ ਕੋਈ ਨੀ ਉਹਦਾ ਪਰਚਾ ਕੀ। ਇੱਥੇ ਭਾਈ ਸਾਹਿਬ ਕਹਿੰਦੇ ਤਾਂ ਤੇ ਭੋ ਗੁਰਮੁਖ ਸੁਣ ਲੀਜੈ, ਭਾਣਾ ਮਾਨਣ ਮਨ ਥਿਰ ਕੀਜੈ, ਸਤ ਨਾਮ ਕੋ ਸਿਮਰਨ ਕਰਨੋ, ਤਨ ਹੰਤਾ ਕੋ ਹਿਰਦੈ ਵਿਸਰਨੋ, ਇੱਕ ਸਰੀਰ ਦਾ ਮੋਹ ਛੱਡ ਦੇ, ਦੂਜਾ ਸਿਮਰਨ ਕਰ, ਤੀਸਰਾ ਭਾਣਾ ਮੰਨਣ ਵਾਸਤੇ ਤਿਆਰ ਰਿਹਾ ਕਰ, ਮੁਕਤੀ ਕੇ ਮਾਰਗ ਤੀਨ ਕਹਿ ਗੁਰੂ ਅਰ ਸੰਤ ਪ੍ਰਬੀ। ਮੈਂ ਅਰਜ ਕਰਾਂਗਾ ਜੀ, ਕਰੇ ਸੋ ਚੰਗਾ ਮਾਨ, ਜੋ ਕਰਦਾ ਚੰਗਾ ਮੰਨ ਲੈ, ਜੇ ਨਹੀਂ ਮੰਨਾਂਗੇ। ਮੈਂ ਕਿਹਾ ਇੱਕ ਤਰੀਕਾ ਸੰਘਰਸ਼ ਦਾ, ਮੈਂ ਨਹੀਂ ਮੰਨਦਾ, ਮੈਂ ਆਹ ਨਹੀਂ ਮੰਨਦਾ। ਉਹ ਪਿਆਰਿਓ ਬੰਦੇ ਦੀ ਹਸਤੀ ਕੀ ਹੈ ਜੀ? ਮੰਨ ਲਓ ਜੇ ਆਪਾਂ ਗੁਰੂ ਸਾਹਮਣੇ ਜਾਂ ਕਿਸੇ ਵਾਹਿਗੁਰੂ ਸਾਹਮਣੇ ਕਹੀ ਜੇ ਨਹੀਂ ਮੰਨਦੇ, ਮੇਰੇ ਗੁਰੂ ਸਾਹਿਬ ਤਾਂ ਕਹਿੰਦੇ ਨੇ ਕੀਤਾ ਕਰਨਾ ਸਰਬ ਰਜਾਈ ਕਿਚ ਕੀਚੈ ਜੇ ਕਰ ਸਕੀਏ। ਸਾਡੇ ਕੋਲ ਕੀ ਤਾਕਤ ਅਸੀਂ ਕੁਝ ਕਰ ਸਕੀਏ? ਕੀਤਾ ਕਰਨਾ ਸਰਬ ਰਜਾਈ ਕਿਚ ਕੀਚੈ ਜੇ ਕਰ ਸਕੀਏ, ਆਪਣਾ ਕੀਤਾ ਕਿਚੂ ਨਾ ਹੋਵੇ, ਜਿਉ ਹਰ ਭਾਵੇ ਤਿਉ ਰੱਖੀਏ, ਮੇਰੇ ਹਰ ਜੀਓ ਸਭ ਕੋ ਤੇਰਾ ਵਸ, ਅਸਾਂ ਜੋਰ ਨਾਹੀਂ। ਇਹ ਹੈ ਸਮਰਪਣ, ਇਹ ਤੇਰੇ ਹੱਥ ਚ। ਮੈਂ ਅਰਜ਼ ਕੀਤੀ ਸਮਰਪਣ ਵਾਲਾ ਤਰੀਕਾ ਬੜਾ ਵਧੀਆ ਜੇ, ਰੱਬ ਨਾਲ ਸੰਘਰਸ਼ ਕਰਨ ਵਾਲਾ ਤਰੀਕਾ ਬੜਾ ਗਲਤ ਹੈ। ਆਖਣ ਜੋਰ ਚੁੱਪੈ ਨਾ ਜੋਰ, ਜੋਰ ਨਾ ਮੰਗਣ ਦੇਰ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋ, ਜਿਹਦੇ ਹੱਥ ਤਾਕਤ ਉਹਨੇ ਆਪਣੀ ਤਾਕਤ ਲਾਣੀ, ਤੇਰੀ ਤਾਕਤ ਕੰਮ ਨਹੀਂ ਆਉਣੀ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਈ। ਮਹਾਰਾਜ ਕਹਿ ਰਹੇ ਆ ਮੇਰੇ ਹਰ ਜੀ ਸਭ ਕੋ ਤੇਰਾ ਵਸ, ਅਸਾਂ ਜੋਰ ਨਾਹੀ, ਜੇ ਕਿਛ ਕਰ ਹਮ ਸਾਕੇ, ਜਿਉ ਭਾਵੈ ਤਿਉ ਬਖਸ਼। ਇਹਨੂੰ ਗੁਰੂ ਜੀ ਨੇ ਕਿਹਾ ਜਿਸ ਠਾਕੁਰ ਸੋ ਨਾਹੀ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ। ਮੈਂ ਬੇਨਤੀ ਕਰਾਂ, ਪਹਿਲਾ ਸ਼ਬਦ ਮੈਂ ਵਰਤਿਆ ਸੀ ਜੀ ਸਬਰ, ਦੂਜਾ ਸ਼ਬਦ ਰਜਾ, ਤੀਸਰਾ ਤਸਲੀਮ। ਇਹ ਤੀਸਰੀ ਅਵਸਥਾ ਉਹ ਵੇ ਪਿਆਰਿਓ ਜਿੱਥੇ ਰੱਬ ਦੀ, ਵਾਹਿਗੁਰੂ ਦੀ, ਗੁਰੂ ਦੀ ਵਾਪਰੀ ਕੋਈ ਹਰ ਗੱਲ ਹੀ ਮਿੱਠੀ ਲੱਗਣ ਲੱਗ ਪੈਂਦੀ, ਜਿਹਨੂੰ ਆਪਾਂ ਕਹਿੰਦੇ ਹਾਂ ਭਾਣਾ ਮਿੱਠਾ ਕਰਕੇ ਮੰਨਿਆ। ਗੁਰਮੁਖੋ ਤੀਸਰੀ ਅਵਸਥਾ ਹੈ ਜਦੋਂ ਬੰਦੇ ਨੂੰ ਪਰਮਾਤਮਾ ਦੀ ਕੀਤੀ ਹੋਏ ਤੇਰਾ ਕੀ ਆ ਮਿੱਠਾ ਲੱਗ ਹੈ, ਹਰ ਨਾਮ ਪਦਾਰਥ ਨਾਨਕ ਮੰਗ ਹੈ, ਉਹ ਚੀਜ਼ ਮਿੱਠੀ ਲੱਗਣ ਲੱਗ ਪੈਣੀ ਜੋ ਪਰਮਾਤਮਾ ਕਰ ਰਿਹਾ ਹੈ। ਦੇਖੋ ਅੱਜ ਅਸੀਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਯਾਦ ਕਰ ਰਹੇ ਹਾਂ। ਮੈਂ ਥੋੜ੍ਹਾ ਜਿਹਾ ਆਪ ਜੀ ਨਾਲ ਇਤਿਹਾਸ ਜ਼ਰੂਰ ਸਾਂਝਾ ਕਰਕੇ ਜਾਣਾ। ਕਿਉਂਕਿ ਉਹਨਾਂ ਦਾ ਪਰਸੋਂ ਸ਼ਹਾਦਤ ਵਾਲਾ ਦਿਨ ਨਿਕਲਿਆ ਤੇ ਅਕਸਰ ਅਸੀਂ ਸੁਣਦੇ ਹਾਂ ਭਾਈ ਸਾਹਿਬ ਸ਼ਹੀਦ ਹੋਏ, ਪਰ ਕਿਵੇਂ ਸ਼ਹੀਦ ਹੋਏ? ਆਪਾਂ ਕਹਾਂ ਖੋਪੜੀ ਲਾ ਕੇ, ਖੋਪੜੀ ਤੋਂ ਬਾਅਦ ਤਾਂ ਜਿਉਂਦੇ ਰਹੇ ਹੋ। ਅੰਤਲਾ ਸਮਾਂ ਰਤਨ ਸਿੰਘ ਭੰਗੂ ਲਿਖਦਾ ਕਿ ਸਾਖੀ ਤਾਰੂ ਸਿੰਘ ਬਦੇਹੀ ਨਿਹੰਗ ਕੀ, ਸ਼ਬਦ ਵਰਦ ਹੈ, ਬਦੇਹੀ ਦਾ ਲਫ਼ਜ਼ੀ ਅਰਥ ਹੁੰਦਾ ਦੇਹ ਵਿੱਚ ਰਹਿ ਕੇ ਵੀ ਦੇਹ ਤੋਂ ਉੱਪਰ ਉੱਠ ਜਾਣਾ। ਬਦੇਹੀ ਦਾ ਅਰਥ ਸਰੀਰ ਚ ਰਹਿ ਰਿਹਾ ਤੇ ਸਰੀਰ ਤੋਂ ਉੱਪਰ ਉੱਠ ਰਿਹਾ। ਭਾਈ ਤਾਰੂ ਸਿੰਘ ਜੀ ਦਾ ਜਿਹੜਾ ਪਿੰਡ ਹੈ, ਆਪ ਜੀ ਨੂੰ ਪਤਾ ਹੋਣਾ, ਮਾਝੇ ਦੇ ਵਿੱਚ ਤਿੰਨ ਚਾਰ ਪਿੰਡ ਬੜੇ ਨੇੜੇ ਨੇੜੇ ਸ਼ਹੀਦਾਂ ਦੇ, ਇੱਕ ਸਿੰਘਪੁਰਾ, ਇੱਕ ਜੀ ਆਪਣਾ ਪਾਹੋ ਪਿੰਡ ਤੇ ਤੀਸਰਾ ਪੂਲਾ। ਮੈਂ ਤਕਰੀਬਨ ਦੋ ਕਥਾਵਾਂ ਤੇ ਕਥਾ ਕਰਕੇ, ਇੱਕ ਤੇ ਭਾਈ ਸਾਹਿਬ ਦੇ ਪਿੰਡ ਉਹਨਾਂ ਦੇ ਖੇਤਾਂ ਚ ਗੁਰਦੁਆਰਾ ਭਾਈ ਤਾਰੂ ਸਿੰਘ ਜੀ ਉਹਨਾਂ ਦੇ, ਪੂਲਾ ਪਿੰਡ, ਤੇ ਪੂਲੇ ਦੇ ਬਿਲਕੁਲ ਨੇੜੇ ਹੈ ਬਾਬਾ ਦੀਪ ਸਿੰਘ ਜੀ ਦਾ ਪਿੰਡ ਪਾਹੂ ਪਿੰਡ। ਯਾਦ ਰੱਖ, ਸੁਲਤਾਨ ਪਿੰਡ ਅੰਮ੍ਰਿਤਸਰ ਚ ਹੈ, ਪਾਹੂ ਪਿੰਡ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਹੈ। ਮੈਂ ਜਾਤ ਗੋਤ ਨਹੀਂ ਕਰਦਾ, ਦੋਨੋਂ ਸੰਧੂ ਨੇ, ਭਾਈ ਤਾਰੂ ਸਿੰਘ ਜੀ ਵੀ ਤੇ ਬਾਬਾ ਦੀਪ ਸਿੰਘ ਜੀ ਵੀ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਇਹਨਾਂ ਬਾਰੇ ਇੱਕ ਖੋਜ ਇਹ ਵੀ ਹੈ, ਇੱਕ ਵਿਦਵਾਨ ਨੇ ਇਹ ਵੀ ਲਿਖਿਆ, ਇਹਨਾਂ ਦੇ ਪਿਤਾ ਜੀ ਇੱਕ ਨਹੀਂ ਲਿਖਿਆ ਕਿ ਮੁਕਤਸਰ ਦੀ ਜੰਗ ਵਿੱਚ ਸ਼ਹੀਦ ਹੋਏ ਸਨ, ਉਹਨਾਂ ਇਹ ਸ਼ਬਦ ਕਿਹਾ। ਇਹਨਾਂ ਦੇ ਸਨਮਾਨਯੋਗ ਪਿਤਾ ਦਾ ਨਾਮ ਸੀ ਭਾਈ ਜੋਧ ਸਿੰਘ ਜੀ, ਭਾਈ ਤਾਰੂ ਸਿੰਘ ਜੀ ਦੇ ਪਿਤਾ ਦਾ ਪਿਤਾ ਸ਼ਹੀਦ ਹੋਇਆ। ਇੱਕ ਇਹਨਾਂ ਦੀ ਭੈਣ ਸੀ, ਭੈਣ ਸਿਰੋਨੰਗੀ ਦਾ ਮਤਲਬ ਸਮਝਦੇ ਨਾ, ਉਹਦੇ ਹਸਬੈਂਡ ਦੀ, ਉਹਦੇ ਪਤੀ ਦਾ ਅਕਾਲ ਚਲਾਣਾ ਹੋ ਗਿਆ ਸੀ, ਉਸ ਬੀਬੀ ਦਾ ਨਾਮ ਸੀ ਬੀਬੀ ਤਾਰੋ। ਫਿਰ ਸੁਣਿਓ, ਭਾਈ ਤਾਰੂ ਸਿੰਘ ਦੀ ਭੈਣ ਦਾ ਨਾਮ ਬੀਬੀ ਤਾਰੋ ਹੈ। ਇਹਨਾਂ ਦੀ ਮਾਤਾ ਤੇ ਦੋਵੇਂ ਭੈਣ ਭਰਾ ਤੇ ਇਹਨਾਂ ਦੇ ਖੇਤ ਅੱਜ ਵੀ ਹੈ ਨੇ ਜੀ, ਜਿੱਥੇ ਗੁਰਦੁਆਰਾ ਬਣਿਆ, ਜਿੱਥੇ ਆ ਦੁਸ਼ਟ ਪੂਲਾ ਰਹਿੰਦਾ ਸੀ ਜ਼ਿਆਦਾ, ਪੂਲਾ ਜਿਹੜਾ ਉਹਦੇ ਕਰਕੇ ਪਿਛਲੇ ਦਿਨੀ ਭਾਈ ਬਲਵਿੰਦਰ ਸਿੰਘ ਉਹਨਾਂ ਦਾ ਜ਼ਿਕਰ ਹੋਇਆ ਜਟਾਣੇ ਦਾ। ਯਾਦ ਰੱਖਿਓ, ਅਸੀਂ ਜਦੋਂ ਕਾਲਜ ਪੜ੍ਹਦੇ ਸੀ, ਉਹਨਾਂ ਦਾ ਪਿੰਡ ਬਿਲਕੁਲ ਸਾਡੇ ਕਾਲਜ ਦੇ ਨੇੜੇ ਸੀ ਜਟਾਣੇ ਦਾ, ਕਿਉਂਕਿ ਹਕੂਮਤਾਂ ਬਾਅਦ ਵਿੱਚ ਬਹੁਤ ਕੁਝ ਕਰ ਦਿੰਦੀਆਂ ਨੇ, ਉਹ ਜਦੋਂ ਵੀ ਮਿਲਦੇ ਸਨ ਨਾ ਭਾਈ ਬਲਵਿੰਦਰ ਸਿੰਘ, ਚਲੋ ਉਦੋਂ ਇੱਕ ਤਿਗਰ ਵੀ ਇੱਕੋ ਜਿਹੀ ਉਮਰ ਦੇ ਸਾਰੇ ਸੀ, ਇਹ ਨਹੀਂ ਕਿ ਮੈਂ ਬਹੁਤ ਉਹਨਾਂ ਜਾਣਨਾ, ਪਰ ਸੱਚੀ ਮੁੱਚੀ ਉਹ ਸਿੰਘ ਜਦੋਂ ਵੀ ਮਿਲਣਾ, ਉਹਦੇ ਬੁੱਲ ਗੁਰੂ ਦੀ ਬਾਣੀ ਦੇ ਜਾ ਵਿੱਚ ਹਿਲਦੇ ਹੀ ਰਹਿੰਦੇ ਸਨ। ਇਹ ਪੂਲਾ, ਕਿਉਂਕਿ ਜਦੋਂ ਜੋ ਪੂਲੇ ਦਾ ਜ਼ਿਕਰ ਹੁੰਦਾ ਤੇ ਉਹ ਦੂਜਾ ਦੁਸ਼ਟ ਸਾਹਮਣੇ ਆਉਣ ਲੱਗ ਪੈਂਦਾ ਹੈ ਨਾ, ਨਹੀਂ ਅਸਲ ਚ ਉਸ ਥਾਂ ਤੇ ਕਬਜ਼ਾ ਕੀਤਾ ਸੀ ਇਹਨੇ, ਉਹ ਖੰਡਰਾਤ ਹੋ ਗਿਆ। ਪੂਲਾ ਜਿਹੜਾ ਭਾਈ ਸਾਹਿਬ ਦਾ ਗੁਰਦੁਆਰਾ ਭਾਈ ਗੁਰੂ ਇਕਬਾਲ ਸਿੰਘ ਬਣਵਾਇਆ ਉੱਥੇ, ਇਹਦਾ ਜਿਹੜਾ ਐਸ਼ੋ ਆਰਾਮ ਬਣਾ ਰਿਹਾ ਸੀ ਨਾ, ਉਹ ਸਾਰਾ ਖੰਡਰਾਤ ਹੋ ਚੁੱਕਾ, ਕਿਲਾ ਟਾਈਪ ਸਮਝੋ ਬਣਾਉਂਦਾ ਪਿਆ ਸੀ। ਭਾਈ ਤਾਰੂ ਸਿੰਘ, ਉਹਨਾਂ ਦੀ ਭੈਣ ਬੀਬੀ ਤਾਰੋ ਤੇ ਮਾਂ ਤਿੰਨ ਜੀ ਘਰ ਚ ਰਹਿੰਦੇ। ਇਹ ਜੀ ਮਾਮਲਾ ਵੀ ਪੂਰਾ ਦਿੰਦਾ, ਹਾਲਾ ਪੂਰਾ ਭਰਦਾ। ਭਾਈ ਸਾਹਿਬ ਕੀਰਤਨ ਵੀ ਕਰਦੇ ਸਨ, ਬੰਦਗੀ ਕਰਦੇ ਸਨ। ਸਭ ਤੋਂ ਜ਼ਿਆਦਾ ਜ਼ੋਰ ਇਹਨਾਂ ਦੇ ਜੀਵਨ ਨੂੰ ਘੜਨ ਵਿੱਚ ਇਹਨਾਂ ਦੀ ਮਾਈ ਨੇ ਲਾਇਆ ਹੈ, ਮਾਂ ਨੇ ਲਾਇਆ ਹੈ, ਕਿਉਂਕਿ ਆਪ ਨੂੰ ਪਤਾ ਹੋਣਾ ਪਿੰਡਾਂ ਵੀ ਸਾਡੇ ਨਾ, ਪਹਿਲਾਂ ਮੱਖਣ ਵੀ ਬੀਬੀਆਂ ਲਾਉਂਦੀਆਂ ਸਨ ਕੇਸ ਵਾਹਣ ਲੱਗਿਆਂ, ਜਦੋਂ ਕੇਸੀ ਇਸ਼ਨਾਨ ਕੀਤਾ ਹੋਣਾ ਕੇਸ ਹਰੇ ਹੋ ਜਾਣੇ, ਕਿਉਂਕਿ ਸਿੱਖੀ ਚ ਕੇਸ ਸੁੱਕੇ ਨਹੀਂ ਕਿਹਾ ਜਾਂਦਾ, ਆਪ ਜੀ ਨੂੰ ਪਤਾ ਹੋਣਾ। ਇਹ ਖਾਲਸੇ ਦੇ ਬੋਲਿਆਂ, ਜੇ ਕਿਸੇ ਅੰਮ੍ਰਿਤਧਾਰੀ ਨਿਹੰਗ ਸਿੰਘ ਨੂੰ ਕਹੋ ਨਾ ਵੀ ਮੈਂ ਕੇਸ ਸੁਕਾਉਣ ਲੱਗਾ, ਵਾਲ ਸੁਕਾਉਣ ਲੱਗਾ, ਯਾਦ ਰੱਖਿਓ ਗੁੱਸਾ ਕਰੇਗਾ, ਉਹ ਕਹਿੰਦੇ ਗੁਰੂ ਦੀ ਦਿੱਤੀ ਦਾਤ ਇਹਨੂੰ ਸੋਕਾ ਨਹੀਂ ਪੈਂਦਾ, ਹਰੇ ਕਰਨੇ ਨੇ, ਹੁੰਦਾ ਸੁਕਾਉਣਾ ਹੀ ਹੈ। ਉਹ ਮਾਂ ਮੱਖਣ ਕੱਢ ਕੇ ਭਾਈ ਤਾਰੂ ਸਿੰਘ ਦੇ ਕੇਸ ਏਡੇ ਏਡੇ ਲੰਮੇ, ਤੇ ਉਹਨੇ ਇੱਕ ਦਿਨ ਪੁੱਛ ਲਿਆ, ਮਾਂ ਇਹ ਇਹ ਕੇਸ ਇੰਨੇ ਸੋਹਣੇ ਆਪਾਂ ਪਾਲਨੇ ਆ, ਕੇਸ ਬੋਲਦੇ ਨੇ ਸੱਚੀ ਮੁੱਚੀ। ਗੁਰਮੁਖੋ, ਤੁਸੀਂ ਮੇਰੇ ਵੀਰ ਬੈਠੇ ਹੋ ਕਈ, ਜਿੰਨਾ ਅਜੇ ਅਜੇ ਸਿੱਖੀ ਨੂੰ ਧਾਰਨ ਕੀਤਾ, ਉਹ ਪਿਆਰਿਓ ਇਹ ਕੇਸ ਅਸਲ ਚ ਬੰਦਗੀ ਵਾਲੇ ਦੀਆਂ ਜੀਭਾਂ ਨੇ, ਜਿਉਂ ਜਿਉਂ ਅੰਦਰ ਸ਼ਬਦ ਦਾ ਪ੍ਰਕਾਸ਼ ਹੁੰਦਾ, ਇਹਦਾ ਰੋਮ ਰੋਮ ਗੁਰੂ ਗੁਰੂ ਬੋਲਣ ਲੱਗ ਪੈਂਦਾ ਹੈ। ਗੁਰਮੁਖ ਰੋਮ ਰੋਮ ਹਰ ਧਿਆਵੈ। ਭਾਈ ਨੰਦ ਲਾਲ ਸਾਹਿਬ ਜੀ ਨੇ ਕਿਹਾ, ਹਰ ਸਰੇ ਮੂਯਮ ਹਰ ਸਰੇ ਮੂਈ, ਮੇਰੇ ਹਰ ਇੱਕ ਵਾਲ ਦੇ ਉੱਤੇ ਜ਼ੁਬਾਨ, ਮੇਰੀ ਜ਼ਬਾਨ ਬਣਾ ਦੇ ਇੱਕ ਇੱਕ ਵਾਲ ਨੂੰ। ਹਰ ਸਰੇ ਮੂਯਮ ਜ਼ੁਬਾਨ ਕੁਨ ਅਜ਼ ਕਰਮ, ਤਾਂ ਭਗੋਇਓ ਵਸ ਵਹਾਕਰਾ ਦਮ ਬਦਮ, ਜਿੰਨੇ ਮੈਨੂੰ ਰੋਮ ਦਿੱਤੇ ਨੀ ਗੁਰੂ ਗੋਬਿੰਦ ਸਿੰਘ, ਇੱਕ ਇੱਕ ਰੋਮ ਨੂੰ ਜੀਵ ਲਾ ਦੇ, ਕਿਉਂਕਿ ਮੇਰਾ ਰੋਮ ਰੋਮ ਵੀ ਬੰਦਗੀ ਕਰੇ। ਪਿਆਰਿਓ ਰੁਖਾਨੀਅਤ ਦੇ ਤੌਰ ਤੇ ਜੇ ਸਰੀਰਕ ਤੌਰ ਤੇ ਅਰਥ ਨੇ ਨਾ, ਆਪਾਂ ਕਹਿੰਦੇ ਹਾਂ ਮਸਾਮ ਨੇ ਜੀ, ਇਹ ਖੁੱਲ ਜਾਂਦੇ ਨੀ, ਅਸੀਂ ਕਹਿੰਦੇ ਦੌੜ ਕੇ ਆਓ। ਲੋਕੀ ਤਾਂ ਹੁਣ ਇਹ ਸੱਚੀ ਮੁੱਚੀ ਆ ਜਿੱਥੇ ਜਾਂਦੇ ਨੇ ਆਪਣੇ ਅਭਿਆਸ ਕਰਨ, ਜਿਮ ਕਹਿੰਦੇ ਆ, ਉੱਥੇ ਭਾਪ ਵਾਲੇ ਕਮਰੇ ਚ ਕਿਉਂ ਪੈਂਦੇ ਆ, ਵੀ ਇਹ ਖੁੱਲ ਜਾਂਦੇ ਨੇ। ਇਹਦਾ ਮਤਲਬ ਤੁਹਾਡੇ ਸਾਡੇ ਸਰੀਰ ਦਾ ਇਹ ਸੁਰਾਖਾਂ ਨਾਲ ਕੋਈ ਸੰਬੰਧ ਹੈ, ਪਰ ਜਦੋਂ ਕੋਈ ਬੰਦਗੀ ਕਰਦਾ ਪਰ ਸਰੀਰਕ ਤੌਰ ਤੇ ਨਹੀਂ, ਇਹਦਾ ਹਰ ਇੱਕ ਰੋਮ ਰੋਮ ਜਿਹੜਾ ਉਹ ਗੁਰੂ ਗੁਰੂ ਪੁਕਾਣ ਲੱਗ ਪੈਂਦਾ। ਉਹਨਾਂ ਕਿਹਾ ਮਾਂ ਕੇਸ, ਅੱਗੋਂ ਉੱਤਰ ਮਿਲਿਆ ਪੁੱਤ ਕੇਸ ਰੱਬ ਦੀ ਦਿੱਤੀ ਹੋਈ ਦਾਤ ਹੈ। ਮੈਂ ਰੱਬ ਦੀ ਦਾਤ ਕਹਿ ਰਿਹਾ, ਉਂਝ ਭਾਈ ਸਾਹਿਬ ਨੇ ਵਾਲਾਂ ਦੀ ਗਿਣਤੀ ਅੰਗਾਂ ਵਿੱਚ ਕੀਤੀ। ਭਾਈ ਗੁਰਦਾਸ ਭਾਈ ਸਾਹਿਬ ਲਿਖਦੇ ਆ, ਹੱਥ ਪੈਰ ਦੰਦ ਵਾਲ ਗਣਾਇਆ, ਜਿਵੇਂ ਦੰਦ ਤੇ ਹੱਥ ਪੈਰ ਨੇ, ਭਾਈ ਸਾਹਿਬ ਨੇ ਬੰਦੇ ਦੇ ਸਰੀਰ ਵਿੱਚ ਰੱਬ ਦੀ ਮਿਲੀ ਦਾਤ, ਉਹਨਾਂ ਨੇ ਵਾਲ ਕੇਸ ਇਹ ਇੱਕ ਅੰਗ ਮੰਨਿਆ। ਫਿਰ ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਕੇਸਾਂ ਵਿੱਚ ਅੰਮ੍ਰਿਤ ਪਾਇਆ ਗੁਰੂ ਗੋਬਿੰਦ ਸਿੰਘ ਜੀ।
2: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
3: ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ, ਇਹ ਤੁਰ ਕੀ ਬਾਣੀ, ਦੁੱਖਾਂ ਦਾ ਕਲੇਸ਼ਾਂ ਦਾ ਨਾਸ਼ ਕਰਨ ਵਾਲੀ ਬਾਣੀ, ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਸਾਰੀ ਬਾਣੀ ਸਰਬ ਕਲਿਆਣ ਕਰਨ ਵਾਲੀ ਕਲਿਆਣ ਰੂਪ ਬਾਣੀ ਹੈ। ਮਹਾਰਾਜ ਬਖਸ਼ਿਸ਼ ਕਰਦੇ ਹਨ ਸਰਬ ਰੋਗ ਕਾ ਅਵਖਦ ਨਾਮ। ਅੱਜ ਸੰਸਾਰ ਵੱਲ ਜਾਤੀ ਪਾਈਏ, ਹਰ ਮਨੁੱਖ ਨੂੰ ਕੋਈ ਨਾ ਕੋਈ ਦੁੱਖ ਲੱਗਿਆ ਹੋਇਆ। ਮਹਾਰਾਜ ਬਾਣੀ ਵਿੱਚ ਵੀ ਇਸ ਸੰਸਾਰ ਦੀ ਹਾਲਤ ਨੂੰ ਦੱਸਦੇ ਹਨ ਕਿ ਜਿਸ ਮਨੁੱਖ ਪੈ ਕਰੋ ਬੇਨਤੀ, ਸੋ ਆਪਣੇ ਦੁੱਖ ਭਰਿਆ। ਹਰ ਮਨੁੱਖ ਨੂੰ ਕੋਈ ਨਾ ਕੋਈ ਦੁੱਖ ਲੱਗਿਆ ਹੋਇਆ। ਕਿਸੇ ਦਾ ਕਾਰ ਵਿਹਾਰ ਨਹੀਂ ਚੱਲਦਾ, ਕਿਸੇ ਦੇ ਘਰ ਤੋਂ ਦੁੱਖ ਨਹੀਂ ਨਿਕਲਦਾ, ਕਿਸੇ ਨੂੰ ਮੁਕੱਦਮਾ ਪੈ ਗਿਆ, ਕਿਸੇ ਦੇ ਘਰ ਔਲਾਦ ਨਹੀਂ ਹੋਈ ਤਾਂ ਦੁਖੀ ਹੈ। ਜੇ ਔਲਾਦ ਹੈ ਤਾਂ ਹੁਕਮ ਵਿੱਚ ਨਹੀਂ ਹੈ, ਉਹ ਤਾਂ ਦੁਖੀ ਹੈ। ਅਨੇਕ ਤਰ੍ਹਾਂ ਦੇ ਹੋਰ ਦੁੱਖ ਹਨ। ਇਹਨਾਂ ਸਾਰਿਆਂ ਹੀ ਦੁੱਖਾਂ ਦਾ ਜੋ ਦਵਾ ਹੈ, ਔਸ਼ਧੀ ਹੈ, ਮਹਾਰਾਜ ਬਖਸ਼ਿਸ਼ ਕਰਦੇ ਹਨ ਸਰਬ ਰੋਗ ਕਾ ਅਵਖਦ ਨਾਮ। ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਅਵਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ। ਮੇਰਾ ਸਤਿਗੁਰੂ ਐਸਾ ਬੈਦ ਹੈ ਕਿ ਮੇਰੇ ਤਨ ਦੇ ਰੋਗ ਵੀ ਮਿਟਾ ਦਿੰਦਾ ਹੈ, ਮੇਰੇ ਮਨ ਦੇ ਰੋਗ ਵੀ ਮਿਟ ਜਾਂਦੇ ਹਨ। ਕਿਹੜੀ ਦਵਾਈ ਦਿੰਦਾ ਹੈ? ਆਖਿਆ ਹਰ ਹਰ ਨਾਮ ਅਵਖਦ ਮੁਖ ਦੇਵੈ। ਜਦੋਂ ਨਾਮ ਦੀ ਸਿਮਰਨ ਦੀ ਦਵਾਈ ਗੁਰੂ ਨੇ ਮੈਨੂੰ ਬਖਸ਼ੀ, ਨਾ ਤਾਂ ਮੈਨੂੰ ਇਸ ਸੰਸਾਰ ਦੇ ਦੁੱਖਾਂ ਦੀ ਤੱਤੀ ਵਾਹ ਲੱਗੀ, ਨਾ ਜਮਾਂ ਦੀ ਤੱਤੀ ਵਾਹ ਲੱਗੀ। ਇੱਥੇ ਉੱਥੇ ਆਪ ਪਰਮੇਸ਼ਰ ਰਖਵਾਲਾ ਹੋਆ। ਤੋ ਉਸ ਪਵਿੱਤਰ ਬਾਣੀ ਵਿੱਚੋਂ ਕੁਝ ਸ਼ਬਦ ਰੱਖਿਆ ਦੇ ਆਪ ਦੀ ਭੇਟਾ ਕਰ ਰਿਹਾ। ਇਹ ਸਰਬ ਰੋਗ ਦਾ ਨਾਸ਼ ਕਰਨ ਵਾਲੀ ਬਾਣੀ, ਪਰ ਇੱਕ ਸ਼ਰਤ ਹੈ, ਸ਼ਰਧਾ ਪਿਆਰ ਸਿਦਕ ਦੇ ਨਾਲ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਇਹ ਬਾਣੀ ਪੜ੍ਹੀਏ ਤਾਂ ਫਿਰ ਦੁੱਖ ਨੇੜੇ ਨਹੀਂ ਆ ਸਕਦੇ। ਆਓ ਸਾਰੇ ਗੁਰੂ ਕੀ ਬਾਣੀ ਦਾ ਇਹ ਅਭਿਆਸ ਕਰੀਏ, ਕਿਉਂਕਿ ਗੁਰੂ ਕੀ ਬਾਣੀ ਤਾਂ ਹੈ ਹੀ ਐਸੀ।

0: ਅਸ਼ਟਪਦੀ ਸਿਮਰਮ ਸਿਮਰ ਸਿਮਰ ਸੁਖ ਪਾਵੋ
1: ਕਲ ਕਲੇਸ਼ ਤਨ ਮਾਹੀ ਮਿਟਾਵੋ
0: ਸਿਮਰਮ ਜਾਸ ਵਿਸੰਪਰ ਏਕੈ
1: ਨਾਮ ਜਪਤਿਆ ਗਣਤੇ ਅਨੇਕੈ
0: ਵੇਦ ਪੁਰਾਣ ਸਿਮਰਤ ਸੁਧਾਖਿਰ
1: ਇਨੇ ਰਾਮ ਨਾਮ ਏਕ ਆਖਿਰ
0: ਇਨਕਾ ਏਕ ਜਿਸ ਦੀ ਬਸਾਵੈ
1: ਕਾਕੀ ਮਹਿਮਾ ਗਨੀ ਨ ਆਵੈ
0: ਕਾਂਕੀ ਏਕੈ ਦਰਸ ਤੁਹਾਰੋ
1: ਨਾਨਕ ਉਨ ਸੰਗ ਮੋਹੇ ਉਧਾਰੋ
0: ਸੁਖ ਮਨੀ ਸੁਖ ਅਮ੍ਰਿਤ ਪ੍ਰਭ ਨਾਮ
1: ਭਗਤ ਜਨਾ ਕੈ ਮਨ ਵਿਸਰਾਮ ਰਹਾ
0: ਪ੍ਰਭ ਕੈ ਸਿਮਰਨ ਗਰਭ ਨ ਬਸੈ
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਗਨ ਨ ਲਾਗੈ
1: ਪ੍ਰਭ ਕੈ ਸਿਮਰਨ ਅਨ ਦਿਨ ਜਾਗੈ
0: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ
1: ਸਰਬ ਨਿਧਾਨ ਨਾਨਕ ਹਰ ਰੰਗ
0: ਪ੍ਰਭ ਕੈ ਸਿਮਰਨ ਰਿਦ ਸਿਧ ਨੌ ਨਿਦ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ
1: ਪ੍ਰਭ ਕੈ ਸਿਮਰਨ ਦਿਨ ਸਹਿ ਦੂਜਾ
0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ
1: ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ
1: ਪ੍ਰਭ ਕੈ ਸਿਮਰਨ ਸਫਲ ਫਲਾ
0: ਸੇ ਸਿਮਰਹ ਜਿਨ ਆਪ ਸਿਮਰਾਏ
1: ਨਾਨਕ ਤੱਕ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਊਚਾ
1: ਪ੍ਰਭ ਕੈ ਸਿਮਰਨ ਉਦਰੇ ਮੂਚਾ
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ
1: ਪ੍ਰਭ ਕੈ ਸਿਮਰਨ ਸਭ ਕਿਛ ਸੁਝੈ
0: ਪ੍ਰਭ ਕੈ ਸਿਮਰਨ ਨਾਹੀ ਜਮ ਪ੍ਰਾਸਾ
1: ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
1: ਅਮਰਤ ਨਾਮਰਤ ਮਾਹੇ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰਹਿ ਸੇ ਧਨਵੰਤੇ
1: ਪ੍ਰਭ ਕੋ ਸਿਮਰਹਿ ਸੇ ਪਤਵੰਤੇ
0: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ
1: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ
1: ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰਹਿ ਸੇ ਸੁਖ ਵਾਸੀ
1: ਪ੍ਰਭ ਕੋ ਸਿਮਰਹਿ ਸਦਾ ਅਵਨਾਸੀ
0: ਸਿਮਰਨ ਤੇਲਾ ਜੇ ਜਿਨ ਆਪ ਦਇਆਲਾ
1: ਨਾਨਕ ਜਨ ਕੀ ਮੰਗੈਰ ਵਾਲਾ
0: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰਹਿ ਤਿਨ ਸਦਬਲਹਾਰੀ
0: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰਹਿ ਤਿਨ ਸੁਖ ਬਹਾਵੇ
0: ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ
1: ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰਹਿ ਤਿਨ ਅੰਧ ਘਨੇਰੇ
1: ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅਨਦਿਨ ਜਾਗ
1: ਨਾਨਕ ਸਿਮਰਨ ਪੂਰੇ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੇ
1: ਪ੍ਰਭ ਕੈ ਸਿਮਰਨ ਕਬ ਹੁਣ ਝੂਰੇ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ
0: ਪ੍ਰਭ ਕੈ ਸਿਮਰਨ ਨਿਰਚਲ ਆਸਨ
1: ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ
1: ਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰਨ ਸੇਜਨ ਜਿਨ ਕੋ ਬ੍ਰਹਮਿਆ
1: ਨਾਨਕ ਤਿਨ ਜਨ ਸਰਨੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਵੇਦ ਉਪਾਏ
0: ਹਰ ਸਿਮਰਨ ਭਏ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀਚ ਚੌਕੁੰਟ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀਓ ਸਕਲ ਅਕਾਰਾ
1: ਹਰ ਸਿਮਰਨ ਮੈਂ ਆਪ ਨਿਰੰਕਾਰਾ
0: ਹਰ ਕਿਰਪਾ ਜਿਸ ਆਪ ਬੁਝਾਇਆ
1: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ
0: ਦੀਨ ਦਰਦ ਦੁੱਖ ਪੰਜਨਾ ਘਟ ਘਟ ਨਾਥ ਅਨਾਥ
1: ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ
0: ਜੈ ਮਾਤ ਪਿਤਾ ਸੁਤ ਮੀਤ ਨ ਭਾਈ
1: ਮਨ ਊਹਾ ਨਾਮ ਤੇਰਾ ਸੰਗ ਸਹਾਈ
0: ਜੈ ਮਹਾ ਧਿਆਨ ਦੂਤ ਜਮ ਦਲੈ
1: ਜੈ ਕੇਵਲ ਨਾਮ ਸੰਗ ਤੇਰਾ ਚੱਲੈ
0: ਜੈ ਮੁਸ਼ਕਲ ਹੋਵੈ ਅਤ ਭਾਰੀ
1: ਹਰ ਕੋ ਨਾਮ ਖਨ ਮਾਹੇ ਉਧਾਰੀ
0: ਅਨਕ ਪੁਨਹ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੂਖ ਘਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਭ ਕਰੋਰੀ ਬੰਧਨ ਪਰੈ
1: ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖ ਨ ਬੁਝਾਵੈ
1: ਹਰ ਕਾ ਨਾਮ ਜਪਤਿਆ ਘਾਵੈ
0: ਇਹ ਮਾਰਗ ਇਹੋ ਜਾਤ ਅਕੇਲਾ
1: ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਵਾਨ ਸਦਾ ਧਿਆਈਐ
1: ਨਾਨਕ ਗੁਰਮੁਖ ਪਰਮਗਤ ਪਾਈਐ
0: ਛੂਟਤ ਨਹੀਂ ਕੋਟ ਲਖ ਬਾਹੀ
1: ਨਾਮ ਜਪਤ ਤੈ ਪਾਰ ਪਰਾਹੀ
0: ਅਨਕ ਬਿਗਨ ਜਹ ਆਏ ਸੰਘਾਰੈ
1: ਹਰ ਕਾ ਨਾਮ ਤਤਕਾਲ ਉਧਾਰੈ
0: ਅਨਕ ਜੋਨ ਜਨਮੈ ਮਰ ਜਾਮ
1: ਨਾਮ ਜਪਤ ਭਾਵੈ ਬਿਸਰਾਮ
0: ਹਉ ਮੈ ਰਾਮਲ ਕਬਹੂ ਨ ਧੋਵੈ
1: ਹਰ ਕਾ ਨਾਮ ਕੋਟ ਪਾਪ ਖੋਵੈ
0: ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਐ ਸਾਧਕ ਸੰਗ
0: ਜੇ ਮਾਰਗ ਕੇ ਜਨ ਜਾਹੇ ਨ ਪੋਸਾ
1: ਹਰ ਕਾ ਨਾਮ ਊਹਾ ਸੰਗ ਤੋਸਾ
0: ਜੇ ਪੈਂਡੈ ਮਹਾਂ ਅੰਤ ਗੁਬਾਰਾ
1: ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਾ ਸਿੰਝਾਨੂ
1: ਹਰ ਕਾ ਨਾਮ ਤਹ ਨਾਲ ਪਛਾਨੂ
0: ਜਹ ਮਹਾਂ ਭਿਆਨ ਤਪਤ ਬਹੁ ਕਾਮ
1: ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
0: ਜਹਾਂ ਤ੍ਰਿਖਾ ਮਨ ਤੁਜਾ ਕਰਖੈ
1: ਨਾਨਕ ਹਰ ਹਰ ਅੰਮ੍ਰਿਤ ਵਰਖੈ
0: ਭਗਤ ਜਨਾ ਕੀ ਬਰਤਨ ਨਾਮ
1: ਸੰਤ ਜਨਾ ਕੈ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ
1: ਹਰ ਕੈ ਨਾਮ ਉਦਰੇ ਜਨ ਕੋਟ
0: ਹਰ ਜਸ ਕਰਤ ਸੰਤ ਦਿਨ ਰਾਤ
1: ਹਰ ਹਰ ਔਖਦ ਸਾਧ ਕਮਾਤ
0: ਹਰ ਜਨ ਕੈ ਹਰ ਨਾਮ ਨਿਧਾਨ
1: ਹਰ ਬ੍ਰਹਮ ਜਨ ਕੀਨੋ ਦਾਨ
0: ਮਨ ਤਨ ਰੰਗ ਰਤੇ ਰੰਗ ਏਕੈ
1: ਨਾਨਕ ਜਨ ਕੈ ਬ੍ਰਿਤ ਭਵਿਕੈ
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ
1: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
0: ਹਰ ਕਾ ਨਾਮ ਜਨ ਕਾ ਰੂਪ ਰੰਗ
1: ਹਰ ਨਾਮ ਜਪਤ ਕਬ ਪਰੇ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ
1: ਹਰ ਕੈ ਨਾਮ ਜਨ ਸੋਭਾ ਪਾਈ
0: ਹਰ ਕਾ ਨਾਮ ਜਨ ਕੋ ਭੋਗ ਜੋਗ
1: ਹਰ ਨਾਮ ਜਪਤ ਕਛ ਨਾਹੀ ਬਿਯੋਗ
0: ਜਨ ਰਾਸਾ ਹਰ ਨਾਮ ਕੀ ਸੇਵਾ
1: ਨਾਨਕ ਪੂਜੈ ਹਰ ਹਰ ਦੇਵਾ
0: ਹਰ ਹਰ ਜਨ ਕੈ ਮਾਲਕ ਜੀਨਾ
1: ਹਰ ਤਨ ਜਨ ਕੋ ਆਪ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ
1: ਹਰ ਪ੍ਰਤਾਪ ਜਨ ਅਵਰ ਨ ਜਾਣੀ
0: ਓਤ ਬੋਧ ਜਨ ਹਰ ਰਸ ਰਾਤੇ
1: ਸੁਨ ਸਮਾਧ ਨਾਮ ਰਸ ਮਾਤੇ
0: ਆਠ पहर जन हर हर जपै
1: हर का भगत प्रगट नहीं छपै
0: हर की भक्त मुक्त बहु करे
1: नानक जन संग के ते तरे
0: बार जात ते हो हर को नाम
1: नाम तेन हर हर गुण गाम
0: सब ते उत्तम हर की कथा
1: नाम सुनत दर्द दुख लथा
0: नाम की महिमा संप्रित बसै
1: संत प्रताप दुर्त सब नसै
0: संत का संग वट भागी पाई है
1: संत की सेवा नाम ते आई है
0: नाम तोल कश अवर न होए
1: नानक गुरमुख नाम पावे जन को श्लोक
0: बहु शास्त्र बहु सिमृति पेखे सर्व टंडोल
1: बूझस नाही हर हरे नानक नाम अमोल अष्टपदी
0: जाप ताप ज्ञान सब ध्यान
1: शास्त्र सिमृत विख्यान
0: योग अभ्यास कर्म धर्म क्रिया
1: सकल त्याग बन मध्ये फिरिया
0: अंत प्रकार किए बहु जतना
1: उन दान हूँ मैं बहु रतना
0: शरीर कटाए हो मैं कर राती
1: व्रत नेम कर बहु भाती
0: नहीं तो राम नाम विचार
1: नानक गुरमुख नाम जपिए एक बार
0: नौ खंड पृथ्वी फिरे चिर जीवै
1: महा उदास तपी सर थीवै
0: अगन माहे होमत प्राण
1: कनक हसव है भरपूर दान
0: न्यौली कर्म करे बहु आसन
1: ज्ञान मार्ग संजमय साधन
0: निमक निमक कर शरीर कटावे
1: तो भी हम मैं मैल न जावे
0: हर के नाम सम सरकश नाही
1: नानक गुरमुख नाम जपत गत पाहे
0: मन कामना तीर्थ दे छुटे
1: गर्भ गुमान न मन ते हुटे
0: सोच करे दिन सर रात
1: मन की मैल न तन ते जावे
0: इस देही को बहु साध न करे
1: मन ते कभु न दुखिया तरे
0: जल धोवे बहु देह अनीत
1: सत कहा होए काची भीत
0: मन हर के नाम की महिमा ऊच
1: नानक नाम उदरे पतत बहमूच
0: बहुत सियाणप जमका भव व्यापै
1: नानक जतन कर तृष्ण ना त्रापै
0: एक अनेक अगन नहीं बुझै
1: फोटो पावदर गैने सिजै
0: छूट सुनाही ऊब पयाल
1: लोहे व्यापै माया जाल
0: अवर करतूत सगली जम डान
1: गोविंद भजन बिन तिल नहीं मानै
0: हर का नाम जपत दुख जाए
1: नानक बोलै सहज सुभाए
0: चार पदार्थ जे को मांगै
1: साध जना की सेवा लागै
0: जे को अपना दुख मिटावै
1: हर हर नाम हृदय सदगावै
0: जे को अपनी शोभा लोरै
1: साध संगे हम मैं शोरै
0: जे को जन्म मरण ते डरै
1: साध जना की शरणी परै
0: जिस जन को प्रभु दर्श प्यासा
1: नानक ताकै बल बल जासा
0: सगल पुरख मैं पुरख प्रधान
1: साध संग जाका मिटे अभिमान
0: आप सुको जो जाने नीचा
1: सहु गनिय सब ते ऊंचा
0: जाका मन होए सकल की रीना
1: हर हर नाम तिन कट कट चीना
0: मारे अपने ते बुरा मिटाना
1: देखै सगल सृष्ट साजना
0: सुख दुख जन सम दृष्टिता
1: नानक पाप पुन नहीं लेपा
0: निर्धन को धन तेरो नाउ
1: निथावै को नाउ तेरा था
0: नमाने को प्रभु तेरो मान
1: सगल घटाको देवो दान
0: कर्म करावन हार स्वामी
1: सगल घटाके अंतर जामी
0: अपनी गतमत जानो आपे
1: आपन संग आप प्रभु राते
0: तुमरी उस्तत तुम ते
1: नानक अवर न जान सकोए
0: सर्व धर्म में श्रेष्ठ धर्म
1: हर को नाम जप निर्मल कर्म
0: सगल क्रिया में उत्तम क्रिया
1: साध संग दुर्मत मल हरिया
0: सगल उद्यम में उद्यम भला
1: हर का नाम जपो जी सदा
0: सगल वाणी में अमृत पानी
1: हर को जसन वसन बखानी
0: सगल थान ते हो उत्तम थान
1: नानक जे कट वसे हर नाम श्लोक
0: निर्गुण यार ए अन्यास सो प्रभु सदा संभाल
1: जिन की तिस जीत रख नानक निभही ना अष्टपदी
0: प्रमैया के गुण चेत परानी
1: कवन मोहते कवन दृष्टानी
0: जिन तू सास सवार सिंगारिया
1: गर्भ अगन में जिने उबारिया
0: बार व्यवस्था तुझे प्यार है दूध
1: पर जोवन भोजन सुख सूद
0: बिरद पया ऊपर साख सैन
1: मुख पया हो बैठ को दैन
0: एहो निर्गुण गुण कुछ न बूझै
1: बख्श ले हो तो नानक सी जय
0: जय प्रसाद घर ऊपर सुख बस है
1: सुत भरात नीत बनता संग हसै
0: जय प्रसाद पीवै शीतल जला
1: सुखदाई पवन पाव के अमुला
0: जय प्रसाद भोगै सब रसा
1: सगल समग्री संग सात बसा
0: दीने हस पाम कर्ण नेत्र रसना
1: इसे त्याग अवर संग रचना
0: ऐसे दोख मूड़ अंध व्यापे
1: नानक काड ले प्रव्यापे
0: आदि अंत जो रखनहार
1: ऐस्यों प्रीत न करे गवार
0: जाकी सेवा नव निध पावे
1: ऐस्यों मूड़ा मन नहीं लावे
0: जो ठाकुर सर सदा हजूरे
1: जाको अंधा जानत दूरे
0: जाकी टहल पावे दरगाह मान
1: तसे बसारे मुग्धा जान
0: सदा सदा इव भूलनहार
1: नानक रखनहार अपार
0: रतन त्याग कौडी संग रचै
1: साच छोड़ झूठ संग मचै
0: जो छड़ना सो अस्थिर कर मान
1: जो होवन सो दूर प्राण
0: छोड़ जाए तिस का श्रम करे
1: संग सहाय तिस पर हरे
0: चंदन लेप उतार धोए
1: कर तप प्रीत भसम संग होए
0: अंध कूप में पतत बिकराल
1: नानक काट लियो प्रभु दयाल
0: करतूत पशु की मांस जात
1: लोक बचारा करे दिन रात
0: बाहर भेख अंतर मल माया
1: शब्द नाहे कश करे छपाया
0: बाहर ज्ञान ध्यान इशनान
1: अंतर व्यापै लोप समान
0: अंतर अगन बाहर तन स्वाह
1: गल पात्र कैसे तरे अथाह
0: जा कै अंतर बसै प्रभु आप
1: नानक तेजन सहर समाज
0: सुन अंधा कैसे मार मार्ग पावै
1: कर गए लहो ओढ़ निभावै
0: कहां बुझारत बूझै डोरा
1: जिस कहिया तो समझै पूरा
0: कहां बिशन पद गावै गोंग
1: जतन करै तो भी सुर भंग
0: जै पिंगल पर्वत पर भवन
1: नहीं होत ऊहा उस गमन
0: करतार करना मैं दीन बेनती करै
1: नानक तुमरी कृपा तरै
0: संग सहाई सो आवै न चीत
1: जो बराई ता स्यों प्रीत
0: बलुआ के गृह भीतर बसै
1: अंत केल माया रंग रसै
0: दृढ़ कर्मा ने मन प्रतीत
1: काल न आवै मूढ़े चीत
0: बैर विरोध काम क्रोध मोह
1: झूठ प्रकार महा लोभ त्रोह
0: याहू जुगत बिहाने कई जन्म
1: नानक राख लिहो अपन कर कर्म
0: तू ठाकुर तुम पै अरदास
1: जीव बिन सब तेरी रास
0: तुम मात पिता हम बारक तेरे
1: तुमरी कृपा में सुख घनेरे
0: कोई न जाने तुमरा अंत
1: ऊचे ते ऊचा भगवंत
0: सगल समग्री तुमरा सूत्र धारी
1: तुमते हुए सो आज्ञाकारी
0: तुमरी

0: ਜਿਨ ਕੀ ਛਾਇਆ ਸਿਉ ਰੰਗ ਲਾਵੈ
1: ਉਹ ਬਿਨ ਸਹਿ ਉਹ ਮਨ ਪਛਤਾਵੈ
0: ਜੋ ਦੀ ਸਹਿ ਸੋ ਚਾਲਣ ਹਾਰ
1: ਲਪਟ ਰਿਓ ਤੈ ਅੰਦੈ ਅਧਾਰ
0: ਘਟਾਉ ਸਿਉ ਜੋ ਲਾਵੈ ਨੇਹ
1: ਡਾਕੋ ਹਾਥ ਨ ਆਵੈ ਕੇ
0: ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ
1: ਕਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਧਨ ਕੁਟੰਬ ਸਬਾਇਆ
1: ਮਿਥਿਆ ਹੋਮੈ ਮਮਤਾ ਮਾਇਆ
0: ਮਿਥਿਆ ਰਾਜ ਜੋਗਨ ਧਨ ਮਾਲ
1: ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਹਸਤੀ ਅਸੁ ਵਸਤਰਾ
1: ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ
0: ਮਿਥਿਆ ਧਰੋ ਮੋਹ ਅਭਿਮਾਨ
1: ਮਿਥਿਆ ਆਪਸ ਉਪਰ ਕਰਤ ਗੁਮਾਨ
0: ਸਿਰ ਭਗਤ ਸਾਧ ਕੀ ਸਰਨ
1: ਨਾਨਕ ਜਪ ਜਪ ਜੀਵੈ ਹਰ ਕੇ ਚਰਨ
0: ਮਿਥਿਆ ਸਰਵਣ ਪਰ ਨਿੰਦਾ ਸੁਣਹੇ
1: ਮਿਥਿਆ ਹਸਤ ਪਰ ਦਰਬ ਕੋ ਹਿਰੈ
0: ਮਿਥਿਆ ਨੇਤਰ ਪੇਖਤ ਪਾਤਰਿਆ ਰੂਪਾਦ
1: ਮਿਥਿਆ ਰਸਨਾ ਭੋਜਨ ਅਨਸਵਾਦ
0: ਮਿਥਿਆ ਜਨਮ ਪਰ ਵਿਕਾਰ ਕੋ ਧਾਵਹੇ
1: ਮਿਥਿਆ ਮਨ ਪਰ ਲੋਭ ਲਬਾਵੈ
0: ਮਿਥਿਆ ਤਨ ਹੀ ਪਰ ਉਪਕਾਰਾ
1: ਮਿਥਿਆ ਬਾਸ ਲੇਤ ਬਿਕਾਰਾ
0: ਬਿਨ ਬੂਝੇ ਮਿਥਿਆ ਸਭ ਭਏ
1: ਸਫਲ ਦੇ ਨਾਨਕ ਹਰ ਹਰ ਨਾਮ ਲਏ
0: ਬਿਰਥੀ ਸਾਖਤ ਕੀ ਆਰਜਾ
1: ਸਾਚ ਬਿਨਾ ਕਹਿ ਹੋਤ ਸੁਚਾ
0: ਬਿਰਥਾ ਨਾਮ ਬਿਨਾ ਤਰ ਅੰਧ
1: ਮੁਖਿਆ ਉਠਤਾ ਕਹਿ ਦੁਰਗੰਧ
0: ਬਿਰ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ
1: ਏਕ ਬਿਨਾ ਜਿਉ ਖੇਤੀ ਜਾਏ
0: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ
1: ਕਿਰਪਨ ਕੇ ਨਿਰਾਰਥ ਦਾਮ
0: ਧਨ ਧਨ ਤੇਜਨ ਦੇ ਘਟ ਬਸਿਓ ਹਰ ਨਾਉ
1: ਨਾਨਕ ਤਾਕੇ ਬਲ ਬਲ ਜਾਉ
0: ਰਹਿਤ ਅਵਰ ਕਛ ਅਵਰ ਕਮਾਵਤ
1: ਮਨ ਹੀ ਪ੍ਰੀਤ ਮੁਖੋਂ ਗੰਡ ਲਾਵਤ
0: ਜਾਨਨ ਹਾਰ ਪ੍ਰਭੂ ਪ੍ਰਵੀਨ
1: ਬਾਹਰ ਭੇਕ ਨ ਕਾਹੂ ਭੀਨ
0: ਅਵਰ ਉਪਦੇਸੈ ਆਪ ਨ ਕਰੈ
1: ਆਵਤ ਜਾਵਤ ਜਨ ਮੈਂ ਮਰੈ
0: ਜਿਸ ਕੈ ਅੰਤਰ ਬਸੈ ਪ੍ਰਭਾਪ
1: ਜਿਸ ਕੀ ਸੀਖ ਤਰੈ ਸੰਸਾਰ
0: ਜੋ ਤੁਮ ਭਾਨੇ ਤਿੰਨ ਪ੍ਰਭ ਜਾਤਾ
1: ਨਾਨਕ ਉਨ ਜਨ ਚਰਨ ਪ੍ਰਾਤਾ
0: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ
1: ਆਪਣਾ ਕੀਆ ਆਪੈ ਮਾਨੈ
0: ਆਪ ਆਪ ਕਰਤ ਨਵੇਰਾ
1: ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ
0: ਪਾਪ ਸਿਆਨਪ ਸਕਲ ਤੇ ਰਹਿਤ
1: ਸਭ ਕੁਛ ਜਾਣੈ ਆ ਤੁਮ ਕੀ ਰਾਹਤ
0: ਜਿਸ ਭਾਵੈ ਤਿਸ ਲਏ ਲੜ ਲਾਏ
1: ਸ਼ਾਂਤ ਨੰਤਰ ਰਿਹਾ ਸਮਾਏ
0: ਸੋ ਸੇਵਕ ਜਿਸ ਕਿਰਪਾ ਕਰੀ
1: ਨਿਮਕ ਨਿਮਕ ਜਪ ਨਾਨਕ ਹਰੀ ਸਲੋਕ
0: ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਮੇਵ
1: ਨਾਨਕ ਪ੍ਰਭ ਸ਼ਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ
0: ਜੇ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ
1: ਜਿਸ ਠਾਕੁਰ ਕੋ ਰਖ ਮਨ ਮਾਹੇ
0: ਜੇ ਪ੍ਰਸਾਦ ਸੁਗੰਧਿਤ ਤਨ ਲਾਵਹੇ
1: ਜਿਸ ਕੋ ਸਿਮਰਤ ਪਰਮਗਤ ਪਾਵੈ
0: ਜੇ ਪ੍ਰਸਾਦ ਬਸੈ ਸੁਖ ਮੰਦਰ
1: ਜਿਸੈ ਧਿਆਏ ਸਦਾ ਮਨ ਅੰਦਰ
0: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
1: ਆਠ ਪਹਿਰ ਸਿਮਰੋ ਤਿਸ ਰਸਨਾ
0: ਜੇ ਪ੍ਰਸਾਦ ਰੰਗ ਰਸ ਭੋਗ
1: ਨਾਨਕ ਸਦਾ ਧਿਆਈਐ ਧਿਆਨ ਜੋਗ
0: ਜੇ ਪ੍ਰਸਾਦ ਪਾਠ ਪਟੰਬਰ ਹੰਡਾਵਹੇ
1: ਜਿਸੈ ਤਿਆਗਤ ਅਵਰ ਲੁਭਾਵੈ
0: ਜੇ ਪ੍ਰਸਾਦ ਸੁਖ ਸੇਜ ਸੋਈ ਜੈ
1: ਮਨ ਆਠ ਪਹਿਰ ਤਾਕਾ ਜਸ ਕਵੀ ਜੈ
0: ਜੇ ਪ੍ਰਸਾਦ ਤੁਲ ਸਭ ਕੁ ਮਾਨੈ
1: ਮੁਖਤਾ ਕੋਜ ਰਸਨ ਬਖਾਨੈ
0: ਜੇ ਪ੍ਰਸਾਦ ਤੇਰੋ ਰਹਿਤਾ ਧਰਮ
1: ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
0: ਰੱਬ ਦੀ ਜਪਤ ਦਰਗਾਹ ਮਾਨ ਪਾਵਹੇ
1: ਨਾਨਕ ਪਤ ਸੇ ਤੀ ਕਰ ਜਾਵੈ
0: ਜੇ ਪ੍ਰਸਾਦ ਅਰੋ ਕੰਚਨ ਦੇਹੀ
1: ਨਿਬਲਾ ਬੁੱਤ ਸਰਾਮ ਸਨੇਹੀ
0: ਜੇ ਪ੍ਰਸਾਦ ਤੇਰਾ ਓਲਾ ਰਹਿਤ
1: ਮਨ ਸੁਖ ਪਾਵੈ ਹਰ ਹਰ ਜਸ ਕਹਿਤ
0: ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ
1: ਮਨ ਸਰ ਨੀਪਰ ਠਾਕੁਰ ਪ੍ਰਭ ਤਾਕੈ
0: ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ
1: ਮਨ ਸਾਹ ਸਾਹ ਸਿਮਰੋ ਪ੍ਰਭ ਵਿੱਚੇ
0: ਜੇ ਪ੍ਰਸਾਦ ਪਾਈ ਦੁਰਲਭ ਦੇਹੇ
1: ਨਾਨਕ ਤਾਕੀ ਭਗਤ ਕਰੇ
0: ਜੇ ਪ੍ਰਸਾਦ ਅਭੂਖਨ ਪਹਿਰੀਜੈ
1: ਮਨ ਤਿਸ ਸਿਮਰਤ ਕਿਉ ਆਲਸ ਕੀ ਜੈ
0: ਜੇ ਪ੍ਰਸਾਦ ਅਸਵਸਤ ਸਵਾਰੀ
1: ਮਨ ਤਿਸ ਪ੍ਰਭੋ ਕਭੂ ਨ ਵਿਸਾਰੀ
0: ਜੇ ਪ੍ਰਸਾਦ ਬਾਗ ਮਿਲਕ ਧਨਾ
1: ਰਾਗ ਪ੍ਰੇ ਪ੍ਰਭ ਆਪਣੇ ਮਨਾ
0: ਜਿਨ ਤੇਰੀ ਮਨ ਬਣਤ ਬਣਾਈ
1: ਉਠਤ ਬੈਠ ਸਤ ਸਹਿ ਧਿਆਈ
0: ਕਿਸੇ ਧਿਆਈ ਜੋ ਏਕ ਲਖੈ
1: ਨੀਹਾਂ ਉਹਾਂ ਨਾਨਕ ਤੇਰੀ ਰੱਖੈ
0: ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ
1: ਮਨ ਆਠ ਪਹਿਰ ਕਰ ਤਿਸਕਾ ਧਿਆਨ
0: ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ
1: ਜਿਸ ਪ੍ਰਭ ਕੋ ਸਾਸ ਸਾਸ ਤਾਰੀ
0: ਜੇ ਪ੍ਰਸਾਦ ਤੇਰਾ ਸੁੰਦਰ ਰੂਪ
1: ਸੋ ਪ੍ਰਭ ਸਿਮਰੋ ਸਦਾ ਅਨੂਪ
0: ਜੇ ਪ੍ਰਸਾਦ ਤੇਰੀ ਨੀਕੀ ਜਾਤ
1: ਸੋ ਪ੍ਰਭ ਸਿਮਰ ਸਦਾ ਦਿਨ ਰਾਤ
0: ਜੇ ਪ੍ਰਸਾਦ ਤੇਰੀ ਪਤ ਰਹੈ
1: ਗੁਰ ਪ੍ਰਸਾਦ ਨਾਨਕ ਜਸ ਕਹੈ
0: ਜੇ ਪ੍ਰਸਾਦ ਸੁਨੇਹ ਕਰਨ ਨਾਦ
1: ਜੇ ਪ੍ਰਸਾਦ ਭੇਖੈ ਬਿਸਮਾਦ
0: ਜੇ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ
1: ਜੇ ਪ੍ਰਸਾਦ ਸੁਖ ਸਹਿਜੇ ਵਸਨਾ
0: ਜੇ ਪ੍ਰਸਾਦ ਹਸਤ ਕਰ ਚਲਹੇ
1: ਜੇ ਪ੍ਰਸਾਦ ਸੰਪੂਰਨ ਫਲੈ
0: ਜੇ ਪ੍ਰਸਾਦ ਪਰਮਗਤ ਪਾਵਹੇ
1: ਜੇ ਪ੍ਰਸਾਦ ਸੁਖ ਸਹਿਜ ਸਮਾਵੈ
0: ਐਸਾ ਪ੍ਰਭ ਤਿਆਗ ਅਵਰ ਕਤ ਲਗ ਹੋ
1: ਗੁਰ ਪ੍ਰਸਾਦ ਨਾਨਕ ਮਨ ਜਗ
0: ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ
1: ਜਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ
0: ਜੇ ਪ੍ਰਸਾਦ ਤੇਰਾ ਪ੍ਰਤਾਪ
1: ਜੇ ਮਨ ਮੂੜ ਤੂੰ ਤਾਕੋ ਜਾਪ
0: ਜੇ ਪ੍ਰਸਾਦ ਤੇਰੇ ਕਾਰਜ ਪੂਰੇ
1: ਜਿਸੈ ਜਾਨ ਮਨ ਸਦਾ ਹਜੂਰੇ
0: ਜੇ ਪ੍ਰਸਾਦ ਤੂੰ ਪਾਵਹਿ ਸਾਚ
1: ਜੇ ਮਨ ਮੇਰੇ ਤੂੰ ਤਾਂ ਸਿਉ ਰਾਜ
0: ਜੇ ਪ੍ਰਸਾਦ ਸਭ ਕੀ ਗਤ ਹੋਏ
1: ਨਾਨਕ ਜਾਪ ਜਪੈ ਜਪ ਸੋਏ
0: ਆਪ ਜਪਾਈ ਜਪੈ ਸੋ ਨਾਉ
1: ਆਪ ਗਵਾਏ ਸੋ ਹਰ ਗੁਣ ਗਾਉ
0: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ
1: ਪ੍ਰਭ ਦਇਆ ਤੇ ਕਮਲ ਵਿਗਾਸ
0: ਪ੍ਰਭ ਸੁਖ ਪ੍ਰਸੰਨ ਬਸੈ ਮਨ ਸੋਏ
1: ਪ੍ਰਭ ਦਇਆ ਤੇ ਮਤੂਤਨ ਹੋਏ
0: ਸਰਵ ਨਿਧਾਨ ਪ੍ਰਭ ਤੇਰੀ ਮਾਇਆ
1: ਆਪੋ ਕਛੁ ਨ ਕਿਨਹੂ ਲਿਆ
0: ਜਿਤ ਜਿਤ ਲਾਭ ਹੋ ਤਿਤ ਲੱਗੇ ਹਰ ਨਾਥ
1: ਨਾਨਕ ਹਿਨ ਕੈ ਕਛੁ ਨਹਾਥ ਸਲੋਕ
0: ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਖਤਾ ਹੋਏ
1: ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ
0: ਸਾਧ ਕਾ ਸੰਗ ਮੁਖ ਉਜਲ ਹੋਤ
1: ਸਾਧ ਸੰਗ ਮਲ ਸਗਲੀ ਖੋਤ
0: ਸਾਧ ਕਾ ਸੰਗ ਮਿਟੈ ਅਭਿਮਾਨ
1: ਸਾਧ ਕਾ ਸੰਗ ਪ੍ਰਗਟੈ ਸੁਗਿਆਨ
0: ਸਾਧ ਕਾ ਸੰਗ ਬੁਝੈ ਪ੍ਰਭ ਨੇਰਾ
1: ਸਾਧ ਸੰਗ ਸਭ ਹੋਤ ਨਬੇਰਾ
0: ਸਾਧ ਕਾ ਸੰਗ ਪਾਏ ਨਾਮ ਰਤਨ
1: ਸਾਧ ਕਾ ਸੰਗ ਏਕੋ ਉਪਰ ਜਤਨ
0: ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਨੀ
1: ਨਾਨਕ ਸਾਧ ਕੀ ਸੋਭਾ ਪ੍ਰਭ ਮਹਿ ਸਮਾਨੀ
0: ਸਾਧ ਕਾ ਸੰਗ ਅਗੋਚਰ ਮਿਲੈ
1: ਸਾਧ ਕਾ ਸੰਗ ਸਦਾ ਪ੍ਰਫੁੱਲੈ
0: ਸਾਧ ਕਾ ਸੰਗ ਆਵੈ ਬਸ ਪੰਚਾ
1: ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ
1: ਸਾਧ ਕਾ ਸੰਗ ਮਨੋਹਰ ਬੈਨ
0: ਸਾਧ ਕਾ ਸੰਗ ਨ ਕਥੂ ਭਾਵੈ
1: ਸਾਧ ਸੰਗ ਅਸਤਿਤ ਮਨ ਪਾਵੈ
0: ਸਾਧ ਕੈ ਸੰਗ ਮਾਇਆ ਤੇ ਭਿੰਨ
1: ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
0: ਸਾਧ ਸੰਗ ਦੁਸ਼ਮਣ ਸਭ ਮੀਤ
1: ਸਾਧੂ ਕੈ ਸੰਗ ਮਹਾਪੁਨੀਤ

0: ਸਾਧ ਸੰਗ ਕਿਸੋ ਨੀ ਬੈਰ,
1: ਸਾਧਕ ਸੰਗ ਨਾ ਵੀਗਾ ਪੈਰ,
0: ਸਾਧਕ ਸੰਗ ਨਾ ਹੀ ਕੋ ਮੰਦਾ,
1: ਸਾਧ ਸੰਗ ਜਾਣੇ ਪਰਮਾਨੰਦਾ,
0: ਸਾਧਕ ਸੰਗ ਨਾ ਹੀ ਹੋ ਤਾਪ,
1: ਸਾਧਕ ਸੰਗ ਤੋਂ ਜੈਸਾ ਵਿਆਪ,
0: ਆਪੇ ਜਾਣੇ ਸਾਧ ਪੜਾਈ,
1: ਨਾਨਕ ਸਾਧ ਪ੍ਰਭੂ ਬਣਿਆਈ,
0: ਸਾਧਕ ਸੰਗ ਨਾ ਕਬ ਹੂੰ ਭਾਵੈ,
1: ਸਾਧਕ ਸੰਗ ਸਦਾ ਸੁਖ ਪਾਵੈ,
0: ਸਾਧ ਸੰਗ ਬਸ ਅਗੋਚਰ ਲਹੈ,
1: ਸਾਧੂ ਕੈ ਸੰਗ ਅਜਰ ਸਹੈ,
0: ਸਾਧਕ ਸੰਗ ਬਸੈ ਥਾਨ ਉੱਚੈ,
1: ਸਾਧੂ ਕੈ ਸੰਗ ਮਹਿਰ ਪਹੁੰਚੈ,
0: ਸਾਧਕ ਸੰਗ ਦ੍ਰਿੜੈ ਸਭ ਧਰਮ,
1: ਸਾਧਕ ਸੰਗ ਕੇਵਲ ਪਾਰ ਬ੍ਰਹਮ,
0: ਸਾਧਕ ਸੰਗ ਪਾਏ ਨਾਮ ਨਿਧਾਨ,
1: ਨਾਨਕ ਸਾਧੂ ਕੈ ਕੁਰਬਾਨ,
0: ਸਾਧਕ ਸੰਗ ਸਭ ਕੁਲ ਉਧਾਰ,
1: ਸਾਧ ਸੰਗ ਸਾਧਨ ਮੀਤ ਕੁਟੰਬ ਨਿਸਤਾਰ,
0: ਸਾਧੂ ਕੈ ਸੰਗ ਸੋ ਧਨ ਪਾਵੈ,
1: ਜਿਸ ਧਨ ਤੇ ਸਭ ਕੋ ਵਰਸਾਵੈ,
0: ਸਾਧ ਸੰਗ ਧਰਮ ਰਾਏ ਕਰੇ ਸੇਵਾ,
1: ਸਾਧਕ ਸੰਗ ਸੋ ਬਾਸੁਰ ਦੇਵਾ,
0: ਸਾਧੂ ਕੈ ਸੰਗ ਪਾਪ ਪਲਾਇਨ,
1: ਸਾਧ ਸੰਗ ਅੰਮ੍ਰਿਤ ਗੁਣ ਗਾਇਨ,
0: ਸਾਧਕ ਸੰਗ ਸਰਬ ਥਾਨ ਗਮ,
1: ਨਾਨਕ ਸਾਧਕ ਸੰਗ ਸਗਲ ਜਨਮ,
0: ਸਾਧਕ ਸੰਗ ਨਹੀਂ ਕਸ਼ਕਾਲ,
1: ਦਰਸ਼ਨ ਭੇਟ ਹੋਤ ਨਿਹਾਲ,
0: ਸਾਧਕ ਸੰਗ ਕਲੂਕਤ ਹਰੈ,
1: ਸਾਧਕ ਸੰਗ ਨਰਕ ਪਰ ਹਰੈ,
0: ਸਾਧਕ ਸੰਗ ਇਹਾਂ ਉਹਾਂ ਸੁਹੇਲਾ,
1: ਸਾਧ ਸੰਗ ਵਿਸ਼ਵਤ ਹਰ ਮੇਲਾ,
0: ਜੋ ਇੱਛਾ ਸੋ ਹੀ ਫਲ ਪਾਵੈ,
1: ਸਾਧਕ ਸੰਗ ਨ ਬਿਰਥਾ ਜਾਵੇ,
0: ਪਾਰ ਬ੍ਰਹਮ ਸਾਧ ਰਿਤ ਬਸੈ,
1: ਨਾਨਕ ਕੁਦਰੈ ਸਾਧ ਸੁਣ ਦੱਸੈ,
0: ਸਾਧ ਕੈ ਸੰਗ ਸੁਣੋ ਹਰ ਨਾਉ,
1: ਸਾਧ ਸੰਗ ਹਰ ਕੇ ਗੁਣ ਗਾਓ,
0: ਸਾਧ ਕੈ ਸੰਗ ਨਾ ਮਨ ਤੇ ਵਿਸਰੈ,
1: ਸਾਧ ਸੰਗ ਸਰ ਪਰਮੇਸ਼ਰੈ,
0: ਸਾਧ ਕੈ ਸੰਗ ਲੱਗੈ ਪ੍ਰਭ ਮੀਠਾ,
1: ਸਾਧੂ ਕੈ ਸੰਗ ਘਰ ਘਰ ਜੀਠਾ,
0: ਸਾਧ ਸੰਗ ਭਈ ਆਗਿਆਕਾਰੀ,
1: ਸਾਧ ਸੰਗਤ ਭਈ ਹਮਾਰੀ,
0: ਸਾਧ ਕੈ ਸੰਗ ਮਿੱਟੇ ਸਭ ਰੋਗ,
1: ਨਾਨਕ ਸਾਧ ਭੇਟੇ ਸੰਜੋਗ,
0: ਸਾਧ ਕੀ ਮਹਿਮਾ ਵੇਦ ਨਾ ਜਾਣੇ ਹੈ,
1: ਜਿਤਾ ਸੁਣੇ ਤੇ ਤਾ ਬਖਿਆਨੇ,
0: ਸਾਧ ਕੀ ਉਪਮਾ ਤੇ ਗੁਣ ਤੇ ਦੂਰ,
1: ਸਾਧ ਕੀ ਉਪਮਾ ਰਹੀ ਭਰਪੂਰ,
0: ਸਾਧ ਕੀ ਸੋਭਾ ਕਾ ਨਾ ਹੀ ਅੰਤ,
1: ਸਾਧ ਕੀ ਸੋਭਾ ਸਦਾ ਬੇਅੰਤ,
0: ਸਾਧ ਕੀ ਸੋਭਾ ਊਚ ਤੇ ਉੱਚੀ,
1: ਸਾਧ ਕੀ ਸੋਭਾ ਮੂਚ ਤੇ ਮੂਚੀ,
0: ਸਾਧ ਕੀ ਸੋਭਾ ਸਾਧ ਬਨਾਈ,
1: ਨਾਨਕ ਸਾਧ ਪ੍ਰਭ ਭੇਦ ਨਾ ਭਾਈ ਸਲੋਕ,
0: ਮਨ ਸਾਚਾ ਮੁਖ ਸਾਚਾ ਸੋਏ,
1: ਅਵਰ ਨ ਪੇਖੈ ਕਸ ਬਿਨ ਕੋਏ,
0: ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ,
1: ਅਸ਼ਟਪਦੀ
0: ਬ੍ਰਹਮ ਗਿਆਨੀ ਸਦਾ ਨਿਰਲੇਪ,
1: ਜੈਸੇ ਜਲ ਮੈਂ ਕਮਲੇ ਲੇਪ,
0: ਬ੍ਰਹਮ ਗਿਆਨੀ ਸਦਾ ਨਿਰਦੋਖ,
1: ਜੈਸੇ ਸੂਰ ਸਰਵ ਕੋ ਸੁਖ,
0: ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ,
1: ਜੈਸੇ ਰਾਜ ਰੰਕ ਕੋ ਲਾਗੇ ਤੁਲ ਪਵਾਨ,
0: ਬ੍ਰਹਮ ਗਿਆਨੀ ਕੈ ਧੀਰਜ ਏਕ,
1: ਜਿਉਂ ਬਸਦਾ ਕੋ ਖੁਦ ਹੈ ਕੋ ਚਿੰਦਨ ਲੇਪ,
0: ਬ੍ਰਹਮ ਗਿਆਨੀ ਕੈ ਇਹ ਗੁਨਾਓ,
1: ਨਾਨਕ ਜਿਉਂ ਭਾਵਕ ਕਾ ਸਹਿ ਸੁਭਾਓ,
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ,
1: ਜੈਸੇ ਮੈਲ ਨਾ ਲਾਗੇ ਜਲਾ,
0: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ,
1: ਜੈਸੇ ਧਰ ਉਪਰ ਆਕਾਸ,
0: ਬ੍ਰਹਮ ਗਿਆਨੀ ਕੈ ਮਿੱਤਰ ਸੱਤਰ ਸਮਾਨ,
1: ਬ੍ਰਹਮ ਗਿਆਨੀ ਕੈ ਨਹੀਂ ਅਭਿਮਾਨ,
0: ਬ੍ਰਹਮ ਗਿਆਨੀ ਊਚ ਤੇ ਉੱਚਾ,
1: ਮਨ ਅਪਨਹਿ ਸਭ ਤੇ ਨੀਚਾ,
0: ਬ੍ਰਹਮ ਗਿਆਨੀ ਸੇ ਜਨ ਭਏ,
1: ਨਾਨਕ ਜਿਨ ਪ੍ਰਵਿਆਪ ਕਰੇ,
0: ਬ੍ਰਹਮ ਗਿਆਨੀ ਸਗਲ ਕਿਰੀਨਾ,
1: ਆਤਮ ਰਸ ਬ੍ਰਹਮ ਗਿਆਨੀ ਚੀਨਾ,
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ,
1: ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ,
0: ਬ੍ਰਹਮ ਗਿਆਨੀ ਸਦਾ ਸਮਦਰਸ਼ੀ,
1: ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ,
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ,
1: ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ,
0: ਬ੍ਰਹਮ ਗਿਆਨੀ ਕਾ ਭੋਜਨ ਗਿਆਨ,
1: ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ,
0: ਬ੍ਰਹਮ ਗਿਆਨੀ ਏਕ ਉਪਰਿਆਸ,
1: ਬ੍ਰਹਮ ਗਿਆਨੀ ਕਾ ਨਹੀਂ ਵਿਨਾਸ,
0: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ,
1: ਬ੍ਰਹਮ ਗਿਆਨੀ ਪਰਉਪਕਾਰ ਉਮਾਹਾ,
0: ਬ੍ਰਹਮ ਗਿਆਨੀ ਕਾ ਨਾ ਹੀ ਧੰਦਾ,
1: ਬ੍ਰਹਮ ਗਿਆਨੀ ਦੇ ਤਾਵਤ ਬੰਦਾ,
0: ਬ੍ਰਹਮ ਗਿਆਨੀ ਕਾ ਹੋਏ ਸੁਫਲਾ,
1: ਬ੍ਰਹਮ ਗਿਆਨੀ ਸੁਫਲ ਫਲਾ,
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ,
1: ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ,
0: ਬ੍ਰਹਮ ਗਿਆਨੀ ਕਾ ਇੱਕ ਰੰਗ,
1: ਬ੍ਰਹਮ ਗਿਆਨੀ ਕਾ ਬਸੈ ਪ੍ਰਭ ਸੰਗ,
0: ਬ੍ਰਹਮ ਗਿਆਨੀ ਕਾ ਨਾਮ ਆਧਾਰ,
1: ਬ੍ਰਹਮ ਗਿਆਨੀ ਕਾ ਨਾਮ ਪਰਿਵਾਰ,
0: ਬ੍ਰਹਮ ਗਿਆਨੀ ਸਦਾ ਸਦ ਜਾਗਤ,
1: ਬ੍ਰਹਮ ਗਿਆਨੀ ਅਗੁਰ ਤਿਆਗਤ,
0: ਬ੍ਰਹਮ ਗਿਆਨੀ ਕਾ ਮਨ ਪਰਮਾਨੰਦ,
1: ਬ੍ਰਹਮ ਗਿਆਨੀ ਕਾ ਕਰ ਸਦਾ ਆਨੰਦ,
0: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ,
1: ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ,
0: ਬ੍ਰਹਮ ਗਿਆਨੀ ਬ੍ਰਹਮ ਕਾ ਵਿਤਾ,
1: ਬ੍ਰਹਮ ਗਿਆਨੀ ਏਕ ਸੰਖੇਤਾ,
0: ਬ੍ਰਹਮ ਗਿਆਨੀ ਕਾ ਹੋਏ ਅਚਿੰਤ,
1: ਬ੍ਰਹਮ ਗਿਆਨੀ ਕਾ ਨਿਰਮਲ ਮੰਤ,
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ,
1: ਬ੍ਰਹਮ ਗਿਆਨੀ ਕਾ ਬੜ ਪ੍ਰਤਾਪ,
0: ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਐ,
1: ਬ੍ਰਹਮ ਗਿਆਨੀ ਕੋ ਬਲ ਬਲ ਜਾਈਐ,
0: ਬ੍ਰਹਮ ਗਿਆਨੀ ਕੋ ਖੋਜੇ ਹੈ ਮਹੇਸ਼ਵਰ,
1: ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਵਰ,
0: ਬ੍ਰਹਮ ਗਿਆਨੀ ਕੀ ਕੀਮਤ ਨਾਹੀਂ,
1: ਬ੍ਰਹਮ ਗਿਆਨੀ ਕੈ ਸਗਲਵਾਨ ਮਾਹੇ,
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ,
1: ਬ੍ਰਹਮ ਗਿਆਨੀ ਕੋ ਸਦਾ ਆਦੇਸ਼,
0: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅੱਧਾ ਅੱਖਰ,
1: ਬ੍ਰਹਮ ਗਿਆਨੀ ਸਰਬ ਕਾ ਠਾਕੁਰ,
0: ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ,
1: ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ,
0: ਬ੍ਰਹਮ ਗਿਆਨੀ ਕਾ ਅੰਤ ਨਾ ਪਾਰ,
1: ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ,
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ,
1: ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ,
0: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ,
1: ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ,
0: ਬ੍ਰਹਮ ਗਿਆਨੀ ਅਨਾਥ ਕਾ ਨਾਥ,
1: ਬ੍ਰਹਮ ਗਿਆਨੀ ਕਾ ਸਭ ਉਪਰ ਹਾਥ,
0: ਬ੍ਰਹਮ ਗਿਆਨੀ ਕਾ ਸਗਲ ਆਕਾਰ,
1: ਬ੍ਰਹਮ ਗਿਆਨੀ ਆਪ ਨਿਰੰਕਾਰ,
0: ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ,
1: ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ,
0: ਔਰ ਧਾਰੈ ਜੋ ਅੰਤਰ ਨਾਮ, ਸਰਬ ਮੈਂ ਵੇਖੈ ਭਗਵਾਨ, ਨਿਮਕ ਨਿਮਕ
1: ਠਾਕੁਰ ਨਮਸਕਾਰ, ਨਾਨਕ ਉਹ ਅਪਰਸ ਸਗਲ ਨਿਸਤਾਰ, ਅਸ਼ਟਪਦੀ
0: ਮਿਥਿਆ ਨਾ ਹੀ ਰਸਨਾ ਪਰਸ,
1: ਮਨ ਮੈਂ ਪ੍ਰੀਤ ਨਰੰਜਨ ਦਰਸ,
0: ਕਰਤ੍ਰਿਆ ਰੂਪ ਨਾ ਵੇਖੈ ਨੇਤਰ,
1: ਸਾਧ ਕੀ ਟਹਿਲ ਸੰਤ ਸੰਗ ਹੇਤ,
0: ਕਰਨਨ ਸੁਣੈ ਕਾਹੂ ਕੀ ਨਿੰਦਾ,
1: ਸਭ ਤੇ ਜਾਣੈ ਆਪਸ ਕੋ ਮੰਦਾ,
0: ਔਰ ਪ੍ਰਸਾਦ ਵਿਖਿਆ ਪਰ ਹਰੈ,
1: ਮਨ ਕੀ ਵਾਸਨਾ ਮਨ ਤੇ ਟਰੈ,
0: ਇੰਦਰੀ ਜਤ ਪੰਚ ਦੋਖ ਤੇ ਰਹਿਤ,
1: ਨਾਨਕ ਕੋਟ ਮਦੇ ਕੋ ਐਸਾ ਪਰਸ,
0: ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ,
1: ਵਿਸਨ ਕੀ ਮਾਇਆ ਤੇ ਹੋਏ ਭਿੰਨ,
0: ਕਰਮ ਕਰਤ ਹੋਵੈ ਨੇ ਕਰਮ,
1: ਇਸ ਵੈਸਨੋ ਕਾ ਨਿਰਮਲ ਧਰਮ,
0: ਕਾਹੂ ਫਲ ਕੀ ਇੱਛਾ ਨਹੀਂ ਬੰਛੈ,
1: ਕੇਵਲ ਭਗਤ ਕੀਰਤਨ ਸੰਗ ਰਚੈ,
0: ਮਨ ਤਨ ਅੰਤਰ ਸਿਮਰਨ ਗੋਪਾਲ,
1: ਸਭ ਉਪਰ ਹੋਵਤ ਕਿਰਪਾਲ,
0: ਆਪ ਦ੍ਰਿੜੈ ਅਵਰਹ ਨਾਮ ਜਪਾਵੈ,
1: ਨਾਨਕ ਹੋ ਵੈਸਨੋ ਪਰਮ ਗਤ ਪਾਵੈ,
0: ਭਗਵਤੀ ਭਗਵੰਤ ਭਗਤ ਕਾ ਰੰਗ,
1: ਸਗਲ ਤਿਆਗੈ ਦੁਸ਼ਟ ਕਾ ਸੰਗ,
0: ਮਨ ਤੇ ਬਿਨਸੈ ਸਗਲਾ ਭਰਮ,
1: ਕਰ ਪੂਜੈ ਸਗਲ ਪਾਰ ਬ੍ਰਹਮ
0: ਸਾਧ ਸੰਗ ਪਾਪਾ ਮਲ ਖੋਵੈ
1: ਇਸ ਭਗਵਤੀ ਕੀ ਮਤ ਉਤਮ ਹੋਵੇ
0: ਭਗਵੰਤ ਕੀ ਟਹਿਲ ਕਰੈ ਨਿਤ ਨੀਤ
1: ਮਨ ਤਨ ਅਰਪੈ ਬਿਸ਼ਨ ਪ੍ਰੀਤ
0: ਹਰ ਕੇ ਚਰਨ ਹਿਰਦੈ ਬਸਾਵੈ
1: ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
0: ਸੋ ਪੰਡਿਤ ਜੋ ਮਨ ਪ੍ਰਬੁੱਧ ਹੈ
1: ਰਾਮ ਨਾਮ ਆਤਮ ਨ ਸੁਧੈ
0: ਰਾਮ ਨਾਮ ਸਾਰ ਰਸ ਪੀਵੈ
1: ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ
0: ਹਰ ਕੀ ਕਥਾ ਹਿਰਦੈ ਬਸਾਵੈ
1: ਸੋ ਪੰਡਿਤ ਫਿਰ ਜੋ ਨ ਆਵੈ
0: ਵੇਦ ਪੁਰਾਣ ਸਿਮਰਤ ਬੂਝੈ ਮੂਲ
1: ਸੁਖ ਮੈਂ ਜਾਣੈ ਅਸਥੂਲ
0: ਰੋਵਰ ਨਾ ਕੋ ਦੇ ਉਪਦੇਸ਼
1: ਨਾਨਕ ਉਸ ਪੰਡਿਤ ਕੋ ਸਦਾ ਆਦੇਸ਼
0: ਬੀਜ ਮੰਤਰ ਸਰ ਕੋ ਗਿਆਨ
1: ਚੋਵਰ ਨਾਮੈ ਜਪੇ ਕੋ ਨਾਮ
0: ਜੋ ਜੋ ਜਪੈ ਤਿਸ ਕੀ ਗਤ ਹੋਏ
1: ਸਾਧ ਸੰਗ ਪਾਵੈ ਜਨ ਕੋਇ
0: ਕਰ ਕਿਰਪਾ ਅੰਤਰ ਉਰਤਾਰ ਹੈ
1: ਬਸ ਪ੍ਰੇਤ ਮੁਕਤ ਪਾਤਰ ਕੋ ਉਤਾਰ ਹੈ
0: ਸਰਬ ਰੋਗ ਕਾ ਔਖਦ ਨਾਮ
1: ਕਲਿਆਣ ਰੂਪ ਮੰਗਲ ਗੁਣ ਗਾਮ
0: ਕਾਹੂ ਜੁਗਤ ਕਿਤੇ ਨਾ ਪਾਈਐ ਧਰਮ
1: ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ
0: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ
1: ਜਿਸ ਕਾ ਨਾਮ ਸਤ ਰਾਮ ਦਾਸ
0: ਆਤਮ ਰਾਮ ਤਿਸ ਨਦਰੀ ਆਇਆ
1: ਦਾਸ ਸੰਤਨ ਪਾਏ ਤਿਨ ਪਾਇਆ
0: ਸਦਾ ਨਿਕਟ ਨਿਕਟ ਹਰ ਜਾਨ
1: ਸੋ ਦਾਸ ਦਰਗਾਹ ਪ੍ਰਵਾਨ
0: ਆਪਣੇ ਦਾਸ ਕੋ ਆਪ ਕਿਰਪਾ ਕਰੈ
1: ਜਿਸ ਦਾਸ ਕੋ ਸਭ ਸੋਜੀ ਪਰੈ
0: ਸਗਲ ਸੰਗ ਆਤਮ ਉਦਾਸ
1: ਅਸੀਂ ਜੁਗਤ ਨਾਨਕ ਰਾਮ ਦਾਸ
0: ਸਭ ਕੀ ਆਗਿਆ ਆਤਮ ਹਿਤਾਵੈ
1: ਜੀਵਨ ਮੁਕਤ ਸੋ ਕਹਾਵੈ
0: ਤੈਸਾ ਹਰਕ ਤੈਸਾ ਉਸ ਸੋਗ
1: ਸਦਾ ਅਨੰਤ ਨਹੀਂ ਵਿਯੋਗ
0: ਤੈਸਾ ਸਵਰਨ ਤੈਸੀ ਉਸ ਮਾਟੀ
1: ਤੈਸਾ ਅੰਮ੍ਰਿਤ ਤੈਸੀ ਬਿਖਾਟੀ
0: ਤੈਸਾ ਮਾਨ ਤੈਸਾ ਅਭਿਮਾਨ
1: ਐਸਾ ਰੰਗ ਤੈਸਾ ਰਾਜਾਨ
0: ਜੋ ਵਰਤਾਏ ਸਾਈ ਜੁਗਤ
1: ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ
0: ਪਾਰ ਬ੍ਰਹਮ ਕੇ ਸਗਲੇ ਠਾਉ
1: ਜਿਤ ਜਿਤ ਘਰ ਰੱਖਿਆ ਤੈਸਾ ਤਿੰਨਾ
0: ਆਪੇ ਕਰਨ ਕਰਾਵਨ ਜੋਗ
1: ਭਾਵੈ ਸੋਈ ਪੁਨ ਹੋਗ
0: ਅਸਰੇ ਆਪ ਹੋਏ ਅੰਤ ਤਰੰਗ
1: ਲਖਿਆ ਨਾ ਜਾਹੇ ਪਾਰ ਬ੍ਰਹਮ ਕੇ ਰੰਗ
0: ਜੈਸੀ ਮਤ ਦੇ ਤੈਸਾ ਪ੍ਰਕਾਸ਼
1: ਪਾਰ ਬ੍ਰਹਮ ਕਰਤਾ ਅਵਿਨਾਸ਼
0: ਸਦਾ ਸਦਾ ਸਦਾ ਦਯਾਲ
1: ਸਿਮਰ ਸਿਮਰ ਨਾਨਕ ਪਏ ਨਿਹਾਲ ਸਲੋਕ
0: ਉਸਤ ਕਰੇ ਅਨੇਕ ਜਨ ਅੰਤ ਨ ਪਾਰਾ ਵਾਰ
1: ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦਿਆਨਕ ਪਰਕਾਰ ਅਸ਼ਟਪਦੀ
0: ਕਈ ਕੋਟ ਹੋਏ ਪੂਜਾਰੀ
1: ਕਈ ਕੋਟ ਆਚਾਰ ਵਿਵਹਾਰੀ
0: ਕਈ ਕੋਟ ਭਏ ਤੀਰਥ ਵਾਸੀ
1: ਕਈ ਕੋਟ ਬਨ ਪ੍ਰਮੈ ਉਦਾਸੀ
0: ਕਈ ਕੋਟ ਵੇਦ ਕੇ ਸਰੋਤੇ
1: ਕਈ ਕੋਟ ਤਪੀ ਸਰਹੋਤੇ
0: ਕਈ ਕੋਟ ਆਤਮ ਧਿਆਨ ਧਾਰੇ
1: ਕਈ ਕੋਟ ਕਵ ਕਾਵਿ ਵਿਚਾਰੇ
0: ਕਈ ਕੋਟ ਨਵਤਨ ਨਾਮ ਧਿਆਵਹਿ
1: ਨਾਨਕ ਕਰਤੇ ਕਾ ਅੰਤ ਨ ਪਾਵੈ
0: ਕਈ ਕੋਟ ਭਏ ਅਭਿਮਾਨੀ
1: ਕਈ ਕੋਟ ਅੰਧ ਅਗਿਆਨੀ
0: ਕਈ ਕੋਟ ਕਿਰਪਨ ਕਠੋਰ
1: ਕਈ ਕੋਟ ਅਭਿਗ ਆਤਮ ਨੇ ਕੋ
0: ਕਈ ਕੋਟ ਪਰ ਦਰਬ ਕੋ ਹਿਰਹੇ
1: ਕਈ ਕੋਟ ਪਰ ਦੁਖ ਨਾ ਕਰੇ
0: ਕਈ ਕੋਟ ਮਾਇਆ ਸ਼ਰਮ ਮਾਹੀ
1: ਕਈ ਕੋਟ ਪਰ ਦੇਸ਼ ਭਰਮਾ ਹੈ
0: ਜਿਤ ਜਿਤ ਲਾਭ ਹੋਤੇ ਤਿਤ ਲਗਣਾ
1: ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
0: ਕਈ ਕੋਟ ਸਿੱਧ ਜਤੀ ਜੋਗੀ
1: ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰਪ ਉਪਾਏ
1: ਕਈ ਕੋਟ ਪਾਤਰ ਬ੍ਰਿਕ ਨਿਪਜਾਏ
0: ਕਈ ਕੋਟ ਪਵਨ ਪਾਣੀ ਬੈ ਸੰਤਰ
1: ਕਈ ਕੋਟ ਦੇਸ਼ ਭੂ ਮੰਡਲ
0: ਕਈ ਕੋਟ ਸਸੀਆ ਸੂਰ ਨਿਕਤਰ
1: ਕਈ ਕੋਟ ਦੇਵ ਦਾਨਵ ਇੰਦਰ ਸ਼ਿਰ ਛਤਰ
0: ਸਗਲ ਸਮਗਰੀ ਆਪਣੇ ਸੂਤ ਧਾਰ
1: ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰ
0: ਕਈ ਕੋਟ ਰਾਜਸ ਤਾਮ ਸਾਤਕ
1: ਕਈ ਕੋਟ ਵੇਦ ਪ੍ਰਾਣ ਸਿਮਰਤੇ ਅਰਸ਼ਾਸਤ
0: ਕਈ ਕੋਟ ਕੀ ਰਤਨ ਸਮੁੰਦ
1: ਕਈ ਕੋਟ ਨਾਨਾ ਪ੍ਰਕਾਰ ਜੰਤ
0: ਕਈ ਕੋਟ ਕੀ ਏ ਚਿਰ ਜੀਵੇ
1: ਕਈ ਕੋਟ ਗਿਰੀ ਮੇਰ ਸਵਰਨ ਥੀਵੇ
0: ਕਈ ਕੋਟ ਜਖ ਕੇ ਨਿਰਪਸਾਚ
1: ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ
0: ਸਾਥੇ ਨੇਰਾ ਸਭ ਹੂੰ ਤੇ ਦੂਰ
1: ਨਾਨਕ ਆਪ ਲਿਪਤ ਰਿਹਾ ਭਰਪੂਰ
0: ਕਈ ਕੋਟ ਪਾਤਾਲ ਕੇ ਵਾਸੀ
1: ਕਈ ਕੋਟ ਨਰਕ ਸੁਰਗ ਨਿਵਾਸੀ
0: ਕਈ ਕੋਟ ਜਨਮ ਹੈ ਜੀਵੈ ਮਰ ਹੈ
1: ਕਈ ਕੋਟ ਬਹੁ ਜੋਨੀ ਫਿਰੈ
0: ਕਈ ਕੋਟ ਬੈਠ ਸਹੀ ਖਾਹੇ
1: ਕਈ ਕੋਟ ਕਾਲ ਤਖ ਪਾਹੇ
0: ਕਈ ਕੋਟ ਕੀ ਏ ਧਨਵੰਤ
1: ਕਈ ਕੋਟ ਮਾ ਚਿੰਤ
0: ਜੈ ਜੈ ਭਾਣਾ ਤਹਿ ਤਹਿ ਰਾਖੇ
1: ਨਾਨਕ ਸਭ ਕੁਛ ਪ੍ਰਭ ਕੈ ਹਾਥੇ
0: ਕਈ ਕੋਟ ਭਏ ਵੈ ਰਾਗੀ
1: ਰਾਮ ਨਾਮ ਸੰਗ ਤਿਨ ਲਿਵ ਲਾਗੀ
0: ਕਈ ਕੋਟ ਪ੍ਰਭ ਕੋ ਖੋ ਜੰਤੇ
1: ਆਤਮ ਮਹਿ ਭਾਰ ਬ੍ਰਹਮ ਲਹੰਤੇ
0: ਕਈ ਕੋਟ ਦਰਸ਼ਨ ਪ੍ਰਭਿਆਸ
1: ਕੋ ਮਿਲਿਓ ਪ੍ਰਭ ਵਿਨਾਸ
0: ਕਈ ਕੋਟ ਮੰਗ ਹੈ ਸਤਸੰਗ
1: ਪਾਰ ਬ੍ਰਹਮ ਤਿਨ ਲਾਗਾ ਰੰਗ
0: ਜਿਨ ਕੋ ਹੋਏ ਆਪ ਸੋ ਪ੍ਰਸੰਨ
1: ਨਾਨਕ ਤੇਜਨ ਸਦਾ ਧਨ ਧਨ
0: ਕਈ ਕੋਟ ਖਾਣੀ ਅਰਖੰਡ
1: ਕਈ ਕੋਟ ਆਕਾਸ ਬ੍ਰਹਮੰਡ
0: ਕਈ ਕੋਟ ਹੋਏ ਅਵਤਾਰ
1: ਕਈ ਜਗ ਕੀ ਨੂੰ ਵਿਸਥਾਰ
0: ਕਈ ਵਾਰ ਪਸਰਿਓ ਪਾਸਾਰ
1: ਸਦਾ ਇੱਕ ਇੱਕ ਅੰਕਾਰ
0: ਕਈ ਕੋਟ ਕੀਨੇ ਬਹੁ ਭਾਂਤ
1: ਹੋਏ ਪ੍ਰਭ ਮਹੇ ਸਮਾਤ
0: ਕਾ ਅੰਤ ਨ ਜਾਣੈ ਕੋਈ
1: ਆਪੇ ਆਪ ਨਾਨਕ ਪ੍ਰਭ ਸੋਏ
0: ਕਈ ਕੋਟ ਪਾਰ ਬ੍ਰਹਮ ਕੇ ਦਾਸ
1: ਜਿਨਹੋ ਵਤਿਆ ਤੁਮ ਪ੍ਰਗਾਸ
0: ਕਈ ਕੋਟ ਤਤ ਕੇ ਬੇਤੇ
1: ਸਦਾ ਨਿਹਾਰੈ ਇੱਕੋ ਨੇਤਰੇ
0: ਕਈ ਕੋਟ ਨਾਮ ਰਸ ਪੀਵੈ ਹੈ
1: ਅਮਰ ਭਏ ਸਦ ਸਦ ਹੀ ਜੀਵੈ
0: ਕਈ ਕੋਟ ਨਾਮ ਗੁਣ ਗਾਵਹੇ
1: ਆਤਮ ਰਸ ਸੁਖ ਸਹਿ ਸਮਾਵੈ
0: ਆਪਣੇ ਜਨ ਕੋ ਸਾਥ ਸਾਥ ਸਮਾਰੀ
1: ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸਲੋਕ
0: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀਂ ਕੋਈ
1: ਨਾਨਕ ਤਿਸ ਬਲਹਾਰ ਨੇ ਜਲ ਥਲ ਮਈ ਅਲ ਸੋਏ ਅਸ਼ਟਪਦੀ
0: ਕਰਨ ਕਰਾਵਨ ਕਰਨੈ ਜੋਗ
1: ਜੋਤ ਸੁਭਾਵੈ ਸੋਈ ਹੋਗ
0: ਫਿਰ ਮੈਂ ਥਾਪ ਉਤਾਪ ਨਹਾਰਾ
1: ਅੰਤ ਨਹੀਂ ਕਿਛ ਪਾਰਾ ਵਾਰਾ
0: ਹੁਕਮੇ ਧਾਰ ਅਧਾਰ ਰਹਾਵੈ
1: ਹੁਕਮੇ ਉਪਜੈ ਹੁਕਮ ਸਮਾਵੈ
0: ਹੁਕਮੇ ਊਚ ਨੀਚ ਵਿਵਹਾਰ
1: ਹੁਕਮੇ ਅਨਕ ਰੰਗ ਪ੍ਰਕਾਰ
0: ਕਰ ਕਰ ਦਿੱਤੇ ਆਪਣੀ ਵਡਿਆਈ
1: ਨਾਨਕ ਸਭ ਮੈਂ ਰਿਹਾ ਸਮਾਈ
0: ਰੱਬ ਭਾਵੈ ਮਨ ਉਗਤ ਪਾਵੈ
1: ਰੱਬ ਭਾਵੈ ਤਾਂ ਪਾਤਰ ਤਰਾਵੈ
0: ਰੱਬ ਭਾਵੈ ਬਿਨ ਸਾਸ ਤੇ ਰੱਖੈ
1: ਰੱਬ ਭਾਵੈ ਤਾਂ ਹਰ ਗੁਣ ਭਾਖੈ
0: ਰੱਬ ਭਾਵੈ ਤਾਂ ਪਤ ਉਧਾਰੈ
1: ਆਪ ਕਰੈ ਆਪਣ ਵਿਚਾਰੈ
0: ਦੋਹਾਂ ਸ੍ਰੀਆਂ ਕਾ ਆਪ ਸੁਆਮੀ
1: ਖੇਲੈ ਬਿਕਸ ਜਿਥੇ ਅੰਤਰ ਜਾਮੀ
0: ਜੋ ਭਾਵੈ ਸੋ ਕਾਰ ਕਰਾਵੈ
1: ਨਾਨਕ ਦ੍ਰਿਸ਼ਟੀ ਔਰ ਨਯਾਵੈ
0: ਉਹ ਮਨੁੱਖ ਤੇ ਕਿਹਾ ਹੋਏ ਆਵੈ
1: ਜੋਤ ਸੁਭਾਵੈ ਸੋਈ ਕਰਾਵੈ
0: ਜਿਸ ਕੇ ਹਾਥ ਹੋਏ ਤਾਂ ਸਤ ਪਿਛਲੇ
1: ਜੋਤ ਸੁਭਾਵੈ ਸੋਈ ਕਰੇ
0: ਮਨ ਜਾਣਤ ਵਿਖਿਆ ਮਹਿ ਰਚੈ
1: ਜੇ ਜਾਣਤੇ ਆਪਣੇ ਆਪ ਬਚੈ
0: ਧਰਮੇ ਭੂਲੈ ਦਹਿ ਦਿਸ ਧਾਵੈ
1: ਨਮਕ ਮਾਹੀ ਚਾਰ ਕੁੰਡ ਫਿਰ ਆਵੈ
0: ਕਰ ਕਿਰਪਾ ਜਿਸ ਆਪਣੀ ਭਗਤ ਦੇ
1: ਨਾਨਕ ਤੇ ਜਨ ਨਾਮ ਮਿਲੇ
0: ਛਿਨਵੈ ਨੀਚ ਕੀਟ ਕੋ ਰਾਜ
1: ਬਾਹਰ ਬ੍ਰਹਮ ਗਰੀਬ ਨਿਵਾਜ
0: ਜਾਂ ਕਾ ਦ੍ਰਿਸ਼ਟ ਕਛੂ ਨਾ ਆਵੈ
1: ਜਿਸ ਤਰਕਾਲ ਦਹਿ ਦਿਸ ਪ੍ਰਗਟਾਵੈ
0: ਜਾਂ ਕੋ ਆਪਣੀ ਕਰੈ ਬਖਸ਼ੀਸ
1: ਨਾਕਾ ਲੇਖਾ ਨਾ ਗਣੇ ਜਗਦੀਸ਼
0: ਜੀਓ ਪਿੰਡ ਸਭ ਤਿਸ ਕੀ ਰਾਸ
1: ਕਟ ਪੂਰਨ ਬ੍ਰਹਮ ਪ੍ਰਗਾਸ
0: ਆਪਣੀ ਬਣਤ ਆਪ ਬਣਾਈ
1: ਨਾਨਕ ਜੀਵੈ ਦੇਖ ਵਡਾਈ
0: ਇਸ ਕਾ ਬਲ ਨਾ ਹੀ ਇਸ ਹਾਥ
1: ਕਲ ਕਰਾਉਣ ਸਰਬ ਕੋ ਨਾਥ
0: ਆਗਿਆਕਾਰੀ ਬਪਰਾ ਜੀਓ
1: ਜੋਤ ਸੁਭਾਵੈ ਸੋਈ ਫਨ ਥੀ
0: ਪ੍ਰਭ ਹੂੰ ਊਚ ਨੀਚ ਮੈਂ ਬਸੈ
1: ਪ੍ਰਭ ਹੂੰ ਸੋਗ ਹਰ ਕਰੰਗ ਹੱਸੈ
0: ਪ੍ਰਭ ਹੂੰ ਨਿੰਦ ਚਿੰਦ ਵਿਵਹਾਰ
1: ਪ੍ਰਭ ਹੂੰ ਊਬਕ ਆਸ ਪਿਆਲ
0: ਪ੍ਰਭ ਹੂੰ ਬੇਤਾ ਬ੍ਰਹਮ ਵਿਚਾਰ
1: ਨਾਨਕ ਆਪ ਮਿਲਾਵਨ ਹਾਰ
0: ਪ੍ਰਭ ਹੂੰ ਨਿਰਤ ਕਰੈ ਬਹੁ ਭਾਂਤ
1: ਪ੍ਰਭ ਹੂੰ ਸੋਏ ਰਹਿ ਦਿਨ ਰਾਤ
0: ਪ੍ਰਭ ਹੂੰ ਮਹਾਂ ਕ੍ਰੋਧ ਵਿਕਰਾਲ
1: ਪ੍ਰਭ ਹੂੰ ਸਰਬ ਕੀ ਹੋ ਤਰਵਾਲ
0: ਪ੍ਰਭ ਹੂੰ ਹੋਏ ਬਹਿ ਬਡ ਰਾਜਾ
1: ਪ੍ਰਭ ਹੂੰ ਭਿਖਾਰੀ ਨੀਚ ਕਾ ਸਾਜਾ
0: ਪ੍ਰਭ ਹੂੰ ਆਪ ਕੀਰਤ ਮੈਂ ਆਵੈ
1: ਪ੍ਰਭ ਹੂੰ ਭਲਾ ਭਲਾ ਕਹਾਵੈ
0: ਜਿਉਂ ਪ੍ਰਭ ਰਾਖੈ ਤਿਵ ਹੀ ਰਹੈ
1: ਗੁਰ ਪ੍ਰਸਾਦ ਨਾਨਕ ਸਚ ਕਹੈ
0: ਪ੍ਰਭ ਹੂੰ ਹੋਏ ਪੰਡਿਤ ਕਰੇ ਵਖਿਆਨ
1: ਪ੍ਰਭ ਹੂੰ ਮੋਹਨ ਧਾਰੀ ਲਾਵੈ ਧਿਆਨ
0: ਪ੍ਰਭ ਹੂੰ ਤਟ ਤੀਰਥ ਇਸ਼ਨਾਨ
1: ਪ੍ਰਭ ਹੂੰ ਸਿੱਧ ਸਾਧਕ ਮੁਖ ਗਿਆਨ
0: ਪ੍ਰਭ ਹੂੰ ਕੀਟ ਹਸ ਪਤੰਗ ਹੋਏ ਦੀਆ
1: ਅਨਕ ਜੋਨ ਪਰਮਿਆ ਪਰਮੀਆ
0: ਨਾਨਾ ਰੂਪ ਜੋ ਸਵਾਂਗੀ ਦਿਖਾਵੈ
1: ਜੋ ਪ੍ਰਭ ਭਾਵੈ ਤਿਵੈ ਨ ਜਾਵੈ
0: ਜੋ ਸੁਭਾਵੈ ਸੋਈ ਹੋਏ
1: ਨਾਨਕ ਦੂਜਾ ਅਵਰ ਨ ਕੋਏ
0: ਪ੍ਰਭ ਹੂੰ ਸਾਧ ਸੰਗ ਤੇ ਪਾਵੈ
1: ਉਸ ਸਥਾਨ ਤੇ ਬੌਰ ਨ ਆਵੈ
0: ਅੰਤਰ ਹੋਏ ਗਿਆਨ ਪ੍ਰਗਾਸ
1: ਉਸ ਸਥਾਨ ਕਾ ਨਹੀਂ ਵਿਨਾਸ
0: ਮਨ ਤਨ ਨਾਮ ਰਤੇ ਇਕ ਰੰਗ
1: ਸਦਾ ਬਸੈ ਭਾਰ ਬ੍ਰਹਮ ਕੈ ਸੰਗ
0: ਜਿਉਂ ਜਲ ਮਹਿ ਜਲ ਆਏ ਕਟਾਨਾ
1: ਜੋ ਤੀਸੰਗ ਜੋਤ ਸਮਾਨਾ
0: ਮਿਟ ਕੇ ਗਵਨ ਪਾਏ ਵਿਸਰਾਮ
1: ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ
0: ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ
1: ਵੱਡੇ ਵੱਡੇ ਅਹੰਕਾਰੀਆ ਨਾਨਕ ਗਰਬ ਗਲੇ ਅਸ਼ਟਪਦੀ
0: ਜਿਸ ਕੇ ਅੰਤਰ ਰਾਜ ਅਭਿਮਾਨ
1: ਸੋ ਨਰਕ ਪਾਤੀ ਹੋਵਤ ਸਵਾਨ
0: ਜੋ ਜਾਣੈ ਮੈਂ ਜੋ ਬਨਵੰਤ
1: ਸੋ ਹੋਵਤ ਬਿਸ਼ਟਾ ਕਾ ਜੰਤ
0: ਆਪ ਸੋ ਕਰਮਵੰਤ ਕਹਾਵੈ
1: ਜਨਮ ਮਰੈ ਬੋ ਜੋਨ ਪਰਮਾਵੈ
0: ਧਨ ਭੂਮਿਕਾ ਜੋ ਕਰੈ ਗੁਮਾਨ
1: ਸੋ ਮੂਰਖ ਅੰਧਾ ਅਗਿਆਨ
0: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ
1: ਨਾਨਕੀ ਹੈ ਮੁਕਤਿਆ ਗੈ ਸੁਖ ਪਾਵੈ
0: ਧਨਵੰਤਾ ਹੋਏ ਕਰ ਗਰਭਾਵੈ
1: ਤ੍ਰਿਣ ਸਮਾਨ ਕਾ ਸਟੰਗ ਨ ਜਾਵੈ
0: ਬਹੁ ਲਸਕਰ ਮਨੁੱਖ ਉਪਰ ਕਰੇ ਆਸ
1: ਪਰ ਭੀਤਰਤਾ ਕਾ ਹੋਏ ਵਿਨਾਸ
0: ਸਭ ਤੇ ਆਪ ਜਾਣੈ ਬਲਵੰਤ
1: ਹੋਏ ਜਾਏ ਪਸਵੰਤ
0: ਸੈਨਾ ਬਦੈ ਆਪ ਹੰਕਾਰੀ
1: ਧਰਮ ਰਾਏ ਤਿਸ ਕਰੇ ਖੁਆਰੀ
0: ਗੁਰ ਪ੍ਰਸਾਦ ਜਾਂ ਕਾ ਮਿਟੈ ਅਭਿਮਾਨ
1: ਸੋਜਨ ਨਾਨਕ ਦਰਗਹਿ ਪ੍ਰਵਾਨ
0: ਕੋਟ ਕਰਮ ਕਰੈ ਹਉ ਧਾਰੀ
1: ਸ਼ਰਮ ਪਾਵੇ ਸਗਲੇ ਬਿਰਥਾਰੇ
0: ਅਨਕ ਤਪੱਸਿਆ ਕਰੇ ਹੰਕਾਰ
1: ਨਰਕ ਸੁਰਗ ਫਿਰ ਅਵਤਾਰ
0: ਅਨਕ ਜਤਨ ਕਰ ਆਤਮ ਨਹੀਂ ਦਰਵੈ
1: ਹਰ ਦਰਗਹਿ ਕੋ ਕੈਸੇ ਗਵੈ
0: ਆਪਸ ਕੋ ਜੋ ਭਲਾ ਕਹਾਵੈ
1: ਸਿਰ ਭਲਾਈ ਨਿਕਟ ਨ ਆਵੈ
0: ਸਰਬ ਕੀ ਰੇਨ ਜਾਂ ਕਾ ਮਨ ਹੋਏ
1: ਕਹੋ ਨਾਨਕ ਤਾਂ ਕੀ ਨਿਰਮਲ ਸੋਏ
0: ਜਬ ਲਗ ਜਾਣੈ ਮੁਝ ਤੇ ਕਛ ਹੋਏ
1: ਜਬ ਇਸ ਕੋ ਸੁਖ ਨਾਹੀ ਕੋਏ
0: ਜਬ ਇਹ ਜਾਣੈ ਮੈਂ ਕਿਛ ਕਰਤਾ
1: ਤਬ ਲਗ ਗਰਭ ਜੋਨ ਮੈਂ ਫਿਰਤਾ
0: ਜਬ ਧਾਰੈ ਕੋ ਬੈਰੀ ਮੀਤ
1: ਤਬਲਕ ਨਿਸ਼ਚਲ ਨਾਹੀ ਚੀਤ
0: ਜਬਲਕ ਮੋਹ ਮਗਨ ਸੰਗ ਮਾਏ
1: ਤਬਲਕ ਧਰਮ ਰਾਏ ਦੇਸ ਜਾਏ
0: ਰਬ ਕਿਰਪਾ ਤੇ ਬੰਧਨ ਟੂਟੈ
1: ਗੁਰ ਪ੍ਰਸਾਦ ਨਾਨਕ ਹਾਂ ਛੁਟੈ
0: ਸਹਿਸ ਕਟੇ ਲਖ ਕੋਟ ਧਾਵੈ
1: ਕਿਰਤ ਨ ਆਵੈ ਮਾਇਆ ਪਾਛੈ ਪਾਵੈ
0: ਅਨਕ ਭੋਗ ਵਿਖਿਆ ਕੇ ਕਰੈ
1: ਨੈ ਤਪਤਾਵੈ ਖਪ ਖਪ ਮਰੈ
0: ਬਿਨਾ ਸੰਤੋਖ ਨਹੀਂ ਕੋ ਰਾਜੈ
1: ਸੁਪਨ ਮਨੋਰਥ ਬਿਰਥੇ ਸਭ ਕਾਜੈ
0: ਨਾਮ ਰੰਗ ਸਰਬ ਸੁਖ ਹੋਏ
1: ਪ੍ਰਭਾਗੀ ਕਿਸੈ ਪ੍ਰਾਪਤ ਹੋਏ
0: ਕਰਨ ਕਰਾਵਨ ਆਪੇ ਆਪ
1: ਸਦਾ ਸਦਾ ਨਾਨਕ ਹਰ ਜਾਪ
0: ਕਰਨ ਕਰਾਵਨ ਕਰਨੈ ਹਾਰ
1: ਇਸ ਕੈ ਹਾਥ ਕਹਾਂ ਵਿਚਾਰ
0: ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ
1: ਆਪੇ ਆਪ ਪ੍ਰਭ ਸੋਏ
0: ਜੋ ਕਿਛ ਪੀਨੋ ਸੋ ਆਪਣਾ ਰੰਗ
1: ਸਭ ਤੇ ਦੂਰ ਸਭ ਨੂੰ ਕੈ ਸੰਗ
0: ਦੂਜਾ ਦੇਖੈ ਕਰੈ ਵਿਵੇਕ
1: ਆਪੇ ਏਕਾ ਪਿਆ ਨੇ
0: ਮਰੈ ਨਾ ਪਿੰਸੈ ਆਵੈ ਨਾ ਜਾਏ
1: ਨਾਨਕ ਸਭ ਹੀ ਰਹਿ ਸਮਾਏ
0: ਆਪ ਉਪਦੇਸੈ ਸਮਝੈ ਆਪ
1: ਆਪੇ ਰਚਿਆ ਸਭ ਕੈ ਸਾਥ
0: ਆਪ ਪੀਨੋ ਆਪਣ ਵਿਸਥਾਰ
1: ਸਭ ਕੁਛ ਉਸਕਾ ਉਹ ਕਰਨੈ ਹਾਰ
0: ਉਸ ਤੇ ਭਿੰਨ ਕਹੋ ਕਿਛ ਹੋਏ
1: ਆਂਤ ਨੰਤਰ ਏਕੈ ਸੋਏ
0: ਆਪਣੇ ਚਲਿਤ ਆਪ ਕਰਨੈ ਹਾਰ
1: ਗੌਤ ਕਰੇ ਰੰਗ ਅਪਾਰ
0: ਮਨ ਮੈਂ ਆਪ ਮਨ ਆਪਣੇ ਮਾਹੇ
1: ਨਾਨਕ ਕੀਮਤ ਕਹਿਣ ਨਾ ਜਾਏ
0: ਸਤ ਸਤ ਸਤ ਪ੍ਰਭ ਸੁਆਮੀ
1: ਗੁਰ ਪ੍ਰਸਾਦ ਕਿਨੈ ਵਿਖਿਆਨੀ
0: ਸਤ ਸਤ ਸਤ ਸਭ ਕੀਨਾ
1: ਕੋਟ ਮਦੈ ਕਿਨੈ ਵਿਰਲੈ ਚੀਨਾ
0: ਭਲਾ ਭਲਾ ਭਲਾ ਤੇਰਾ ਰੂਪ
1: ਅਤ ਸੁੰਦਰ ਅਪਾਰ ਅਨੂਪ
0: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ
1: ਘਟ ਘਟ ਸੁਣੀ ਸਰ ਹੁਣ ਵਿਖਿਆਣੀ
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ
1: ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ
0: ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰ ਨਹਾਰ
1: ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ
0: ਸੰਤ ਕੈ ਦੁਖਨ ਆਰ ਜਾ ਘਟੈ
1: ਸੰਤ ਕੈ ਦੁਖਨ ਜਮਤੇ ਨਹੀਂ ਛੁਟੈ
0: ਸੰਤ ਕੈ ਦੁਖਨ ਸੁਖ ਸਭ ਜਾਏ
1: ਸੰਤ ਕੈ ਦੁਖਨ ਨਰਕ ਮੈਂ ਪਾਏ
0: ਸੰਤ ਕੈ ਦੁਖਨ ਮਤ ਹੋਏ ਮਲੀਨ
1: ਸੰਤ ਕੈ ਦੁਖਨ ਸੋਭਾ ਦੇ ਹੀਨ
0: ਸੰਤ ਕੇ ਹਥੇ ਕੋ ਰੱਖੈ ਨਾ ਕੋਈ
1: ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ
0: ਸੰਤ ਕਿਰਪਾਲ ਕਿਰਪਾ ਜੇ ਕਰੈ
1: ਨਾਨਕ ਸੰਤ ਸੰਗ ਨਿੰਦਕ ਬੀਤਰੈ
0: ਸੰਤ ਕੇ ਦੁਖਨ ਤੇ ਮੁਖ ਭਵੈ
1: ਸੰਤਨ ਕੈ ਦੁਖਨ ਕਾਗ ਜਿਉਂ ਲਵੈ
0: ਸੰਤਨ ਕੈ ਦੁਖਨ ਸਰਪ ਜੋਨ ਪਾਏ
1: ਸੰਤ ਕੈ ਦੁਖਨ ਤ੍ਰਿਗਤ ਜੋਨ ਕਰਮਾਏ
0: ਸੰਤਨ ਕੈ ਦੁਖਨ ਤ੍ਰਿਸ਼ਨਾ ਮਹਿ ਜਲੈ
1: संत का दुखन सब को छले
0: संत का दुखन तेज सब जाए
1: संत का दुखन नीच निचाए
0: संत दुखी का थाओ को नाहे
1: नानक संत भावे ता ए पी कत पाए
0: संत का निंदक महा अतताई
1: संत का निंदक खन टिकन न पाए
0: संत का निंदक महा हत्यारा
1: संत का निंदक परमेश्वर मारा
0: संत का निंदक राज तेहीन
1: संत का निंदक दुखिया अरदीन
0: संत के निंदक को सर्व रोग
1: संत के निंदक को सदा बिजोग
0: संत के निंदा दुख मैं दुख
1: नानक संत भावे ता उसका भी होए मोख
0: संत का दुखी सदा पवित्र
1: संत का दुखी किसे का नहीं मित
0: संत के दुखी को डान लगे
1: संत के दुखी को सब त्याग
0: संत का दुखी महा अहंकारी
1: संत का दुखी सदा बेकारी
0: संत का दुखी जन्म मरे
1: संत की दुख न सुख ते तरे
0: संत के दुखी को ना ही ठाओ
1: नानक संत भावे ता लय मिलाए
0: संत का दुखी अद बीज ते टूटे
1: संत का दुखी किते काज न पहुंचे
0: संत के दुखी को उद्यान परमाइये
1: संत का दुखी उजड़ पाइये
0: संत का दुखी अंतर ते थोथा
1: जो सास बिना मृत की लोथा
0: संत के दुखी की जड़ किस ना ही
1: अपन बीजा पे ही खाहे
0: संत के दुखी को अवर न रख नहार
1: नानक संत भावे ता लय उबार
0: संत का दुखी इउं बिल लाए
1: इउं जल बे हुन मछली तड़फड़ाए
0: संत का दुखी भूखा नहीं राजै
1: जो पावक ईंधन नहीं त्रापे
0: संत का दुखी छुटे अकेला
1: इउं बवाड़ तेरे खेत माहे दुहेला
0: संत का दुखी धर्म ते रहत
1: संत का दुखी सत मिथ्या कहत
0: किरत निंदक का धुर ही पया
1: नानक जो तिस भावे सोई थिया
0: संत का दुखी बिगड़ रूप होए जाए
1: संत के दुखी को दरगह मिले सजाए
0: संत का दुखी सदा सहकाइय
1: संत का दुखी ना मरे ना जिवाइये
0: संत के दुखी की पूजै न आसा
1: संत का दुखी उठ चले निराशा
0: संत के दुख न दृष्टे कोई
1: जैसा भाव है तैसा कोई होए
0: पया किरत न मिटे कोई
1: नानक जाने सच्चा सोए
0: सब कर तिसकी हो करने हार
1: सदा सतस को नमस्कार
0: रापी उसत करहो दिन रात
1: तिसे त्यागो सास ग्रास
0: सब कछ वरतै तिसका किया
1: जैसा करे तैसा को थिया
0: अपना खेला करने हार
1: दूसर कौन कहे विचार
0: जिसनो कृपा करे तिस आपन नाम दे
1: वडपा की नानक जन से श्लोक
0: तजो सियान पुसुर जन हो सिमरो हर हर राय
1: एक आस हर मन रखो नानक दुख परम पौ जाए अष्टपदी
0: मनुख की टेक बिरथी सब जान
1: जीवन पौ एक है भगवान
0: जिसके दिया रह अगाही
1: पौ न तृष्णा लग गया
0: मारे रख एको आप
1: मानक कृष्णा ही हाथ
0: जिसका हुक्म भू सुख होए
1: जिसका नाम रख कंठ परोए
0: सिमर सिमर सिमर पुरा सोए
1: नानक बिघन न लागे कोए
0: उसत मन में कर निरंकार
1: कर मन मेरे सत व्यवहार
0: निर्मल रसना अमृत पियो
1: सदा सहेला कर ले जियो
0: नैनो बेग ठाकुर का रंग
1: सदा संग बिन सह सब संग
0: चरण चलो मार्ग गोविंद
1: मिटे पाप जपिए हर बिंद
0: हर हर कर्म श्रवण हर कथा
1: हर ज्ञान नानक उजल मथा
0: बड़ भागी ते जन जग माहे
1: सदा सदा हर के गुण गाहे
0: राम नाम जो करे विचार
1: चेतन मंतक नी संसार
0: मन तन मुख बोले हर मुखी
1: सदा सदा जानो ते सुखी
0: एको एक एक पछाने
1: तुत कियो सोजी जाने
0: नाम संग जिसका मन मानिया
1: नानक तने निरंजन जाने
0: गुर प्रसाद अपने आप सुजे
1: जिसकी जानो तृष्णा बुझे
0: सात संग हर हर जस कहत
1: सर्व रोग त्यो हर जन रहत
0: आन दिन कीर्तन केवल बखयान
1: मैं सोई निर्वाण
0: एक ऊपर जिस जन की आशा
1: उसकी कटिए जन की फसा
0: पार ब्रह्म की जिस मन भूख
1: नानक पसन्न लगे दुख
0: जिसको हर ब्रह्म मन चित आवे
1: सो संत सोहेला नहीं डुलावे
0: जिस प्रभु अपना कृपा करे
1: सो सेवक को किसते डरे
0: जैसा सत ऐसा दृष्ट आया
1: अपने कार्य में आप समाया
0: शोधत शोधत शोधत सीजया
1: प्रसाद तत् सब पूजे
0: जब देखो तब सब शमूल
1: नानक सो सूक्ष्म सोई स्थूल
0: मैं किस जन मैं न किस मरे
1: अपन चलते आप ही करे
0: आवन जावन दृष्ट अनदृष्ट
1: आज्ञाकारी तारी सब सृष्ट
0: आपे आप सगल में आप
1: अनक युग त्रच था व्यथा
0: अविनाशी ना ही किस खंड
1: धारण धार रहे ब्रह्मांड
0: लख पे पुरख प्रताप
1: आप जपाए तन नानक जाप
0: दिन प्रभ जाता सो सो पावंत
1: सगल संसार उदर तन मंत
0: प्रभ के सेवक सगल उदारण
1: प्रभ के सेवक दुख विसारण
0: आपे मेल लय कृपाल
1: गुर का शब्द जप भय निहाल
0: गुर की सेवा सो ही लागे
1: जिसनो कृपा करे बट भागे
0: नाम जपत पावे विश्राम
1: नानक तन पुरख को उत्तम कर मान
0: जो किस करे सो प्रभ के रंग
1: सदा सदा बसे हर संग
0: भाई हो वैसो होए
1: करने हार पछाने सोए
0: जब का किया जन मीठ लगाना
1: जैसा सत ऐसा दृष्टाना
0: जिसकी उपजे तिस माही समाए
1: सुख निधान उन्हों बनया।

0: ਰਾਸ਼ਟਰਪਤੀ
1: ਅਵਨਾ ਸੀ ਪ੍ਰਭ ਮਨ ਮਹਿ ਰਾਖ
0: ਮਾਨੁ ਕੀਤੁ ਪ੍ਰੀਤ ਤਿਆਗ
1: ਤੇਸੇ ਪਰੈ ਨਾਹੀ ਕਿਛ ਹੋਏ
0: ਸਭ ਨਿਰੰਤਰ ਏਕੋ ਸੋਏ
1: ਆਪੇ ਬੀਨਾ ਆਪੇ ਦਾਨਾ
0: ਗੈਰ ਗੰਭੀਰ ਗਹੀਰ ਸੁਜਾਨਾ
1: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ
0: ਕਿਰਪਾ ਧਿਆਨ ਦਿਆਲ ਬਖਸ਼ੰਦ
1: ਸਾਧ ਤੇਰੇ ਕੀ ਚਰਨੀ ਪਾਉ
0: ਨਾਨਕ ਕੈ ਮਨ ਏ ਨਰਾਉ
1: ਮਨਸਾ ਪੂਰਨ ਸਰਨਾ ਜੋਗ
0: ਕਰ ਪਾਇਆ ਸੋਈ ਹੋ
1: ਹਰਨ ਭਰਨ ਜਾ ਕਾ ਨੇਤਰ ਫੋਰ
0: ਮੰਤਰ ਨਾ ਜਾਣੈ ਹੋਰ
1: ਅੰਧ ਰੂਪ ਮੰਗਲ ਸਦ ਜਾ
0: ਕੈ ਸਰਵ ਥੋਕ ਸੁਣੀ ਕਰਤਾ ਕੈ
1: ਰਾਜ ਮਹਿਰਾਜ ਜੋਗ ਮਹਿ ਜੋਗੀ
0: ਅਪਮਤ ਪੀਸਰ ਕ੍ਰਿਸ਼ਨ ਮੈਂ ਭੋਗੀ
1: ਧਿਆਈ ਧਿਆਈ ਭਗਤਾਂ ਸੁਖ ਪਾਇਆ
0: ਨਾਨਕ ਦਸ ਪੁਰਖ ਕਾ ਕਿਨੇ ਅੰਤ ਨਾ ਪਾਇਆ
1: ਜਾਂ ਕੀ ਲੀਲਾ ਕੀਮਤ ਨਾਹੀ
0: ਸਗਲ ਦੇਵ ਹਾਰੇ ਅਵਗਾਹੇ
1: ਪਿਤਾ ਕਾ ਜਨਮ ਕੇ ਜਾਣੈ ਪੂਤ
0: ਸਗਲ ਪਰੋਹੀ ਆਪਣੇ ਸੂਤ
1: ਸੁਮਤ ਗਿਆਨ ਧਿਆਨ ਜਿਨ ਦੇ
0: ਜਨਦਾਸ ਨਾਮ ਤੇ ਆਵੈ ਸੇ
1: ਦੇਹ ਗੁਣ ਮੈਂ ਜਾਂ ਕੋ ਪਰਮਾਏ
0: ਜਨਮ ਰੈਫਰ ਆਵੈ ਜਾਏ
1: ਪੂਜ ਨੀਚ ਤਿਸਕੇ ਅਸਥਾਨ
0: ਜੈਸਾ ਜਨਾਵੈ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾਂ ਕੇ ਰੰਗ
0: ਨਾਨਾ ਪੇਖ ਕਰੇ ਇਕ ਰੰਗ
1: ਨਾਨਾ ਬਿਦ ਕਿਨੋ ਵਿਸਤਾਰ
0: ਰਬੈ ਬਨਾਸੀ ਏਕ ਅੰਕਾਰ
1: ਨਾਨਾ ਚਲਿਤ ਕਰੇ ਤਿਨ ਮਾਹੀ
0: ਪੂਰ ਰਹੇ ਪੂਰਨ ਸਭ ਠਾਏ
1: ਨਾਨਾ ਬਿਦ ਕਰ ਬੰਤ ਬਣਾਈ
0: ਆਪਣੀ ਕੀਮਤ ਆਪੇ ਪਾਈ
1: ਸਭ ਘਰ ਤਿਸਕੇ ਸਭ ਤਿਸਕੇ ਠਾਉ
0: ਜਬ ਜਬ ਜੀਵੈ ਨਾਨਕ ਹਰ ਨਾਮ
1: ਨਾਮ ਕੇ ਧਾਰੇ ਸਗਲੇ ਜੰਤ
0: ਨਾਮ ਕੇ ਧਾਰੇ ਖੰਡ ਬ੍ਰਹਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ
0: ਨਾਮ ਕੇ ਧਾਰੇ ਸੁਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ
0: ਨਾਮ ਕੇ ਧਾਰੇ ਸਗਲੇ ਆਕਾਰ
1: ਨਾਮ ਕੇ ਧਾਰੇ ਪੁਰੀਆਂ ਸਭ ਭਵਨ
0: ਨਾਮ ਕੇ ਸੰਗੁਤ ਰੇਸ਼ਮ ਸਰਵਣ
1: ਹਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
1: ਰੂਪ ਸਤ ਜਾਂ ਕਾ ਸਤ ਅਸਥਾਨ
0: ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾਂ ਕੀ ਬਾਣੀ
0: ਸਤ ਪੁਰਖ ਸਭ ਮਹੇ ਸਮਾਣੀ
1: ਸਤ ਕਰਮ ਜਾਂ ਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਣੀ ਨਿਰਮਲ ਨਿਰਮਲੀ
0: ਜਿਸੇ ਬੁਝਾਏ ਤਿਸੈ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ
0: ਵਿਸਵਾਸ ਸਤ ਨਾਮ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼
0: ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼
1: ਸਤ ਨਿਤ ਬੂਝੈ ਜੇ ਕੋਈ
0: ਨਾਮ ਜਬਰਤਾ ਕੀ ਗਤ ਹੋਏ
1: ਆਪ ਸਤ ਕੀ ਆ ਸਭ ਸਤ
0: ਆਪੇ ਜਾਣੇ ਆਪਣੇ ਮਿਤ ਗਤ
1: ਜਿਸ ਕੀ ਸਿਫਤ ਸੋ ਕਰਨਾ ਹਾਰ
0: ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮਿਤ ਨਾ ਜਾਣੈ ਕੀਆ
0: ਨਾਨਕ ਜੋਤ ਸੁਭਾਵ ਹੈ ਸੋ ਵਰਤੀਆ
1: ਬਿਸਮਨ ਬਿਸਮ ਭਏ ਬਿਸਮਾਦ
0: ਜਿਨ ਬੂਝਿਆ ਤਿਸੇ ਆਇਆ ਸਵਾਦ
1: ਕਰਕੇ ਰੰਗ ਰਾਤ ਜਨ ਰਹੇ
0: ਗੁਰ ਕੈ ਵਚਨ ਪਦਾਰਥ ਲਹੇ
1: ਹੋਏ ਰਾਤੇ ਦੁੱਖ ਕਾਟਨ ਹਾਰ
0: ਜਾਕੇ ਸੰਗਤ ਰਹਿ ਸੰਸਾਰ
1: ਜਨ ਕਾ ਸੇਵ ਸੋ ਵਟ ਭਾਗੀ
0: ਜਨ ਕੈ ਸੰਗ ਏਕਲੇ ਵਿਲਾਗੀ
1: ਗੁਣ ਗੋਬਿੰਦ ਕੀਰਤਨ ਜਨ ਗਾਵੈ
0: ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ
1: ਆਦ ਸਚ ਜੁਗਾਦ ਸਚ
0: ਪੇ ਸਚ ਨਾਨਕ ਹੋਸੀ ਪੇ ਸਚ ਅਸ਼ਟਪਦੀ
1: ਚਰਨ ਸਤ ਸਤ ਪ੍ਰਸਨ ਹਾਰ
0: ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਪੇਕਨ ਹਾਰ
0: ਨਾਮ ਸਤ ਸਤ ਧਿਆਵਨ ਹਾਰ
1: ਆਪ ਸਤ ਸਤ ਸਭ ਧਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭਕਤਾ
0: ਸੁਰਤ ਸਤ ਸਤ ਜਸ ਸੁਣਤਾ
1: ਬੁਜਨ ਹਾਰ ਕੋ ਸਤ ਸਭ ਹੋਏ
0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੈ ਜਨ ਮਾਨਿਆ
0: ਕਰਨ ਕਰਾਵਨ ਤਿਨ ਮੂਲ ਪਛਾਣੇ
1: ਜਾਂ ਕਰ ਹਿਰਦੈ ਵਿਸ਼ਵਾਸ ਪ੍ਰਭ ਆਇਆ
0: ਤਤ ਗਿਆਨ ਤਿਸ ਮਨ ਪ੍ਰਗਟਾਇਆ
1: ਭੈ ਤੇ ਨਿਰਭੋ ਹੋਏ ਬਸਾਨਾ
0: ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ
1: ਬਸ ਮਾਹੀ ਲੈ ਬਸ ਕਢਾਈ
0: ਤਾਕੋ ਭਿੰਦ ਨਾ ਕਹਿਣਾ ਜਾਈ
1: ਬੂਜੈ ਬੂਜਨ ਹਾਰ ਵਿਵੇਕ
0: ਨਾਰਾਇਣ ਮਿਲੇ ਨਾਨਕੇਕ
1: ਠਾਕੁਰ ਕਾ ਸੇਵਕ ਆਗਿਆਕਾਰੀ
0: ਠਾਕੁਰ ਕਾ ਸੇਵਕ ਸਦਾ ਪੁਜਾਰੀ
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ
0: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ
0: ਰੱਬ ਕਾ ਸੇਵਕ ਨਾਮ ਕੈ ਰੰਗ
1: ਸੇਵਕ ਕੋ ਪ੍ਰਭ ਪਾਲਣ ਹਾਰਾ
0: ਸੇਵਕ ਕੀ ਰੱਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ
0: ਨਾਨਕ ਸੋ ਸੇਵਕ ਸਾਸ ਸਾਸ ਸਮਾਰੈ
1: ਆਪਣੇ ਜਨ ਕਾ ਪਰਦਾ ਢਾਕੈ
0: ਆਪਣੇ ਸੇਵਕ ਕੀ ਸਰ ਪਰ ਰੱਖੈ
1: ਆਪਣੇ ਦਾਸ ਕੋ ਦੇ ਵਡਾਈ
0: ਆਪਣੇ ਸੇਵਕ ਕੋ ਨਾਮ ਜਪਾਈ
1: ਆਪਣੇ ਸੇਵਕ ਕੀ ਆਪ ਪਤ ਰੱਖੈ
0: ਬਾਕੀ ਕਦਮਿਤ ਕੋਈ ਨਾ ਲੱਖੈ
1: ਰੱਬ ਕੇ ਸੇਵਕ ਕੋ ਨਾ ਪਹੁੰਚੈ
0: ਰੱਬ ਕੇ ਸੇਵਕ ਉੱਚੇ ਉੱਚੇ
1: ਜੋ ਪ੍ਰਭ ਆਪਣੀ ਸੇਵਾ ਲਾਇਆ
0: ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮਹਿ ਕਰ ਰੱਖੈ
0: ਭਸਮ ਕਰੈ ਲਸਕਰ ਕੋਟ ਲੱਗ
1: ਜਿਸ ਕਾ ਸਾਸਨ ਕੱਢ ਤੇ ਆਪ
0: ਤਾਕੋ ਰਾਖਤ ਦੇ ਕਰ ਹਾਥ
1: ਮਾਨਸ ਯਤਨ ਕਰਤ ਬਹੁ ਭਾਂਤ
0: ਜਿਸ ਕੇ ਕਰਤਵ ਬ੍ਰਥੇ ਜਾਤ
1: ਮਾਰੈ ਨਾ ਰੱਖੈ ਅਵਰ ਨਾ ਕੋਈ
0: ਸਰਬ ਜੀਆਂ ਕਾ ਰਾਖਾ ਸੋਏ
1: ਆਹੀ ਸੋਚ ਕਰ ਹੇਰੇ ਪ੍ਰਾਣੀ
0: ਜਪ ਨਾਨਕ ਪ੍ਰਭ ਲੱਖ ਵਡਾਣੀ
1: ਬਾਰ ਪ੍ਰਭ ਜਪੀ ਹੈ
0: ਅਮਰਤੇ ਮਨ ਤਨ ਧਰਪੀ ਹੈ
1: ਨਾਮ ਰਤਨ ਜਨ ਗੁਰਮੁਖ ਪਾਇਆ
0: ਜਿਸ ਕੇ ਸ਼ੇਵਰ ਨਾਹੀ ਦ੍ਰਿਸ਼ਟਾਇਆ
1: ਨਾਮ ਧਨ ਨਾਮੋ ਰੂਪ ਰੰਗ
0: ਨਾਮੋ ਸੁਖਰ ਨਾਮ ਕਾ ਸੰਗ
1: ਨਾਮ ਰਸ ਜੋ ਜਨ ਤ੍ਰਿਪਤਾਨੇ
0: ਮੰਤਨ ਨਾਮੇ ਨਾਮ ਸਮਾਨੇ
1: ਊਠ ਬੈਠ ਸੋਭਤ ਨਾਮ
0: ਰਹੋ ਨਾਨਕ ਜਨ ਕੈ ਸਦ ਕਾਮ
1: ਬੋਲੋ ਜਸ ਜੇ ਵਾ ਦਿਨ ਰਾਤ
0: ਰੱਬੇ ਆਪਣੇ ਜਨ ਕਿੰਨੀ ਦਾਤ
1: ਕਰੇ ਭਗਤੇ ਆਤਮ ਕਹਿ ਚਾਏ
0: ਰੱਬੇ ਆਪਣੇ ਸਿਉ ਰਹੇ ਸਮਾਏ
1: ਜੋ ਹੋ ਵਾ ਹੋ ਵਤ ਸੋ ਜਾਣੈ
0: ਰੱਬੇ ਆਪਣੇ ਕਾ ਹੁਕਮ ਪਛਾਣੈ
1: ਇਸ ਕੀ ਮਹਿਮਾ ਕੌਣ ਬਖਾਨੋ
0: ਇਸ ਕਾ ਗੁਣ ਕਹਿ ਏਕ ਨ ਜਾਨੋ
1: ਆਠ ਪੈਰ ਪ੍ਰਭ ਅਸੇ ਹਜੂਰੇ
0: ਰਹੋ ਨਾਨਕ ਸੇ ਜਨ ਪੂਰੇ
1: ਮਨ ਮੇਰੇ ਤਿੰਨ ਕੀ ਓਟ ਲੇਹੇ
0: ਮਨ ਤਨ ਆਪਣਾ ਤਿੰਨ ਜਨ ਦੇ
1: ਜਿਨ ਜਨੇ ਆਪਣਾ ਪ੍ਰਭੂ ਪਛਾਤਾ
0: ਸੋ ਜਨ ਸਰਬ ਥੋਕ ਕਾ ਦਾਤਾ
1: ਕਿਸ ਕੀ ਸਰਨ ਸਰਬ ਸੁਖ ਪਾਵਹਿ
0: ਇਸ ਕੈ ਦਰਸ ਸਭ ਪਾਪ ਮਿਟਾਵੈ
1: ਅਵਰ ਸਿਆਨਪ ਸਗਲੀ ਛਾਡ
0: ਜਿਸ ਜਨ ਕੀ ਤੂੰ ਸੇਵਾ ਲਾਗ
1: ਆਪ ਨ ਜਾਨ ਨ ਹੋਵੀ ਤੇਰਾ
0: ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ
0: ਜਿਸ ਕੈ ਸੰਗ ਸਿੱਖੀ ਉਦਰ ਹੈ ਨਾਨਕ ਹਰ ਗੁਣ ਗਾਵੈ
1: ਸਤਿਗੁਰ ਸਿੱਖ ਕੀ ਕਰੈ ਪ੍ਰਭ ਪਾਲ
0: ਸਿਵ ਕੋ ਗੁਰ ਸਦਾ ਦਿਆਲ
1: ਸਿੱਖ ਕੀ ਗੁਰ ਦੁਰਮਤ ਮਲ ਹਿਰੈ
0: ਗੁਰ ਬਚਨੀ ਹਰ ਨਾਮ ਉਚਰੈ
1: ਸਤਿਗੁਰ ਸਿੱਖ ਕੇ ਬੰਧਨ ਕਟੈ
0: ਗੁਰ ਕਾ ਸਿੱਖ ਵਕਾਰ ਤੇ ਹਟੈ
1: ਸਤਿਗੁਰ ਸਿੱਖ ਕੋ ਨਾਮ ਧਨ ਦੇ
0: ਗੁਰ ਕਾ ਸਿੱਖ ਵਡਭਾਗੀ ਹੈ
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ
0: ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
1: ਗੁਰ ਕੈ ਗ੍ਰਹਿ ਸੇਵਕ ਜੋ ਰਹੈ
0: ਗੁਰ ਕੀ ਆਗਿਆ ਮਨ ਮੈਂ ਸਹੈ
1: ਆਪ ਸਕੋ ਕਰ ਕਸ਼ ਨਾ ਜਨਾਵੈ
0: ਹਰ ਹਰ ਨਾਮ ਹਿਰਦੈ ਸਦ ਧਿਆਵੈ
1: ਮਨ ਵੇਚੈ ਸਤਿਗੁਰ ਕੈ ਪਾਸ
0: ਸੇਵਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇ ਕਾਮੀ
0: ਜਿਸ ਕੋ ਹੋਤ ਪ੍ਰਾਪਤ ਸਵਾਮੀ
1: ਆਪਣੀ ਕਿਰਪਾ ਜਿਸ ਆਪ ਕਰੇ
0: ਨਾਨਕ ਸੋ ਸੇਵਕ ਗੁਰ ਕੀ ਮਤਲੇ
1: ਜਿਸ ਵਿਸਵੇ ਗੁਰ ਕਾ ਮਨ ਮਾਨੈ
0: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
1: ਸੋ ਸਤਿਗੁਰ ਜਿਸ ਹਿਰਦੈ ਹਰ ਨਾਉ
0: ਨਾਨਕ ਬਾਰ ਗੁਰ ਕੋ ਬਲ ਜਾਉ
1: ਸਰਬ ਨਿਧਾਨ ਜੀ ਕਾ ਦਾਤਾ
0: ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ
1: ਬ੍ਰਹਮ ਜਨ ਜਨਮੈ ਪਾਰ ਬ੍ਰਹਮ
0: ਕਹਿ ਆਪ ਨਹੀਂ ਕਛ ਭਰਮ
1: ਸਹਿ ਸਿਆਨ ਭਲਿਆ ਨਾ ਜਾਈਐ
0: ਨਾਨਕ ਐਸਾ ਗੁਰਵਟ ਭਾਗੀ ਪਾਈਐ
1: ਸਫਲ ਦਰਸ਼ਨ ਦੇਖਤ ਪੁਨੀਤ
0: ਵਰਸਤ ਚਰਨਗਤ ਨਿਰਮਲ ਰੀਤ
1: ਭੇਟ ਸੰਗ ਰਾਮ ਗੁਣ ਰਵੇ
0: ਪਾਰ ਰਮਕੀ ਦਰਗਹਿ ਗਵੈ
1: ਸੁਣ ਕਰ ਬਚਨ ਕਰਨ ਆਗਾਨੇ
0: ਮਨ ਸੰਤੋਖਾ ਤੰਪਤੀ ਆਨੈ
1: ਪੂਰਾ ਗੁਰ ਅਕਿਓ ਜਾਂ ਕਾ ਮੰਤਰ
0: ਅੰਮ੍ਰਿਤ ਦ੍ਰਿਸ਼ਟ ਭੇਖੇ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ
0: ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
1: ਵਾਹੇ ਗੁਰ ਸਤ ਅਨੇਕ
0: ਸਤਪੁਰਖ ਪੂਰਨ ਵਿਵੇਕ
1: ਕਾਹੂੰ ਬੋਲ ਨ ਪਹੁੰਚਤ ਪੁਰਾਣੀ
0: ਆਗਮਾ ਗੋਚਰ ਪ੍ਰਭ ਨਿਰਬਾਨੀ
1: ਮੇਰਾ ਹਾਰ ਨਿਰਵੈਰ ਸੁਖਦਾਈ
0: ਤਾਂ ਕੀ ਕੀਮਤ ਕਿਨੇ ਨਾ ਪਾਈ
1: ਨਾਨਕ ਭਗਤ ਬੰਦਨ ਨਿਤ ਕਰੇ
0: ਚਰਨ ਕਮਲ ਹਿਰਦੈ ਸਿਮਰੈ
1: ਸਤ ਬਲਹਾਰੀ ਸਤਪੁਰੇ ਆਪਣੇ
0: ਨਾਨਕ ਜਿਸ ਪ੍ਰਸਾਦਾ ਸਾ ਪ੍ਰਭ ਜਪਨੇ
1: ਇਹੋ ਹਰ ਰਸ ਪਾਵੈ ਜਨ ਕੋਏ
0: ਅੰਮ੍ਰਿਤ ਪੀਵੈ ਅਮਰਸ ਹੋਏ
1: ਉਸ ਪੁਰਖ ਕਾ ਨਾਹੀ ਕਦੇ ਵਿਨਾਸ਼
0: ਜਾਕੇ ਮਨ ਪ੍ਰਗਟੇ ਗੁਣਤਾਸ
1: ਆਠ ਪੈਰ ਹਰ ਕਾ ਨਾਮ ਲੇ
0: ਸੱਚ ਉਪਦੇਸੇ ਵਕੋ ਦੇ
1: ਮੋਹ ਮਾਇਆ ਕੈ ਸੰਗ ਨਾ ਲੇਪ
0: ਮਨ ਮੈਂ ਰੱਖੇ ਹਰ ਹਰ ਏਕ
1: ਅੰਧਕਾਰ ਦੀਪਕ ਪ੍ਰਗਾਸੇ
0: ਨਾਨਕ ਭਰਮ ਬਹੁ ਦੁਖਤਾ ਤੇ ਨਾਸੇ
1: ਸਤ ਮਾਹੀ ਠਾਂਡ ਵਰਤਾਈ
0: ਅਣਦ ਭਇਆ ਦੁਖ ਨਾਠੇ ਭਾਈ
1: ਜਨਮ ਮਰਨ ਕੇ ਮਿਟੇ ਅੰਦੇਸੇ
0: ਸਾਧੂ ਕੇ ਪੂਰਨ ਉਪਦੇਸੇ
1: ਭਉ ਚੁਕਾ ਨਿਰਭਉ ਹੋਏ ਵਸੈ
0: ਸਗਲ ਵਿਆਦ ਮਨ ਤੇ ਕਹਿ ਨਸੇ
1: ਜਿਸ ਕਾ ਸਾਧਨ ਕਿਰਪਾ ਧਾਰੀ
0: ਸਾਧ ਸੰਗ ਜਪ ਨਾਮ ਮੁਰਾਰੀ
1: ਚਿਤ ਪਾਈ ਚੁਕੇ ਭ੍ਰਮ ਗਮਨ
0: ਨਾਨਕ ਹਰ ਹਰ ਦਾ ਸਰਵਣ
1: ਨਿਰਗੁਣ ਆਪ ਸਰਗੁਣ ਵੀ ਉਹੀ
0: ਕਲਾ ਧਾਰ ਜਿਨ ਸਗਲੀ ਮੋਹੀ
1: ਆਪਣੇ ਚਰਿਤ ਪ੍ਰਭ ਆਪ ਬਣਾਏ
0: ਆਪਣੀ ਕੀਮਤ ਆਪੇ ਪਾਏ
1: ਹਰ ਬਿਨ ਦੂਜਾ ਨਾਹੀ ਕੋਏ
0: ਸਰਬ ਨਿਰੰਤਰ ਇੱਕੋ ਸੋਏ
1: ਓਤ ਪੋਤ ਰਵਿਆ ਰੂਪ ਰੰਗ
0: ਪ੍ਰਕਾਸ਼ ਸਾਧਕ ਸੰਗ
1: ਰਚਨਾ ਆਪਣੀ ਕਲ ਧਾਰੀ
0: ਅਨਕ ਬਾਰ ਨਾਨਕ ਬਲਹਾਰੀ
1: ਸਲੋਕ ਸਾਥ ਨ ਚੱਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ
0: ਹਰ ਹਰ ਨਾਮ ਕਮਾਵਨ ਨਾਨਕ ਹੋ ਤਨ ਸਾਰ ਅਸ਼ਟਪਦੀ
1: ਸੰਤ ਜਨਾ ਮਿਲ ਕਰੋ ਵਿਚਾਰ
0: ਏਕ ਸਿਮਰ ਨਾਮ ਆਧਾਰ
1: ਅਵਰੋ ਪਾਪ ਸਮੀਤ ਬਸਾਰੋ
0: ਚਰਨ ਕਮਲ ਰਿਧ ਮੈਂ ਉਰਧਾਰ
1: ਕਰਮ ਕਾਮ ਸੋ ਪ੍ਰਭ ਸਮਰੱਥ
0: ਨਿੜ ਕਰ ਗਾਹ ਨਾਮ ਹਰ ਵੱਥ
1: ਇਹੋ ਧਨ ਸੰਚੋ ਹੋ ਭਗਵੰਤ
0: ਸੰਤ ਜਨਾ ਕਾ ਨਿਰਮਲ ਮੰਤ
1: ਏਕ ਆਸ ਰੱਖੋ ਮਨ ਮਾਹੀ
0: ਸਰਵ ਰੋਗ ਨਾਨਕ ਮਿਟ ਜਾਹੀ
1: ਜਿਸ ਧਨ ਕੋ ਚਾਰ ਕੁੰਟ ਉੱਠ ਧਾਵੇ
0: ਸੋ ਧਨ ਹਰ ਸੇਵਾ ਤੇ ਪਾਵੇ
1: ਜਿਸ ਸੁਖ ਕੋ ਨਿਤ ਬਾਂਛੇ ਮੀਤ
0: ਸੋ ਸੁਖ ਸਾਧੂ ਸੰਗ ਪ੍ਰੀਤ
1: ਜਿਸ ਸੋਭਾ ਕੋ ਕਰੇ ਭਲੀ ਕਰਨੀ
0: ਸਾਸੋ ਬਾਬਰ ਹਰ ਕੀ ਸਰਨੀ
1: ਧਨ ਕੋ ਪਾਵੀ ਰੋਗ ਨਾ ਜਾਏ
0: ਰੋਗ ਮਿਟੈ ਹਰ ਅਵਖਦ ਲਾਏ
1: ਸਰਵ ਨਿਧਾਨ ਮੈਂ ਹਰ ਨਾਮ ਨਿਧਾਨ
0: ਜਪ ਨਾਨਕ ਦਰਗਾਹ ਪ੍ਰਵਾਨ
1: ਮਨ ਪ੍ਰਬੋਧੋ ਹਰ ਕਹਿ ਨਾਈ
0: ਸਤਾਪ ਤੇ ਆਵੈ ਠਾਏ
1: ਤਾਂ ਕੋ ਬਿਗਨ ਨਾ ਲਾਗੈ ਕੋਈ
0: ਜਾ ਕੇ ਹਿਰਦੈ ਵਸੈ ਹਰ ਸੋਏ
1: ਗਲ ਤਾਤੀ ਠੰਡਾ ਹਰ ਨਾਉ
0: ਸਿਮਰ ਸਿਮਰ ਸਦਾ ਸੁਖ ਪਾਉ
1: ਹੋ ਬਿਨ ਸਹਿ ਪੂਰਨ ਹੋਏ ਆਸ
0: ਭਗਤ ਪਾਏ ਆਤਮ ਪ੍ਰਕਾਸ਼
1: ਇਤ ਕਰ ਜਾਏ ਵਸੈ ਅਬਿਨਾਸੀ
0: ਤੋ ਨਾਨਕ ਕਾਟੀ ਜਮ ਫਾਸੀ
1: ਸਤ ਵਿਚਾਰ ਕਹਿ ਜਨ ਸਾਚਾ
0: ਜਨਮ ਮਰੈ ਸੋ ਕਾਚੋ ਕਾਚਾ
1: ਆਵਾ ਗਮਨ ਮਿਟੈ ਪ੍ਰਭ ਸੇਵ
0: ਆਪ ਤਿਆਗ ਸਰਨ ਗੁਰਦੇਵ
1: ਕਿਉਂ ਰਤਨ ਜਨਮ ਕਾ ਹੋਏ ਉਧਾਰ
0: ਹਰ ਹਰ ਸਿਮਰ ਪੁਰਾਣੇ ਆਧਾਰ
1: ਅਨਕ ਕੋ ਪਾਪ ਨਾ ਛੂਟਣ ਹਾਰੇ
0: ਸਿਮਰਤ ਸਾਸਤ ਵੇਦ ਵਿਚਾਰੇ
1: ਹਰਤੀ ਭਗਤ ਕਰੋ ਮਨ ਲਾਏ
0: ਮਨ ਬੰਸ਼ਤ ਨਾਨਕ ਫਲ ਪਾਏ
1: ਸੰਗ ਨਚਾਰ ਸਤੇ ਰਹਿ ਧਨਾ
0: ਗਲ ਬਤਾਵੈ ਮੂਰਖ ਮਨਾ
1: ਸੁਤ ਮੀਤ ਕੁਟੰਬ ਹਰ ਬਨੇਤਾ
0: ਇਨਤੇ ਕਹੋ ਤੁਮ ਕਵਨ ਸਨਥਾ
1: ਰਾਜ ਰੰਗ ਮਾਇਆ ਵਿਸਾਰ
0: ਇਨਤੇ ਕਹੋ ਕਵਨ ਛੁਟਕਾਰ
1: ਹਸ ਹਸਤੀ ਰਥ ਸਵਾਰੀ
0: ਝੂਠਾ ਡੰਪ ਝੂਠ ਪਸਾਰੀ
1: ਜਿਨ ਦੀਏ ਤਿਸ ਬੁਝੈ ਨ ਬਗਾਨਾ
0: ਨਾਮ ਪਸਾਰ ਨਾਨਕ ਪਛਤਾਨਾ
1: ਗੁਰ ਕੀ ਮਾਤੂ ਲੇਹ ਆਨੇ
0: ਭਗਤ ਬਿਨਾ ਬਹੁ ਡੂਬੇ ਸਿਆਨੇ
1: ਭਗਤੀ ਭਗਤ ਕਰੋ ਮਨ ਮੀਤ
0: ਨਿਰਮਲ ਹੋਏ ਤੁਮਾਰੋ ਚੀਤ
1: ਚਰਨ ਕਮਲ ਰਾਖੋ ਮਨ ਮਾਹੀ
0: ਜਨਮ ਜਨਮ ਕੇ ਕਿਲ ਵਿਖ ਜਾਹੇ
1: ਆਪ ਜਪੋ ਅਵਰਾ ਨਾਮ ਜਪਾਵੋ
0: ਸੰਤ ਕਹਿਤ ਰਹਿਤ ਗਤ ਪਾਵੋ
1: ਸਾਰ ਭੂਤ ਸਤ ਹਰ ਕੋ ਨਾਉ
0: ਸਹਿ ਸਵਾਇ ਨਾਨਕ ਗੁਣ ਗਾਉ
1: ਗੁਣ ਗਾਵਤ ਤੇਰੀ ਉਤਰ ਸਮੈਲ
0: ਜਨ ਸਜਾਇ ਹਉ ਮੈਂ ਬਿਖ ਫੈਲ
1: ਹੋਏ ਅਚਿੰਤ ਬਸੈ ਸੁਖਨਾਲ
0: ਸਾਧ ਗ੍ਰਾਸਰ ਨਾਮ ਸਮਾਲ
1: ਛਾੜ ਸਿਆਨਪ ਸਗਲੀ ਮਨਾ
0: ਸਾਧ ਸੰਗ ਭਾਵੈ ਸਚ ਧਨਾ
1: ਹਰ ਪੂੰਜੀ ਸੰਚ ਕਰੋ ਵਿਵਹਾਰ
0: ਨਿਹਾਂ ਸੁਖ ਦਰਗਹਿ ਜੈਕਾਰ
1: ਸਰਵ ਨਿਰੰਤਰ ਏਕੋ ਦੇਖ
0: ਤੋ ਨਾਨਕ ਜਾਕੇ ਮਸਤਕ ਲੇਖ
1: ਏਕੋ ਜਪ ਏਕੋ ਸਲਾਹੇ
0: ਏਕ ਸਿਮਰ ਏਕੋ ਮਨ ਆਹੇ
1: ਏਕ ਸਕੇ ਗੁਣ ਗਾਓ ਅਨੰਤ
0: ਮੰਤਨ ਜਾਪ ਏਕ ਭਗਵੰਤ
1: ਏਕੋ ਏਕ ਏਕ ਹਰ ਆਪ
0: ਪੂਰਨ ਪੂਰੇ ਪ੍ਰਭਾਪ
1: ਅੰਤ ਵਿਸਾਰ ਏਕ ਤੇ ਭਏ
0: ਏਕ ਅਰਾਧ ਪ੍ਰਾਸ਼ਟ ਗਏ
1: ਮੰਤਨ ਅੰਤਰ ਏਕ ਪ੍ਰਭ ਰਾਤਾ
0: ਗੁਰ ਪ੍ਰਸਾਦ ਨਾਨਕ ਏਕ ਜਾਤਾ ਸਲੋਕ
1: ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਈ
0: ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ
1: ਜਾਚਕ ਜਨ ਜਾਚੈ ਪ੍ਰਭ ਦਾਨ
0: ਕਿਰਪਾ ਦੇਵ ਹਰਨਾਮ
1: ਸਾਧ ਜਨਾ ਕੀ ਮੰਗੋ ਧੂਰ
0: ਪਾਰ ਬ੍ਰਹਮ ਮੇਰੀ ਸ਼ਬਦਾ ਪੂਰ
1: ਸਦਾ ਸਦਾ ਪ੍ਰਭ ਕੀ ਗੁਣ ਗਾਵੋ
0: ਸਾਸ ਸਾਸ ਪ੍ਰਭ ਤੁਮੇ ਧਿਆਵੋ
1: ਚਰਨ ਕਮਲ ਸਿਉ ਲਾਗੈ ਪ੍ਰੀਤ
0: ਕਰੋ ਪ੍ਰਭ ਕੀ ਨਿਤ ਨੀਤ
1: ਏਕੋ ਆਧਾਰ
0: ਨਾਨਕ ਮੰਗੇ ਨਾਮ ਪ੍ਰਭ ਸਾਰ
1: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ
0: ਰਸ ਪਾਵੇ ਬਿਰਲਾ ਕੋਏ
1: ਦਿਨ ਚਾਖਿਆ ਸੇ ਜਨ ਤ੍ਰਿਪਤਾਨੇ
0: ਪੂਰਨ ਪੁਰਖ ਨਹੀਂ ਡੋਲਾਨੇ
1: ਸੁਭਰ ਭਰੇ ਪ੍ਰੇਮ ਰਸ ਰੰਗ
0: ਜੇ ਚਾਹੋ ਸਾਧਕ ਸੰਗ
1: ਹਰੇ ਸਰਨ ਆਨ ਸਤਿਆਗ
0: ਅੰਤਰ ਪ੍ਰਕਾਸ਼ ਅੰਦਿਨ ਲਿਵਲਾਗ
1: ਵਡ ਭਾਗੀ ਜਪਿਆ ਪ੍ਰਭ ਸੋਏ
0: ਨਾਨਕ ਨਾਵਰ ਤੇ ਸੁਖ ਹੋਏ
1: ਸੇਵਕ ਕੀ ਮਨਸਾ ਪੂਰੀ ਭਈ
0: ਸਤਿਗੁਰ ਦੇ ਨਿਰਮਲ ਮਤ ਲਈ
1: ਜਨ ਕੋ ਪ੍ਰਭ ਹੋਏ ਉਦਯਾਲ
0: ਸੇਵਕ ਕੀ ਨੋ ਸਦਾ ਨਿਹਾਲ
1: ਬੰਧਨ ਕਾਟ ਮੁਕਤ ਜਨ ਭਇਆ
0: ਜਨਮ ਮਰਨ ਦੁਖ ਭ੍ਰਮ ਗਿਆ
1: ਜਿਸ ਪੁੰਨੀ ਸਰਧਾ ਸਭ ਪੂਰੀ
0: ਕਵ ਰਹਿਆ ਸਤਸੰਗ ਹਜੂਰੀ
1: ਜਿਸ ਕਾ ਸਾਥਿਨ ਲਿਆ ਮਿਲਾਏ
0: ਨਾਨਕ ਭਗਤੀ ਨਾਮ ਸਮਾਏ
1: ਸੋ ਕਿਉਂ ਬਿਸਰਿਆ ਜੇ ਘਾਲ ਨਾ ਭਾਨੈ
0: ਸੋ ਕਿਉਂ ਬਿਸਰੇ ਜੇ ਕੀ ਆ ਜਾਣੈ
1: ਸੋ ਕਿਉਂ ਬਿਸਰਿਆ ਜਿਨ ਸਭ ਕੁਛ ਦੀਆ
0: ਸੋ ਕਿਉਂ ਬਿਸਰਿਆ ਜੇ ਜੀਵਨ ਜੀਆ
1: ਸੋ ਕਿਉਂ ਬਿਸਰਿਆ ਜੇ ਅਗਨ ਮਹਿ ਰਾਖੈ
0: ਗੁਰ ਪ੍ਰਸਾਦ ਕੋ ਬਿਰਲਾ ਲੱਖ ਹੈ
1: ਸੋ ਕਿਉਂ ਬਿਸਰਿਆ ਜੇ ਵਿਖ ਤੇ ਕੱਢ ਹੈ
0: ਜਨਮ ਜਨਮ ਕਾ ਟੂਟਾ ਗੰਢ ਹੈ
1: ਗੁਰ ਪੂਰਾ ਤਤ ਇਹ ਹੈ ਬੁਝਾਇਆ
0: ਪ੍ਰਭ ਆਪਣਾ ਨਾਨਕ ਜਨ ਧਿਆਇਆ
1: ਸਾਜਨ ਸੰਤ ਕਰੋ ਇਹ ਕਾਮ
0: ਆਨ ਤਿਆਗ ਜਪੋ ਹਰ ਨਾਮ
1: ਸਿਮਰ ਸਿਮਰ ਸਿਮਰ ਸੁਖ ਪਾਵੋ
0: ਆਪ ਜਪੋ ਅਵਰੈ ਨਾਮ ਜਪਾਵੋ
1: ਭਗਤ ਭਾਈ ਤਰੀਐ ਸੰਸਾਰ
0: ਭਗਤੀ ਧਨ ਹੋਸ਼ੀ ਸਾਰ
1: ਸਰਬ ਕਲਿਆਣ ਸੂਪ ਨਿਧ ਨਾਮ
0: ਮੂਰਤ ਜਾਤ ਪਾਏ ਵਿਸਰਾਮ
1: ਸਗਲ ਦੂਖ ਕਾ ਹੋਵਤ ਨਾਸ
0: ਨਾਨਕ ਨਾਮ ਜਪੋ ਗੁਣਤਾਸ
1: ਉਪਜੀ ਪ੍ਰੀਤ ਪ੍ਰੇਮ ਰਸ ਚਾਓ
0: ਮੰਤਰ ਅੰਤਰ ਹੀ ਸਵਾਵ
1: ਨੇਤਰੋਂ ਪੇਕ ਦਰ ਸੁਖ ਹੋਏ
0: ਮਨ ਬਿਕਸੈ ਸਾਧ ਚਰਨ ਧੋਏ
1: ਭਗਤ ਜਨਾ ਕੈ ਮਨ ਤਨ ਰੰਗ
0: ਲਿਲਾ ਕੋ ਪਾਵੇ ਸੰਗ
1: ਏਕ ਬਸ ਦੀਜੈ ਕਰਮਯਾ
0: ਪ੍ਰਸਾਦ ਨਾਮ ਜਪ ਲਿਆ
1: ਤਾਂ ਕਿ ਉਪਮਾ ਕਹੀ ਨਾ ਜਾਏ
0: ਨਾਨਕ ਰਹਿਆ ਸਰਬ ਸਮਾਏ
1: ਰੱਬ ਬਖਸ਼ੰਦ ਦੀਨ ਦਯਾਲ
0: ਭਗਤ ਬਸ਼ਲ ਸਦਾ ਕਿਰਪਾਲ
1: ਨਾਥ ਨਾਥ ਗੋਬਿੰਦ ਗੋਪਾਲ
0: ਸਰਬ ਘਟਾ ਕਰਤ ਪ੍ਰਤਪਾਲ
1: ਆਦਿ ਪੁਰਖ ਕਾਰਨ ਕਰਤਾਰ
0: ਭਗਤ ਜਨਾ ਕੇ ਪ੍ਰਾਣ ਆਧਾਰ
1: ਜੋ ਜੋ ਜਪੈ ਸੋ ਹੋਏ ਪੁਨੀਤ
0: ਭਗਤ ਭਾਏ ਲਾਵੇ ਮਨਹੀਤ
1: ਹਮ ਨਿਰਗੁਣ ਯਾਰ ਨੀਚ ਅਜਾਨ
0: ਨਾਨਕ ਤੁਮਰੀ ਸਰਨ ਪੁਰਖ ਭਗਵਾਨ
1: ਸਰਬ ਬੈਕੁੰਠ ਮੁਕਤ ਮੋਖ ਪਾਏ
0: ਏਕ ਨਿਮਕ ਹਰ ਕੇ ਗੁਣ ਗਾਏ
1: ਅਨਕ ਰਾਜ ਭੋਗ ਵਡਿਆਈ
0: ਹਰ ਕੇ ਨਾਮ ਕੀ ਕਥਾ ਮਨ ਭਾਈ
1: ਗੋ ਭੋਜਨ ਕਾ ਪ੍ਰਸੰਗੀਤ
0: ਰਸਨਾ ਜਪਤੀ ਹਰ ਹਰ ਨੀਤ
1: ਭਲੀ ਸੋ ਕਰਨੀ ਸੋਭਾ ਧਨਵੰਤ
0: ਹਿਰਦੈ ਵਸੈ ਪੂਰਨ ਗੁਰਮੰਤ
1: ਸਾਧ ਸੰਤ ਪ੍ਰਭ ਦੇਹੋ ਨਿਵਾਸ
0: ਸਰਬ ਸੁਖ ਨਾਨਕ ਪਰਗਾਸ ਸਲੋਕ
1: ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ
0: ਆਪਣ ਕੀ ਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ
1: ਜਬ ਅਕਾਰ ਇਹੋ ਕਛ ਨਾ ਦਿਸਟੇ ਤਾ
0: ਆਪਨ ਤਬ ਕਹਤੇ ਹੋਤਾ
1: ਜਬ ਧਾਰੀ ਆਪਨ ਸੁਨ ਸਮਾਧ
0: ਵੈਰ ਵਿਰੋਧ ਕੇ ਸੰਗ ਕਮਾਤ
1: ਜਬ ਇਸ ਕਾ ਵਰਨ ਚਿਹਨ ਨਾ ਜਾਪਤ
0: ਹਰ ਕਿਸੋ ਕੋ ਕਿਸੈ ਵਿਆਪਤ
1: ਜਬ ਆਪਨ ਆਪ ਆਪ ਆਰ ਬ੍ਰਹਮ
0: ਮੋਹ ਕਹਾ ਕਿਸ ਹੋਵਤ ਭਰਮ
1: ਆਪਨ ਖੇਲ ਆਪ ਵਰਤੀ ਜਾ
0: ਨਾਨਕ ਕਰਨੇ ਹਾਰ ਨਾ ਦੂਜਾ
1: ਜਬ ਹੋਵਤ ਪ੍ਰਭ ਕੇਵਲ ਧਨੀ
0: ਜਬ ਬੰਧ ਮੁਕਤ ਕਹੋ ਕਿਸ ਕਹੋ ਗਨੀ
1: ਜਬ ਏਕ ਇਹ ਹਰ ਅਗਮ ਅਪਾਰ
0: ਜਬ ਨਰਕ ਸੁਰਗ ਕਹੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿ ਸੁਭਾਈ
0: ਜਬ ਸ਼ਿਵ ਸ਼ਕਤ ਕਹੋ ਹੋਗਤ ਠਾਏ
1: ਜਬ ਆਪ ਇਹ ਆਪ ਆਪਣੀ ਜੋਤ ਧਰੈ
0: ਜਬ ਕਵਨ ਨਿਡਰ ਕਵਨ ਕਤ ਡਰੈ
1: ਆਪਨ ਚਲਿਤ ਆਪ ਕਰਨੇ ਹਾਰ
0: ਨਾਨਕ ਠਾਕੁਰ ਅਗਮੈ ਪਾਰ
1: ਅਵਨਾਸੀ ਸੁਖ ਆਪਨ ਆਸਨ
0: ਤੇ ਜਨਮ ਮਰਨ ਕਹੋ ਕਹਾ ਬਿਨਾਸਨ
1: ਜਬ ਪੂਰਨ ਕਰਤਾ ਪ੍ਰਭ ਸੋਏ
0: ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ
1: ਜਬ ਅਵਗਤ ਅਗੋਚਰ ਪ੍ਰਭ ਏਕਾ
0: ਤਬ ਚਿਤ੍ਰ ਗੁਪਤ ਕਿਸ਼ ਪੂਸ਼ਤ ਲੇਖਾ
1: ਜਬ ਨਾਥ ਨਿਰੰਜਨ ਅਗੋਚਰ ਅਗਾਦੇ
0: ਤਬ ਕੌਣ ਛੁਟੇ ਕੌਣ ਬੰਧਨ ਬਾਂਧੇ
1: ਆਪਨ ਆਪ ਆਪ ਹੀ ਅਚਰਜਾ
0: ਨਾਨਕ ਆਪਨ ਰੂਪ ਆਪ ਹੀ ਉਪਰਜਾ
1: ਜਹ ਨਿਰਮਲ ਪੁਰਖ ਪੁਰਖ ਪਤ ਹੋਤਾ
0: ਜਹ ਬਿਨ ਮੈਲ ਕਹੋ ਕਿਆ ਧੋਤਾ
1: ਜਹ ਨਿਰੰਜਨ ਨਿਰੰਕਾਰ ਨਿਰਵਾਨ
0: ਜਹ ਕੌਣ ਕਮਾਨ ਕੌਣ ਅਭਮਾਨ
1: ਜੈ ਸਰੂਪ ਕੇਵਲ ਜਗਦੀਸ਼
0: ਜੈ ਛਲ ਛਿਦਰ ਲਗਤ ਕਉ ਕੀਸ
1: ਜਹ ਜੋਤ ਸਰੂਪੀ ਜੋਤ ਸੰਗ ਸਮਾਵੈ
0: ਤੈ ਕਿਸੈ ਭੂਖ ਕਵਨ ਤ੍ਰਿਪਤਾਵੈ
1: ਕਰਨ ਕਰਾਵਨ ਕਰਨੈ ਹਾਰ
0: ਨਾਨਕ ਕਰਤੇ ਕਾ ਨਾਹੀ ਸਮਾਰ
1: ਜਬ ਆਪਣੀ ਸੋਭਾ ਆਪਨ ਸੰਗ ਬਨਾਈ
0: ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ
1: ਜੈ ਸਰਬ ਕਲਾ ਆਪੇ ਪ੍ਰਵੀਨ
0: ਜੈ ਵੇਦਕ ਤੇਵ ਕਹਾ ਕਉ ਚੀਨ
1: ਜਬ ਆਪਨ ਆਪ ਆਪ ਉਰਧਾਰ ਹੈ
0: ਸ਼ਗਨ ਆਪ ਸ਼ਗਨ ਕਹਾ ਵਿਚਾਰ ਹੈ
1: ਜੈ ਆਪਨ ਊਚ ਆਪਨ ਆਪ ਨੇਰਾ
0: ਤੈ ਕੌਣ ਠਾਕੁਰ ਕੌਣ ਕਹੀਏ ਚੇਰਾ
1: ਬਿਸਮਨ ਬਿਸਮ ਰਹੇ ਬਿਸਮਾਦ
0: ਨਾਨਕ ਆਪਣੀ ਗਤ ਜਨ ਹੋ ਆਪ
1: ਜੈ ਛਲ ਅਸ਼ੇਰ ਅਭੇਦ ਸਮਾਇਆ
0: ਉਹਾਂ ਕਿਸੇ ਪਿਆਪਤ ਮਾਇਆ
1: ਆਪ ਸਕੋ ਆਪੇ ਆਦੇਸ਼
0: ਗੁਣ ਕਾ ਨਾ ਹੀ ਪ੍ਰਵੇਸ਼
1: ਜੈ ਏਕ ਏਕ ਏਕ ਭਗਵੰਤਾ
0: ਜੈ ਕੌਣ ਅਚਿੰਤ ਕਿਛ ਲਾਗੈ ਚਿੰਤਾ
1: ਜੈ ਆਪਨ ਆਪ ਆਪ ਪਤਿਆਰਾ
0: ਜੈ ਕੌਣ ਕਥੈ ਕੌਣ ਸੁਣੈ ਹਾਰਾ
1: ਬਹੁ ਬੇਅੰਤ ਊਚ ਤੇ ਊਚਾ
0: ਨਾਨਕ ਆਪ ਸਕੋ ਆਪੇ ਪਹੁੰਚਾ
1: ਜੈ ਆਪ ਰਚਿਓ ਪ੍ਰਪੰਚ ਆਕਾਰ
0: ਗੁਣ ਮੈਂ ਕੀ ਨੋ ਵਿਸਥਾਰ
1: ਪਾਪ ਪੁੰਨ ਤਹਿ ਭਈ ਕਹਾਵਤ
0: ਓ ਨਰਕ ਕੋ ਸੁਰਗ ਵਿਸ਼ਾਵਤ
1: ਕਾਲ ਜਾਲ ਮਾਇਆ ਜੰਜਾਲ
0: ਮੈਂ ਮੋਹ ਪਰਮ ਪੈ ਭਾਰ
1: ਦੁਖ ਸੁਖ ਮਾਨ ਅਪਮਾਨ
0: ਅਨਕ ਪ੍ਰਕਾਰ ਕੀ ਓ ਬਖਿਆਨ
1: ਆਪਨ ਖੇਲ ਆਪ ਕਰ ਦੇਖੈ
0: ਖੇਲ ਸੰਕੋਚੈ ਤੋ ਨਾਨਕ ਏਕੈ
1: ਜੈ ਅਵਗਤ ਭਗਤ ਹੈ ਆਪ
0: ਜੈ ਪਸਰੈ ਪਸਾਰ ਸੰਤ ਪ੍ਰਤਾਪ
1: ਤੂੰ ਪਾਪਾ ਆਪੇ ਧਨੀ
0: ਉਨਕੀ ਸੋਭਾ ਉਨਹੋਂ ਬਨੀ
1: ਆਪੇ ਕੌਤਕ ਕਰੈ ਅਨਬ ਜੋਜ
0: ਆਪੇ ਰਸ ਭੋਗਨ ਨਿਰਜੋਗ
1: ਜਿਸ ਭਾਵੈ ਤਿਸ ਆਪਨ ਨਾਏ ਲਾਵੈ
0: ਜਿਸ ਭਾਵੈ ਤਿਸ ਖੇਲ ਖਿਲਾਵੈ
1: ਬੇਸ਼ੁਮਾਰ ਅਥਾਹ ਅਗਨ ਅਤੁਲੈ
0: ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੈ ਸਲੋਕ
1: ਜੀ ਜੰਤ ਕੇ ਠਾਕੁਰਾ ਆਪੇ ਵਰਤਣ ਹਾਰ
0: ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾ ਰਾਸ਼ਟਰਪਤੀ
1: ਆਪ ਕਥੈ ਆਪ ਸੁਣਨੈ ਹਾਰ
0: ਆਪੇ ਏਕ ਆਪ ਵਿਸਥਾਰ
1: ਜਾਂਤ ਸੁਭਾਵੈ ਤਾਂ ਸ੍ਰਿਸ਼ਟ ਉਪਾਏ
0: ਆਪਣੇ ਭਾਣੇ ਲਏ ਸਮਾਏ
1: ਤੁਮ ਤੇ ਭਿੰਨ ਨਹੀਂ ਕਿਛ ਹੋਏ
0: ਆਪਣ ਸੂਤ ਸਭ ਜਗਤ ਪਰੋਏ
1: ਜਾਂ ਕੋ ਪ੍ਰਾਪਤੀ ਆਪ ਬੁਝਾਏ
0: ਸਚ ਨਾਮ ਸੋਈ ਜਨ ਪਾਏ
1: ਸੋ ਸਮਦਰਸੀ ਤਤ ਕਾ ਬੇਤਾ
0: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ
1: ਜੀ ਜੰਤਰ ਸਭ ਤਾਂ ਕੈ ਹਾਥ
0: ਦੀਨ ਦਿਆਲ ਅਨਾਥ ਕੋ ਨਾਥ
1: ਜਿਸ ਰਾਖੈ ਤਿਸ ਕੋ ਨ ਮਾਰੈ
0: ਸੋ ਮੂ ਆਜ ਸਮਨੋ ਵਿਸਾਰੈ
1: ਇਸ ਸਚ ਅਵਰ ਕਹਾਂ ਕੋ ਜਾਏ
0: ਸਭ ਸਿਰ ਏਕ ਨਿਰੰਜਨ ਰਾਏ
1: ਏਕੀ ਜੁਗਤ ਜਾਂ ਕੈ ਸਭ ਹਾਥ
0: ਅੰਤਰ ਬਾਹਰ ਜਨ ਸਾਥ
1: ਗੁਣ ਨਿਧਾਨ ਬੇਅੰਤ ਅਪਾਰ
0: ਨਾਨਕ ਦਾਸ ਸਦਾ ਬਲਹਾਰ
1: ਪੂਰਨ ਪੂਰ ਰਹੇ ਦਿਆਲ
0: ਸਭ ਉਪਰ ਹੋਵਤ ਕਿਰਪਾ
1: ਆਪਣੇ ਕਰਤਵ ਜਾਣੈ ਆਪ
0: ਅੰਤਰ ਜਾਮੀ ਰਹੋ ਵਿਆਪ
1: ਰਤ ਪਾਲੈ ਜੀ ਅਨੁਭਵ ਭਾਂਤ
0: ਜੋ ਜੋ ਰਚਿਓ ਸੋ ਤਿਸੈ ਧਿਆਤ
1: ਜਿਸ ਭਾਵੈ ਤਿਸ ਲਏ ਮਿਲਾਏ
0: ਭਗਤ ਕਰੈ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮੰਨਿਆ
0: ਕਰਨ ਹਾਰ ਨਾਨਕ ਇਕ ਜਾਣੇ
1: ਜਨ ਲਾਗਾ ਹਰ ਇਕ ਕੈ ਨਾਈ
0: ਜਿਸ ਕੀ ਆਸ ਨ ਬਰਤੀ ਜਾਏ
1: ਸੇਵਕ ਕੋ ਸੇਵਾ ਬਨ ਆਈ
0: ਹੁਕਮ ਬੂਝ ਪਰਮ ਪਦ ਪਾਈ
1: ਇਸੇ ਉਪਰ ਨਹੀਂ ਵਿਚਾਰ
0: ਜਾਕੇ ਮਨ ਬਸਿਆ ਨਿਰੰਕਾਰ
1: ਬੰਧਨ ਤੋਰ ਭਏ ਨਿਰਵੈਰ
0: ਅਣਦਿਨ ਪੂਜਿਆ ਗੁਰ ਕੇ ਪੈਰ
1: ਇਹ ਲੋਕ ਸੁਖੀ ਇਹ ਪ੍ਰਲੋਕ ਸੁਹੇਲੇ
0: ਨਾਨਕ ਹਰ ਪ੍ਰਭ ਆਪੇ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ
0: ਗੁਣ ਗਾਵੋ ਪ੍ਰਭ ਪਰਮਾਨੰਦ
1: ਰਾਮ ਨਾਮ ਤਤ ਕਰੋ ਵਿਚਾਰ
0: ਦੁਰਲਭ ਦੇਖਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ
0: ਪ੍ਰਾਣ ਤਰਨ ਕਾ ਇਹ ਸਵਾਵ
1: ਆਠ ਪੈਰ ਪ੍ਰਭ ਦੇਖੋ ਹਨੇਰਾ
0: ਮਟਿਆ ਗਿਆਨ ਬਿਨ ਸਹਿ ਅੰਧੇਰਾ
1: ਸੁਖ ਉਪਦੇਸ਼ ਹਿਰਦੈ ਵਸਾਵੋ
0: ਮਨ ਇੱਛੇ ਨਾਨਕ ਫਲ ਪਾਵੋ
1: ਹਲਤ ਪਲਤ ਦੋਇ ਲਿਹੋ ਸਵਾਰ
0: ਰਾਮ ਨਾਮ ਅੰਤਰ ਉਰਧਾਰ
1: ਪੂਰੇ ਗੁਰ ਕੀ ਪੂਰੀ ਦੇਖਿਆ
0: ਜਿਸ ਮਨ ਬਸੈ ਤੇ ਸਾਚ ਪਰੀਖਿਆ
1: ਮਨ ਤਰ ਨਾਮ ਜਪੋ ਲਿਵ ਲਾਏ
0: ਦੁਖ ਦਰਦ ਮਨ ਤੇ ਪਾਓ ਜਾਏ
1: ਸਚ ਵਾਪਾਰ ਕਰੋ ਵਾਪਾਰੀ
0: ਦਰਗਹਿ ਨਿਭੈ ਖੇਪ ਤੁਮਾਰੀ
1: ਏਕਾ ਟੇਕ ਰਖੋ ਮਨ ਮਾਹੀ
0: ਨਾਨਕ ਬਹੁਰ ਨ ਆਵੇ ਜਾਹੇ
1: ਇਸੇ ਦੂਰ ਕਹਾਂ ਕੋ ਜਾਏ
0: ਉਭਰੇ ਰਾਖਣ ਹਾਰ ਧਿਆਏ
1: ਨਿਰ ਭਉ ਜਪੈ ਸਗਲ ਭਉ ਮਿਟੈ
0: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
1: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ
0: ਨਾਮ ਜਪਤ ਮਨ ਹੋਵਤ ਸੁਖ
1: ਚਿੰਤਾ ਜਾਏ ਮਿਟੈ ਹੰਕਾਰ
0: ਇਸ ਜਨ ਕੋ ਕੋਈ ਨ ਪਹੁੰਚਣ ਹਾਰ
1: ਸਿਰ ਉਪਰ ਠਾੜਾ ਗੁਰਸੂਰਾ
0: ਨਾਨਕ ਤਾਕੇ ਕਾਰਜ ਪੂਰਾ
1: ਮਤ ਪੂਰੀ ਅੰਮ੍ਰਿਤ ਜਾਂਕੀ ਦ੍ਰਿਸ਼ਟ
0: ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
1: ਚਰਨ ਕਮਲ ਜਾਂਕੀ ਅਨੂਪ
0: ਸਫਲ ਦਰਸ਼ਨ ਸੁੰਦਰ ਹਰ ਰੂਪ
1: ਘਰ ਸੇਵਾ ਸੇਵਕ ਪ੍ਰਵਾਨ
0: ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਬਸੈ ਸੋਹਤ ਨਿਹਾਲ
0: ਤਾਕੇ ਨਿਕਟ ਨ ਆਵਤ ਕਾਲ
1: ਅਮਰ ਭਏ ਅਮਰਾ ਪਦ ਪਾਇਆ
0: ਸਾਧ ਸੰਗ ਨਾਨਕ ਹਰ ਧਿਆਇਆ ਸਲੋਕ
1: ਗਿਆਨ ਨਿਰੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ
0: ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਡੀਠਾ
0: ਨਾ ਪ੍ਰਭੂ ਕਾ ਲਾਗਾ ਮੀਠਾ
1: ਸਗਲ ਸਮਗਰੀ ਏਕ ਘਟ ਮਾਹੀ
0: ਅਨਕ ਰੰਗ ਨਾਨਾ ਦ੍ਰਿਸ਼ਟਾ ਹੈ
1: ਨੌ ਨਦੀ ਅੰਮ੍ਰਿਤ ਪ੍ਰਭ ਕਾ ਨਾਮ
0: ਇਹੀ ਮੈਂ ਇਸ ਕਾ ਵਿਸਰਾਮ
1: ਸੁਨ ਸਮਾਦ ਅਨਹਦ ਤਹਿਨਾਦ
0: ਕਹਿ ਨਾ ਜਾਈਐ ਚਰਤ ਬਿਸਮਾਦ
1: ਤਿਨ ਦੇਖਿਆ ਜਿਸ ਆਪ ਦਿਖਾਏ
0: ਨਾਨਕ ਤਿਸ ਦਿਨ ਸੋ ਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ
0: ਘਟ ਘਟ ਵਿਆਪ ਰਿਹਾ ਭਗਵੰਤ
1: ਧਰਮ ਮਾਹੀ ਆਕਾਸ਼ ਪਿਆਲ
0: ਸਰਬ ਲੋਕ ਪੂਰਨ ਪ੍ਰਤਪਾਲ
1: ਮਨ ਤਿਨ ਪਰਬਤ ਹੈ ਪਾਰ ਬ੍ਰਹਮ
0: ਜੈਸੀ ਆਗਿਆ ਤੈਸਾ ਕਰਮ
1: ਪਾਉਣ ਪਾਣੀ ਦਾ ਸੰਤਰ ਮਾਹੀ
0: ਚਾਰ ਕੁੰਟ ਦਾ ਦਿਸੈ ਸਮਾਹੀ
1: ਇਸ ਤੇ ਭਿੰਨ ਨਹੀਂ ਕੋ ਠਾਉ
0: ਗੁਰ ਪ੍ਰਸਾਦ ਨਾਨਕ ਸੁਖ ਪਾਉ
1: ਵੇਦ ਪੁਰਾਣ ਸਿਮਰਤ ਮਹਿ ਦੇਖ
0: ਸਸਿਆ ਸੂਰ ਨ ਖਤਰੇ ਮੈਂ ਏਕ
1: ਬਾਣੀ ਪ੍ਰਾਪੀ ਸਭ ਕੋ ਬੋਲੇ
0: ਆਪ ਡੋਲ ਨ ਕਬ ਹੂੰ ਡੋਲੇ
1: ਸਰਬ ਕਲਾਕਰ ਖੇਲੈ ਖੇਲ
0: ਬੋਲ ਨ ਪਾਈਐ ਗੁਣੈ ਅਮੋਲ
1: ਸਰਬ ਜੋਤ ਮੈਂ ਜਾਗੀ ਜੋਤ
0: ਧਾਰ ਰਹਿਓ ਸਵਾਮੀ ਓਤ ਪੋਤ
1: ਗੁਰ ਪ੍ਰਸਾਦ ਭਰਮ ਕਾ ਨਾਸ
0: ਨਾਨਕ ਤਿਨ ਮੈਂ ਇਹੋ ਵਿਸਾਸ
1: ਸੰਤ ਜਨਾ ਕਾ ਵੇਖਣ ਸਭ ਬ੍ਰਹਮ
0: ਸੰਤ ਜਨਾ ਕੈ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸ਼ੁਭ ਬਚਨ
0: ਸਰਬ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਇਹ ਰਹਿਤ
0: ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋਈ ਸੁਖ ਮਾਨੈ
0: ਕਰਨਕ ਰਾਵਣ ਹਾਰ ਪ੍ਰਭ ਜਾਨੈ
1: ਅੰਤਰ ਬਸੇ ਬਾਹਰ ਪੀਓ ਹੀ
0: ਨਾਨਕ ਦਰਸ਼ਨ ਦੇਖ ਸਭ ਮੋਹੀ
1: ਆਪ ਸਤ ਕੀ ਆ ਸਭ ਸਤ
0: ਜਿਸ ਪ੍ਰਭ ਤੇ ਸਗਲੀ ਉਤਪਤ
1: ਇਸ ਭਾਵੈ ਤਾਂ ਕਰੇ ਵਿਸਥਾਰ
0: ਇਸ ਭਾਵੈ ਤਾਂ ਏਕੰਕਾਰ
1: ਅਨਕ ਕਲਾ ਲਖੀ ਨਹਿ ਜਾਏ
0: ਜਿਸ ਭਾਵੈ ਤਿਸ ਲਏ ਮਿਲਾਏ
1: ਕਵਨ ਨਿਕਟ ਕਵਨ ਕਹੀਐ ਦੂਰ
0: ਆਪੇ ਆਪ ਆਪ ਭਰਪੂਰ
1: ਅੰਤਰਗਤ ਜਿਸ ਆਪ ਜਨਾਏ
0: ਨਾਨਕ ਤਿਸ ਜਨ ਆਪ ਬੁਝਾਏ
1: ਸਰਬ ਭੂਤ ਆਪ ਵਰਤਾਰਾ
0: ਸਰਬ ਨੈਣੇ ਆਪੇ ਖਨਹਾਰਾ
1: ਸਗਲ ਸਮਗਰੀ ਜਾਂ ਕਾ ਤਨਾ
0: ਆਪਣ ਜਸ ਆਪ ਹੀ ਸੁਣਾ
1: ਆਵਨ ਜਾਨਿ ਖੇਲ ਬਨਾਇਆ
0: ਆਗਿਆਕਾਰੀ ਕਿੰਨੀ ਮਾਇਆ
1: ਸਭ ਕੈ ਮਤ ਅਲਿਪਤੋ ਰਹੈ
0: ਜੋ ਕਿਛ ਕਹਿਣਾ ਸੋ ਆਪੇ ਕਹੈ
1: ਆਗਿਆ ਆਵੈ ਆਗਿਆ ਜਾਏ
0: ਨਾਨਕ ਜਾਪਾਵੈ ਤਾਂ ਲਏ ਸਮਾਏ
1: ਇਸੇ ਹੋਈ ਸੁਨਾ ਹੀ ਬੁਰਾ
0: ਉਰੇ ਕਹੋ ਕਿਨੈ ਕਛ ਕਰਾ
1: ਆਪ ਭਲਾ ਕਰਤੂਤ ਅਤ ਨੀਤੀ
0: ਆਪੇ ਜਾਣੈ ਆਪਣੇ ਜੀ ਕੀ
1: ਆਪ ਸਾਜ ਧਾਰੀ ਸਭ ਸਾਚ
0: ਪੋਤ ਪੋਤੇ ਆਪਣ ਸੰਗਰਾਚ
1: ਕੀ ਗਤਮਿਤ ਕਹੀ ਨਾ ਜਾਏ
0: ਦੂਸਰ ਹੋਏ ਤਾਂ ਸੋਜੀ ਪਾਏ
1: ਇਸ ਕਾ ਕੀ ਆ ਸਭ ਪ੍ਰਵਾਨ
0: ਗੁਰ ਪ੍ਰਸਾਦ ਨਾਨਕ ਇਹੋ ਜਾਣ
1: ਜੋ ਜਾਣੈ ਤੇ ਸਦਾ ਸੁਖ ਹੋਏ
0: ਆਪ ਮਿਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ
0: ਜੀਵਨ ਮੁਕਤ ਜਿਸ ਹਿਰਦੈ ਭਗਵੰਤ
1: ਧਨ ਧਨ ਧਨ ਜਨ ਆਇਆ
0: ਜਿਸ ਪ੍ਰਸਾਦ ਸਭ ਜਗਤ ਤਰਾਇਆ
1: ਜਾਣਿਆ ਮਨ ਕਾ ਇਹ ਸੁਆਉ
0: ਜਨ ਕੇ ਸੰਗ ਚ ਤਿਆਵੈ ਨਾਮ
1: ਆਪ ਮੁਕਤ ਮੁਕਤ ਕਰੈ ਸੰਸਾਰ
0: ਨਾਮ

0: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
1: ਦੁਨੀਆ ਦੀ ਸਭ ਤੋਂ ਵੱਡੀ ਅਕਲ ਚਾਹੀਦੀ ਹੈ ਪ੍ਰਭੂ ਨੂੰ ਸਮਝਣ ਲਈ, ਗੁਰੂ ਨੂੰ ਸਮਝਣ ਲਈ। ਇਸ ਚੱਕਰ 'ਚ ਨਾ ਪੈਣਾ, ਮੰਦਰ ਵਿੱਚ ਭੀੜ ਹੈ, ਗੁਰਦੁਆਰੇ ਵਿੱਚ ਭੀੜ ਹੈ, ਮਸਜਿਦਾਂ ਵਿੱਚ ਭੀੜ ਹੈ, ਬੜਾ ਧਾਰਮਿਕ ਜਗਤ ਹੈ, ਗੁਸਤਾਖੀ ਮਾਫ, ਧਾਰਮਿਕ ਜਗਤ ਹੈ, ਧਰਮ ਦੀ ਸਮਝ ਰੱਖੇ ਬਿਨਾਂ, ਧਰਮ ਦੇ ਬੋਧ ਤੋਂ ਬਿਨਾਂ ਧਾਰਮਿਕ ਇਕੱਠ, ਧਰਮ ਦੀ ਸਮਝ ਤੋਂ ਬਿਨਾਂ ਧਾਰਮਿਕ ਇਕੱਠ, ਸਮਝ ਤੋਂ ਬਿਨਾਂ, ਬੋਧ ਤੋਂ ਬਿਨਾਂ ਹੈ ਧਾਰਮਿਕ ਇਕੱਠ, ਧਰਮ ਦੀ ਸਮਝ ਕੋਈ ਨਹੀਂ। ਜੈਸੇ ਕੋਈ ਸਮਾਜਿਕ ਇਕੱਠ ਹੋਵੇ ਤੇ ਸਮਾਜ ਦੀ ਸਮਝ ਹੀ ਨਾ ਹੋਵੇ, ਮਾਂ ਹੈ, ਪਿਤਾ ਹੈ, ਕਿ ਚਾਚਾ ਹੈ, ਤਾਇਆ ਹੈ, ਪੁੱਤਰ ਹੈ, ਭੈਣ ਹੈ, ਭਰਾ ਹੈ, ਇਹ ਮਾਮੇ ਨੇ, ਮਾਸੀਆਂ ਨੇ, ਇਸ ਦੀ ਸਮਝ ਹੀ ਨਾ ਹੋਵੇ। ਬਹੁਤ ਵੱਡਾ ਸਮਾਜ ਦਾ ਇਕੱਠ ਹੋਵੇ ਤੇ ਸਮਾਜ ਦੀ ਸਮਝ ਨਾ ਹੋਵੇ, ਉਹ ਇਕੱਠ ਸਾਰੇ ਦਾ ਸਾਰਾ ਬੇਮੈਨੇ। ਬੜਾ ਭਾਰੀ ਧਾਰਮਿਕ ਇਕੱਠ ਹੋਵੇ ਮੰਦਰ, ਮਸਜਿਦ, ਗੁਰਦੁਆਰੇ 'ਚ, ਧਰਮ ਦੀ ਸਮਝ ਨਾ ਹੋਵੇ, ਧਰਮ ਦਾ ਬੋਧ ਨਾ ਹੋਵੇ। ਔਰ ਇਹ ਗੱਲ ਕਬੂਲ ਕਰ ਲੈਣੀ ਚਾਹੀਦੀ ਹੈ, ਜ਼ਮੀਨ ਦੇ ਉੱਤੇ ਜਿਤਨੇ ਧਾਰਮਿਕ ਮੰਦਰ ਨੇ, ਇਤਨੇ ਵੀ ਧਾਰਮਿਕ ਮਨੁੱਖ ਨਹੀਂ ਨੇ, ਨਹੀਂ ਨੇ। ਜਿਤਨੀਆਂ ਮਸਜਿਦਾਂ ਨੇ, ਜਿਤਨੇ ਮੰਦਰ ਨੇ, ਜਿਤਨੇ ਗੁਰਦੁਆਰੇ ਨੇ, ਜਿਤਨੇ ਜੈਨ ਮੰਦਰ ਨੇ, ਜਿਤਨੇ ਬੌਧ ਮੱਠ ਨੇ, ਜਿਤਨੇ ਸਨਾਤਨ ਮੰਦਰ ਨੇ, ਜਿਤਨੇ ਚਰਚ ਨੇ, ਜਿਤਨੇ ਸਿਨਾਗੋਗ ਨੇ, ਇੰਨੇ ਧਾਰਮਿਕ ਮੰਦਰ। ਔਰ ਹਰ ਸ਼ਹਿਰ ਦੇ ਸੈਂਕੜੇ ਧਾਰਮਿਕ ਮੰਦਰ, ਹਰ ਸ਼ਹਿਰ ਦੇ 'ਚ ਕੋਈ ਧਾਰਮਿਕ ਮਨੁੱਖ ਨਹੀਂ ਆਉਂਦਾ, ਨਹੀਂ ਆਉਂਦਾ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਂ ਹੈ, ਹੁੰਦਾ ਤੇ ਹੈ ਚੰਦਨ ਦਾ ਬੂਟਾ, ਪਰ ਹਰ ਜਗ੍ਹਾ ਨਹੀਂ ਆਉਂਦਾ, ਹਰ ਜੰਗਲ ਦੇ 'ਚ ਨਹੀਂ ਆਉਂਦਾ। ਹੁੰਦਾ ਤੇ ਹੈ ਕੇਸਰ, ਪਰ ਹਰ ਜਗ੍ਹਾ ਨਹੀਂ ਆਉਂਦਾ। ਸਾਰੀ ਦੁਨੀਆ ਦੇ 'ਚ ਕੇਸਰ ਸਪੇਨ ਦੇ 'ਚ ਆਉਂਦਾ, ਕਸ਼ਮੀਰ ਦੇ 'ਚ ਆਉਂਦਾ, ਇੱਕ ਅੱਧ ਮੁਲਕ ਹੋਰ, ਬਾਕੀ ਕਿਧਰੇ ਨਹੀਂ ਆਉਂਦਾ। ਬੜਾ ਬੋ ਕੇ ਵੇਖਿਆ ਗਿਆ, ਨਹੀਂ ਆਉਂਦਾ। ਇੱਧਰ ਹਿਮਾਚਲ ਦੇ 'ਚ ਵੀ ਬੋ ਕੇ ਦੇਖਿਆ ਗਿਆ, ਨਹੀਂ ਹੋਇਆ। ਕਸ਼ਮੀਰ ਦੇ ਬਾਕੀ ਇਲਾਕੇ 'ਚ ਵੀ ਬੋ ਕੇ ਦੇਖਿਆ ਗਿਆ, ਨਹੀਂ ਹੋਇਆ। ਬੀਜ ਕੇ ਦੇਖਿਆ ਗਿਆ, ਨਹੀਂ ਹੋਇਆ। ਸਿਰਫ ਇੱਕ ਛੋਟਾ ਜਿਹਾ ਖਿੱਤਾ ਹਾਈਵੇ ਦੇ ਉੱਤੇ, ਕਸ਼ਮੀਰ ਨੂੰ ਜਿਹੜੀ ਸੜਕ ਜਾਂਦੀ ਹੈ, ਉਹਦੇ ਉੱਤੇ ਇੱਕ ਕਸਬਾ ਪੈਂਦਾ ਪੰਪੋਸ਼, ਉੱਥੇ ਆਉਂਦਾ, ਔਰ ਕਿਧਰੇ ਵੀ ਨਹੀਂ ਆਉਂਦਾ। ਹੁੰਦੇ ਤੇ ਨੇ ਸੰਤ, ਹੁੰਦੇ ਤੇ ਨੇ ਧਾਰਮਿਕ ਮਨੁੱਖ, ਗੁਸਤਾਖੀ ਮਾਫ ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹੁੰਦਾ ਤੇ ਹੈ ਕੇਸਰ, ਹਰ ਜਗ੍ਹਾ ਨਹੀਂ ਆਉਂਦਾ। ਹੁੰਦਾ ਤੇ ਹੈ ਚੰਦਨ, ਹਰ ਜਗ੍ਹਾ ਨਹੀਂ ਆਉਂਦਾ। ਹੁੰਦੇ ਤੇ ਨੇ ਹੀਰੇ, ਪਰ ਹਰ ਪਹਾੜ ਦੀ ਗੋਦ ਦੇ 'ਚ ਨਹੀਂ ਆਉਂਦੇ, ਨਹੀਂ ਆਉਂਦੇ। ਹੁੰਦੇ ਤੇ ਨੇ ਸੰਤ, ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲੋਇਰ ਹੁੰਦੇ ਨੇ, ਸਾਇੰਟਿਸਟ ਹੁੰਦੇ ਨੇ। ਹਰ ਸ਼ਹਿਰ ਦੇ 'ਚ ਧਨਵਾਨ ਹੁੰਦੇ ਨੇ, ਕਾਰੋਬਾਰੀ ਹੁੰਦੇ ਨੇ, ਵਪਾਰੀ ਹੁੰਦੇ ਨੇ। ਹਰ ਸ਼ਹਿਰ ਦੇ 'ਚ ਦਾਰਸ਼ਨਿਕ, ਫਿਲੋਸਫਰ, ਰਾਜਨੈਤਿਕ ਹੁੰਦੇ ਨੇ। ਹਰ ਸ਼ਹਿਰ ਦੇ 'ਚ ਸੰਤ ਨਹੀਂ ਆਉਂਦਾ, ਭਗਤ ਨਹੀਂ ਆਉਂਦਾ। ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਮੈਨੂੰ ਇੱਕ ਦਫ਼ਾ ਫਿਰ ਕਹਿਣ ਦੇਣਾ, ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲੋਇਰ ਹੁੰਦੇ ਨੇ, ਦਾਰਸ਼ਨਿਕ ਫਿਲਾਸਫਰ ਹੁੰਦੇ ਨੇ। ਹਰ ਸ਼ਹਿਰ ਦੇ 'ਚ ਕਲਾਕਾਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਰਾਜਨੈਤਿਕ ਹੁੰਦੇ ਨੇ, ਵਪਾਰੀ ਹੁੰਦੇ ਨੇ, ਚੋਟੀ ਦੇ ਧਨਵਾਨ ਹੁੰਦੇ ਨੇ। ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਚੰਦਨ ਤਰਨ ਬਨ ਬਨ ਸਾਧਨਾ ਪੁਰ ਪੁਰ ਮਾਂ, ਇੱਕ ਚੋਟੀ ਦਾ ਵਪਾਰੀ ਬਣਨਾ ਇਤਨਾ ਔਖਾ ਨਹੀਂ ਜਿਤਨਾ ਬ੍ਰਹਮ ਗਿਆਨੀ ਬਣਨਾ ਔਖਾ। ਇੱਕ ਛੋਟੀ ਦਾ ਇੰਜੀਨੀਅਰ ਡਾਕਟਰ ਬਣ ਜਾਣਾ, ਸਾਇੰਟਿਸਟ ਬਣ ਜਾਣਾ ਇਤਨੀ ਵੱਡੀ ਗੱਲ ਨਹੀਂ, ਇਤਨੀ ਅਕਲ ਦੀ ਗੱਲ ਵੀ ਨਹੀਂ ਜਿਤਨੀ ਅਕਲ ਦੀ ਗੱਲ ਚਾਹੀਦੀ ਹੈ ਧਰਮ ਨੂੰ ਸਮਝਣ ਵਾਸਤੇ। ਬੜੀ ਮੁਸ਼ਕਤ ਹੈ ਮਾਨਸਿਕ, ਬੜੀ ਮਿਹਨਤ ਹੈ ਮਾਨਸਿਕ, ਜਿੰਨੀ ਨਾਮ ਦਿਆਇਆ ਗਏ ਮੁਸ਼ਕਤ ਗਾਲ, ਬੜੀ ਗਾਲਨਾ ਹੈ, ਬੜੀ ਮਿਹਨਤ ਹੈ। ਤੋ ਖੈਰ ਧਾਰਮਿਕ ਇਕੱਠ ਹੋਣਗੇ, ਕੋਈ ਧਰਮ ਦੀ ਸਮਝ ਰੱਖਦਾ ਹੋਵੇ, ਐਸਾ ਸਿਲਸਿਲਾ ਬਹੁਤ ਘੱਟ ਆਉਂਦਾ, ਬਹੁਤ ਘੱਟ ਆਉਂਦਾ। ਤੋ ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਜਗਤ ਵਿੱਚ ਬਸ ਦੋ ਦੀ ਸਮਝ ਚਾਹੀਦੀ ਹੈ, ਪ੍ਰਭੂ ਦੀ ਅਤੇ ਗੁਰੂ ਦੀ। ਅਤੇ ਜੇ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਵੀ ਨਹੀਂ, ਫਿਰ ਇਕੱਠ ਹੋਵੇ 1,00,000 ਬੰਦਿਆਂ ਦਾ, ਕਿਸ ਤਰ੍ਹਾਂ ਆਖੋਗੇ ਧਾਰਮਿਕ ਇਕੱਠ ਹੈ? ਹੁਣ ਮੈਨੂੰ ਤੁਹਾਡੇ ਬਰਦਾਸ਼ਤ ਦੇ ਮਾਦੇ ਦਾ ਤਾਂ ਪਤਾ ਨਹੀਂ, ਪਰ ਕੰਠ ਤੱਕ ਗੱਲ ਆ ਗਈ ਹੈ, ਮੈਂ ਕਹਿਣ ਲੱਗਾ। ਬਹੁਤ ਸਾਰੀ ਮਸਜਿਦਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਮੰਦਰਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਗੁਰਦੁਆਰਿਆਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ। ਹੁਣ ਹੋਰ ਵੀ ਮੈਨੂੰ ਕਹਿਣ ਲੈਣਾ, ਬਹੁਤ ਸਾਰੇ ਧਾਰਮਿਕ ਕਰਮ ਨਹੀਂ ਆਉਂਦੇ, ਬਹੁਤ ਸਾਰੀਆਂ ਧਾਰਮਿਕ ਕਿਰਿਆਵਾਂ ਦਿਖਾਈ ਦੇ ਰਹੀਆਂ ਨੇ, ਧਾਰਮਿਕ ਕਿਰਿਆ ਹੈ, ਧਾਰਮਿਕ ਨਹੀਂ ਹੈ। ਕਾਰਨ ਜਦ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਨਹੀਂ, ਤਾਂ ਫਿਰ ਕਿਸ ਤਰ੍ਹਾਂ ਧਾਰਮਿਕ ਕਰਮ ਹੋਵੇਗਾ? ਪ੍ਰਭੂ ਨੂੰ ਕਹਿੰਦੇ ਨੇ ਉਹ ਘਰ ਹੈ, ਘਰ ਹੈ। ਗੁਰੂ ਨੂੰ ਕਹਿੰਦੇ ਨੇ ਉਹ ਦਰ ਹੈ, ਅਤੇ ਗੁਰਬਾਣੀ ਕਹਿੰਦੀ ਹੈ ਦਰ ਘਰ ਕੀ ਸੋ ਜੀ ਨਾ, ਬੜੀ ਕੀਮਤੀ ਪੰਕਤੀ ਹੈ, ਨਾ ਦਰ ਦਾ ਪਤਾ ਨਾ ਘਰ ਦਾ ਪਤਾ। ਸਤਿਗੁਰ ਇਹ ਸਵਾਲੀਆ ਫਿਕਰਾ ਵੀ ਉਚਾਰਨ ਕਰਦੇ ਨੇ, ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ। ਜ਼ਿੰਦਗੀ ਐਵੇਂ ਕਰਮ ਕਾਂਡ ਦੇ ਚ ਨਾ ਲੰਘ ਜਾਏ, ਕੁਛ ਉੱਦਮ ਕਰੋ, ਉਪਰਾਲੇ ਕਰੋ। ਅਸੀਂ ਅਰਦਾਸ ਦੇ ਚ ਸ਼ਬਦ ਜੋੜੇ ਹੋਏ ਨੇ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ, ਤੇਰੇ ਜਿਨ੍ਹਾਂ ਮਿਲਿਆ ਤੇਰੀ ਯਾਦ ਚੱਲ ਪਏ, ਜਿਨ੍ਹਾਂ ਦੇ ਸੰਦਣਿਆ ਮੇਰੀ ਦੁਰਮਤ ਵੰਜੇ, ਮਿੱਤਰ ਅਸਾਜੜੇ ਸੇ। ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਮੰਦਰ ਬਣਾ ਲੈਣਾ ਸੇਵਾ ਹੈ, ਸੇਵਾ ਨਾਲ ਬਣਦੇ ਨੇ ਮੰਦਰ ਗੁਰਦੁਆਰੇ ਮਸਜਿਦਾਂ, ਦਾਨ ਨਾਲ, ਦਾਨ ਸੇਵਾ ਹੈ, ਮਿਹਨਤ ਨਾਲ ਧਨ ਕਮਾਇਆ, ਧਨ ਦਾਨ ਦੇ ਦਿੱਤਾ, ਸੇਵਾ ਹੈ, ਦਾਨ ਸਿਮਰਨ ਨਹੀਂ ਹੈ। ਔਰ ਦਾਨ ਨਾਲ ਕੋਈ ਮਨ ਨਿਰਮਲ ਨਹੀਂ ਆਉਂਦਾ, ਅਗਰ ਸਿਮਰਨ ਨਾ ਹੋਵੇ ਤਾਂ ਦਾਨੀ ਮਹਾਂ ਹੰਕਾਰੀ ਆਉਂਦਾ, ਦਾਨੀ ਮਹਾ ਬੇਈਮਾਨ ਆਉਂਦਾ, ਗੁਸਤਾਖੀ ਮਾਂ ਹੈ, ਬਹੁਤ ਵੱਡਾ ਦਾਨੀ ਪਰ ਬਹੁਤ ਵੱਡਾ ਬੇਈਮਾਨ ਹੈ, ਬੇਈਮਾਨੀ ਕਰਕੇ ਧਨ ਕਮਾਇਆ, ਦਾਨੀ ਬਣਿਆ ਹੋਇਆ। ਸਤੀ ਪਾਪ ਕਰ ਸਤ ਕਮਾਏ, ਬੜੀ ਕੀਮਤੀ ਪੰਕਤੀ ਹੈ। ਸਤੀ ਪਤਾ ਕਿਸੇ ਨੂੰ ਕਹਿੰਦੇ ਨੇ? ਦਾਨੀ ਨੂੰ। ਸਤ ਕਮਾਏ, ਸਤੀ ਪਾਪ ਕਰ ਸਤ ਕਮਾਏ, ਦਾਨੀ ਪਾਪ ਕਰਕੇ ਧਨ ਇਕੱਠਾ ਕਰਦਾ ਹੈ, ਫਿਰ ਦਾਨ ਦਿੰਦਾ, ਕਹਿੰਦਾ ਮੈਂ ਧਾਰਮਿਕ ਕਰਮ ਕੀਤਾ, ਹੱਦ ਹੋ ਗਈ, ਜਿਹੜਾ ਤੂੰ ਕਮਾਇਆ ਹੀ ਪਾਪ ਨਾਲ, ਉਹ ਦਿੱਤਾ ਹੋਇਆ ਪੁੰਨ ਕਿਸ ਤਰ੍ਹਾਂ ਹੋ ਗਿਆ, ਕਿਵੇਂ ਹੋ ਗਿਆ? ਗੁਰਬਾਣੀ ਬਹੁਤ ਗਹਿਰਾਈ ਜਾਂਦੀ, ਇਤਨਾ ਨਾ ਸਮਝ ਲੈਣਾ। ਮੈਨੂੰ ਕਈ ਮਿਲ ਪੈਂਦੇ ਨੇ, ਗਿਆਨੀ ਜੀ ਅੱਜ ਅਸੀਂ 4 ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ, ਮੈਂ ਕਿਹਾ ਤੇਰੇ ਚਿਹਰੇ ਦੇ ਉੱਤੇ ਤੇ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ, ਤੇਰੇ ਵਿਵਹਾਰ ਵਿੱਚ ਤੇ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ, ਕੀ ਹੋਇਆ ਤੂੰ 4 ਸੁਖਮਨੀ ਸਾਹਿਬ ਦੇ ਪਾਠ ਕਰ ਲੈ? ਦਾਨ ਸੇਵਾ ਹੈ। ਦੋ ਦਾਨੀ ਲੜ ਪੈਂਦੇ ਨੇ, ਦਾਨ ਦੇ ਨਾਲ ਹੰਕਾਰ ਜਾਂਦਾ ਨਹੀਂ, ਕਈ ਦਫਾ ਵੱਧ ਜਾਂਦਾ, ਬੜਾ ਭਿਅੰਕਰ ਵੱਧ ਜਾਂਦਾ। ਕੁਛ ਗੱਲਾਂ ਸਾਹਮਣੇ ਆਈਆਂ ਨੇ, ਮੈਂ ਨਹੀਂ ਕਹਿ ਰਿਹਾ, ਇਸ ਵਾਸਤੇ ਸੰਕੋਚ ਕਰਕੇ ਵਾਪਸ ਪਿਆ ਕਰਦਾ। सती पाप कर सत कमाए, बहुत वड्डा दानी है, जरूर बहुत वड्डा बेईमान होवेगा, क्योंकि पापा बाजो होवे नाही मोया सात ना जाए, बहुत वड्डे पाप ना कीते जान तो इतना धन कट्ठा ही नहीं होंदा। फिर पाप का बोझ लाण वास्ते दान, महाराज कहिंदे ने किस तरह हो सकदा जिहड़ा कट्ठा कीता है पाप नाल, प्राप्त कीता है पाप नाल, उहदे देण नाल पुन किस तरह हो गया। सती पाप कर सत कमाए, खैर धार्मिक इकट्ठ धार्मिक सूझ बूझ नूं पैदा करन वास्ते गुरु द्वारे होए सोझी पाइस, इत्थे आपां आया सूझ ते समझ लैण वास्ते। किस दी समझ? घर दी समझ, दर दी समझ। दर घर की सोझी ना है, ना घर दा पता ना दर दा पता। हुण होर भी मैं अर्ज करां, घर विच प्रवेश उसनों मिलदा है जिहड़ा पहले दर ते पहुंचे, पहले दर ते पहुंचना होंदा, दरवाजा पहले होंदा। घर बाद दे सो दर के हा, सो घर के हा जित वै सर्व संभाले। एक होर भी अर्ज करदे हां, परमात्मा निराकार है, आकार तो रहत है, इनू बयान करके मैं अगे चला। सारा आकार उस तो आउंदा है जिहदा कोई आकार नहीं, सारे रूप उस तो आउंदे ने जिहदा कोई रूप नहीं, सारे रंग उस तो आउंदे ने जिहदा कोई रंग नहीं। चक्र चैन अर वर्ण जात अर पात नहिं जे, रूप रंग अर रेख बेख को कह न सकत, अरूप है अनूप है। या इंज कह लो, सारे मजहब भी उस तो आउंदे ने जिहदा कोई मजहब नहीं है। ऐ शब्द भी सुन लो महाराज गुरु गोबिंद सिंह जी दे, नमस्तम अमजबे, नमस्कार है प्रभु तैनू, तेरा कोई मजहब नहीं, कोई मजहब नहीं।

ਘਰ ਤੱਕ ਪਹੁੰਚਣ ਵਾਸਤੇ ਰਸਤਾ ਚਾਹੀਦਾ ਹੈ। ਘਰ ਪਹੁੰਚ ਗਿਆ ਕੋਈ ਮਜ਼ਹਬ ਨਹੀਂ, ਕਿਉਂਕਿ ਜਿਸ ਦਾ ਘਰ ਹੈ, ਜਿਸ ਦੇ ਘਰ ਦੇ ਚ ਜਾਣਾ ਹੈ, ਉਹਦਾ ਕੋਈ ਮਜ਼ਹਬ ਨਹੀਂ। ਸਾਰੀਆਂ ਨਦੀਆਂ ਸਾਗਰ ਦੀ ਤਰਫ ਜਾਂਦੀਆਂ ਨੇ, ਹਰ ਨਦੀ ਦਾ ਕਿਸੇ ਮੁਲਕ ਨਾਲ ਵੀ ਸੰਬੰਧ ਹੈ, ਕੁਝ ਧਾਰਮਿਕ ਕਿਰਿਆਵਾਂ ਨਾਲ ਵੀ ਸੰਬੰਧ ਹੈ, ਇਲਾਕੇ ਨਾਲ ਵੀ ਸੰਬੰਧ ਹੈ, ਤੇ ਹਰ ਨਦੀ ਦਾ ਆਪਣਾ ਨਾਮ ਵੀ ਹੈ। ਇਹ ਗੰਗਾ ਹੈ, ਜਮਨਾ ਹੈ, ਗੋਦਾਵਰੀ ਹੈ, ਨਰਮਦਾ ਹੈ, ਸਤਲੁਜ ਹੈ, ਬਿਆਸ ਹੈ, ਰਾਵੀ ਹੈ, ਚਨਾਬ ਹੈ, ਜੇਹਲਮ ਹੈ, ਬ੍ਰਹਮਪੁੱਤਰ ਹੈ। ਇਹਨਾਂ ਦਾ ਇਲਾਕਿਆਂ ਨਾਲ ਔਰ ਮੁਲਕ ਨਾਲ ਸੰਬੰਧ ਹੈ। ਅਸੀਂ ਕਹਿ ਸਕਦੇ ਹਾਂ ਦਰਿਆ ਹਿੰਦੁਸਤਾਨੀ ਹੈ, ਹਿੰਦੁਸਤਾਨ ਦੇ ਚ ਵਗਦਾ। ਫਿਰ ਇਹਨਾਂ ਦੇ ਨਾਮ ਨੇ। ਫਿਰ ਦਜਲਾ ਹੈ, ਫਰਾਤ ਹੈ, ਇਹ ਇਰਾਕ ਦੇ ਵਿੱਚ ਵਗਦੇ ਨੇ, ਤੋ ਮੁਲਕ ਤੇ ਇਲਾਕੇ ਦਾ ਸੰਬੰਧ ਉਹਨਾਂ ਨਾਲ ਜੁੜਦਾ ਹੈ ਵੀ ਇਹ ਦਰਿਆ ਇਰਾਕੀ ਨੇ, ਇਰਾਕ ਦੇ ਨੇ, ਉੱਥੇ ਵਗਦੇ ਨੇ। ਦਜਲਾ ਫਰਾਤ ਉੱਥੇ ਵਗਦਾ। ਨੀਲ ਨਦੀ ਮਿਸਰ ਦੇ ਚ ਵਗਦੀ ਹੈ, ਤੋ ਅਸੀਂ ਕਹਿ ਸਕਦੇ ਹਾਂ ਇਹ ਤੇ ਮਿਸਰੀ ਹੈ, ਇਜਿਪਸ਼ਨ ਹੈ, ਮਿਸਰ ਦੇ ਚ ਵਗਦੀ ਹੈ। ਉਸ ਇਲਾਕੇ ਨਾਲ ਇਸਦਾ ਸੰਬੰਧ ਹੈ, ਇਸਦਾ ਨਾਮ ਹੈ। ਥੇਮ ਦਰਿਆ ਇੰਗਲੈਂਡ ਦੇ ਚ ਵਗਦਾ ਹੈ, ਅਸੀਂ ਕਹਿ ਸਕਦੇ ਹਾਂ ਇਸਦਾ ਇੰਗਲੈਂਡ ਨਾਲ ਸੰਬੰਧ ਹੈ, ਇਸਦਾ ਨਾਮ ਥੇਮ ਹੈ। ਪਰ ਜਦ ਸਾਰੇ ਸਾਗਰ ਦੇ ਚ ਲੀਨ ਹੋ ਜਾਂਦੇ ਨੇ, ਸਾਰਿਆਂ ਦਾ ਨਾਂ ਇੱਕੋ ਹੀ ਹੋ ਜਾਂਦਾ ਕਿ ਸਾਗਰ। ਨਾ ਗੰਗਾ, ਨਾ ਜਮਨਾ, ਨਾ ਸਤਲੁਜ, ਨਾ ਬਿਆਸ, ਨਾ ਰਾਵੀ, ਨਾ ਚਨਾਬ, ਨਾ ਗੋਦਾਵਰੀ, ਨਾ ਨਰਮਦਾ, ਨਾ ਦਜਲਾ, ਨਾ ਫਿਰਾਤ, ਨਾ ਨੀਲ, ਨਾ ਥੇਮ। ਜਦ ਵੀ ਕੋਈ ਪ੍ਰਭੂ ਦੇ ਚ ਲੀਨ ਹੋ ਜਾਂਦਾ, ਗੁਸਤਾਖੀ ਮਾਫ ਮੈਨੂੰ ਕਹਿਣ ਦੇਣਾ, ਨਾ ਉਹ ਹਿੰਦੂ ਹੈ, ਨਾ ਸਿੱਖ ਹੈ, ਨਾ ਮੁਸਲਿਮ ਹੈ, ਨਾ ਈਸਾਈ ਹੈ, ਨਾ ਜੈਨੀ ਹੈ, ਨਾ ਬੋਧੀ ਹੈ, ਨਾ ਯਹੂਦੀ ਹੈ, ਨਾ ਪਾਰਸੀ ਹੈ। ਜਿਤਨੇ ਚਿਰ ਤੱਕ ਪਾਰਸੀ ਹੈ, ਯਹੂਦੀ ਹੈ, ਹਿੰਦੂ ਹੈ, ਇਤਨੇ ਚਿਰ ਤੱਕ ਨਦੀ ਤੇ ਹੈ, ਸਾਗਰ ਨਹੀਂ ਹੈ, ਨਹੀਂ ਹੈ, ਸਮੁੰਦਰ ਨਹੀਂ ਹੈ। ਮੇਰੇ ਖਿਆਲ ਇਤਨੇ ਹੀ ਸ਼ਬਦ ਬਰਦਾਸ਼ਤ ਕਰ ਸਕੋਗੇ, ਇਤਨਾ ਹੀ ਕਹਿੰਦਾ ਮੈਂ। ਕਈ ਬੜੇ ਤਾਰਕਿਕ ਆਉਂਦੇ ਨੇ, ਕੱਟਰ ਬੜੇ ਆਉਂਦੇ ਨੇ, ਔਰ ਕਮਾਲ ਦੀ ਗੱਲ, ਅਕਲ ਤੋਂ ਬਿਨਾਂ ਅਕਲ ਦਾ ਦਾਵਾ। ਅਕਲ ਨੂੰ ਤੇ ਛਿੱਕੇ ਤੇ ਟੰਗੇ ਹੋਏ ਅਕਲਮੰਦ ਹੋਣ ਦਾ ਦਾਵਾ ਧਾਰਮਿਕ ਜਗਤ ਵਿੱਚ ਇਸ ਤਰ੍ਹਾਂ ਚੱਲਦਾ। ਫਿਰ ਪਤਾ ਕੀ ਹੈ, ਕਿਸੇ ਇੱਕ ਨੂੰ ਅਕਲ ਆ ਜਾਏ ਤੇ ਇਸ ਤਰ੍ਹਾਂ ਦੀ ਗੱਲ ਕਵੇ, ਫਿਰ ਕੱਟੋ ਉਸਦੇ ਬੰਦ-ਬੰਦ, ਬਿਠਾਓ ਉਸਨੂੰ ਤੱਤੀ ਤਵੀ ਤੇ, ਕੱਟੋ ਉਸਦੀ ਗਰਦਨ ਚਾਂਦਨੀ ਚੌਂਕ ਦੇ, ਈਸਾ ਸੋਲੀ ਤੇ ਲਟਕਦਾ ਪਿਆ। ਮੁਹੰਮਦ ਸਾਹਿਬ ਦੇ ਬਦਰ ਦੀ ਲੜਾਈ ਵਿੱਚ ਅਗਲੇ ਦੋ ਦੰਦ ਤੋੜ ਦਿੱਤੇ ਗਏ। ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਾਰ ਦਿੱਤਾ ਗਿਆ। ਹੁਣ ਪੁੱਛੀਏ, ਇੱਕ ਨੂੰ ਤੁਸੀਂ ਸੂਲੀ ਤੇ ਟੰਗਿਆ, ਇੱਕ ਨੂੰ ਜ਼ਹਿਰ ਦੇ ਕੇ ਮਾਰ ਰਹੇ, ਇੱਕ ਦੇ ਦੰਦ ਤੁਸੀਂ ਤੋੜ ਦਿੱਤੇ, ਇੱਕ ਨੂੰ ਤੱਤੀ ਤਵੀ ਤੇ ਬਿਠਾਇਆ, ਇੱਕ ਨੂੰ ਚਾਂਦਨੀ ਚੌਂਕ ਦੇ ਗਰਦਨ ਕੱਟ ਦਿੱਤੀ ਹੈ, ਫਿਰ ਉਹਨਾਂ ਦੇ ਫਰਜ਼ੰਦ, ਉਹਨਾਂ ਦੇ ਬੱਚਿਆਂ ਨੂੰ, ਪੋਤਰਿਆਂ ਨੂੰ ਤੁਸੀਂ ਦੀਵਾਰ ਦੇ ਚਿਣਦੇ ਪਏ ਹੋ, ਕਿਸੇ ਦੇ ਬੰਦ ਬੰਦ ਕੱਟ ਰਹੇ ਹੋ, ਕਿਸੇ ਨੂੰ ਉਲ ਦੀ ਦੇਗ ਦੇ ਚ ਬਿਠਾ ਰਹੇ ਹੋ। ਪਹਿਲੇ ਦੱਸੋ ਇਹਨਾਂ ਨੇ ਚੋਰੀ ਕੀਤੀ ਹੈ, ਯਾਰੀ ਕੀਤੀ ਹੈ, ਬਲਾਤਕਾਰ ਕੀਤਾ, ਕਿਧਰੇ ਕਤਲ ਕੀਤਾ, ਇੱਕ ਵੀ ਜੁਰਮ ਨਹੀਂ ਇਹਨਾਂ ਦਾ, ਇੱਕ ਕਸੂਰ ਹੈ ਕਿ ਇਹ ਬੇਕਸੂਰ ਹੈ। ਕਸੂਰ ਵਾਰਾਂ ਦੇ ਇਕੱਠ ਦੇ ਚ ਬੇਕਸੂਰ ਹੋਣਾ ਵੀ ਇੱਕ ਕਸੂਰ ਹੈ, ਗੁਨਾਹਗਾਰਾਂ ਦੇ ਇਕੱਠ ਦੇ ਚ ਬੇਗੁਨਾਹ ਹੋਣਾ ਵੀ ਗੁਨਾਹ ਹੈ, ਮੂਰਖਾਂ ਦੇ ਇਕੱਠ ਦੇ ਚ ਇਤਨਾ ਸਿਆਣਾ ਹੋ ਜਾਣਾ ਵੀ ਕਿਸੇ ਵੱਧ ਹਾਲਤ ਚ ਮੂਰਖਤਾ ਹੋ ਜਾਂਦੀ ਹੈ। ਦੇਖੋ ਸਾਰਾ ਬਨਾਰਸ ਕਹਿ ਰਿਹਾ ਕਬੀਰ ਪਾਗਲ ਹੈ, ਲੋਕ ਕਹੇ ਕਬੀਰ ਬਹੁਰਾ ਨਾ, ਇਹ ਤੇ ਬਹੁਰਾ ਹੈ, ਪਾਗਲ ਹੈ। ਹੁਣ ਬਨਾਰਸ ਵਾਸੀਆਂ ਨੂੰ ਕੌਣ ਦੱਸੇ ਸਾਰੇ ਬਨਾਰਸ ਦੇ ਚ ਇੱਕੋ ਹੀ ਤੇ ਸਿਆਣਾ, ਬਾਕੀ ਦੇ ਸਭ ਪਾਗਲਾਂ ਦੀ ਭੀੜ ਹੈ। ਹੁਣ ਇੱਕ ਸਿਆਣਾ ਹੋਵੇ ਤੇ ਭੀੜ ਪਾਗਲਾਂ ਦੀ ਹੋਵੇ ਤੇ ਦੁਨੀਆਂ ਤੇ ਬਹੁ ਗਿਣਤੀ, ਪ੍ਰਭਾਵ ਤੇ ਬਹੁ ਗਿਣਤੀ ਦਾ, ਘੱਟ ਗਿਣਤੀ ਦਾ ਤੇ ਹੈ। ਇਸ ਵਾਸਤੇ ਡਾਕਟਰ ਮੁਹੰਮਦ ਇਕਬਾਲ ਨੇ 1934 ਦੇ ਚ ਇਸ ਦੇ ਉੱਤੇ ਤਨਜ਼ ਵੀ ਕਰ ਦਿੱਤੀ ਸੀ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਜਮਹੂਰੀਅਤ ਡੈਮੋਕਰੇਸੀ ਲੋਕਤੰਤਰ, ਜਮਹੂਰੀਅਤ

ਸੰਤ ਕਾ ਦੁਖੀ ਇਉਂ ਬਿਲਲਾਏ ਜਿਉਂ ਜਲ ਬਿਹੂਨ ਮਛਲੀ ਤੜਫੜਾਏ। ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜਿਉਂ ਪਾਵਕ ਈਂਧਨ ਨਹੀਂ ਧਰਾਪੈ। ਸੰਤ ਕਾ ਦੁਖੀ ਛੁਟੈ ਅਕੇਲਾ ਜਿਉਂ ਬੂ ਆੜ ਤਿਲ ਖੇਤ ਮਾਹੇ ਦੁਹੇਲਾ। ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ। ਕਿਰਤ ਨਿੰਦਕ ਕਾ ਧੁਰੀ ਪਿਆ ਨਾਨਕ ਜੋਤਿਸ ਭਾਵੈ ਸੋਈ ਥਿਆ। ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕਉ ਦਰਗਹਿ ਮਿਲੈ ਸਜਾਏ। ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੈ ਨਾ ਜੀਵ ਆਈਐ। ਸੰਤ ਕੇ ਦੁਖੀ ਕੀ ਪੂਜੈ ਨ ਆਸਾ ਸੰਤ ਕਾ ਦੁਖੀ ਉੱਠ ਚੱਲੈ ਨਿਰਾਸਾ। ਸੰਤ ਕਾ ਦੁਖ ਨ ਤ੍ਰਿਸ਼ਟੈ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ। ਪਇਆ ਕਿਰਤ ਨਾ ਮਿਟੈ ਕੋਏ ਨਾਨਕ ਜਾਣੈ ਸੱਚਾ ਸੋਏ। ਸਭ ਘਰ ਤਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸ ਕਉ ਨਮਸਕਾਰ। ਪ੍ਰਭ ਕੀ ਉਸਤਤ ਕਰੋ ਦਿਨ ਰਾਤ ਇਸਹਿ ਧਿਆਵੋ ਸਾਸ ਗਿਰਾਸ। ਸਭ ਕਛ ਵਰਤੈ ਤਿਸਕਾ।

ਸਲੋਕ ਤਜਹੁ ਸਿਆਣਪ ਸੁਰਜਨ ਹੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਪਾਉ ਜਾਏ ਅਸ਼ਟਪਦੀ ਮਾਨੋ ਕੀ ਟੇਕ ਬਿਰਥੀ ਸਭ ਜਾਨ ਦੇਵਨ ਕਉ ਏਕੈ ਭਗਵਾਨ ਜਿਸ ਕੈ ਦੀਆ ਰਹਿ ਅਗਾਏ ਬੋਹਰ ਨ ਤ੍ਰਿਸ਼ਨਾ ਲਾਗੈ ਆਏ ਮਾਰੈ ਰਾਖੈ ਏਕੋ ਆਪ ਮਾਨੁਖ ਕੈ ਕਿਛ ਨਾਹੀ ਹਾਥ ਤਿਸਕਾ ਹੁਕਮ ਬੂਝ ਸੁਖ ਹੋਏ ਤਿਸਕਾ ਨਾਮ ਰੱਖ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗੈ ਕੋਏ ਉਸਤਤ ਮਨ ਮਹਿ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੇਹ ਜੀਓ ਨੈਨੋ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨਸੈ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੈ ਪਾਪ ਜਪੀਐ ਹਰ ਬਿੰਦ ਕਰ ਹਰ ਕਰਮ ਸਵਨ ਹਰ ਕਥਾ ਹਰ ਦਰਗਹਿ ਨਾਨਕ ਉਜਲ ਮੱਥਾ ਮੜ ਭਾਗੀ ਤੇ ਜਨ ਜਗ ਮਾਹਿ ਸਦਾ ਸਦਾ ਹਰ ਕੇ ਗੁਣ ਗਾਹਿ ਰਾਮ ਨਾਮ ਜੋ ਕਰਹਿ ਵਿਚਾਰ ਸੇ ਧਨਵੰਤ ਗਣੀ ਸੰਸਾਰ ਮਨ ਤਨ ਮੁਖ ਬੋਲੈ ਹਰ ਮੁਖੀ ਸਦਾ ਸਦਾ ਜਨ ਹੋ ਤੇ ਸੁਖੇ ਏਕੋ ਏਕ ਏਕ ਪਛਾਨੈ ਇਤ ਉਤ ਕੀ ਉਹ ਸੋਝੀ ਜਾਨੈ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨਹਿ ਨਿਰੰਜਨ ਜਾਨਿਆ ਗੁਰਪ੍ਰਸਾਦ ਆਪਣੇ ਆਪ ਸੁਝੈ ਤਿਸਕੀ ਜਨ ਹੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਿਤ ਅੰਦਿਨ ਕੀਰਤਨ ਕੇਵਲ ਬਖਿਆਨ ਗ੍ਰਹਸਥ ਮਹਿ ਸੋਈ ਨਿਰਮਾਨ ਏਕ ਉਪਰ ਜਿਸ ਜਨ ਕੀ ਆਸਾ ਤਿਸਕੀ ਕਟਿਐ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸਹਿ ਨ ਲਾਗੈ ਦੁਖ ਜਿਸ ਕਉ ਹਰ ਪ੍ਰਭ ਮਨ ਚਿੱਤ ਆਵੈ ਸੋ ਸੰਤ ਸੁਹੇਲਾ ਨਹੀਂ ਬੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਉ ਕਿਸ ਤੇ ਡਰੈ ਜੈਸਾ ਸਾ ਤੈਸਾ ਦਿਸ਼ਟਾਇਆ ਆਪਣੇ ਕਾਰਜ ਮਹਿ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰਪ੍ਰਸਾਦ ਤਤ ਸਭ ਬੂਝਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨੈ ਕਿਸ ਜਨਮੈ ਨੈ ਕਿਸ ਮਰੈ ਆਪਣ ਚਲਤ ਆਪ ਹੀ ਕਰੈ ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪਿਓ ਥਾਪ ਅਬਿਨਾਸੀ ਨਾਹੀ ਕਿਛ ਖੰਡ ਧਾਰਨ ਧਾਰ ਰਹਿਓ ਬ੍ਰਹਿਮੰਡ ਅਲਖ ਭੇਵ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਧਰੈ ਤਿੰਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਜਪ ਭਏ ਨਿਹਾਲ ਹੁਣ ਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰਹਿ ਬੜਭਾਗੈ ਨਾਮ ਜਪਤ ਪਾਵੈ ਬਿਸਰਾਮ ਨਾਨਕ ਤਿੰਨ ਪੁਰਖ ਕਾ ਉੱਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿਜ ਸੁਭਾਏ ਹੋਵੈ ਸੋ ਹੋਏ ਕਰਨੈ ਹਾਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਹਿ ਸਮਾਏ ਓਏ ਸੁਖ ਨਿਧਾਨ

ਜਾ ਕੇ ਸਿਮਰਨ ਉਧਰੀ ਹੈ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗੰਢ ਨਿਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾ ਰੇ ਮਨ ਮੇਰੇ ਸਦਾ ਹਰ ਜਾਪ।

ਰੂਪਵੰਤ ਹੋਏ ਨਾਹੀ ਮੋਹ ਹੈ, ਪ੍ਰਭ ਕੀ ਜੋਤ ਸਗਲ ਘਟ ਸੋ ਹੈ। ਧਨਵੰਤਾ ਹੋਏ ਕਿਆ ਕੋ ਗਰਬੈ, ਜਾਂ ਸਭ ਕੁਛ ਤਿਸਕਾ ਦੀ ਆਦਰ ਬੈ। ਹੱਥ ਸੂਰਾ ਜੇ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿਤਾਵੈ। ਜੇ ਕੋ ਹੋਏ ਬਹਿ ਦਾਤਾਰ, ਤਿਸ ਦੇਨ ਹਾਰ ਜਾਨ ਨੈਂਗਾ ਵਾਰ। ਜਿਸ ਗੁਰਪ੍ਰਸਾਦ ਟੂਟੈ ਹੋ ਰੋਗ, ਨਾਨਕ ਸੋ ਜਨ ਸਦਾ ਅਰੋਗ। ਜਿਉ ਮੰਦਿਰ ਕਉ ਥੰਮੈ ਥੰਮਨ, ਤਿਉ ਗੁਰ ਕਾ ਸ਼ਬਦ ਮਨੈ ਅਸਥੰਮਨ। ਜਿਉ ਪਾਖਾਣ ਨਾਵ ਚੜ੍ਹ ਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸਤਰੈ। ਜਿਉ ਅੰਧਕਾਰ ਦੀਪਕ ਪ੍ਰਗਾਸ, ਗੁਰਦਰਸ਼ਨ ਦੇਖ ਮਨ ਹੋਏ ਵਿਗਾਸ। ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਤਿਨ ਸੰਤਨ ਕੀ ਬਾਛੋ ਧੂਰ, ਨਾਨਕ ਕੀ ਹਰ ਲੋਚਾ ਪੂਰ। ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ। ਦੁਖ ਸੁਖ ਪ੍ਰਭ ਦੇਵਨਹਾਰ, ਅਵਰ ਤਿਆਗ ਤੂ ਤਿਸੈ ਚਿਤਾਰ। ਜੋ ਕਛ ਕਰੈ ਸੋਈ ਸੁਖਮਾਨ, ਭੂਲਾ ਕਾਹੇ ਫਿਰੈ ਅਜਾਨ। ਕੌਣ ਬਸਤ ਆਈ ਤੇ

ਸਤਾ ਸੁਰਤ ਸਤ ਸਤ ਜਸੁੰਤਾ ਬੁੱਝਣ ਹਾਰ ਕਉ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹਿ ਸਮਾਨਾ ਬਸਤ ਮਾਹਿ ਲੇ ਬਸਤ ਗਡਾਈ ਤਾ ਕੋ ਭਿੰਨ ਨਾ ਕਹਿ ਨਾ ਜਾਈ ਬੂਝੈ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕਉ ਸੇਵਕ ਜਾਣੈ ਸੰਗ।

ਤਿਸ ਕਿਛ ਅਵਰ ਨਾਹੀ ਦਿਸਟਾਇਆ। ਨਾਮ ਤਨ ਨਾਮੋ ਰੂਪ ਰੰਗ, ਨਾਮੋ ਸੁਖ ਹਰ ਨਾਮ ਕਾ ਸੰਗ। ਨਾਮ ਰਸ ਜੋ ਜਨ ਤ੍ਰਿਪਤਾਨੇ, ਮੰਤਨ ਨਾਮ ਹੈ ਨਾਮ ਸਮਾਨੇ।

ਸਤਿਗੁਰ ਸਿੱਖ ਕੀ ਕਰੈ ਪ੍ਰਪਾਲ, ਸੇਵਕ ਕਉ ਗੁਰ ਸਦਾ ਦਿਆਲ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡ ਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮਹਿ ਸਹੈ। ਆਪਸ ਕਉ ਕਰ ਕਛੁ ਨ ਜਨਾ,

ਗੁਰ ਬੜਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਨ ਕਰ ਬਚਨ ਕਰਨੇ ਆਗਾਨੇ ਮਨ ਸੰਤੋਖ ਆਤਮ ਪਤਿਆਨੇ ਪੂਰਾ ਗੁਰ ਅਖਿਆਉ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ।

ਨਾਸੇ ਨਾਨਕ ਭਰਮ ਮੋਹ ਦੁੱਖ ਤਹਿ ਤੇ ਨਾਸੇ ਤਪਤ ਮਾਹੇ ਠਾਣ ਵਰਤਾਈ ਅੰਧ ਭਇਆ ਦੁੱਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਪਉ ਚੂਕਾ ਨਿਰਭਉ ਹੋਏ ਬਸੇ ਸਗਲ ਵਿਆਧ ਮਨ ਤੇ ਖੈ ਨਸੇ ਜਿਸਕਾ ਸਾਥ ਇਨ ਕਿਰਪਾ ਧਾਰੀ।

ਠੰਡ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਪਾਉ ਬਿਨਸੈ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ ਤਿਤ ਕਰ ਜਾਏ ਬਸੈ ਅਬਿਨਾਸੀ ਕਉ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ

ਉਪੇਖ ਦਰਸ ਸੁਖ ਹੋਏ ਮਨ ਵਿਕਸੈ ਸਾਧ ਚਰਨ ਧੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕਉ ਪਾਵੈ ਸੰਗ ਏਕ ਬਸਤ ਦੀਜੈ ਕਰ ਮਾਇਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸੰਦ ਦੀਨ ਦਿਆਲ।

ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਏ ਏਕ ਨਿਮ ਖਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੋ ਕਰਨੀ ਸੋਭਾ ਤਨਵੰਤ ਹਿਰਦੈ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ

ਅਵਗਤ ਭਗਤ ਤਹਿ ਆਪ ਜੈ ਪਸਰੈ ਪਾਸਾ ਸੰਤ ਪ੍ਰਤਾਪ ਦਹੁ ਪਾਖ ਕਾ ਆਪਹਿ ਧਨੀ ਉਨਕੀ ਸੋਭਾ ਉਨਹੁ ਬਨੀ ਆਪਹਿ ਕੌਤ ਕਰੈ ਅੰਧ ਚੋਜ ਆਪਹਿ ਰਸ ਭੋਗ ਨਿਰਜੋਗ ਜਿਸ ਭਾਵੈ ਤਿਸ ਆਪਣ ਨਾ ਇਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ ਬੇਸੁਮਾਰ ਥਾ ਅਗਰਤ।

ਜਾਂ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਣ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀ ਉਹ ਆਪ ਬੁਝਾਏ ਸੱਚ ਨਾਮ

ਪਾਲੈ ਜੀਅਨ ਬਹੁ ਭਾਤ, ਜੋ ਜੋ ਰਚਿਓ ਸੁਤਿ ਸਹਿ ਧਿਆਤ, ਜਿਸ ਪਾਵੈ ਤਿਸ ਲਏ ਮਿਲਾਏ, ਭਗਤ ਕਹੈ ਹਰ ਕੇ ਗੁਣ ਗਾਏ, ਮਨ ਅੰਤਰ ਵਿਸਵਾਸ ਕਰ ਮਾਨਿਆ, ਕਰਨ ਹਾਰ ਨਾਨਕ ਇੱਕ ਜਾਣਿਆ, ਜਨ ਲਾਗਾ ਹਰ ਏਕੈ ਨਾਏ, ਇਸ ਕੀ ਆਸ ਨਾ ਬਿਰਥੀ ਜਾਏ, ਸੇਵਕ ਕੋ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਈ, ਇਸ ਤੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਵਸਿਆ ਨਿਰੰਕਾਰ।

ਗਿਆਨ ਬਿਨਸੈ ਅੰਧੇਰਾ ਸੁਣੋ ਉਪਦੇਸ਼ ਹਿਰਦੈ ਬਸਾਵਹੋ ਮਨ ਇੱਛੇ ਨਾਨਕ ਫਲ ਪਾਵਹੋ ਹਲਤ ਪਲਤ ਦੋਇ ਲਿਹੋ ਸਵਾਰ ਰਾਮ ਨਾਮ ਅੰਤਰ ਉਰਤਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਬਸੈ ਤਿਸ ਸਾਚ ਪ੍ਰੀਖਿਆ ਮਨ ਤਨ ਨਾਮ ਜਪਹੋ ਲਿਵ ਲਾਏ ਦੁਖ ਦਰਦ ਮਨ ਤੇ ਪਹੁ ਜਾਏ ਸਚ ਵਾਪਾਰ ਕਰੋ ਵਾਪਾਰੀ ਦਰਗਹਿ ਨਿਭੈ।

ਸਿਰ ਉੱਪਰ ਠਾਂਡਾ ਗੁਰ ਸੂਰਾ, ਨਾਨਕ ਤਾ ਕੇ ਕਾਰਜ ਪੂਰਾ, ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ, ਦਰਸ਼ਨ ਪੇਖਤ ਉਦਰਤ ਸ੍ਰਿਸ਼ਟ, ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ, ਧਨ ਸੇਵਾ ਸੇਵਕ ਪ੍ਰਮਾਨ, ਅੰਤਰਜਾਮੀ ਪੁਰਖ ਪ੍ਰਧਾਨ, ਜਿਸ ਮਨ ਬਸੈ ਸੋ

ਸੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧੰਨ ਧੰਨ ਧੰਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਹੈ ਸੁਹਾਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ

ਜਨ ਸੋਏ, ਨਾਨਕ ਜਿਸਹਿ ਪ੍ਰਾਪਤ ਹੋਏ। ਖੇਮ ਸਾਂਤ ਰਿੱਧ ਨਵਨਿਧ, ਬੁੱਧ ਗਿਆਨ ਸਰਬ ਤਹਿ ਸਿੱਧ। ਵਿਦਿਆ ਤਪ ਜੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉੱਤਮ ਇਸਨਾਨ। ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੈ ਮੱਧ ਸਗਲ ਤੇ ਉਦਾਸ। ਸੁੰਦਰ ਚਤੁਰ ਤਤ ਕਾਬੇਤਾ, ਸਮਦਰਸੀ ਏਕ ਦਿਸ਼ਟੇਤਾ। ਇਹ ਫਲ ਤਿਸ ਜਨ ਕੈ ਮੁਖ ਭਨੇ, ਗੁਰੂ ਨਾਨਕ ਨਾਮ ਬਚਨ ਮਨ ਸੁਨੇ। ਇਹੋ ਨਿਦਾਨ ਜਪੈ ਮਨ ਕੋਏ, ਸਭ ਜੁਗ ਮੈਂ ਤਾਕੀ ਗਤ ਹੋਏ। ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸ਼ਾਸਤਰ ਵੇਦ ਬਖਾਣੀ। ਸਗਲ ਮਤਾਂਤ ਕੇਵਲ ਹਰ ਨਾਮ, ਗੋਬਿੰਦ ਭਗਤ ਕੈ ਮਨ ਵਿਸਰਾਮ। ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁਟੈ। ਜਾ ਕੈ ਮਸਤਕ ਕਰਮ ਪ੍ਰਭ ਪਾਏ, ਸਾਧ ਸਰਣ ਨਾਨਕ ਤੇ ਆਏ। ਜਿਸ ਮਨ ਬਸੈ ਸੁਨ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦ ਗੁਰ ਏ ਨਮ ਹੈ ਜੁਗਾਦ ਗੁਰ ਏ ਨਮ ਹੈ ਸਤਿਗੁਰ ਏ ਨਮ ਹੈ ਸ੍ਰੀ ਗੁਰਦੇਵ ਏ ਨਮ ਹੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇ ਸਤਨ ਮਾਹਿ ਮਿਟਾਵੋ ਸਿਮਰੋ ਜਾਸ ਵਿਸ਼ਵੰਭਰ ਏਕੈ ਨਾਮ ਜਪਤ ਅਗੰਤ ਅਨੇਕੈ ਵੇਦ ਪੁਰਾਣ ਸਿਮਰਤ ਸੁਦਾਖਿਰ ਕੀਨੇ ਰਾਮ ਨਾਮ ਏਕਾਖਿਰ ਕਿਨਕਾ ਏਕ ਜਿਸ ਜੀਵ ਵਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਓ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਡਰੈ ਪ੍ਰਭ ਸਿਮਰਤ ਕਛ ਵਿਘਨ ਨ ਲਾਗੈ ਪ੍ਰਭ ਕੈ ਸਿਮਰਨ ਆਨ ਦਿਨ ਜਾਗੈ ਪ੍ਰਭ ਕੈ ਸਿਮਰਨ ਭਾਵਨਾ ਵਿਆਪੈ ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿੰਦਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰੈ ਜਿਨ ਆਪ ਸਿਮਰਾਏ ਨਾਨਕ ਤਾ ਕੈ ਲਾਗਾਂ ਪਾਏ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕੈ ਸਿਮਰਨ ਉਧਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕਿਛ ਸੁਝੈ ਪ੍ਰਭ ਕੈ ਸਿਮਰਨ ਨਾ ਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਾਹਿ ਸਮਾਏ ਪ੍ਰਭ ਜੀ ਬਸੈ ਸਾਧਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕਉ ਸਿਮਰਹਿ ਸੇ ਧਨਵੰਤੇ ਪ੍ਰਭ ਕਉ ਸਿਮਰਹਿ ਸੇ ਪਤਵੰਤੇ ਪ੍ਰਭ ਕਉ ਸਿਮਰਹਿ ਸੇ ਜਨ ਪ੍ਰਵਾਨ ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ ਪ੍ਰਭ ਕਉ ਸਿਮਰਹਿ ਸੇ ਬੇਮੋਹਤਾਜੇ ਪ੍ਰਭ ਕਉ ਸਿਮਰਹਿ ਸੇ ਸਰਬ ਕੇ ਰਾਜੇ ਪ੍ਰਭ ਕਉ ਸਿਮਰਹਿ ਸੇ ਸੁਖਵਾਸੀ ਪ੍ਰਭ ਕਉ ਸਿਮਰਹਿ ਸਦਾ ਅਵਿਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਇਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕਉ ਸਿਮਰਹਿ ਸੇ ਪਰ ਉਪਕਾਰੀ ਪ੍ਰਭ ਕਉ ਸਿਮਰਹਿ ਤਿੰਨ ਸਦਬਲਿਹਾਰੀ ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ ਪ੍ਰਭ ਕਉ ਸਿਮਰਹਿ ਤਿੰਨ ਸੂਖ ਬਿਹਾਵੈ ਪ੍ਰਭ ਕਉ ਸਿਮਰਹਿ ਤਿੰਨ ਆਤਮ ਜੀਤਾ ਪ੍ਰਭ ਕਉ ਸਿਮਰਹਿ ਤਿੰਨ ਨਿਰਮਲ ਰੀਤਾ ਪ੍ਰਭ ਕਉ ਸਿਮਰਹਿ ਤਿੰਨ ਅਨੰਦ ਕਨੇਰੇ ਪ੍ਰਭ ਕਉ ਸਿਮਰਹਿ ਬਸੈ ਹਰ ਨੇਰੇ ਸੰਤ ਕਿਰਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬਹੋ ਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਹਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਾਇਆ ਨਾਨਕ ਤਿੰਨ ਜਨ ਸਰਨੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਪਏ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚੌਂ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਆਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਪੰਜਨਾ ਕਟ ਕਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸੁਤਮੀਤ ਨ ਪਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮਦਲੈ ਤੈ ਕੇਵਲ ਨਾਮ ਸੰਗ ਤੇਰੇ ਚੱਲੈ ਜੈ ਮੁਸ਼ਕਲ ਹੋਵੈ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਅਨਕ ਪੁਨਹ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਭਾਵੋ ਸੁਖ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿਖ ਨ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ ਜੇ ਮਾਰਗ ਇਹੋ ਜਾਤ ਅਕੇਲਾ ਤਹ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤਹਿ ਪਾਰ ਪਰਾਹੀ ਅਨਕ ਵਿਘਨ ਜਹ ਆਏ ਸੰਘਾਰੈ ਹਰ ਕਾ ਨਾਮ ਤਪਤ ਕਾਲ ਉਧਾਰੈ ਅਨਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹਉ ਮੈਲਾ ਮਲ ਕਭੋ ਨ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧਕੈ ਸੰਗ ਜੇ ਮਾਰਗ ਕੇ ਗਣੇ ਜਾਹੇ ਨ ਕੋਸਾ ਹਰ ਕਾ ਨਾਮ ਊਹਾਂ ਸੰਗ ਤੋਸਾ ਜੇ ਪੈਂਡੈ ਮਹਾਂ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾਂ ਪੰਥ ਤੇਰਾ ਕੋ ਨ ਸੰਜਾਨੂ ਹਰ ਕਾ ਨਾਮ ਤਹਿ ਨਾਲ ਪਛਾਨੂ ਜਹ ਮਹਾ ਭਿਆਨ ਤਪਤ ਬਹੁ ਕਾਮ ਤਹਿ ਹਰ ਕੇ ਨਾਮ ਕੀ ਤੁਮ ਉਪਰ ਛਾਮ ਜਹਾਂ ਤ੍ਰਿਖਾ ਮਨ ਤੁਝਿਆ ਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਧਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧ ਕਮਾਤ, ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਨੋ ਦਾਨ, ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਵਿਵੇਕੈ, ਹਰ ਕਾ ਨਾਮ ਜਨ ਕਉ ਮੁਕਤ ਜੁਗਤ, ਹਰ ਕੈ ਨਾਮ ਜਨ ਕਉ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਪ ਪਰੈ ਨਾ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕਉ ਭੋਗ ਜੋਗ, ਹਰ ਨਾਮ ਜਪਤ ਕਛ ਨਾ ਹਿੰਬਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲ ਖਜੀਨਾ, ਹਰ ਤਮ ਜਨ ਕਉ ਆਪ ਪ੍ਰਭ ਦੀਨਾ, ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ, ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਗ ਕੇਤੇ ਤਰੇ, ਪਾਰ ਜਾਤ ਇਹੋ ਹਰ ਕੋ ਨਾਮ, ਕਾਮ ਤੇਨ ਹਰ ਹਰ ਗੁਣ ਗਾਮ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ, ਨਾਮ ਕੀ ਮਹਿਮਾ ਸੰਤ ਰਿਦ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਾ ਸੰਗ ਵਡਭਾਗੀ ਪਾਈ ਹੈ, ਸੰਤ ਕੀ ਸੇਵਾ ਨਾਮ ਤੇ ਆਈ ਹੈ, ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ, ਖੜ ਸ਼ਾਸਤਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮੱਧੇ ਫਿਰਿਆ, ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ, ਸਰੀਰ ਕਟਾਏ ਹੋਮੈ ਕਰ ਰਾਤੀ, ਵਰਤ ਨੇਮ ਕਰੈ ਬਹੁ ਭਾਂਤੀ, ਨਹੀਂ ਤੁਲ ਨਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ, ਮਹਾ ਉਦਾਸ ਤਪੀ ਸਿਰਥੀ ਵੈ, ਅਗਨ ਮਾਹੇ ਹੋਮਤ ਪ੍ਰਾਨ, ਕਨਕ ਅਸਵ ਹੈਵਰ ਭੂਮਦਾਨ, ਨਿਉਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮ ਅਤ ਸਾਧਨ, ਨਿਮਖ ਨਿਮਖ ਕਰ ਸਰੀਰ ਕਟਾਵੈ, ਤਉ ਪੀ ਹਉਮੈ ਮੈਲ ਨ ਜਾਵੈ, ਹਰ ਕੇ ਨਾਮ ਸੰਸਰ ਕਛ ਨਾਹ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹ। ਮਨ ਕਾਮਨਾ ਤੀਰਥ ਦੇਹ ਛੁਟੈ, ਗਰਭ ਗੁਮਾਨਾ ਮਨ ਤੇ ਹੁਟੈ, ਸੋਚ ਕਰੈ ਦਿਨ ਸਾਰ ਰਾਤ, ਮਨ ਕੀ ਮੈਲ ਨ ਤਨ ਤੇ ਜਾਤ, ਇਸ ਦੇਹੀ ਕਉ ਬਹੁ ਸਾਧਨਾ ਕਰੈ, ਮਨ ਤੇ ਕਬੂ ਨ ਬਿਖਿਆ ਟਰੈ, ਜਲ ਧੋਵੈ ਬਹੁ ਦੇਹ ਅਨੀਤ, ਸੁਧ ਕਾਂ ਹੋਏ ਕਾਚੀ ਭੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਧਰੇ ਪਤਿਤ ਬਹੁ ਮੂਚ, ਬਹੁਤ ਸਿਆਣਪ ਜਮਕਾ ਪਉ ਵਿਆਪੈ, ਅਨਕ ਜਤਨ ਕਰ ਤ੍ਰਿਸ਼ਨ ਨ ਤ੍ਰਾਪੈ, ਭੇਖ ਅਨੇਕ ਅਗਨ ਨਹੀਂ ਬੁਝੈ, ਕੋਟ ਉਪਾਵ ਦਰਗਹਿ ਨਹੀਂ ਸਿਜੈ, ਚੂਟਸ ਨਾਹੀ ਊਬ ਪਿਆਲ, ਮੋਹੇ ਵਿਆਪੈ ਮਾਇਆ ਜਾਲ, ਅਵਰ ਕਰਤੂਤ ਸਗਲੀ ਜਮਡਾਨ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ, ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੈ ਸਹਿਜ ਸੁਭਾਏ, ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁਖ ਮਿਟਾਵੈ,

ਕਾਲ ਅਸਤਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿੰਤੂ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ ਬਾਰ ਵਿਵਸਥਾ ਤੁਝੈ ਪਿਆਰੈ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆ ਉਪਰ ਸਾਕ ਸੈਨ ਮੁਖ ਪਿਆ ਉਹ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨ ਬੂਝੈ ਬਖਸ ਲਿਓ ਤਉ ਨਾਨਕ ਸੀਜੈ ਜੇ ਪ੍ਰਸਾਦ ਧਰ ਉਪਰ ਸੁਖ ਬਸੈ ਸੁਤ ਪ੍ਰਾਤ ਮੀਤ ਬੰਤਾ ਸੰਗ ਹਸੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਜੇ ਪ੍ਰਸਾਦ ਭੁਗੈ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨਿਪਤਰ ਰਸਨਾ ਤਿਸਹਿ ਤਿਆਗ ਅਵਰ ਸੰਗ ਰਚਨਾ ਐਸੇ ਦੁਖ ਮੂੜ ਅੰਧ ਵਿਆਪੇ ਨਾਨਕ ਕਾਢ ਲਿਹੋ ਪ੍ਰਭ ਆਪੇ ਆਦਿ ਅੰਤ ਜੋ ਰਾਖਣ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ ਜਾਕੀ ਸੇਵਾ ਨਵਨਿਧ ਪਾਵੈ ਤਾਂ ਸਿਓ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਤ ਸਦਾ ਹਜੂਰੇ ਤਾਂ ਕਉ ਅੰਧਾ ਜਾਨਤ ਦੂਰੇ ਜਾਕੀ ਟਹਿਲ ਪਾਵੈ ਦਰਗਹਿ ਮਾਨ ਤਿਸਹਿ ਵਿਸਾਰੈ ਮੁਗਧ ਅਜਾਨ ਸਦਾ ਸਦਾ ਇਹੋ ਭੁੱਲਨ ਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸ੍ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਤੋਏ ਗਰਧਵ ਪ੍ਰੀਤ ਪਸਮ ਸੰਗ ਹੋਏ ਅੰਧ ਕੂਪ ਮੈਂ ਪਤਿਤ ਵਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲਮਾਇਆ ਛਪਸ ਨਾਹੀਂ ਕਛ ਕਰੈ ਛਿਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸਵਾਨ ਅੰਤਰ ਅਗਨ ਬਾਹਰ ਤਨ ਸਵਾਹ ਗਲ ਪਾਥਰ ਕੈਸੇ ਤਰੈ ਅਥਾਹ ਜਾ ਕੈ ਅੰਤਰ ਬਸੈ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲੇਹੋ ਓੜ ਨਿਭਾਵੈ ਕਹਾਂ ਬੁਝਾਰਤ ਬੂਝੈ ਡੋਰਾ ਨਿਸਕਹੀਐ ਤਉ ਸਮਝੈ ਪੂਰਾ ਕਹਾਂ ਬਿਸਨ ਪਦ ਗਾਵੈ ਗੁੰਗ ਜਤਨ ਕਰੈ ਤਉ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਹਾਂ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬੈਰਾਈ ਤਾਂ ਸਿਉ ਪ੍ਰੀਤ ਬਲੂਆ ਕੇ ਗ੍ਰਹਿ ਭੀਤਰ ਬਸੈ ਅਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨਹਿ ਪ੍ਰਤੀਤ ਕਾਲ ਨ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ

ਨਾਨਕ ਕਹੂ ਨਾ ਸਿਜੈ ਮਿਨ ਨਾਵੈ ਪਤ ਜਾਏ ਅਸ਼ਟਪਦੀ ਦਸ ਵਸਤੂ ਲੇ ਪਾਛੈ ਪਾਵੈ ਏਕ ਵਸਤ ਕਾਰਨ ਵਿਖੋਟ ਗਵਾਵੈ ਏਕ ਪੀ ਨਾ ਦੇ ਦਸ ਪੀ ਹਿਰਲੇ ਤਉ ਮੂੜਾ ਕਹੁ ਕਹਾਂ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਕਉ ਕੀਜੈ ਸਦ ਨਮਸਕਾਰਾ ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗਨਤ ਸਾਹੁ ਆਪਣੀ ਦੇ ਰਾਸ ਖਾਤ ਪੀਤ ਵਰਤੈ ਅਨੰਦ ਉਲਾਸ ਆਪਣੀ ਅਮਾਨ ਕਛ ਬਾਹਰ ਸਾਹੁਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸਕਾ ਵਿਸ਼ਵਾਸ ਨ ਹੋਵੈ ਜਿਸਕੀ ਬਸਤ ਤਿਸ ਆਗੈ ਰਾਖੈ ਪ੍ਰਭ ਕੀ ਆਗਿਆ ਮਾਨੈ ਮਾਥੈ ਉਸਤੇ ਚੌਗੁਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਅਨਕ ਭਾਂਤ ਮਾਇਆ ਕਿਹੇ ਸਰਪਰ ਹੋਵਤ ਜਾਨ ਅਨੇਤ ਬਿਰਖ ਕੀ ਛਾਇਆ ਸਿਉ ਰੰਗ ਲਾਵੈ ਉਹ ਬਿਨਸੈ ਉਹ ਮਨ ਪਛਤਾਵੈ ਜੋ ਦਿਸੈ ਸੋ ਚੱਲ ਨਹਾਰ ਲਪਟ ਰਹੋ ਤਹਿ ਅੰਧ ਅੰਧਾਰ ਬਟਾਉ ਸਿਉ ਜੋ ਲਾਵੈ ਨੇਹ ਤਾ ਕਹੋ ਹੱਥ ਨ ਆਵੈ ਕੇਹ ਮਨ ਹਰ ਕੇ ਨਾਮ ਕੇ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸਬਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜ ਜੋਵਨ ਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸਵ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਤ੍ਰੋਹ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸ੍ਰਵਨ ਪਰ ਨਿੰਦਾ ਸੁਣੈ ਮਿਥਿਆ ਹਸਤ ਪਰ ਦਰਬ ਕਉ ਹਿਰਹੈ ਮਿਥਿਆ ਨੇਤਰ ਪੇਖਤ ਪਰਤ੍ਰੈ ਰੂਪਾਦ ਮਿਥਿਆ ਰਸਨਾ ਭੋਜਨ ਅੰਸਵਾਦ ਮਿਥਿਆ ਚਰਨ ਪਰ ਵਿਕਾਰ ਕਉ ਧਾਵ ਹੈ ਮਿਥਿਆ ਮਨ ਪਰ ਲੋਭ ਲੁਭਾਵ ਹੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇਤ ਵਿਕਾਰਾ ਬਿਨ ਬੂਝੇ ਮਿਥਿਆ ਸਭ ਭਏ ਸਫਲ ਦੇਹੇ ਨਾਨਕ ਹਰ ਹਰ ਨਾਮ ਲੈ ਬਿਰਥੀ ਸਾਖਤ ਕੀ ਆਰਜਾ ਸਾਚ ਬਿਨਾ ਕਹਿ ਹੋ।

ਅਵੈ ਤਾਂ ਪਤਤ ਉਧਾਰੈ, ਆਪ ਕਰੈ ਆਪਨ ਵਿਚਾਰੈ, ਦੋਹਾਂ ਸਿਰਿਆ ਕਾ ਆਪ ਸੁਆਮੀ ਖੇਲੈ, ਵਿਕਸੈ ਅੰਤਰ ਜਾਮੀ, ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨ ਆਵੈ, ਕਹੁ ਮਾਨੁਖ ਤੇ ਕਿਆ ਹੋਇ ਆਵੈ, ਜੋ ਤਿਸ ਭਾਵੈ ਸੋਈ ਕਰਾਵੈ, ਇਸ ਕੈ ਹਾਥ ਹੋਏ ਤਾਂ ਸਭ ਕਿਛਲੇ, ਜੋ ਤਿਸ ਭਾਵੈ ਸੋਈ ਕਰੇ, ਅਨਜਾਨਤ ਵਿਖਿਆ ਮਹਿ ਰਚੈ, ਜੇ ਜਾਣਤ ਆਪਣੇ ਆਪ ਬਚੈ, ਭਰਮੇ ਭੂਲਾ ਦਹਿ ਦਿਸਤਾਵੈ, ਨਿਮਖ ਮਾਹੇ ਚਾਰ ਕੁੰਟ ਫਿਰ ਆਵੈ, ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਨ ਨਾਮ ਮਿਲੇ, ਖਿਨ ਮੈਂ ਨੀਚ ਕੀਟ ਕੌ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਜਾ ਕਾ ਦ੍ਰਿਸ਼ਟ ਕਛੂ ਨ ਆਵੈ, ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ, ਜਾ ਕਉ ਆਪਣੀ ਕਰੈ ਬਖਸੀਸ, ਤਾ ਕਾ ਲੇਖਾ ਨਗਨ ਜਗਦੀਸ, ਜੀਓ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ

0: ਕਬੂ ਮਹਾ ਕ੍ਰੋਧ ਵਿਕਰਾਲ, ਕਬੂ ਸਰਬ ਕੀ ਹੋਤਰਵਾਲ, ਕਬੂ ਹੋਏ ਬਹਿ ਬੜ ਰਾਜਾ, ਕਬਹੋ ਪੇਖਾਰੀ ਨੀਚ ਕਾ ਸਾਜਾ, ਕਬੂ ਆਪ ਕੀਰਤ ਮੈਂ ਆਵੈ, ਕਬੂ ਭਲਾ ਭਲਾ ਕਹਾਵੈ, ਜਿਉ ਪ੍ਰਭ ਰਾਖੈ ਤਿਵਹੀ ਰਹੈ, ਗੁਰਪ੍ਰਸਾਦ ਨਾਨਕ ਸੱਚ ਕਹੈ।
1: You're listening to KRPI 1550 Radio, Ferndale, Washington.
2: 1550 KRPI Radio ਤੇ ਚੱਲ ਰਿਹਾ ਹੈ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
0: ਸਵਾਂਗੀ ਦਿਖਾਵੇ ਜਿਉਂ ਪ੍ਰਭ ਭਾਵੈ ਤਿਵੈ ਨਚਾਵੇ, ਜੋ ਤਿਸ ਪਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨ ਕੋਏ, ਕਬਹੂ ਸਾਧ ਸੰਗਤ ਇਹ ਪਾਵੈ, ਉਸ ਸਥਾਨ ਤੇ ਬਹੁਰ ਨ ਆਵੇ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਬਿਨਾਸ, ਮਨ ਤਨ ਨਾਮ ਰਤੇ ਇਕ ਰੰਗ, ਸਦਾ ਬਸਹਿ ਪਾਰ ਬ੍ਰਹਮ ਕੈ ਸੰਗ, ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ, ਸਲੋਕ ਸੁਖੀ ਬਸੈ ਮਸਕੀਨੀ।

ਲੋਕ ਤਜਹੋ ਸਿਆਣਪ ਸੁਰਜਨ ਹੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਪਾਉ ਜਾਏ ਅਸ਼ਟਪਦੀ ਮਾਨੋ ਕੀ ਟੇਕ ਬਿਰਥੀ ਸਭ ਜਾਨ ਦੇਵਨ ਕਉ ਏਕੈ ਭਗਵਾਨ ਜਿਸ ਕੈ ਦੀਐ ਰਹਿ ਅਗਾਏ ਬੋਹਰ ਨ ਤ੍ਰਿਸ਼ਨਾ ਲਾਗੈ ਆਏ ਮਾਰੈ ਰਾਖੈ ਏਕੋ ਆਪ ਮਾਨੁਖ ਕੈ ਕਿਛ ਨਾਹੀ ਹਾਥ ਤਿਸਕਾ ਹੁਕਮ ਬੂਝ ਸੁਖ ਹੋਏ ਤਿਸਕਾ ਨਾਮ ਰੱਖ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗੈ ਕੋਏ ਉਸਤਤ ਮਨ ਮਹਿ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੇਹ ਜੀਓ ਨੈਨੋ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨਸੈ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੈ ਪਾਪ ਜਪੀਐ ਹਰ ਬਿੰਦ ਕਰ ਹਰ ਕਰਮ ਸਵਨ ਹਰ ਕਥਾ ਹਰ ਦਰਗਹਿ ਨਾਨਕ ਉਜਲ ਮੱਥਾ ਮੜ ਭਾਗੀ ਤੇ ਜਨ ਜਗ ਮਾਹਿ ਸਦਾ ਸਦਾ ਹਰ ਕੇ ਗੁਣ ਗਾਹਿ ਰਾਮ ਨਾਮ ਜੋ ਕਰਹਿ ਵਿਚਾਰ ਸੇ ਧਨਵੰਤ ਗਨੀ ਸੰਸਾਰ ਮਨ ਤਨ ਮੁਖ ਬੋਲੈ ਹਰ ਮੁਖੀ ਸਦਾ ਸਦਾ ਜਨ ਹੋ ਤੇ ਸੁਖੇ ਏਕੋ ਏਕ ਏਕ ਪਛਾਨੈ ਇਤ ਉਤ ਕੀ ਉਹ ਸੁਝ ਹੀ ਜਾਣੈ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨਹਿ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁਝੈ ਤਿਸਕੀ ਜਨ ਹੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਿਤ ਅਨਦਿਨ ਕੀਰਤਨ ਕੇਵਲ ਬਖਿਆਨ ਗ੍ਰਹਿਸਥ ਮਹਿ ਸੋਈ ਨਿਰਮਾਨ ਏਕ ਉਪਰ ਜਿਸ ਜਨ ਕੀ ਆਸਾ ਤਿਸਕੀ ਕਟੀਐ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸਹਿ ਨ ਲਾਗੈ ਦੁਖ ਜਿਸ ਕਉ ਹਰ ਪ੍ਰਭ ਮਨ ਚਿੱਤ ਆਵੈ ਸੋ ਸੰਤ ਸੁਹੇਲਾ ਨਹੀਂ ਬੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਉ ਕਿਸ ਤੇ ਡਰੈ ਜੈਸਾ ਸਾ ਤੈਸਾ ਦਿਸ਼ਟਾਇਆ ਆਪਣੇ ਕਾਰਜ ਮਹਿ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰਪ੍ਰਸਾਦ ਤਤ ਸਭ ਬੂਝਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨੈ ਕਿਸ ਜਨਮੈ ਨੈ ਕਿਸ ਮਰੈ ਆਪਣ ਚਲਤ ਆਪ ਹੀ ਕਰੈ ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪਿਓ ਥਾਪ ਅਵਿਨਾਸੀ ਨਾਹੀ ਕਿਛ ਖੰਡ ਧਾਰਨ ਧਾਰ ਰਹਿਓ ਬ੍ਰਹਿਮੰਡ ਅਲਖ ਭੇਵ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਧਰੈ ਤਿੰਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਜਪ ਭਏ ਨਿਹਾਲ ਹੁਣ ਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰਹਿ ਬੜਭਾਗੈ ਨਾਮ ਜਪਤ ਪਾਵੈ ਬਿਸਰਾਮ ਨਾਨਕ ਤਿੰਨ ਪੁਰਖ ਕਾ ਉੱਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿਜ ਸੁਭਾਏ ਹੋਵੈ ਸੋ ਹੋਏ ਕਰਨੈ ਹਾਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈ ਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਹਿ ਸਮਾਏ ਓਏ ਸੁਖ ਨਿਧਾਨ ਉਹਨੂੰ

ਜਾ ਕੇ ਸਿਮਰਨ ਉਦਰੀ ਹੈ ਨਾਨਕ ਤਿਸ ਬਲਿਹਾਰ ਅਸ਼ਟਪਦੇ ਟੂਟੀ ਗੰਢ ਨਿਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾ ਰੇ ਮਨ ਮੇਰੇ ਸਦਾ ਹਰ ਜਾਪ।

ਚਲਤ ਕਰੇ ਖਿਨ ਮਾਹੇ, ਪੂਰ ਰਹੇ ਹੋ ਪੂਰਨ ਸਭ ਠਾਏ, ਨਾਨਾ ਵਿਧ ਕਰ ਮੰਤ ਬਣਾਏ, ਆਪਣੇ ਕੀਮਤ ਆਪੇ ਪਾਏ, ਸਭ ਘਟ ਤਿਸਕੇ ਸਭ ਤਿਸਕੇ ਠਾਓ, ਜਪ ਜਪ ਜੀਵੈ ਨਾਨਕ ਹਰ ਨਾਉ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਨ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲੇ ਆਕਾਰ, ਨਾਮ ਕੇ ਧਾਰੇ ਪੁਰੀਆਂ ਸਭ ਭਵਨ, ਨਾਮ ਕਾ ਸੰਗ ਉਦੇ ਸੁਨ ਸ੍ਰਵਨ, ਕਾ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ, ਰੂਪ ਸਤ ਜਾਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾ ਕੀ ਮਾਣੀ, ਸਤ ਪੁਰਖ ਸਭ ਮਾਹਿ ਸਮਾਣੀ, ਸਤ ਕਰਮ ਜਾ ਕੇ ਰਚਨਾ ਸਤ, ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸੈ ਬੁਝਾਏ ਤਿਸੈ ਸਭ ਭਲੇ, ਸਤ ਨਾਮ ਪ੍ਰਭ ਕਾ ਸੁਖਦਾਏ, ਵਿਸਵਾਸ ਸਤ ਨਾਨਕ ਗੁਰ ਤੇ ਪਾਏ, ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼, ਸਤ ਨਿਰਤ ਬੂਝੈ ਜੇ ਕੋਏ, ਨਾਮ ਜਪਤ ਤਾਂ ਕੀ ਗਤ ਹੋਏ, ਆਪ ਸਤ ਕੀ ਆ ਸਭ ਸਤ, ਆਪੇ ਜਾਣੈ ਆਪਣੀ ਮਿਤ ਗਤ, ਜਿਸ ਕੀ ਸਿਰਿਸ਼ ਸੋ ਕਰਨੈ ਹਾਰ, ਅਵਨਾ ਬੂਝ ਕਰਤ ਵਿਚਾਰ, ਕਰਤੇ ਕੀ ਮਿਤ ਨਾ ਜਾਣੈ ਕੀ ਆ, ਨਾਨਕ ਜੋ ਤਿਸ ਭਾਵੈ ਸੋ ਵਰਤੀ ਆ, ਬਿਸਮਨ ਬਿਸਮ ਭਏ ਬਿਸਮਾਦ, ਜਿਨ ਬੂਝਿਆ ਤਿਸ ਆਇਆ ਸਵਾਦ, ਪ੍ਰਭ ਕੈ ਰੰਗ ਰਾਚ ਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ, ਹੋਏ ਦਾਤੇ ਦੁੱਖ ਕੱਟਣ ਹਾਰ, ਜਾ ਕੈ ਸੰਗ ਤਰੈ ਸੰਸਾਰ, ਜਨ ਕਾ ਸੇਵਕ ਸੋਵੜ ਭਾਗੀ, ਜਨ ਕੈ ਸੰਗ ਏਕ ਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾ

ਭਗਤਾ ਸੁਰਤ ਸਤ ਸਤ ਜਸ ਸੁਮਤਾ ਬੁੱਝਣ ਹਾਰ ਕਉ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹਿ ਸਮਾਨਾ ਬਸਤ ਮਾਹਿ ਲੇ ਬਸਤ ਗਡਾਈ ਤਾਂ

ਸੇਵਕ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਉੱਚਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ ਨੀਕੀ ਕੀਰੀ ਮਹਿ ਕਲ ਰਾਖੈ ਭਸਮ ਕਰੈ ਲਸਕਰ ਕੋਟ ਲਾਖੈ ਜਿਸ ਕਾ ਸਾਸ ਨ ਕਾੜਤ ਆਪ ਤਾਕੋ ਰਾਖਤ ਦੇ ਕਰ ਹਾਥ ਮਾਨਸ ਜਤਨ ਕਰਤ ਬਹੁ ਭਾਤ ਤਿਸਕੇ ਕਰਤਬ ਬਿਰਥੇ ਜਾਤ ਮਾਰੈ ਨ ਰਾਖੈ ਅਵਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੈ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਬਿਨਾਣੀ ਬਾਰੰ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦਿਸਟਾਇਆ ਨਾਮ ਤਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮੰਤਨ ਨਾਮ ਹੈ ਨਾਮ ਸਮਾਨੇ

ਸਵਸਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਪਾਲ ਸੇਵਕ ਕਉ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡ ਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹੈ ਗੁਰ ਕੀ ਆਗਿਆ ਮਨ ਮਹਿ ਸਹੈ ਆਪਸ ਕਉ ਕਰ ਕਛ ਨ

ਨਾਨਕ ਐਸਾ ਗੁਰ ਬੜਭਾਗੀ ਪਾਈ ਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹ ਗਵੇ ਸੁਨਕਰ ਬਚਨ ਕਰਨੇ ਆਗਾਨੇ ਮਨ ਸੰਤੋਖ ਆਤਮ ਪਤਿਆਨੇ ਪੂਰਾ ਗੁਰ ਅਖਿਆ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਪਾਵੈ ਤਿਸ ਲਏ ਮਿਲਾਏ ਜਿਹ ਵਾਏਕ ਉਸਤਤ ਅਨੇਕ ਸਤਪੁਰਖ ਪੂਰਨ ਵਿਵੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਨੀ ਅਗਮੈ ਗੋਚਰ ਪ੍ਰਭ ਨਿਰਮਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨ ਪਾਈ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਤਬਲਿਹਾਰੀ ਸਤਿਗੁਰ ਆਪਣੇ ਨਾਮ

ਨਾਨਕ ਭਰਮ ਮੋਹ ਦੁੱਖ ਤਹਿ ਤੇ ਨਾਸੇ ਤਪਤ ਮਾਹੇ ਠਾਣ ਵਰਤਾਈ ਅੰਧ ਭਇਆ ਦੁੱਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਪਉ ਚੂਕਾ ਨਿਰਪਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸਕਾ ਸਾਤਿਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੂਕੇ।

ਅੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਪਉ ਬਿਨਸੈ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ ਤਿਤ ਕਰ ਜਾਏ ਬਸੈ ਅਬਿਨਾਸੀ ਕਉ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹਿ ਜਨ ਸਾਚਾ।

ਤਾਵਹਿ ਮੂਰਖ ਮਨਾ ਸੋ ਤਮੀਤ ਕੁਟੰਬ ਅਰਬੰਤਾ ਇੰਤੇ ਕਹੋ ਤੁਮ ਕਵਨ ਸਨਾਥਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਵਨ ਛੁਟਕਾਰ ਅਸ ਹਸਤੀ ਰਥ ਅਸ

ਬੜਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ। ਸੇਵਕ ਕੀ ਮਨਸਾ ਪੂਰੀ ਪਈ, ਸਤਿਗੁਰ ਤੇ ਨਿਰਮਲ ਮਤ ਲਈ। ਜਨ ਕੋ ਪ੍ਰਭ ਹੋਇਓ ਦਿਆਲ, ਸੇਵਕ ਕੀਨੋ ਸਦਾ ਨਿਹਾਲ। ਬੰਧਨ ਕਾਟ ਮੁਕਤ ਜਨ ਪਇਆ, ਜਨਮ

ਬਿਸਰੈ ਜੇ ਘਾਲ ਨਾ ਪਾਨਾ ਸੋ ਕਿਉਂ ਬਿਸਰੈ ਜੇ ਕੀ ਆ ਜਾਣਾ ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮਹਿ ਰੱਖ ਗੁਰਪ੍ਰਸਾਦ ਕੋ ਬਿਰਲਾ ਲੱਖ ਹੈ ਸੋ ਕਿਉਂ ਬਿਸਰੈ ਜੇ ਬਿਖਤੇ ਕੱਢ ਹੈ ਜਨਮ ਜਨਮ ਕਾ ਟੁੱਟਾ ਗੰਢ ਹੈ ਗੁਰਪੂਰੈ ਤਤ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹੋ ਕਾਮ।

ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਏ ਏਕ ਨਿਮ ਖਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁ ਕਰਨੀ ਸੋਭਾ ਤਨਵੰਤ ਹਿਰਦੈ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾ

ਜਾਂ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਣ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀ ਉਹ ਆਪ ਬੁਝਾਏ ਸੱਚ ਨਾਮ ਸੋਈ।

ਪ੍ਰਤ ਪਾਲੈ ਜੀਅਨ ਬਹੁ ਭਾਤ, ਜੋ ਜੋ ਰਚਿਓ ਸੁਤਿ ਸਹਿਤ ਆਤ, ਜਿਸ ਪਾਵੈ ਤਿਸ ਲਏ ਮਿਲਾਏ, ਭਗਤ ਕਹੈ ਹਰ ਕੇ ਗੁਣ ਗਾਏ, ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨ ਹਾਰ ਨਾਨਕ ਇੱਕ ਜਾਣਿਆ, ਜਨ ਲਾਗਾ ਹਰ ਏਕੈ ਨਾਏ, ਇਸ ਕੀ ਆਸ ਨਾ ਬਿਰਥੀ ਜਾਏ, ਸੇਵਕ ਕੋ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਈ, ਇਸ ਤੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਵਸਿਆ ਨਿਰੰਕਾਰ।

ਸੰਤਰਮਾਹਿ ਚਾਰ ਕੁੰਟ ਦੈ ਦਿਸੇ ਸਮਾਹਿ ਇਸ ਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪੁਰਾਣ ਸਿਮਰਤ ਮਹਿ ਦੇਖ ਸਸੀਅਰ ਸੂਰ ਨਖਿਤਰ ਮਹਿਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨਾ ਕਬਹੂ ਡੋਲੈ ਸਰਬ ਕਲਾ ਕਰ ਖੇਲੈ ਖੇਲ ਬੋਲ ਨਾ ਪਾਈਐ ਗੁਣ ਹੈ ਅਮੋਲ ਸਰਬ ਜੋਤ ਮਹਿ ਜਾ ਕੀ ਜੋਤ ਧਾਰ ਰਹੋ ਸਵਾਮੀ ਓਤ ਪੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮਹਿ ਇਹੋ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕਾ ਹਿਰਦੈ ਸਭ ਧਰਮ ਸੰਤ ਜਨਾ ਸੁਣੈ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਪੀ ਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ।

ਵਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋ ਹੋਤ ਨਿਧਾਨ ਸਰਬ ਇੱਛਾ ਤਾਕੀ।

ਜਨ ਸੋਏ ਨਾਨਕ ਜਿਸਹਿ ਪ੍ਰਾਪਤ ਹੋਏ ਖੇਮ ਸਾਂਤ ਰਿੱਧ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦਿਸਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਦਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਯਮ ਤੇ ਛੁਟੈ ਜਾ ਕੈ ਮਸਤਕ ਕਰਮ ਪ੍ਰਭ ਪਾਏ ਸਾਧ ਸਰਣ ਨਾਨਕ ਤੇ ਆਏ ਜਿਸ ਮਨ ਬਸੈ ਸੁਨੈ ਲਾਏ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਜਨਮ ਮਰਨ ਤਾ ਕਾ ਦੁਖ ਨਿਵਾਰੈ ਦੁਲਭ ਦੇਹ ਤਤਕਾਲ ਉਧਾਰੈ ਨਿਰਮਲ ਸੋਭਾ

ਉਹ ਦਿਨ ਆਉਣ ਵਾਲਾ ਭਾਈ ਜਿਹੜਾ ਸਾਰਿਆਂ 'ਤੇ ਆਉਣਾ ਹੈ। ਇੱਕ ਇੱਕ ਸਵਾਸ ਤੇਰਾ ਜਿਹੜਾ ਹੈ ਅਜਾਈ ਜਾ ਰਿਹਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੱਚੇ ਪਾਤਸ਼ਾਹ ਵਿੱਚ ਬੜਾ ਪਿਆਰਾ ਬਚਨ ਫਰਮਾਇਆ ਸਤਸੰਗੀਓ ਕਿ ਜਿਹੜਾ ਜੀਵ ਹੈ ਅਨੰਦਨ ਮੂਸਾ ਲਾਜ ਟਕਾਈ ਗਿਰਤ ਕੂਪ ਮੈਂ ਖਾਹੇ ਮਿਠਾਈ ਸੋਚਤ ਸਾਚਤ ਰਹਿਣ ਬਿਹਾਨੀ। ਕਹਿੰਦੇ ਦੋ ਚੂਹੇ ਨੇ ਚਿੱਟਾ ਅਤੇ ਦੋ ਇੱਕ ਕਾਲਾ, ਇਹ ਲਗਾਤਾਰ ਲਗਾਤਾਰ ਜਿਹੜਾ ਵੱਢੀ ਜਾ ਰਹੇ ਨੇ ਸਮਝਾਉਣ ਲਈ ਕਹਾਣੀ ਇੱਦਾਂ ਮਹਾਂਪੁਰਸ਼ਾਂ ਨੇ ਸਤਸੰਗੀ ਉਹ ਬਣਾਈ ਹੈ ਕਿ ਕੋਈ ਪੰਡਿਤ ਚਲਾ ਗਿਆ ਜੰਗਲ ਦੇ ਵਿੱਚ ਔਰ ਕਹਿੰਦੇ ਨੇ ਉਹਦੇ ਵਿੱਚ ਬਹੁਤ ਭਿਆਨਕ ਖੂੰਖਾਰ ਹਾਥੀ ਉਹਦੇ ਪਿੱਛੇ ਪੈ ਗਿਆ। ਇੱਕ ਬਣੀ ਬੜੀ ਬੜੀ ਭਾਰੀ ਬਲਾ ਉਹਦੇ ਪਿੱਛੇ ਪੈ ਗਈ। ਪੰਡਿਤ ਡਰਦਾ ਹੋਇਆ ਖੂਹ ਸੀ ਇੱਕ ਜੰਗਲ ਦੇ ਵਿੱਚ, ਬਹੁਤ ਭਾਰੀ ਉਹਦੇ 'ਚ ਬੋਹ ਡੁੱਗਿਆ ਹੋਇਆ ਸੀ। ਪੰਜਾਬ ਦੇਸ਼ ਤੋਂ ਪਿੰਡਾਂ ਥਾਵਾਂ ਤੋਂ ਆਏ ਹਾਂ, ਆਮ ਤੌਰ 'ਤੇ ਖੂਹ ਦੀਆਂ ਮਣਾਂ ਦੇ ਵਿੱਚ ਪਿੱਪਲ ਆਦਿਕ ਉੱਗਦੇ ਨੇ ਔਰ ਉਹਦੀਆਂ ਜੜ੍ਹਾਂ ਜਿਹੜੀਆਂ ਅਸੀਂ ਲਮਕਰੀਆਂ ਖੂਹ ਦੇ ਵਿੱਚ ਅਤੇ ਸਤਸੰਗੀ ਛੇਤੀ ਨਾਲ ਭੱਜ ਕੇ ਅਤੇ ਖੂਹ ਦੇ ਵਿੱਚ ਜੜ੍ਹਾਂ ਫੜ ਕੇ ਉੱਤਰ ਗਿਆ। ਸਮਝਣ ਲਈ ਇਹ ਲੰਕਾਰ ਬਣਾਇਆ ਹੈ। ਕਹਿੰਦੇ ਕੀ ਦੇਖਦਾ ਥੱਲੇ ਪੰਡਿਤ ਕਿ ਖੂਹ ਵਿੱਚ ਬਹੁਤ ਵੱਡੀ ਅਸਰਾਲ ਹੈ, ਮੂੰਹ ਅੱਡਿਆ ਹੋਇਆ, ਮੂੰਹ ਅੱਡਿਆ ਉੱਤੇ ਹਾਥੀ ਮਾਰਦਾ ਦੇਰਾਂ ਚੰਘਾੜਾ ਮਾਰ ਰਿਹਾ। ਕੀ ਦੇਖਦਾ ਹੈ, ਇੰਨੇ ਚਿਰ ਨੂੰ ਦੋ ਚੂਹੇ ਆਏ, ਇੱਕ ਚਿੱਟਾ ਅਤੇ ਇੱਕ ਕਾਲਾ। ਜਿਹੜੀ ਜੜ੍ਹ ਫੜੀ ਹੋਈ ਸੀ ਉਸ ਪੰਡਿਤ ਨੇ ਉਹ ਜੜ੍ਹ ਵੱਢਣ ਲੱਗ ਗਏ, ਦੋਨੋਂ ਕੁਤਰੀ ਜਾਂਦੇ ਨੇ, ਕੁਤਰੀ ਜਾ ਰਹੇ ਨੇ। ਥੱਲੇ ਵੇਖਦਾ ਹੈ ਤਾਂ ਥੱਲੇ ਬੜੀ ਭਿਆਨਕ ਅਸਰਾਲ ਹੈ, ਮੂੰਹ ਅੱਡਿਆ ਹੋਇਆ। ਅਚਨਚੇਤ ਜੜ੍ਹ ਦੇ ਹਿੱਲਣ ਦੇ ਨਾਲ ਉੱਤੇ ਲੱਗਾ ਸੀ ਮਖਿਆਲ, ਉਹ ਮਖਿਆਲ ਚੋ ਚੋ ਕੇ ਪੰਡਿਤ ਜੀ ਦੇ ਮੂੰਹ 'ਚ ਪੈਣ ਲੱਗ ਪਿਆ, ਖਾਣ ਲੱਗ ਪਿਆ, ਸ਼ਾਇਦ ਭੁੱਲ ਗਿਆ ਸਾਰਾ ਕੁਛ ਹੀ, ਮੌਤ ਭੁੱਲ ਗਈ, ਅਸਰਾਲ ਭੁੱਲ ਗਈ, ਹਾਥੀ ਭੁੱਲ ਗਿਆ, ਚੂਹੇ ਵੀ ਭੁੱਲ ਗਏ, ਟੁੱਕੀ ਟੁੱਕੀ ਜਾ ਰਹੇ ਨੇ। ਇਹ ਪ੍ਰਮਾਣ ਹੈ, ਇਹ ਅਲੰਕਾਰ ਬਣਾਇਆ ਸਤਸੰਗੀ ਸਾਧੂਆਂ ਨੇ। ਹੁਣ ਕੀ ਹੈ ਸਤਸੰਗੀਓ ਕਿ ਭਿਆਨਕ ਮੌਤ ਰੂਪੀ ਜਿਹੜੀ ਡੈਣ ਹੈ ਨਾ, ਇਹ ਸਾਨੂੰ ਘੇਰੀ ਬੈਠੀ ਹੈ, ਲਗਾਤਾਰ ਸਾਡੇ ਸਵਾਸ ਘਟੀ ਜਾ ਰਹੇ ਨੇ। ਔਰ ਜਿਹੜਾ ਜੀਵ ਹੈ ਇਹ ਉਮਰ ਰੂਪੀ ਜੜ੍ਹਾਂ ਨੂੰ ਹੱਥ ਪਾਇਆ ਹੋਇਆ, ਚਿੱਟਾ ਅਤੇ ਕਾਲਾ ਚੂਹਾ ਕੀ ਹੈ, ਦਿਨ ਅਤੇ ਰਾਤ, ਦਿਨ ਅਤੇ ਰਾਤ ਦੇ ਹਿਸਾਬ ਨਾਲ ਲਗਾਤਾਰ ਲਗਾਤਾਰ ਸਾਡੇ ਸਵਾਸ ਘਟਦੇ ਜਾ ਰਹੇ ਨੇ ਔਰ ਮੌਤ ਦੇ ਮੂੰਹ 'ਚ ਡਿੱਗਣ ਨੂੰ ਤਿਆਰ ਹੈ। ਫਿਰ ਵੀ ਅੰਧ ਕੂ ਸਤਸੰਗੀਓ ਖੂਹ ਦੇ ਵਿੱਚ ਡਿੱਗ ਰਿਹਾ ਅਤੇ ਫਿਰ ਵੀ ਜਿਹੜਾ ਹੈ ਇਹ ਖਾਹੇ ਮਿਠਾਈ, ਫਿਰ ਵੀ ਸਤਸੰਗ ਮਿੱਠੇ ਪਦਾਰਥ ਖਾਈ ਜਾ ਰਿਹਾ, ਭੁੱਲਿਆ ਪਿਆ ਸਤਸੰਗੀਓ। ਅਨੰਦਿਨ ਮੂਸਾ ਲਾਜ ਟੁਕਾਈ ਗਿਰਤ ਕੂਪ ਮੈਂ ਖਾਹੇ ਮਿਠਾਈ, ਲਗਾਤਾਰ ਇਹ ਸਵਾਸ ਘਟਦੇ ਜਾ ਰਹੇ ਨੇ, ਪਤਾ ਹੈ ਕਿ ਮੇਰੀ ਉਮਰ ਘਟਦੀ ਜਾ ਰਹੀ ਹੈ। ਫਿਰ ਵੀ ਇਹ ਜਿਹੜਾ ਜੀਵ ਹੈ ਇਹ ਵਾਹਿਗੁਰੂ ਨੂੰ ਪਰਮਾਤਮਾ ਨੂੰ ਭੁੱਲਿਆ ਹੋਇਆ, ਖਾਣ ਵਿੱਚ, ਪੀਣ ਵਿੱਚ, ਪਹਿਨਣ ਵਿੱਚ, ਹੰਡਾਉਣ ਦੇ ਵਿੱਚ, ਸੌਣ ਦੇ ਵਿੱਚ, ਇਹ ਜ਼ਿੰਦਗੀ ਦੀ ਅਜਾਈ ਜਾ ਰਹੀ ਹੈ ਅਜਾਈ। ਕਿਤੇ ਹਿਸਾਬ ਲਾਈਏ ਤਾਂ ਮੇਰਾ ਖਿਆਲ ਹੈ ਕਿ 5-7% ਸਾਨੂੰ ਸਿਮਰਨ ਭਜਨ ਦੇ ਵਿੱਚ ਟਾਈਮ ਮਿਲਦਾ, ਉਹ ਜਿੰਨਾ ਸਮਾਂ ਮਿਲਦਾ ਉਹਦੇ ਵਿੱਚ ਵੀ ਸਾਡਾ ਮਨ ਜਿਹੜਾ ਮੰਨ ਲਓ 3 ਘੰਟੇ ਨਿਤਨੇਮ ਕੀਤਾ ਤੋਂ ਮਸਾਂ ਹੀ 1/2 ਘੰਟਾ ਮਨ ਲੱਗਿਆ ਹੋਵੇ, ਮਨ ਟਿਕਦਾ ਹੋਵੇ ਕਿਤੇ। ਸੋ ਅਜਾਈ ਹੀ ਜਾ ਰਿਹਾ ਸਾਡਾ ਇੱਕ ਇੱਕ ਸਵਾਸ, ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਰੁੜਦੀ ਜਾ ਰਹੀ ਜ਼ਿੰਦਗੀ ਰੁੜਦੀ। ਜਿਵੇਂ ਬੇੜੀ ਸਤਸੰਗੀ ਉਹ ਪਾਣੀ ਵਿੱਚ ਹੋਵੇ ਤਾਂ ਰੁੜਦੀ ਜਾ ਰਹੀ ਨਾ, ਇੱਦਾਂ ਸਾਡੀ ਜ਼ਿੰਦਗੀ ਰੂਪੀ ਬੇੜੀ ਲਗਾਤਾਰ ਰੁੜਦੀ ਜਾ ਰਹੀ ਹੈ, ਕਦੇ ਦ੍ਰਿਸ਼ਟ ਨਾ ਧਾਰਤ, ਕਦੇ ਧਿਆਨ ਦਿੰਦਾ ਹੀ ਨਹੀਂ ਕਿ ਭਾਈ ਮੇਰੀ ਉਮਰ ਘੱਟ ਰਹੀ ਹੈ, ਮੇਰੇ ਸਵਾਸ ਘੱਟ ਰਹੇ ਨੇ। ਜਿੰਨੇ ਪਰਮਾਤਮਾ ਨੇ ਸਵਾਸ ਦਿੱਤੇ ਸੀ ਲਗਾਤਾਰ ਲਗਾਤਾਰ ਫੂਟੇ ਘੱਟ ਜੋ ਪਾਣੀ ਘੱਟਦੇ ਜਾ ਰਹੇ ਨੇ, ਇਹ ਕਦੇ ਧਿਆਨ ਹੀ ਨਹੀਂ ਦਿੰਦਾ ਉੱਧਰ ਬੰਨੇ, ਕਦੇ ਇਹਦਾ ਧਿਆਨ ਜਾਂਦਾ ਹੀ ਨਹੀਂ ਉਸ ਪਾਸੇ ਵੀ ਕੋਈ ਭਜਨ ਕਰ ਲਵਾਂ, ਕੋਈ ਬੰਦਗੀ ਕਰ ਲਵਾਂ, ਕੋਈ ਘਾਲਣਾ ਘਾਲ ਲਵਾਂ, ਕੋਈ ਸੇਵਾ ਸਿਮਰਨ ਦੀ ਕਮਾਈ ਕਰ ਲਵਾਂ, ਕੋਈ ਜੀਵਾਂ ਦੇ ਕਲਿਆਣ ਹਿੱਤ ਕੋਈ ਭਲੇ ਦੇ ਕੰਮ ਕਰ ਲਵਾਂ। ਜਿਨ੍ਹਾਂ ਮਹਾਂਪੁਰਸ਼ਾਂ ਨੇ ਇਹ ਚੀਜ਼ ਜਾਣ ਲਈ, ਜਿਨ੍ਹਾਂ ਨੂੰ ਇਸ ਚੀਜ਼ ਦੀ ਸਮਝ ਆ ਗਈ,
ਉਹਨਾਂ ਗੁਰਮੁਖਾਂ ਨੇ ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ ਸੇ ਪਾਇਨ ਮੋਖ ਦੁਆਰ। ਕਰਾਂ ਦਾ ਅਰਥ ਵਿਦਮਾਨ ਕਰਦੇ ਨੇ ਦੋ ਤਰ੍ਹਾਂ, ਕਰਾਂ ਦਾ ਅਰਥ ਹੁੰਦਾ ਹੱਥ, ਹੱਥਾਂ ਦੀਆਂ ਉਂਗਲੀਆਂ ਅਤੇ ਸਤਸੰਗੀ ਉਹ ਸਿਮਰਨ ਕਰਦੇ ਨੇ। ਮਾਲਾ ਹੱਥਾਂ ਦੀਆਂ ਉਂਗਲੀਆਂ ਹੀ ਬਣਾ ਲਈ, ਉਂਗਲੀਆਂ ਦੇ ਉੱਤੇ ਵਾਹਿਗੁਰੂ ਵਾਹਿਗੁਰੂ ਜਾਂ ਮੂਲ ਮੰਤਰ ਦੇ ਪਾਠ ਉਹ ਗੁਰੂ ਦੇ ਪਿਆਰ ਵਾਲੇ ਕਰਦੇ ਸਤਸੰਗੀ। ਉਹ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਔਖਦ

0: औखद मंत्र मूल मन एक है, औखद के दे दवाई है। एक वाहिगुरु का सिमरन वाहिगुरु का मूल मंत्र ये दवाई है। पर जेकर दृढ़ चित की जा रहे, जे चित टका के चित ला के दृढ़ता दे नाल कि इनाम सिमरन भजन किया जाए, जन्म जन्म के पाप कर्म के काटन हारा लीजे रे। कई जन्मां दे जिहड़े पाप कर्म ने कट्टण वाला वाहिगुरू लै लैंदा, खत्म कर दिंदा जे चित नूं टका के सिमरण करांगे। मूल मंत्र ऐसी बख्शिश है सतसंग, टुट्टिया होया मानस टुट्टी हुई सुरती मूल मंत्र दा पाठ फिर जोड़ दिंदा। वध तों वध इहदा अभ्यास करना चाहिए अभ्यास। सो गुरमुखां करां उपर हर चेतिया, जिहड़े गुरमुख हन उन्हां कीते कौर इकला इकरार अनुसार वाहिगुरू नूं चेते कीता। करां दा अर्थ इकरार, जिहड़े माता जी दे उधर विच कौल कीते सी, इकरार कीते सी वाहिगुरू मैनूं इत्थों कढ लै, मुख तले पैर उपरे वसण दो कोथड़े थाए, नानक सो धणी क्यों वसारे उधरे जिहे दे नाए। जिस परमात्मा की कृपा दे नाल माता दे उदर दी अग तो बचिया सी, परमात्मा ने कीते सी वादे कि वाहिगुरू मैनू कढ लै ते मैं तेरा सिमरण करांगा। कम से कम 2.5 घंटे मैं नाम नितनेम सिमरण करांगा, सेवा करांगा और अपनी किरत कमाई विचों मैं दसवंध देवांगा। पर गर्भ विचों निकल आया खसन विसार दुनी चित लाया, जन्म लै लिया, दुनिया सत्संग चंगी लगी ते यह दुनिया दे खचत हो गया। सजे सजे सजे सजे इनू माया जिहड़ी सी इह व्याप गई। किवें माया व्यापी सत्संग? पहले प्यार लगा थण दुद्ध, बच्चे ने जन्म लिया है, इनू पता नहीं मां मेरी कौन है, पिता मेरे कौन ने, मैं किस जात विच आया, पशु हाँ कि पंछी हाँ की चीज है। इनू भुख लग गई, इनू होर कुछ नहीं, इनू हुण चाहीदा है सत्संग दुद्ध। पहले प्यार लगा थण दुद्ध, दूजे माए बाप की सुध, तीजे भैया भाभी बेब, चौथे प्यार उपन्नी खेड़, पंजे खाण पीण की तात, छिवें कामन पुछे जात, सतवें संझ किया कर वास, अठवें क्रोध हुआ तरनास, नावे तौले उबे साह, दसवें दद्दा हुआ स्वाह, गए से गीत पुकारी ताह, उड्या हंस दसाए राह, आया गया मोया नाओ, पिछे पत्र सद्यो काव। इस तरह इनू माया ऐसी व्यापी, सब तो पहला इनू माता दे दुध दी माया लग गई। एक स्टैप एक कदम वाहिगुरू तो दूर चला गया, कुछ क वड्डा होया ते माए बाप की सुध हो गई। मातावां बजुर्ग कहिंदियां ने हुण पिता की पग पछाणन लग पिया है। फिर सतसंगियो खाण पीण की दौड़ लग जाती है, तीजे भैया भाभी बेब, तीजी अवस्था आई, तीजी स्टेज आई, ये मेरी भाभी है, ये मेरी भैन है, ये मेरा भरा है। इत्थे पाठ है सतसंगियो तीजे भैया भाभी बेब, भैया पाठ जिहड़ा ये पब्बा ते यईए करना है, इन्हूं पढ़ांगे भैया। पर यही शब्द आउंदा है पब्बा जईए करना, भया मनूर कंचन फिर होवै जे गुर मिले तनेहा, प्रकाश भया जस जन कै। उत्थे पब्बा जईए करना ही है, उत्थे भया बोलिया ते इत्थे भैया बोलिया। इहदा कारण की? सतसंगियो जदों किसी अक्षर दे उत्ते अदक दा प्रभाव पवे, किसी अक्षर उत्ते जईए तो पहले अक्षर उत्ते अदक दा प्रभाव पवे, तां फिर प्यारे बिहारी दी आवाज आउंदी। उत्थे जिथे अदक दी उत्ते आवाज नहीं आ रही, उत्ते प्रभाव नहीं पै रहा, तो उत्थे सिहारी आएगी। समझे? भईया दे उत्ते अदक दी आवाज आ रही है, भईया। इस वास्ते पब्बे दे उत्ते अदक दी आवाज आ गई, ते जिहड़ा जईया है वह बिहारी ईड़ी बिहारी ते ऐड़े कन्ना बोलेगा। ते जे उत्ते अदक दा प्रभाव नहीं दिस रहा, उत्ते नहीं आवाज आ रही, ते फिर प्यारे उह सिहारी दी आवाज देगा। क्योंकि जिहड़ी सिहारी है, जिहड़ा अदक है, अदक जिहड़े अक्षर उत्ते लग्गिया उत्ते कुछ नहीं असर हुंदा, दा अगले दी आवाज नूं वधाउंदा। कल्ले अदक अक्षर उत्ते अदक नहीं लगदा, ਕੱਲੇ ਅੱਖਰ ਉੱਤੇ ਅਦਕ ਨਹੀਂ ਲੱਗਦਾ। ਜਿਹੜਾ ਅਦਕ ਹੈ ਇਹ ਅਗਲੇ ਅੱਖਰ ਦੀ ਆਵਾਜ਼ ਨੂੰ ਵਧਾਉਂਦਾ। ਪ੍ਰਮਾਣ ਦੇ ਤੌਰ 'ਤੇ ਜਿਵੇਂ ਆਪਾਂ ਬੋਲਦੇ ਹਾਂ ਦਿੱਲੀ, ਹੁਣ ਦਿੱਲੀ ਬੋਲਿਆ ਹਿੰਦੀ ਦੇ ਵਿੱਚ ਸਤਸੰਗ ਅਦਕ ਨਹੀਂ ਹੁੰਦਾ। ਹਿੰਦੀ 'ਚ ਕੀ ਕਰਦੇ ਨੇ ਅੱਖਰ ਨੂੰ ਡਬਲ ਪਾ ਦਿੰਦੇ ਆ, ਦੱਦੇ ਸਿਹਾਰੀ ਲੱਲਾ ਲੱਲੇ ਬਿਹਾਰੀ ਦਿੱਲੀ। ਇਸੇ ਤਰ੍ਹਾਂ ਜਿਹੜਾ ਅਦਕ ਹੈ ਅਗਲੇ ਅੱਖਰ ਦੀ ਆਵਾਜ਼ ਨੂੰ ਵਧਾ ਦਿੰਦਾ, ਇਸ ਵਾਸਤੇ ਬਣ ਗਿਆ ਭਈਆ ਅਤੇ ਅਦਕ ਨਹੀਂ ਬੋਲਿਆ ਜੇ ਭਇਆ। ਤੀਜੇ ਭਈਆ ਭਾਬੀ ਬੇਬ, ਉੱਥੇ ਭੱਬਾ ਅਤੇ ਜਈਏ ਕਰਨਾ ਹੈ ਭਈਆ। ਇਹੀ ਪਾਠ ਭੱਬਾ 'ਚ ਅਤੇ ਜਈਏ ਕਰਨਾ ਭਇਆ ਬਣ ਗਿਆ, ਕਿਉਂਕਿ ਉੱਤੇ ਅਦਕ ਦੀ ਆਵਾਜ਼ ਦੀ ਨਹੀਂ ਆ ਰਹੀ, ਉੱਤੇ ਆਵਾਜ਼ ਨਹੀਂ ਆ ਰਹੀ ਅਦਕ ਦੀ। ਇਸ ਵਾਸਤੇ ਗੁਰਬਾਣੀ ਪੜ੍ਹਦੇ ਹਾਂ ਇਹਨਾਂ ਚੀਜ਼ਾਂ ਦਾ ਨਿਯਮ ਦਾ ਖਿਆਲ ਰੱਖਣਾ ਜ਼ਰੂਰੀ ਹੈ। ਸੋ ਸੱਚੇ ਪਾਤਸ਼ਾਹ ਕਹਿੰਦੇ ਤੀਜੀ ਅਵਸਥਾ ਆਈ ਅਤੇ ਇਹ ਮੇਰੀ ਭੈਣ ਹੈ, ਆਹ ਮੇਰਾ ਭਰਾ ਹੈ, ਆਹ ਮੇਰੀ ਭਾਬੀ ਹੈ, ਪਛਾਣ ਆ ਗਈ। ਇਸ ਤਰ੍ਹਾਂ ਸਹੀਏ ਸਹੀ ਜਿਹੜਾ ਜੀਵ ਹੈ ਇਹਨੂੰ ਮਾਇਆ ਵਿਆਪ ਗਈ ਅਤੇ ਪਰਮਾਤਮਾ ਤੋਂ ਦੂਰ ਹੋ ਗਿਆ। ਪਰ ਜਿਹੜੇ ਮਹਾਂਪੁਰਸ਼ ਨੇ ਵਾਹਿਗੁਰੂ ਦੇ ਪਿਆਰੇ ਨੇ, ਜਨਮ ਮਰਨ ਦੋਹੂ ਮੈਂ ਨਾ ਹੀ ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਣ ਹਰਸੋ ਲੈਣ ਮਿਲਾਏ, ਜੀਵਨ ਦਾਨ ਦੇ ਕੇ ਭਗਤੀ ਸੇਵਾ ਸਿਮਰਨ ਚਲਾਉਂਦੇ ਨੇ, ਜੀਆਂ ਦਾ ਭਲਾ ਕਰਦੇ ਪਿਆਰੇ ਹੋ, ਉਹ ਜੰਮਣ ਮਰਨ ਤੋਂ ਰਹਿਤ ਹੁੰਦੇ ਨੇ। ਉਹ ਜੋ ਮਾਤਾ ਦੇ ਉਦਰ ਦੇ ਵਿੱਚ ਕਰਾਰ ਕੀਤੇ ਸੀ ਉਹਨਾਂ ਅਨੁਸਾਰ ਪਰਮਾਤਮਾ ਦਾ ਸਿਮਰਨ ਭਜਨ ਕਰਦੇ ਹੈ, ਬੇਅੰਤ ਆਤਮਾਵਾਂ ਨੂੰ ਪਰਮਾਤਮਾ ਨਾਲ ਜੋੜ ਕੇ ਅਤੇ ਸੰਸਾਰ ਤੋਂ ਚਲੇ ਜਾਂਦੇ ਨੇ। ਇਸ ਲਈ ਜਿਹੜਾ ਵਿਸ਼ੇਸ਼ ਤੌਰ 'ਤੇ ਆਪਾਂ ਸਮਾਗਮ ਮਨਾ ਰਹੇ ਹਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਸੰਪਾਦਨਾ, ਉਸ ਤੋਂ ਉਪਰੰਤ ਗੁਰੂ ਕਲਗੀਧਰ ਜੀ ਮਹਾਰਾਜ ਨੇ ਸੰਪੂਰਨਤਾ ਬਖਸ਼ੀ। ਇਹ 'ਚ ਕੀ ਫਰਕ ਹੈ ਸਤਸੰਗੀਓ, ਸੰਪਾਦਨਾ ਦੇ ਵਿੱਚ ਅਤੇ ਸੰਪੂਰਨਤਾ 'ਚ ਕੀ ਫਰਕ ਹੈ? ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮਿਹਰ ਕੀਤੀ ਸਾਡੇ 'ਤੇ, ਰਬਾਬੀ ਸਿੱਖਾਂ ਨੇ ਕੀਰਤਨ ਸ਼ੁਰੂ ਕੀਤਾ ਅਤੇ ਉਹਦੀਆਂ ਦੋ ਲਾਈਨਾਂ ਪੜ੍ਹੀਆਂ ਅਤੇ ਗੁਰੂ ਜੀ ਨੇ ਵਰਜ ਦਿੱਤਾ ਇਹ ਸ਼ਬਦ ਨਹੀਂ ਪੜ੍ਹਨਾ। ਮਾਰੇ ਕੀ ਕਾਰਨ? ਇਹ ਭਾਈ ਕਿਸੇ ਕੱਚੇ ਨੇ ਕੱਚੀ ਕਵਿਤਾ ਉਚਾਰੀ ਹੈ, ਪਿੱਛੇ ਨਾਨਕ ਮੋਹਰ ਲਾ ਦਿੱਤੀ, ਇਹ ਨਹੀਂ ਸ਼ਬਦ ਪੜ੍ਹਨਾ। ਅਤੇ ਮਾਰੇ ਹੁਣ ਸਾਨੂੰ ਕੀ ਪਤਾ ਲੱਗੇ, ਜਾਂ ਮਾਰੇ ਤੁਹਾਨੂੰ ਕਿਵੇਂ ਪਤਾ ਲੱਗਦਾ ਕਿ ਇਹ ਸੱਚੇ ਪਾਤਸ਼ਾਹ ਦੀ ਬਾਣੀ ਸੱਚੀ ਅਤੇ ਆ ਕੱਚੀ ਹੈ? ਗੁਰੂ ਜੀ ਨੇ ਪ੍ਰਮਾਣ ਦਿੱਤਾ, ਕਹਿੰਦੇ ਪੰਜ ਸੱਤ ਬੰਦੇ, ਪੰਜ ਸੱਤ ਆਦਮੀ ਗੱਲਾਂ ਕਰ ਰਹੇ ਨੇ ਘਰ ਤੋਂ ਬਾਹਰ, ਕੰਧ ਤੋਂ ਬਾਹਰ, ਅੰਦਰ ਬੈਠੀਆਂ ਬੀਬੀਆਂ ਗੱਲਾਂ ਕਰ ਰਹੀਆਂ ਨੇ। ਜਦੋਂ ਬਾਹਰੋਂ ਬੰਦਾ ਬੋਲ ਰਿਹਾ ਅਤੇ ਉਹਦੀ ਜਿਹੜੀ ਪਤਨੀ ਹੈ ਉਹ ਉਸ ਵੇਲੇ ਪਛਾਣ ਲਈ ਦੀ ਮੇਰਾ ਮਾਲਕ ਬੋਲਣ ਡਿਆ, ਹੁਣ ਜਿਹੜੀ ਆਵਾਜ਼ ਆ ਰਹੀ ਹੈ ਨਾ ਇਹ ਮੇਰੇ ਮਾਲਕ ਦੀ ਆ ਰਹੀ, ਮੇਰੇ ਪਤੀ ਦੀ ਆਵਾਜ਼ ਆ ਰਹੀ ਹੈ। ਫਿਰ ਦੂਜਾ ਬੰਦਾ ਬੋਲਦਾ, ਉਹ ਦੂਜੀ ਬੀਬੀ ਕਹਿੰਦੀ ਹੁਣ ਮੇਰਾ ਮਾਲਕ ਬੋਲ ਰਿਹਾ, ਇਹ ਹੁਣ ਜਿਹੜਾ ਬੋਲ ਰਿਹਾ ਨਾ ਇਹ ਮੇਰਾ ਘਰ ਵਾਲਾ ਬੋਲ ਰਿਹਾ। ਇੱਦਾਂ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਜਦੋਂ ਧੁਰ ਕੀ ਬਾਣੀ ਦੀ ਆਵਾਜ਼ ਆਉਂਦੀ ਸਾਨੂੰ ਪਤਾ ਲੱਗ ਜਾਂਦਾ ਖਸਮ ਕੀ ਆਵਾਜ਼ ਹੈ। ਪਿਆਰ ਨਾਲ ਬੋਲੋ ਸਤਨਾਮ ਵਾਹਿਗੁਰੂ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਸਤਸੰਗੀਓ, ਇੱਕ ਇੱਕ ਲਗਾ ਮਾਤਰਾ ਯਤਨ ਕਰੀਦਾ ਕਿ ਮਾਰੇ ਸੱਚੇ ਪਾਤਸ਼ਾਹ ਜੀ ਦਾ ਗਿਆਨ ਹੋਵੇ, ਕਿੱਥੇ ਸਿਆਰੀ ਔਂਕੜ ਕਿੱਥੇ ਲੱਗਾ। ਕੋਈ ਵੀ ਪੰਕਤੀ ਪੜ੍ਹੋ ਅਤੇ ਵਾਹਿਗੁਰੂ ਦੀ ਕਿਰਪਾ ਉਸ ਵੇਲੇ ਦੱਸ ਦਿਆਂਗਾ ਕਿ ਬਾਣੀ ਦੀ ਕਿ ਬਾਣੀ ਤੋਂ ਬਾਹਰ ਹੈ। ਇੰਨਾ ਗਿਆਨ ਗੁਰੂ ਦੇ ਸਿੱਖ ਨੂੰ ਹੋਣਾ ਚਾਹੀਦਾ। ਸੋ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਕੱਚੀਆਂ ਨੇ ਇਹ ਕੱਚੀਆਂ ਕਵਿਤਾਵਾਂ ਲਿਖ ਕੇ ਅਤੇ ਰੌਲਾ ਕਰ ਦਿੱਤਾ ਭਾਈ ਗੁਰਦਾਸ ਜੀ, ਮੀਣੇ ਗੁਰਬਾਣੀ ਦੇ 'ਚ ਰੌਲਾ ਕਰ ਰਹੇ ਨੇ। ਅਸੀਂ ਤਾਂ ਸਿੱਖਾਂ ਨੂੰ ਸੱਚ ਨਾਲ ਜੋੜਨਾ ਇਹ ਤਾਂ ਕੱਚ ਨਾਲ ਜੋੜ ਰਹੇ ਨੇ, ਕਿਉਂਕਿ ਪ੍ਰਿਥੀ ਚੰਦ ਦਾ ਪੁੱਤਰ ਸੀ ਮਨੋਹਰ ਦਾਸ, ਸ਼ਾਮੀ ਕਥਾ ਚੱਲ ਰਹੀ ਹੈ। ਮਨੋਹਰ ਦਾਸ ਜਿਹੜਾ ਸੀ ਸਤਸੰਗੀ, ਉਹ ਇਹਨੂੰ ਮਿਹਰਮਾਨ ਵੀ ਕਹਿੰਦੇ, ਦੋ ਨਾਮ ਨੇ। ਅਤੇ ਇਹ ਪ੍ਰਿਥੀ ਚੰਦ ਦਾ ਪੁੱਤਰ ਸੀ ਅਤੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨੂੰ ਪਿਆਰ ਬੜਾ ਕਰਦੇ ਨੇ, ਨਿਰਵੈਰ ਗੁਰੂ ਹੈ, ਮਨ 'ਚ ਵੈਰ ਨਹੀਂ। ਇੱਕ ਹੋਰ ਚੀਜ਼ ਦਾ ਖਿਆਲ ਦਿਓ, ਅਸੀਂ ਜੇ ਗੁਰੂ ਘਰ ਰਹਿ ਕੇ ਪ੍ਰਿਥੀ ਚੰਦ ਵਰਗੀ ਸੋਚ ਰੱਖਣੀ ਹੈ ਨਾ, ਬਖਸ਼ਿਸ਼ ਨਹੀਂ ਮਿਲੇਗੀ। ਚਲਾਕੀਆਂ ਜਿੰਨੀਆਂ ਮਰਜ਼ੀ ਕਰ ਲਈਏ, ਰਾਜਨੀਤੀ ਖੇਡਣੀ, ਚਲਾਕੀਆਂ ਕਰਨੀਆਂ, ਛਲ ਕਪਟ ਫਰੇਬ ਕਰਨਾ, ਧੋਖੇ ਧੜੀ ਕਰਨੀ ਗੁਰੂ ਘਰ ਰਹਿ ਕੇ, ਇਹ ਪ੍ਰਿਥੀ ਚੰਦ ਦੀ ਸੋਚ ਹੈ। ਗੁਰੂ ਅਰਜਨ ਦੇਵ ਜੀ ਨਿਰਛਲ ਸਨ ਅਤੇ ਬਖਸ਼ਿਸ਼ ਲੈ ਗਏ, ਬਿਲਕੁਲ ਮਨ 'ਚ ਵੈਰ ਭਾਵਨਾ ਹੈ ਹੀ ਨਹੀਂ ਗੁਰੂ ਅਰਜਨ ਦੇਵ ਜੀ ਦੇ। ਅਤੇ ਪ੍ਰਿਥੀ ਚੰਦ ਕੀ ਕੁਛ ਕਰਦਾ ਰਿਹਾ, ਕਿੰਨੀਆਂ ਚਾਲਾਂ ਚੱਲਦਾ ਰਿਹਾ, ਕਿੰਨੀ ਸਾਸੇ ਰਾਜਨੀਤੀ ਖੇਡਦਾ ਰਿਹਾ, ਕੀ ਕੁਛ ਕਰਦਾ ਰਿਹਾ ਗੁਰੂ ਘਰ ਦੇ ਵਿੱਚ। ਸੋ ਉਹ ਖਾਲੀ ਰਹਿ ਗਿਆ ਸਤਸੰਗੀਓ, ਕਿਸੇ ਬੰਨੇ ਗੱਲ ਨਹੀਂ ਬਣੀ, ਹੱਥ ਪੈਰ ਬੜੇ ਮਾਰੇ। ਫਿਰ ਉਹਨੇ ਆਪਣੇ ਪੁੱਤਰ ਨੂੰ ਪੜ੍ਹਾਉਣਾ ਸ਼ੁਰੂ ਕੀਤਾ, ਬਹੁਤ ਪੜ੍ਹਾਇਆ ਵਿਦਵਾਨਾਂ ਦੇ ਕੋਲੋਂ। ਉਹਦੀ ਬੁੱਧੀ ਬੜੀ ਤੀਸ਼ਣ ਸੀ, ਫਿਰ ਉਹ ਕਵਿਤਾਵਾਂ ਲਿਖਣ ਲੱਗ ਪਿਆ, ਕਵਿਤਾਵਾਂ ਤੁਕਬੰਦੀ ਕਰਨ ਲੱਗ ਗਿਆ। ਉਹ ਯਤਨ ਕਰਦਾ ਸੀ ਕਿ ਮੈਂ ਬਾਣੀ ਦੀ ਨਕਲ ਕਰਾਂ, ਪਰ ਗੱਲ ਬਣਦੀ ਨਹੀਂ ਸੀ। ਅਤੇ ਮੈਂ ਬੇਨਤੀ ਕਰ ਰਿਹਾ ਸੀ, ਗੁਰੂ ਅਰਜਨ ਦੇਵ ਜੀ ਮਹਾਰਾਜ ਛੋਟੇ ਹੁੰਦੇ ਨੂੰ ਮਨੋਹਰ ਦਾਸ ਨੂੰ ਬੜਾ ਪ੍ਰੇਮ ਕਰਦੇ ਸੀ, ਭਤੀਜਾ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਧੰਨ ਮਾਤਾ ਗੰਗਾ ਜੀ, ਉਹ ਵੀ ਬਹੁਤ ਲਾਡ ਕਰਦੇ ਨੇ ਇਹਨੂੰ, ਚੰਗਾ ਚੰਗਾ ਖਾਣਾ ਖਵਾਉਂਦੇ ਹੈ, ਜਦੋਂ ਘਰ ਆਉਂਦਾ ਤਾਂ ਉਹਨੂੰ ਪਿਆਰ ਨਾਲ ਬਿਠਾਉਂਦੇ ਹੈ, ਉਹਨੂੰ ਸੋਹਣੇ ਵਸਤਰ ਬਣਾ ਕੇ ਦਿੰਦੇ ਹੈ, ਉਹਨੂੰ ਗਹਿਣੇ ਬਣਾ ਕੇ ਦਿੱਤੇ ਮਾਤਾ ਜੀ ਨੇ, ਗੁਰੂ ਅਰਜਨ ਦੇਵ ਜੀ ਕੋਲ ਬਿਠਾ ਲੈਂਦੇ ਨੇ। ਹੁਣ ਪ੍ਰਿਥੀ ਚੰਦ ਅਤੇ ਉਹਦੀ ਘਰਵਾਲੀ ਕਰਮੋਂ ਗੱਲਾਂ ਕਰਦੇ ਨੇ, ਕਹਿੰਦੇ ਇਹਨਾਂ ਦੇ ਘਰ ਨਿਆਣਾ ਕੋਈ ਨਹੀਂ ਹੋਣਾ, ਇਹ ਸਾਡੇ ਬੱਚੇ ਨੂੰ ਪਿਆਰ ਕਰਦੇ ਨੇ, ਸਾਡਾ ਪੁੱਤ ਬਹਿ ਗਿਆ ਗੁਰਤਾ 'ਤੇ, ਚਿੰਤਾ ਨਾ ਕਰ, ਜੋ ਹੋ ਗਿਆ ਹੋ ਗਿਆ, ਇਹਨਾਂ ਨੇ ਅੱਖਾਂ ਮੀਟ ਜਾਣੀਆਂ ਅਤੇ ਗੁਰਤਾ ਗਦੀ ਸਾਡੇ ਪੁੱਤ ਨੂੰ ਮਿਲ ਜਾਣੀ ਹੈ। ਕਿੰਨੀ ਮਾੜੀ ਸੋਚ ਹੈ, ਮਾਤਾ ਜੀ 'ਤੇ ਪਿਆਰ ਕਰਦੇ ਹੈ, ਸਾਡਾ ਬੱਚਾ ਆਪਣਾ ਵਾ, ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਪਿਆਰ ਕਰਦੇ ਨੇ, ਸਾਡਾ ਭਤੀਜਾ ਪੁੱਤਰ ਹੀ ਹੈ, ਪਰ ਉਹਨਾਂ ਦੀ ਸੋਚ ਉਲਟ ਬੰਨੇ ਜਾ ਰਹੀ ਹੈ। ਸਮਾਂ ਆਇਆ ਸਤਸੰਗੀਓ, ਅਤੇ ਇੱਕ ਦਿਨ ਪ੍ਰਿਥੀ ਚੰਦ ਆਪਣੀ ਘਰਵਾਲੀ ਨੂੰ ਕਹਿੰਦਾ ਹੈ ਕਿ ਤੂੰ ਚਿੰਤਾ ਕਰਦੀ ਰਹਿੰਦੀ ਹੈ, ਗੁਰਤਾ ਕਦੀ ਨਹੀਂ ਮਿਲੀ, ਚੰਗੀਆਂ ਚੰਗੀਆਂ ਭੇਟਾਂ ਆਉਂਦੀਆਂ, ਮਾਤਾ ਗੰਗਾ ਕੋਲ ਚਲੀਆਂ ਜਾਂਦੀਆਂ ਮੇਰੀ ਦਰਾਣੀ ਕੋਲ। ਕਹਿੰਦੇ ਚਿੰਤਾ ਨਾ ਕਰ, ਸਾਡੇ ਪੁੱਤ ਨੂੰ ਬੜਾ ਪਿਆਰ ਕਰਦੇ, ਇਹਨਾਂ ਘਰ ਔਲਾਦ ਹੋਣੀ ਨਹੀਂ, ਅਤੇ ਗੁਰਤਾ ਗਦੀ ਸਾਡੇ ਪੁੱਤ ਨੂੰ ਮਿਲ ਜਾਣੀ। ਇਹ ਗੱਲ ਜਿਹੜੀ ਸੁਣੀ ਪ੍ਰਿਥੀ ਚੰਦ ਦੀ ਨੌਕਰ ਰਾਣੀ ਨੇ, ਅਤੇ ਗੱਲ ਰਹਿੰਦੀ ਨਹੀਂ ਦੀ ਪਿਆਰੇ ਬੀਬੀਆਂ ਕੋਲ, ਉਹਨੇ ਕੀ ਕੀਤਾ ਕਿ ਮਾਤਾ ਗੰਗਾ ਜੀ ਦੀ ਸੇਵਾਦਾਰਨੀ ਨੂੰ ਕਹਿਣ ਲੱਗੀ, ਤੈਨੂੰ ਪਤਾ ਭੈਣੇ, ਅੱਜ ਮੇਰੇ ਮਾਲਕਣ ਅਤੇ ਮੇਰੀ ਮਾਲਕਣ ਅਤੇ ਮੇਰੇ ਮਾਲਕ ਨੇ ਆਹ ਕਿਹਾ ਹੈ, ਗੱਲਾਂ ਕਰ ਰਹੇ ਸੀ ਆਪਸ ਵਿੱਚ, ਕਿ ਅਰਜਨ ਦੇਵ ਦੇ ਅਤੇ ਗੰਗਾ ਦੇ ਘਰ ਪੁੱਤ ਨਹੀਂ ਹੋਣਾ, ਇਹਨਾਂ ਦੁਨੀਆਂ ਤੋਂ ਇੱਦਾਂ ਤੁਰ ਜਾਣਾ ਅਤੇ ਗੁਰਤਾ ਗਦੀ ਸਾਡੇ ਪੁੱਤ ਨੂੰ ਮਿਲ ਜਾਣੀ ਹੈ। ਬੜਾ ਸਤਸੰਗ ਦੇ ਦੁੱਖ ਹੋਇਆ ਮਨ ਨੂੰ, ਬੋਲੀ ਕਾਜ ਵਿਗਾੜਿਆ ਜੋ ਮੂਲੀ ਪੱਤਾ। ਸੰਤ ਗਿਆਨੀ ਕਰਤਾਰ ਸਿੰਘ ਜੀ ਮਹਾਂਪੁਰਸ਼ ਆਪਣੀ ਕਥਾ 'ਚ ਪ੍ਰਮਾਣ ਦਿਆ ਕਰਦੇ ਸੀ ਕਿ ਜੱਟ ਦੀ ਅਤੇ ਸ਼ੇਰ ਦੀ ਦੋਸਤੀ ਪੈ ਗਈ ਆਪਸ ਵਿੱਚ ਸਮਝਾਉਣ ਲਈ। ਕਹਿੰਦੇ ਦੋਨੋਂ ਇਕੱਠੇ ਰਹਿੰਦੇ ਬਹਿੰਦੇ ਗੱਲਾਂ ਬਾਤਾਂ ਕਰਦੇ ਨੇ ਦੋਨੋਂ। ਇੱਕ ਦਿਨ ਸ਼ੇਰ ਕਹਿੰਦਾ ਕਿ ਮੇਰੇ ਘਰ ਆਏ, ਚੱਲ ਮੈਂ ਤੈਨੂੰ ਘਰ ਵਿਖਾਵਾਂ। ਗਿਆ, ਉੱਥੇ ਬੈਠੇ, ਗੱਲਾਂ ਬਾਤਾਂ ਕੀਤੀਆਂ। ਜੱਟ ਕਹਿੰਦਾ ਕਿਸੇ ਦਿਨ ਤੂੰ ਮੇਰੇ ਘਰ ਆ ਜੀ। ਕਹਿੰਦਾ ਠੀਕ ਹੈ, ਆ ਗਿਆ। ਆ ਕੇ ਜਦੋਂ ਬੈਠੇ ਅਤੇ ਆਈ ਜਦੋਂ ਜੱਟੀ ਸੱਸੀ ਬਾਹਰ, ਉਹਦੀ ਘਰ ਵਾਲੀ, ਕਹਿੰਦੀ ਤੇਰੀ ਕੁੱਤਿਆਂ ਬਿੱਲਿਆਂ ਨਾਲ ਰਹੀ ਯਾਰ ਦੋਸਤੀ, ਤੇਰੀ ਦੋਸਤੀ ਕੋਈ ਚਾਹੀਦਾ ਬੰਦਾ ਨਹੀਂ ਦੱਸਦਾ, ਕੁੱਤਿਆਂ ਬਿੱਲਿਆਂ ਦੇ ਨਾਲ ਹੀ ਤੇਰੀ ਦੋਸਤੀ। ਸ਼ੇਰ ਘਰੋਂ ਮੁੜ ਗਿਆ, ਬਹੁਤ ਸ਼ਰਮਸ਼ਾਰ ਹੋਇਆ, ਮੈਨੂੰ ਕੁੱਤਾ ਗਿਆ, ਮੈਂ ਸ਼ੇਰ। ਕੁਝ ਦਿਨ ਲੰਘੇ ਤੇ ਜੱਟ ਫਿਰ ਗਿਆ, ਕਹਿੰਦਾ ਮਿੱਤਰਾ ਤੂੰ ਬੋਲਦਾ ਹੀ ਨਹੀਂ, ਉਦਣ ਦਾ ਆਉਂਦਾ ਹੀ ਨਹੀਂ ਗਾ। ਕਹਿੰਦਾ ਇੰਜ ਕਰ, ਜੇ ਤੂੰ ਮੇਰਾ ਦੋਸਤ ਹੈ ਨਾ, ਮੇਰੇ ਨਾਲ ਵਾਅਦਾ ਕਰ, ਜੇ ਦੋਸਤੀ ਨਿਭਾਉਣੀ ਆ ਤੇ ਕੁਹਾੜਾ ਫੜ ਤੇ ਮੇਰੇ ਸਿਰ ਦੇ ਵਿੱਚ ਜ਼ੋਰ ਦੀ ਕੁਹਾੜਾ ਮਾਰ। ਉਹ ਕਹਿੰਦਾ ਮੈਂ ਕੋਈ ਮਾਰਾ ਤੇਰੇ, ਆਪਾਂ ਦੋਸਤ ਕਾਹਦੇ ਹਾਂ। ਕਹਿੰਦਾ ਨਹੀਂ, ਜੇ ਨਹੀਂ ਮਾਰੇਗਾ ਤੇ ਮੈਂ ਤੈਨੂੰ ਖਾ ਜਾਂਗਾ। ਕਹਿੰਦੇ ਉਹਨੇ ਕੁਹਾੜਾ ਮਾਰਿਆ ਉਹਦੇ ਸਿਰ ਦੇ ਵਿੱਚ, ਵਾਹਵਾ ਜ਼ਖਮ ਡੂੰਘਾ ਹੋ ਗਿਆ। ਪੰਜ ਦਸ ਦਿਨ ਲੰਘੇ ਤੇ ਫਿਰ ਸ਼ੇਰ ਨੇ ਸਤਸੰਗ ਇੱਕ ਦਿਨ ਬੁਲਾਇਆ ਉਹਨੂੰ, ਤੇ ਕਹਿੰਦਾ ਵੇਖ ਜ਼ਖਮ ਹੈਗਾ ਸਿਰ 'ਚ। ਕਹਿੰਦਾ ਨਹੀਂ। ਕਹਿੰਦਾ ਚੱਟ ਚੱਟ ਕੇ ਜ਼ਖਮ ਮੈਂ ਨਾ ਠੀਕ ਕਰ ਲਿਆ, ਪਰ ਕਹਿੰਦਾ ਜਿਹੜੀ ਤੇਰੀ ਘਰ ਵਾਲੀ ਨੇ ਤਾਨਾ ਮਾਰਿਆ ਸੀ ਨਾ ਮੈਨੂੰ ਕੁੱਤਿਆਂ ਦੇ ਨਾਲ ਤੇਰੀ ਦੋਸਤੀ, ਅੱਜ ਤੱਕ ਮੇਰੇ ਦਿਲ ਦੇ ਉੱਤੇ ਜ਼ਖਮ ਹੈ। ਇਹ ਸੰਤ ਗਿਆਨੀ ਕਰਤਾਰ ਸਿੰਘ ਸੁਣਾਉਂਦੇ ਹੁੰਦੇ ਸੀ। ਸੋ ਧੰਨ ਮਾਤਾ ਗੰਗਾ ਜੀ, ਸਤਸੰਗੀਓ, ਪਵਿੱਤਰ ਗੰਗਾ ਨਾਲ ਜੀਵਨ ਹੈ, ਆਨੰਦ ਵਿੱਚ ਰਹਿੰਦੇ ਨੇ, ਸਿਮਰਨ ਭਜਨ ਬੰਦਗੀ ਕਰਦੇ ਨੇ। ਜਦੋਂ ਇਹ ਗੱਲ ਸੁਣੀ ਮਾਤਾ ਜੀ ਨੂੰ ਬਹੁਤ ਦੁੱਖ ਹੋਇਆ, ਬਹੁਤ ਮਜੂਸ ਹੋਏ, ਮਾਲਕ ਦੇ ਕੋਲ ਗਏ, ਗੁਰੂ ਅਰਜਨ ਦੇਵ ਸਾਹਿਬ ਦੇ ਕੋਲ, ਮੇਰੀਆਂ ਮਾਤਾਵਾਂ ਬੈਠੀਆਂ, ਭੈਣਾਂ ਬੀਬੀਆਂ ਆਪਣੇ ਮਾਲਕ ਦਾ ਨਾਂ ਨਹੀਂ ਸੀ ਲੈਂਦੀਆਂ, ਆਪਣੇ ਪਤੀ ਦਾ ਨਾਂ ਨਹੀਂ ਸੀ ਲੈਂਦੀਆਂ ਦੀਆਂ, ਫਲਾਣੇ ਦਾ ਪਿਤਾ ਜੀ ਕਹਿ ਦੇਣਾ, ਉਹ ਘਰ ਨਹੀਂ ਗਏ ਇੱਦਾਂ ਕਹਿ ਦੇਣਾ। ਹੁਣ ਤਾਂ ਸਤਸੰਗ ਦੇ ਸਮਾਂ ਹੀ ਬਦਲ ਗਿਆ, ਨਾਂ ਹੈ ਮੰਨ ਲਓ ਸੁਰਿੰਦਰ ਸਿੰਘ, ਤੇ ਸਤਸੰਗ ਉਹਦੀ ਘਰਵਾਲੀ ਕਹਿੰਦੀ ਸ਼ਿਵੀ ਇੱਥੇ ਬਾਹਰ ਨੂੰ ਗਿਆ ਕਿ ਸ਼ਿਵੀ ਇੱਧਰ ਆ ਰਾਂ ਭਰੀ ਨੈਣੇ ਨੂੰ ਵਾਜਾਂ ਮਾਰਨ ਲਈ ਕਿਹਨੂੰ ਮਾਰਨ ਲਈ ਇਹੀ ਹਾਲਤ ਬਣ ਗਈ ਸਾਡੀ। ਪਿਛਲੇ ਸਮੇਂ 'ਚ ਮਾਤਾਵਾਂ ਨਾਮ ਨਹੀਂ ਸੀ ਲੈਂਦੀਆਂ, ਸੋ ਧੰਨ ਮਾਤਾ ਗੰਗਾ ਜੀ ਗਏ ਨੇ ਜਾ ਕੇ ਚਰਨਾਂ 'ਤੇ ਮੱਥਾ ਟੇਕਿਆ, ਮਾਲਕ ਜੀ ਬੇਨਤੀ ਹੈ ਮੈਂ ਕਦੇ ਨਹੀਂ ਕੁਛ ਮੰਗਿਆ ਅਤੇ ਨਾ ਮਾਰਿਆ, ਇਸ ਮੇਰੇ ਮਨ 'ਚ ਸ਼ਹੀ ਹੈ, ਪਰ ਅੱਜ ਆਹ ਗੱਲ ਕੀਤੀ ਹੈ ਸਰੀਕਾਂ ਨੇ ਅਤੇ ਮੇਰੇ ਮਨ ਨੂੰ ਬਹੁਤ ਦੁੱਖ ਲੱਗਿਆ। ਗੁਰੂ ਜੀ ਨੇ ਸਮਝਾਇਆ ਬੁਝਾਇਆ, ਕਹਿੰਦੇ ਕੋਈ ਨਹੀਂ ਲੋਕ ਗੱਲਾਂ ਕਰ ਦਿੰਦੇ ਨੇ, ਆਪਣੇ ਭਜਨ ਸਿਮਰ 'ਚ ਰਹੀ ਦਿੰਦਾ, ਆਪਣੇ ਮਨ ਦਾ ਜਿਹੜਾ ਨਾ ਸ਼ਾਂਤੀ ਇਹ ਨਹੀਂ ਗਵਾਈਦੀ। ਕੁਝ ਦਿਨ ਲੰਘ ਗਏ ਸਤਸੰਗੀਓ, ਫਿਰ ਮਾਤਾ ਜੀ ਇੱਕ ਦਿਨ ਗਏ ਸ੍ਰੀ ਤਰਨ ਤਾਰਨ ਸਾਹਿਬ ਮੱਸਿਆ ਨਹਾਉਣ। ਕੁਦਰਤੀ ਹੀ ਸਤਸੰਗੀਓ ਕਰਮੋਂ ਵੀ ਚਲੀ ਗਈ। ਮਾਤਾ ਜੀ ਇਸ਼ਨਾਨ ਕਰਕੇ ਸਰੋਵਰ 'ਚੋਂ ਬਾਹਰ ਨਿਕਲੇ ਅਤੇ ਕਰਮੋਂ ਵੜਨ ਲੱਗੀ ਅਤੇ ਸਤਸੰਗੀ ਪਤਾ ਨਹੀਂ ਛਿੱਟੇ ਪਏ ਕਿ ਨਹੀਂ ਪਏ, ਹੋ ਸਕਦਾ ਪਏ ਵੀ ਗਏ ਹੁਣ। ਨੀ ਕਪੁੱਤੀਏ ਤੂੰ ਮੇਰੇ 'ਤੇ ਛਿੱਟੇ ਪਾ ਦਿੱਤੇ, ਨੀ ਕਪੁੱਤੀਏ ਤੂੰ ਮੇਰੇ 'ਤੇ ਛਿੱਟੇ ਪਾ ਦਿੱਤੇ। ਇਹ ਸਤਸੰਗ ਸਰੀਕਾ ਪਾਉਣਾ ਹੁੰਦਾ, ਸਾਰੀ ਦੁਨੀਆ ਮੱਥੇ ਟੇਕਦੀ, ਤਾਂ ਮਾਤਾ ਗੰਗਾ ਜੀ ਨੂੰ ਕਰਮੋਂ ਗਾਲਾਂ ਕੱਢਦੀ ਹੈ। ਬੜਾ ਮਨ ਦੁਖੀ ਹੋਇਆ, ਅੰਮ੍ਰਿਤਸਰ ਸਾਹਿਬ ਆਏ, ਬੇਨਤੀ ਕੀਤੀ ਸੱਚੇ ਪਾਤਸ਼ਾਹ ਅੱਜ ਬਹੁਤ ਮਨ ਦੁਖੀ ਹੈ, ਕੀ ਗੱਲ ਹੋ ਗਈ, ਤੁਹਾਡੀ ਭਰਜਾਈ ਨੇ ਮੈਨੂੰ ਆਹ ਮਿਹਣਾ ਮਾਰਿਆ ਅੱਜ। ਸੱਚੇ ਪਾਤਸ਼ਾਹ ਲੱਖਾਂ ਦੀਆਂ ਝੋਲੀਆਂ ਭਰੀਆਂ ਅਤੇ ਮੇਰੀ ਝੋਲੀ ਖਾਲੀ ਹੈ, ਕਿਰਪਾ ਕਰੋ। ਫਿਰ ਸਤਸੰਗੀ ਗੁਰੂ ਜੀ ਨੇ ਬਾਬਾ ਬੁੱਢਾ ਸਾਹਿਬ ਦੀ ਬੀੜ ਭੇਜਿਆ ਸੀ, ਸਮਾਂ ਆਇਆ ਜੰਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਾਹਮੇ ਲਿਖਿਆ ਤੁਰਕਾ। ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ, ਵਧਾਈਆਂ ਵੱਜੀਆਂ। ਕਰਮੋ ਨੂੰ ਅਤੇ ਪ੍ਰਿਥੀ ਚੰਦ ਨੂੰ ਪਤਾ ਲੱਗਿਆ ਕਰਮੋ ਹੋ ਗਈ ਦੁਆਲੇ, ਕਹਿੰਦੀ ਤੂੰ ਪਖੰਡੀ ਹੈ ਪਖੰਡੀ, ਤੂੰ ਆਪਣੇ ਆਪ ਨੂੰ ਗੁਰੂ ਖਵਾਉਣਾ ਹੈ, ਗੱਲ ਤੇਰੀ ਕਦੀ ਪੂਰੀ ਕੋਈ ਨਹੀਂ ਹੋਈ, ਤੂੰ ਕਹਿੰਦਾ ਸੀ ਇਹਨਾਂ ਦੇ ਘਰ ਪੁੱਤ ਹੋਣਾ ਨਹੀਂ ਅਤੇ ਇਹ ਕਿੱਥੋਂ ਹੋ ਗਿਆ, ਤੂੰ ਤਾਂ ਕਹਿੰਦਾ ਸੀ ਹੋਣਾ ਹੀ ਨਹੀਂ। ਕਹਿੰਦਾ ਕੋਈ ਨਹੀਂ ਕਰਮੋ, ਜੇ ਹੋ ਵੀ ਗਿਆ ਤਾਂ ਆਪਾਂ ਮਾਰ ਦਿੰਦੇ ਹਾਂ। ਯਤਨ ਕੀਤੇ ਸ਼ੁਰੂ, ਕਰਮੋ ਨੇ ਇੱਕ ਬੀਬੀ ਲੱਭੀ ਸਤਸੰਗੀਓ, ਉਹਨੂੰ ਪੈਸੇ ਦਿੱਤੇ, ਕਹਿਣ ਲੱਗੇ ਕਿ ਉਹ ਦਾਈ ਦਾ ਕੰਮ ਕਰਦੀ ਸੀ, ਕਹਿਣ ਲੱਗੀ ਕਿਸੇ ਤਰੀਕੇ ਨਾਲ ਸਾਡੇ ਸਰੀਕਾਂ ਦੇ ਘਰ ਹੋਇਆ ਪੁੱਤ ਅਤੇ ਉਹਨੂੰ ਖਤਮ ਕਰ ਦੇ, ਜ਼ਹਿਰ ਦੇ ਦਿੱਤਾ ਨਾਲ ਕੁਛ ਪੈਸੇ ਦੇ ਦਿੱਤੇ। ਹੁਣ ਪਿਆਰੇ ਬੜੀ ਤੇਜ਼ ਸੀ ਉਹ ਬੀਬੀ, ਉਹਨੇ ਦੋ ਚਾਰ ਬੀਬੀਆਂ ਭੇਜੀਆਂ ਮਾਤਾ ਗੰਗਾ ਜੀ ਦੇ ਕੋਲ, ਗੁਰੂ ਕੀ ਬਡਾਲੀ ਪਿੰਡ। ਉੱਧਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਾਰੇ, ਕੁਛ ਦਿਨਾਂ ਦਾ ਮਹਾਰਾਜ ਦਾ ਸਰੂਪ ਹੈ, ਕੁਝ ਦਿਨ ਉਮਰ ਹੈ ਜੇ, ਅਤੇ ਸੱਚੇ ਪਾਤਸ਼ਾਹ ਜੀ ਨੇ ਵਿਚਾਰ ਕੀਤੀ ਅਸੀਂ ਤਾਂ ਕਲੀ ਕਾਲ ਦੇ ਜੀਆਂ ਦਾ ਭਲਾ ਕਰਨ ਆਏ ਹਾਂ, ਸਰਾਪੀਆਂ ਰੂਹਾਂ ਨੂੰ ਤਾਰਨ ਆਏ ਹਾਂ, ਟੇਢੀਆਂ ਜੂਨਾਂ 'ਚ ਪਏ ਜੀਆਂ ਦਾ ਉਧਾਰ ਕਰਨ ਆਏ ਹਾਂ। ਅਤੇ ਮਹਾਰਾਜ ਨੇ ਕੌਤਕ ਸ਼ੁਰੂ ਕਰਤਾ, ਹੁਣ ਤੋਂ ਤਾਰਨ ਲੱਗ ਪਈ ਹੈ, ਛੋਟੇ ਹੁੰਦੇ ਨੇ ਮਹੀਨੇ ਦੇ, ਮਹੀਨੇ ਤੋਂ ਛੋਟੇ ਨੇ, ਦੁੱਧ ਲੈਣਾ ਮਹਾਰਾਜ ਨੇ ਬੰਦ ਕਰ ਦਿੱਤਾ। ਮਾਤਾ ਜੀ ਦੁੱਧ ਪਿਆਉਂਦੇ ਨੇ, ਸੱਚੇ ਪਾਤਸ਼ਾਹ ਦੁੱਧ ਲੈਂਦੇ ਨਹੀਂ, ਅਤੇ ਚਿੰਤਾ ਜਾਂਦੀ ਸਤਸੰਗ ਮਾਵਾਂ ਨੂੰ। ਮਾਤਾ ਗੰਗਾ ਜੀ ਨੂੰ ਬਹੁਤ ਚਿੰਤਾ ਲੱਗੀ, ਲਾਲ ਜੀ ਦੁੱਧ ਨਹੀਂ ਲੈ ਰਹੇ। ਹੁਣ ਪਿਆਰਿਓ ਕੀ ਕਰਦੀਆਂ ਬੀਬੀਆਂ, ਗਾਂ ਦੀ ਗੱਲ ਕਰਦੀਆਂ, ਦੁੱਧ ਨਹੀਂ ਲੈਂਦਾ ਬੀਬੀਆਂ, ਫਿਰ ਕਈ ਉਪਾਅ ਦੱਸਣਗੀਆਂ। ਉਹਨੇ ਦੁੱਧ ਭੇਜੀਆਂ ਸੀ ਏਜੰਟ ਕਰਮੋ ਨੇ, ਉਹ ਬਹਿ ਗਈਆਂ ਸੰਗਤ ਜਾ ਕੇ, ਕਹਿੰਦੀਆਂ ਸਾਨੂੰ ਪਤਾ ਇੱਕ ਬੀਬੀ ਹੈ, ਜੇਕਰ ਬੱਚਾ ਉਹਦੀ ਗੋਦ 'ਚ ਚਲਾ ਜਾਏ ਤਾਂ ਬੱਚਾ ਤੰਦਰੁਸਤ ਹੋ ਜਾਂਦਾ, ਦੁੱਧ ਪੀਣ ਲੱਗ ਪੈਂਦਾ। ਕਹਿੰਦੇ ਕੌਣ ਆ? ਕਹਿੰਦੀ ਫਲਾਣੀ ਫਲਾਣੀ ਆ। ਉਹ ਫਿਰ ਪਿਆਰੇ ਉਹਨੂੰ ਬੁਲਾ ਕੇ ਲਿਆਏ, ਉਹ ਆ ਗਈ ਸੰਗਤ 'ਚ ਬਹਿ ਗਈ, ਕਹਿੰਦੇ ਵੀ ਇਹਨੂੰ ਵਾਰਿਆ, ਜਿਹੜਾ ਬੱਚਾ ਦੁੱਧ ਨਾ ਲਵੇ ਇੱਕ ਘਰਾਂ ਇਹਦਾ ਦੁੱਧ ਮੂੰਹ 'ਚ ਪਾ ਲਏ ਅਤੇ ਦੁੱਧ ਪੀਣ ਲੱਗ ਪੈਂਦਾ ਬੱਚਾ। ਸੰਗਤਾਂ ਭੈਣਾਂ ਬੀਬੀਆਂ ਦੇ ਕਹਿਣ 'ਤੇ ਮਾਤਾ ਜੀ ਇਹਨੂੰ ਵਾਰੇ ਦਿਓ ਇਹਨੂੰ ਬੱਚਾ। ਧੰਨ ਮਾਤਾ ਗੰਗਾ ਜੀ ਨੇ ਲਾਲ ਆਪਣੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਉਸ ਦਾਈ ਦੇ ਹੱਥ 'ਚ ਫੜਾ ਦਿੱਤਾ। ਉਹਨੇ ਸਤਸੰਗ ਕੀ ਕੀਤਾ, ਸਹਿਜੇ ਜੇ ਕੱਪੜਾ ਉੱਤੇ ਲੈ ਲਿਆ, ਜਿਵੇਂ ਬੀਬੀਆਂ ਦੁੱਧ ਪਿਆਉਂਦੀਆਂ ਬੱਚੇ ਨੂੰ, ਕੱਪੜਾ ਉੱਤੇ ਪਾ ਲਿਆ ਅਤੇ ਸਹਿਜੇ ਜੇ ਜ਼ਹਿਰ ਕੱਢਿਆ, ਆਪਣੇ ਦੁੱਧਾਂ ਨੂੰ ਲਾ ਲਿਆ, ਇਹ ਦੁੱਧ ਪੀਏਗਾ ਅਤੇ ਬੱਚਾ ਮਰ ਜਾਏਗਾ, ਮੈਂ ਕਹਾਂਗੀ ਕਿ ਦੁੱਧ ਨਹੀਂ ਇਹਨੂੰ ਪਛਾਣਾ ਜਾਂ ਕੁਛ ਹੋ ਗਿਆ। ਉੱਧਰ ਛੇਵੇਂ ਪਾਤਸ਼ਾਹ ਨਿਰੰਕਾਰ ਦਾ ਅਵਤਾਰ ਆਏ ਨੇ। ਸੋ ਸਤਸੰਗ ਜਦੋਂ ਦੁੱਧ ਦੇਣ ਲੱਗੀ ਦਾਈ, ਅਤੇ ਛੇਵੇਂ ਪਾਤਸ਼ਾਹ ਨੇ ਉਹਦਾ ਦੁੱਧ ਫੜ ਕੇ ਜ਼ੋਰ ਦੀ ਕੁੱਟ ਦਿੱਤਾ, ਜਦੋਂ ਜ਼ੋਰ ਦੀ ਘਟਿਆ ਘੁੱਟਿਆ ਅਤੇ ਜ਼ਹਿਰ ਦਾ ਅਸਰ ਉੱਤੇ ਚੜ੍ਹ ਗਿਆ ਸਤਸੰਗ, ਉੱਥੇ ਪ੍ਰਾਣ ਤਿਆਗੀ, ਮਰਨ ਲੱਗੀ ਹੈ। ਸਤਸੰਗ ਮੂੰਹ 'ਚ ਝੱਗ ਵਗਣ ਲੱਗ ਪਈ, ਡਿੱਗ ਪਈ ਧਰਤੀ 'ਤੇ। ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਭੱਜ ਕੇ ਫੜਿਆ ਸੇਵਾਦਾਰਨੀਆਂ ਨੇ, उन्हें बचन किया माता जी बच के रहो तुहाडे सरीकां ने मैनूं भेजिया सरीकां ने पैसे दित्ते एडवांस लाल जी नूं मार लई इह निरंकार दा रूप ने निरंकार दा रूप इतिहास पढ़ो ਉਹ ਦਾਈ ਨੇ ਦੱਸਿਆ ਕਿ ਪਿਛਲੇ ਜਨਮ ਵਿੱਚ ਮੈਂ ਗੰਧਰਵੀ ਸੀ ਗੰਧਰਵੀ ਕੀ ਹੈ ਦੇਵਤਿਆਂ ਦੀ ਸਭਾ ਵਿੱਚ ਕੀਰਤਨ ਕਰਨ ਵਾਲਿਆਂ ਨੂੰ ਗੰਧਰਵ ਕਹਿੰਦੇ ਗੰਧਰਵ ਰਾਗੀ ਕਹਿੰਦੇ ਮੈਂ ਦੇਵਤਿਆਂ ਦੀ ਸਭਾ ਵਿੱਚ ਸੰਗੀਤ ਦੇ ਨਾਲ ਮਨੋਰੰਜਨ ਕਰਦੀ ਸੀ ਦੇਵਤਿਆਂ ਦਾ ਬੜੀ ਵੱਡੀ ਸੰਗੀਤਕਾਰ ਸੀ ਆਵਾਜ਼ ਬੜੀ ਸਾਫ਼ ਪਿਆਰੀ ਸੀ ਰੂਪ ਬੜਾ ਸੁੰਦਰ ਸੀ ਮੇਰਾ ਮਾਣ ਹੋ ਗਿਆ ਕਿ ਮੇਰੇ ਕੋਲ ਗੁਣ ਬੜਾ ਹੈ ਮੇਰੇ ਕੋਲ ਸੰਗੀਤ ਦਾ ਗੁਣ ਹੈ ਮੇਰੇ ਕੋਲ ਮੇਰਾ ਸਰੂਪ ਬੜਾ ਸੁੰਦਰ ਹੈ ਹੰਕਾਰ ਹੋ ਹੀ ਜਾਂਦਾ ਸਤਸੰਗੀ ਅਤੇ ਦੇਵਤੇ ਉਹਨੂੰ ਪਸੰਦ ਬੜਾ ਕਰਦੇ ਸੀ ਉਹਦਾ ਗੀਤ ਉਹਦਾ ਸੰਗੀਤ ਕਹਿੰਦੇ ਨੇ ਕਿ ਬ੍ਰਹਿਸਪਤ ਜੀ ਆ ਗਏ ਬ੍ਰਹਿਸਪਤ ਦੇਵਤਿਆਂ ਦਾ ਗੁਰੂ ਹੈ ਪਿਆਰਿਓ ਜਿੰਨੇ ਦੇਵਤੇ ਹਨ ਦੇਵਤਿਆਂ ਦਾ ਵੀ ਰਾਜਾ ਹੁੰਦਾ ਇੰਦਰ ਦੇਵਤਿਆਂ ਦਾ ਵੀ ਗੁਰੂ ਹੈ ਬ੍ਰਹਿਸਪਤ ਹੁਣ ਗੁਰੂ ਜੀ ਆ ਗਏ ਅਤੇ ਸਾਰੇ ਦੇਵਤੇ ਉੱਠ ਪਏ ਬ੍ਰਹਮਾ ਉੱਠ ਪਿਆ ਸ਼ਿਵ ਉੱਠ ਪਿਆ ਵਿਸ਼ਨੂੰ ਉੱਠ ਗਿਆ ਇੰਦਰ ਉੱਠ ਗਿਆ ਸਾਰੇ ਉੱਠੇ ਸਤਿਕਾਰ ਕਰਨ ਨਾ ਗੁਰੂ ਦਾ ਸਾਰੇ ਉੱਠ ਗਏ ਇਹ ਬੈਠੀ ਰਹੀ ਹੈ ਇਹ ਸੰਗੀਤ ਗਾ ਰਹੀ ਸੀ ਬੈਠੀ ਰਹੀ ਹੈ ਉੱਠੀ ਨਹੀਂ ਤਾਂ ਸਤਸੰਗੀ ਉਹ ਉਸ ਵੇਲੇ ਕਹਿੰਦੇ ਜਦੋਂ ਉੱਠੀ ਨਾ ਤਾਂ ਬ੍ਰਹਿਸਪਤ ਜੀ ਦੀ ਨਿਗਾਹ ਪੈ ਗਈ ਉਹਨਾਂ ਮਨ 'ਚ ਵਿਚਾਰਿਆ ਕਿ ਉੱਠੀ ਨਹੀਂ ਚਲੋ ਮੇਰਾ ਕੀ ਘਟਣਾ ਜੇ ਨਹੀਂ ਉੱਠੀ ਤਾਂ ਪਰ ਮਰਿਆਦਾ ਵਿਗੜ ਜਾਏਗੀ ਗੁਰੂ ਦਾ ਸਤਿਕਾਰ ਕੋਈ ਨਹੀਂ ਕਰੇਗਾ ਬੇਨਤੀ ਕਰਦੇ ਮਰਿਆਦਾ ਅਸਲ ਇਹ ਹੈ ਇੱਥੇ ਪ੍ਰਬੰਧ ਸੋਹਣਾ ਕੀਤਾ ਗੁਰਮੁਖਾਂ ਨੇ ਪ੍ਰਬੰਧਕਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਾਹਰ ਬਾਹਰ ਦੇ ਜਾਂਦੇ ਬਾਹਰ ਦੀ ਆ ਜਾਂਦੇ ਨੇ ਕਈਆਂ ਥਾਵਾਂ 'ਤੇ ਕੀ ਹੁੰਦਾ ਹੈ ਕਿ ਜਦੋਂ ਬਾਹਰੋਂ ਸਰੂਪ ਆਉਂਦੇ ਬੇਦੀ ਮਹਾਰਾਜ ਦੇ ਸਰੂਪ ਲੈ ਕੇ ਜਾਂਦੇ ਨੇ ਮਰਿਆਦਾ ਇਹ ਹੁੰਦੀ ਹੈ ਕਿ ਉੱਠਣਾ ਹੁੰਦਾ ਜੋ ਗੁਰੂ ਗ੍ਰੰਥ ਸਾਹਿਬ ਜੀ ਆ ਜਾਣ ਰਾਗੀ ਕੀਰਤਨ ਕਰ ਰਹੇ ਉਹਨਾਂ ਨੂੰ ਉੱਠਣਾ ਹੁੰਦਾ ਪਰ ਉੱਠਦੇ ਨਹੀਂ ਸਤਸੰਗੀਓ ਰਾਗੀ ਸਾਹਿਬਾਨ ਕਈ ਵਾਰ ਵੇਖਿਆ ਮੈਂ ਕਿ ਕੀਰਤਨ ਕਰੀ ਜਾਂਦੇ ਨੇ ਇਹ ਜਾਂ ਤਾਂ ਪਤਾ ਨਹੀਂ ਜਾਂ ਸਤਸੰਗੀਓ ਕੀ ਕਾਰਨ ਹੈ
1: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ
2: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ

0: ਖਗਰੂ ਬੋਲਣ ਦਾ ਫੁਰਨਾ ਪਹਿਲੇ ਮਨ ਵਿੱਚ
1: ਆਉਂਦਾ,
0: ਜੈਸੇ ਮਨ ਵਿੱਚ ਆਉਂਦਾ ਇਹ ਜੋ ਸਾਡੀ ਨਾਭੀ ਹੈ, ਇਹਨੂੰ ਸਾਡੇ ਦੇਸ਼ ਵਿੱਚ ਕਹਿੰਦੇ ਨੇ ਧੁਨੀ। ਕਿਉਂ? ਧੁਨ ਇੱਥੋਂ ਹੀ ਉੱਠਦੀ, ਆਵਾਜ਼ ਇੱਥੋਂ ਹੀ
1: ਉੱਠਦੀ।
0: ਇਹ ਨਾ ਇਹ ਜੋ ਨਾਭੀ ਹੈ, ਧੁਨ ਇੱਥੋਂ ਹੀ ਉੱਠਦੀ ਹੈ। ਜੈਸੇ ਮਨ ਵਿੱਚ ਬੋਲਣ ਦਾ ਫੁਰਨਾ ਪੈਦਾ ਹੁੰਦਾ, ਪਵਨ ਹਵਾ ਨਾਭੀ ਨਾਲ ਟਕਰਾ। ਨਾਭੀ ਇੱਕ ਸਾਸ ਦੀ ਤਰ੍ਹਾਂ ਹੈ, ਜੈਸੇ ਹਾਰਮੋਨੀਅਮ ਹਵਾ ਦਈਏ ਤੇ ਵੱਜਦਾ ਹੁੰਦਾ, ਸ਼ਹਿਨਾਈ ਨੂੰ ਫੂਕ ਦਈਏ ਤਾਂ ਵੱਜਦੀ ਹੁੰਦੀ ਹੈ। ਮੁਰਲੀ ਹੈ, ਨਰਸਿੰਘਾ ਹੈ, ਸੰਤ ਹੈ, ਪਨੀਰੀ ਹੈ, ਹਵਾ ਦੇ ਫੂਕਣ ਨਾਲ ਹੀ ਵੱਜਦੇ ਹੁੰਦੇ। ਨਾਭੀ ਵੀ ਇੱਕ ਐਸਾ ਸਾਜ਼ ਸਾਡੇ ਅੰਦਰ ਪ੍ਰਮਾਤਮਾ ਨੇ ਫਿੱਟ ਕੀਤਾ ਹੈ। ਦੇਹੀ ਮਾਟੀ ਬੋਲੇ ਪਵਨ, ਪਵਨ ਕਰਕੇ ਬੋਲੋ, ਬੋਲਣਾ ਪਵਨ ਕਰਕੇ। ਇਸੇ ਵਾਸਤੇ ਤੱਤਾਂ ਵਿੱਚੋਂ ਗੁਰੂ ਨਾਨਕ ਨੇ ਪਵਨ ਨੂੰ ਗੁਰੂ ਕਹਿ, ਕਿਉਂ? ਬੋਲਣਾ ਤੇ ਪਵਨ ਕਰਕੇ ਇਸ ਸੰਬੰਧ ਤੇ ਬੋਲਣ ਨਾਲ ਜੋੜਦਾ, ਇਸ ਸੰਬੰਧ ਜੋੜਨ ਵਾਲਾ ਵਿਚੋਲਾ ਹੁੰਦਾ ਗੁਰੂ ਹੈ। ਪਵਨ ਨੂੰ ਗੁਰੂ ਕਹਿ ਦਿੱਤਾ, ਬੋਲਣਾ ਇਸੇ ਕਰਕੇ ਸਾਰੇ ਸੰਬੰਧ ਤੇ ਬੋਲ ਕੇ ਹੀ ਜੁੜਦੇ। ਸੰਸਾਰ ਵਿੱਚ ਅਸੀਂ ਪਹਿਲੇ ਦੇਖਦੇ ਹਾਂ ਫਿਰ ਬੋਲਦੇ ਹਾਂ। ਨਿਰੰਕਾਰ ਦੇ ਵਾਸਤੇ ਤੇ ਪਹਿਲੇ ਬੋਲਣਾ ਹੀ ਪੜੇ, ਬੋਲਣਾ ਪਵੇਗਾ।

ही है, दोनों ही है, इस दोनों नो दोनों ही है। इस नो कबीर कहने ने उल्टी गंगा जमन मिला, एक गंगा जिथों जन्मी है, जमन जमी है, पैदा हुई है गंगोत्री, गंगा नो उल्टा के जिथों जन्मी है उथे मिला है, उथे ले जा। धुन कितों उठी है, धुनी नाभी तो धर्म की साधना कहती है, उन्हें जबान दे राही जो धुन प्रगट हो वाहे गुरु, इन वापस ले जा, धोनी वापस ले जा। इसे आखण औखा साचा बड़ा बड़ा, उन्हें वाहेगुरु वाहेगुरु आखना की है, सौ दफा कह रहा, 500 दफा कह रहा, कहते हम एक दफा ये वाहेगुरु रसना आखे, इन पलटा के उठे ले जाई जिथों उत्पन्न हो, जिथों धुन उठी, दोनों नो धोनी तक ले जाई, दोनों उठी नाभि तो धोनी तो, पर आई हृदय तक पसंती, फिर पहुंची कंठ तक मदमा, फिर जबान ने बयान कर देती बैखरी, हुण बैखरी नु मदमा बनाना है, मदमा नु पसंती बनाना है, ते पसंती नु फिर पराना है। उल्टी गंगा जमन मिला, ते किस तरह होवे, अमृत वेले बैठ के कदी ध्यान साधना करोगे ते पता चलेगा। इसे नहीं गुरु नानक ने कहा आखण औखा साचा कठन, सारा दिन राम राम राम करी जा रहे, राम दी धुन जिथों उठी उठों वापस ले जाए, वापस ले जाने वाली अंदर क्रांति होगी। यकीन जानो एक दफा दा वाहेगुरु आखना जन्मा जन्मांतरा दा थकेवा ला देंदा है, ते जन्मा जन्मांतरा दे पाप धो देंदा है, दुख मिटा देंदा है, पर एक दफा वाहेगुरु आखण वास्ते कई दफा करोड़ा दफा आखना पैंदा है, साधना करनी पैंदी है, उस तो बंदा थक, उसे तो थकता है, पर जन्मा जन्मांतरा दा थकेवा लै जांदा है एक दफा। जवान वाहेगुरु जो हुण कह रही है उठी ते धुन ए परा नाभी तो, इन्हों वापस लै जाना है, किवें लै जाइए, जवान दे राही ते धुन बार प्रगट होई है, जवान वापस नहीं लै जा सकदा, इन्हों कन्ना दे राही वापस। इस वास्ते धन गुरु तेग बहादुर साहब जी महाराज कहने रे मन राम सेव कर प्रीत किवें करी, तो महाराज कहने सरवन गोविंद गुण सुनो और गाओ रसना की, जबान नाल गाई जाओ वाहेगुरु वाहेगुरु, कन्ना नाल सुनी जाओ सरवन गोविंद गुण सुनो और गाओ रसना की, गाया होया हवा च ना उठ जाए, वाहेगुरु वाहेगुरु आख्या होया सिर्फ फिजा विच नहीं, ये तेरे अंदर जाना चाहिए, बिना कन्ना तो अंदर नहीं जा सकता, शब्द के कन्ना दे राही अंदर जाए, भजन कन्ना दे राही अंदर जाएगा, भोजन मुंह दे राही अंदर जाए, भोजन मुंह दे राही अंदर जाके आखिरी हिस्सा जो बनेगा खून भजन, अंदर जो जाएगा और वाकई बंद भजन अंदर चला गया, भजन भी छकना ही है कन्ना दे राही, जेको खावे जेको वंचे इसका होयो दा, कोई खावे ते हजम करे पचाए उदा उदार हो जाएगा, ओ जपे होया नाम जो कन्ना दे राही सुनिया गया अंदर गया, यही महारस बनेगा, महा आनंद महा प्रकाश महा शक्ति, यही समाधि दीन कर दे। जैसे धुन नाभि तो उठी परा, हृदय तक पहुंची पसंती, कंठ तक आई मदमा, जबान ने बयान कर दी थी बैठ, वापस भी उन्हीं पड़ावां तो जाएगी, लेकिन द्वार अलग है, द्वार कन है, धुन बार प्रगट हुई थी रसना दे रही, ये धुन अंदर जाएगी कन्ना दे,
ਸਾਰੀ ਜ਼ਿੰਦਗੀ ਦਾ ਵੀ ਵਾਹਿਗੁਰੂ ਵਾਹਿਗੁਰੂ ਆਖਿਆ ਵਿਅਰਥ ਜਾ ਸਕਦਾ ਅਗਰ ਸੁਣਿਆ ਇੱਕ ਸੈਕਿੰਡ ਦਾ ਵੀ ਆਖਿਆ ਹੋਇਆ ਵਾਹਿਗੁਰੂ ਜਨਮਾਂ ਜਨਮਾਂਤਰਾਂ ਦੇ ਦੁੱਖ ਮਿਟਾ ਦੇਗਾ ਅਗਰ ਸੁਣਿਆ ਇੰਨੀ ਮੈਂ ਲਖਮੜੀਆ ਘਰ ਇਕੱਠੇ ਇੱਕ ਰਤੀਲੇ ਲੱਖਾਂ ਮਣ ਲੱਕੜਾਂ ਜਿਵੇਂ ਚਿੰਗਾਰੀ ਨਾਲ ਭਸਮ ਹੋ ਜਾਂਦੀਆਂ ਨੇ ਇੱਕੋ ਦਫ਼ਾ ਦੇ ਵਾਹਿਗੁਰੂ ਆਖਦੇ ਹਾਂ ਕਰੋੜਾਂ ਜਨਮਾਂ ਦੇ ਪਾਪ ਦੁੱਖ ਸੰਤਾਪ ਮਿਟ ਨਾਨਕ ਭਗਤਾਂ ਸਦਾ ਵਿਗਾਸ ਸੁਣੀਏ ਦੁੱਖ ਪਾਪ ਕਾ ਨਾਸ਼ ਜਵਾਨ ਇਹ ਜੋ ਵਾਹਿਗੁਰੂ ਵਾਹਿਗੁਰੂ ਕਹਿ ਰਹੀ ਹੈ ਬੈਠ ਰਹੀ ਕਿ ਪਹਿਲੇ ਮਧਮਾ ਸੀ ਕੰਠ ਦੇ ਸੀ ਕਿ ਉਸ ਤੋਂ ਪਹਿਲੇ ਪਸੰਤੀ ਸੀ ਹਿਰਦੇ ਸੀ ਉਸ ਤੋਂ ਪਹਿਲੇ ਨਾਭੀ ਦੇ ਸੀ ਪਰ ਪਸੰਤੀ ਮਧਮਾ ਬੈਖਰੀ ਬੈਖਰੀ ਨੂੰ ਮਧਮਾ ਬਣਾਉਣਾ ਹੈ ਮਧਮਾ ਨੂੰ ਪਸੰਤੀ ਬਣਾਉਣਾ ਹੈ ਪਸੰਤੀ ਨੂੰ ਫਿਰ ਪਰਾ ਬਣਾਉਣਾ ਫਿਰ ਅੰਦਰ ਜਾਵੇ ਤਾਂ ਉਹ ਕੰਨਾਂ ਦੇ ਰਾਹੀਂ ਜਾਏਗੀ ਔਰ ਤਾਂ ਹੀ ਜਾ ਸਕੇਗੀ ਜੇ ਧਿਆਨ ਦੀ ਇਕਾਗਰਤਾ ਹੈ ਮਨ ਦਾ ਠਹਿਰਾਓ ਹੈ ਵਰਨਾ ਨਹੀਂ ਜਾਏ ਵਾਹਿਗੁਰੂ ਵਾਹਿਗੁਰੂ ਜ਼ਬਾਨ ਉਚਾਰਨ ਕਰ ਰਹੀ ਹੈ ਔਰ ਮਨ ਸੁਣ ਰਿਹਾ ਕੰਨਾਂ ਦੇ ਰਾਹੀਂ ਪਹਿਲੇ ਧੁਨ ਕੰਠ ਤੱਕ ਆਏਗੀ ਮਧਮਾ ਜੈਸੇ ਵਾਹਿਗੁਰੂ ਮਧਮਾ ਬਣਿਆ ਹੈ ਐਸੇ ਮਨੁੱਖ ਨੂੰ ਵਾਹਿਗੁਰੂ ਆਖਣ ਦਾ ਰਸ ਬਾਣੀ ਜਪਣ ਦਾ ਰਸ ਆਉਣ ਲੱਗ ਸਾਧਨਾ ਦੀ ਦੁਨੀਆ ਇਹਨਾਂ ਲੋਕਾਂ ਦੀ ਤਾਦਾਦ ਜ਼ਿਆਦਾ ਜਿਹਨਾਂ ਨੂੰ ਰਸ ਆਉਣ ਲੱਗਦਾ ਅਗਰ ਮਧਮਾ ਉਹ ਹੁਣ ਵਾਪਸ ਕੰਠ ਤੱਕ ਚਲੇ ਧਿਆਨ ਦੀ ਇਕਾਗਰਤਾ ਬਣੀ ਰਹੇ ਤੇ ਜਪ ਚੱਲਦਾ ਰਹੇ ਤੇ ਧੁਨ ਹਿਰਦੇ ਤੱਕ ਪਹੁੰਚ ਜਾਏ ਪਸੰਤੀ ਐਸਾ ਮਨੁੱਖ ਅਨਾਹਦ ਨਾਦ ਸੁਣਨ ਲੱਗਦਾ ਤੇ ਉਹ ਅਨਾਹਦ ਨਾਦ ਕਿਸ ਤਰ੍ਹਾਂ ਦਾ ਹੁੰਦਾ ਅਨਾਹਦ ਨਾਦ ਜੋ ਸੁਣਨ ਲੱਗ ਪਿਆ ਸਮਝ ਲਓ ਪਰਮਾਤਮਾ ਦੇ ਦਰ ਤੱਕ ਪਹੁੰਚ ਗਿਆ ਅਜੇ ਘਰ ਤੱਕ ਤੇ ਨਹੀਂ ਦਰ ਤੱਕ ਪਹੁੰਚ ਗਿਆ ਘਰ ਦੀ ਦਰ ਦੀ ਫਿਰ ਮਹਾਰਾਜ ਇੰਜ ਵਿਆਖਿਆ ਕਰਦੇ ਨੇ ਸੋ ਦਰ ਕਿਹਾ ਜਿਤ ਵੈ ਸਰਬ ਸਮਾਜ ਘਰ ਦੇ ਅੰਦਰ ਪ੍ਰਵੇਸ਼ ਕਰਨ ਵਾਸਤੇ ਪਹਿਲੇ ਦਰ ਤੇ ਹੀ ਜਾਣਾ ਪਏਗਾ ਨਾ ਦਰਵਾਜ਼ੇ ਉਹਦੇ ਦਰ ਤੇ ਬੜੀ ਰੌਣਕ ਹੈ ਪ੍ਰਾਚੀਨ ਰਾਜੇ ਮਹਾਰਾਜੇ ਆਪਣੇ ਮਹਿਲਾਂ ਦੇ ਦਰ ਦੇ ਉੱਤੇ ਨੌਬਤ ਵਜਾਉਂਦੇ ਸਨ ਸਵੇਰੇ ਤੇ ਸ਼ਾਮ ਗੱਲ ਤੇ ਭਗਤਾਂ ਤੋਂ ਚੱਲੀ ਉਹਨਾਂ ਨੇ ਕਿਹਾ ਪਰਮਾਤਮਾ ਦੇ ਦਰ ਤੇ ਨੌਬਤ ਵਜੇ ਉਹ ਜੋ ਨੌਬਤ ਵੱਜਦੀ ਹੈ ਅਨਾਹਦ ਨਾਦ ਦੀ ਉਸੇ ਨੂੰ ਗੁਰੂ ਨਾਨਕ ਦੇਵ ਜੀ

ਦੇ ਸਾਜ਼ਾਂ ਦੀ ਆਵਾਜ਼। ਪ੍ਰਾਚੀਨ ਕਾਲ ਵਿੱਚ ਸਾਜ਼ਾਂ ਦੇ ਜਨਮ ਦਾਤੇ ਭਗਤ ਲੋਕ ਹੋਏ ਨੇ। ਉਹਨਾਂ ਨੇ ਕਿਹਾ ਧੁਨਾਂ ਅਸੀਂ ਅੰਦਰ ਸੁਣਦੇ ਪਿਆ, ਉਹਨਾਂ ਨੂੰ ਬਾਹਰ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ। ਵਾਜੇ ਨਾਗ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਭਰੀ ਸੋ ਕਈਆਂ ਕੇਤੇ ਗਾਵਣ ਹਾਰੇ। ਪਹਿਲੇ ਤੇ ਵਾਹਿਗੁਰੂ ਆਖਣ ਦਾ ਸਵਾਦ ਆ ਰਿਹਾ ਸੀ, ਪਰ ਹੁਣ ਅਨਾਹਦ ਨਾਲ ਸੁਣਨ ਲੱਗ ਪਿਆ। ਸੰਗੀਤ ਛੱਡ ਗਿਆ, ਰਾਗ ਛੱਡ ਗਿਆ, ਹਿਰਦਾ ਬੜਾ ਉਸਦਾ ਆਨੰਦਿਤ ਹੋ ਜਾਂਦਾ, ਅਨਾਹਦ ਨਾਗ ਸੁਣਨ ਲੱਗ ਪਿਆ। ਹੁਣ ਇੱਕ ਕਦਮ ਦੀ ਯਾਤਰਾ ਹੋਰ ਰਹਿ ਗਈ ਹੈ। ਇਹ ਧੁਨ ਵਾਪਸ ਜੋ ਮਧਮਾ ਬਸੰਤੀ ਬਣੀ ਹੈ, ਹੁਣ ਫਿਰ ਪਰਾ ਬਣੇ, ਨਾਭੀ ਨਾਲ ਟਕਰਾਵੇ, ਧੁਨੀ ਨਾਲ ਟਕਰਾਵੇ। ਜਪ ਜਾਰੀ ਰਹੇ ਤੇ ਧਿਆਨ ਦੀ ਇਕਾਗਰਤਾ ਬਣੀ ਰਹੇ ਤੇ ਜੈਸੇ ਧੁਨ ਵਾਹਿਗੁਰੂ ਦੀ, ਰਾਮ ਦੀ, ਅੱਲਾ ਦੀ, ਹਰ ਧੁਨ ਦਾ ਆਪਣਾ ਪ੍ਰਤਾਪ ਹੈ। ਜੈਸੇ ਨਾਭੀ ਨਾਲ ਟਕਰਾਉਂਦੀ, ਪਹਿਲੇ ਪਵਨ ਦੇ ਟਕਰਾਉਂਦੇ ਨਾਭ ਖੋਲੀ ਸੀ, ਹੁਣ ਧੁਨ ਦੇ ਟਕਰਾਉਂਦਿਆਂ ਨਾਭ ਪੂਰੀ ਖੁੱਲ ਜਾਏ। ਧੁਨ ਜੋ ਧੁਨੀ ਤੋਂ ਉੱਠੀ ਸੀ, ਕੰਨਾਂ ਦੇ ਰਾਹੀਂ ਵਾਪਸ ਆਈ, ਮਧਮਾ ਪਸੰਦੀ ਬਣ ਕੇ ਜੈਸੀ ਫਿਰ ਧੁਨੀ ਨਾਲ ਟਕਰਾਉਂਦੀ ਹੈ, ਪਰਾ ਬਣਦੀ ਹੈ, ਨਾਭ ਪੂਰੀ ਖੁੱਲ ਜਾਂਦੀ ਹੈ, ਤਨ ਤੇ ਜਿੰਦਾ ਰਹਿੰਦਾ, ਮਨ ਦੀ ਮੌਤ। ਜੈਸੇ ਧੁਨ ਧੁਨੀ ਨਾਲ ਟਕਰਾਉਂਦੀ ਹੈ, ਮਨ ਦੀ ਮੌਤ ਹੋ ਜਾਂਦੀ ਹੈ, ਤਨ ਤੇ ਜਿੰਦਾ। ਐਸਾ ਮਨੁੱਖ ਪਰਮਾਤਮਾ ਦੇ ਤਲ ਤੇ ਜੀਂਦਾ ਹੈ, ਪਰ ਜੈਸੇ ਮਨ ਦੀ ਮੌਤ ਆਉਂਦੀ ਹੈ, ਕਈ ਭਗਤ ਐਲਾਨੀਆਂ ਕਹਿ ਉੱਠਦੇ ਨੇ, ਜੈਸੇ ਕਬੀਰ ਕਹਿੰਦੇ ਨੇ, ਸੱਚ ਭਇਓ ਅਨ ਕਤੇ ਨਾ ਜਾਈ, ਮੈਂ ਸੱਚ ਹੋ ਗਿਆ, ਮੈਂ ਪਰਮਾਤਮਾ ਦਾ ਰੂਪ ਹੋ ਗਿਆ। ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਵੇ ਹੈ ਕੋਈ ਨਾ ਸਕੇ ਪਛਾਣੀ। ਇਸ ਅਵਸਥਾ ਤੇ ਪਹੁੰਚਿਆ ਹੋਇਆ ਬ੍ਰਹਮ ਗਿਆਨੀ ਗੁਰਮੁਖ ਵਾਹਿਗੁਰੂ ਵਾਹਿਗੁਰੂ ਜਪਦਾ ਨਹੀਂ, ਬਲਕਿ ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬਹੁੜ ਜਨਪ ਨਾ, ਜਿਵੇਂ ਪ੍ਰਾਣ ਚੱਲਦੇ ਨੇ ਵਾਹਿਗੁਰੂ ਦੀ ਧੁਨ ਉਸਦੇ ਪ੍ਰਾਣਾਂ ਚ, ਤੋ ਵਾਹਿਗੁਰੂ ਦਾ ਰੂਪ ਹੋ ਜਾਂਦਾ, ਈਸ਼ਵਰ ਦਾ ਰੂਪ ਹੋ ਜਾਂਦਾ, ਤੋ ਵਾਹਿਗੁਰੂ ਦਾ ਰੂਪ ਈਸ਼ਵਰ ਦਾ ਰੂਪ ਹੋ ਜਾਂਦਾ।

0: You're listening to KRPI 1550 Radio, Ferndale, Washington.
1: ਸੁਣ ਦੇ ਜੀ
2: ਹਾਂਜੀ
1: ਦੱਸੋ ਜੀ ਕੀ ਪਕਾਈਏ
2: ਆਪਣੇ ਗਵਾਂਢ ਵਾਲੇ ਛੁੱਟੀ ਕਰਨ

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 28 ਅਗਸਤ ਤੋਂ 2 ਸਪਟੈਂਬਰ ਤੱਕ। 4 ਪਾਉਂਡ ਧੋਤੀ ਹੋਈ ਉਰਦ ਦਾਲ ਅਤੇ ਮੂੰਗ ਦਾਲ ਲਵੋ 4.99 ਦਾ ਬੈਗ, ਅਤੇ ਗ੍ਰੀਨ, ਰੈਡ ਜਾਂ ਔਰੇਂਜ ਸ਼ਿਮਲਾ ਮਿਰਚ ਲਵੋ 98 ਸੈਂਟਸ ਨੂੰ ਪਾਉਂਡ।
3: ਫੈਮਿਲੀ ਕੇਅਰ ਫਾਰਮੇਸੀ
4: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
3: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
4: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
3: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
4: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
5: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
3: ਜਾਂ ਕਾਲ ਕਿਰਨ ਐਟ 604-581-1900।
1: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ, 604-349-1313। 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313, ਯੂਨਿਟ 103-8140-120 ਸਟਰੀਟ ਸਰੀ, 6043491313, 604-349-1313। ਗਗਨ ਸਿੰਘ, ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 28 ਅਗਸਤ ਤੋਂ 2 ਸਪਟੈਂਬਰ ਤੱਕ। 4 ਪਾਉਂਡ ਇੰਡੀਕਨ ਮਸਰ ਅਤੇ ਸਾਬਤ ਲਾਲ ਮਸਰ, ਜੋ ਕੈਨੇਡਾ ਵਿੱਚ ਉਗਾਈ ਗਈ ਹੈ, ਲਵੋ 2.99 ਨੂੰ ਬੈਗ, ਅਤੇ ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 2.98 ਦਾ ਇੱਕ।
3: ਫੈਮਿਲੀ ਕੇਅਰ ਫਾਰਮੇਸੀ,
4: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
3: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
4: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
3: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
4: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
5: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
3: ਜਾਂ ਕਾਲ ਕਿਰਨ ਐਟ 604-581-1900।

0: 1550 AM Gurbani segment is brought to you in memory of Sardar Ajit Singh Baad and Sardarni Surinder Kaur Baad. 1550 radio de utte Gurbani de kise vi program nu sponsor karna chahunde ho ta call karo 604-900-7790.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 28 ਅਗਸਤ ਤੋਂ 2 ਸਪਟੈਂਬਰ ਤੱਕ 4 ਪਾਉਂਡ ਇੰਡੀਕਨ ਮਸਰ ਅਤੇ ਸਾਬਤ ਲਾਲ ਮਸਰ ਜੋ ਕੈਨੇਡਾ ਵਿੱਚ ਉਗਾਈ ਗਈ ਹੈ, ਲਵੋ 2.99 ਨੂੰ ਬੈਗ, ਅਤੇ ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 2.98 ਦਾ ਇੱਕ।
2: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: listening to KRPI 1550 Radio, Ferndale, Washington.
1: Punjab Forex, Gagan Singh. ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ 6043491313 ਯੂਨਿਟ 103-8140-120 ਸਟਰੀਟ ਸਰੀ 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਵਾ ਤੇ ਵਾਅਦਾ ਪੱਕਾ.
2: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program, or take part in community safety tours by observing local malls, parks, transit hubs, rec centers, and libraries. Help keep our roads safe with the Speed Watch program, or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares.

0: You're listening to KRPI 1550 Radio, Ferndale, Washington.
1: ਭਾਈ ਮੰਨ ਲਓ ਤੇ ਭਾਈ ਮੰਗਾ ਉਹ ਵੀ ਜਦੋਂ ਆ ਗੱਲ ਕਰਦੇ ਆ ਤੀਰਥਾਂ ਦੀ ਤਪ ਦੀ ਦਾਨ ਦੀ ਕਹਿੰਦੇ ਨੇ ਮਹਾਰਾਜ ਆਪ ਜੀ ਨੇ ਕਿਹਾ ਧਰਮਸ਼ਾਲਾ ਚ ਕੀਰਤਨ ਸੁਣੋ ਬਾਣੀ ਪੜੋ ਪਰ ਕਰਮ ਕਾਂਢੀ ਪੰਡਿਤ ਕਹਿੰਦੇ ਨੇ ਜੇ ਤੁਹਾਡੀ ਮਿਹਨਤ ਜ਼ਿਆਦਾ ਨਹੀਂ ਤੇ ਫਲ ਤੁਹਾਨੂੰ ਕਿੱਥੇ ਮਿਲਣਾ ਜ਼ਿਆਦਾ ਮਹਾਰਾਜ ਸਾਨੂੰ ਦਲੀਲ ਦਿੰਦੇ ਆ ਜਿੰਨੀ ਮਿਹਨਤ ਜ਼ਿਆਦਾ ਹੋਵੇਗੀ ਫਲ ਜ਼ਿਆਦਾ ਤੁਸੀਂ ਸਵੇਰੇ ਜਾਂਦੇ ਹੋ ਇੱਕ ਘੰਟਾ ਦੋ ਘੰਟੇ ਧਰਮਸ਼ਾਲਾ ਚ ਬੈਠੇ ਸ਼ਾਮ ਨੂੰ ਗਏ ਸਵੇਰੇ ਚੱਲਦੇ ਫਿਰਦੇ ਤੁਸੀਂ ਗੁਰੂ ਦਾ ਸ਼ਬਦ ਪੜਿਆ ਪਰ ਇੱਥੇ ਤਾਂ ਸਾਡੇ ਤਾਂ ਇੰਨੇ ਇੰਨੇ ਮਹੀਨੇ ਤਪ ਕਰਦੇ ਆ ਤੁਹਾਡੀ ਮਿਹਨਤ ਕੀ ਸਤਿਗੁਰੂ ਜਿੰਨੀ ਮਿਹਨਤ ਉਹਨੇ ਫਲ ਮਿਲਣਾ ਮਹਾਰਾਜ ਹੱਸ ਕੇ ਕਹਿੰਦੇ ਨਹੀਂ ਪਰਮਾਰਥ ਚ ਨਹੀਂ ਕਈ ਵਾਰੀ ਘੱਟ ਮਿਹਨਤ ਨਾਲ ਵੀ ਫਲ ਜ਼ਿਆਦਾ ਮਿਲ ਜਾਂਦਾ ਸਤਿਗੁਰੂ ਭਾਈ ਮਾ ਲੋ ਭਾਈ ਮੰਗਾ ਕਹਿੰਦੇ ਨੇ ਇਹ ਕਿਵੇਂ ਮਹਾਰਾਜ ਕਹਿੰਦੇ ਆ ਲੱਕੜਹਾਰਾ ਲੱਕੜਾਂ ਵੱਢਦਾ ਉਹਦੀ ਮਿਹਨਤ ਕਿੰਨੀ ਹੈ ਪਰ ਪੈਸੇ ਕਿੰਨੇ ਕੁ ਲੈ ਕੇ ਆਉਂਦਾ ਵੇਚ ਕੇ ਨਿੱਕੇ ਜੇ ਕੱਪੜੇ ਚ ਬੰਨ ਕੇ ਲੈ ਆਉਂਦਾ ਮਿਹਨਤ ਉਹਦੀ ਜ਼ਿਆਦਾ ਕਿਸਾਨ ਕਿੰਨੀ ਮਿਹਨਤ ਕਰਦਾ ਗੱਡੇ ਭਰ ਭਰ ਕੇ ਟਾਂਡੇ ਭਰ ਭਰ ਕੇ ਲਿਜਾਂਦਾ ਟਾਂਡੇ ਦਰ ਚ ਵੀ ਗੱਡਾ ਖੱਚਰਾਂ ਘੋੜੇ ਭਰ ਕੇ ਲਿਜਾਂਦਾ ਪਰ ਜਿਹੜੀਆਂ ਖੱਚਰਾਂ ਲੱਦ ਕੇ ਜਾਂਦੀਆਂ ਨੇ ਆਉਂਦਿਆਂ ਖਾਲੀ ਆਉਂਦੀਆਂ ਨੇ ਮਿਹਨਤ ਬੜੀ ਕਰਦਾ ਪਰ ਪੈਸੇ ਥੋੜੀ ਮਿਲਦੇ ਆ ਪਰ ਕਹਿਣ ਲੱਗੇ ਲੂਣ ਤੇਣ ਵਾਲੇ ਦੀ ਵੇਚਣ ਵਾਲੇ ਦੀ ਕਰਿਆਨਾ ਜਿਹਨੂੰ ਕਹਿੰਦੇ ਜਿਮੀਦਾਰ ਜਿੰਨੀ ਮਿਹਨਤ ਨਹੀਂ ਮੁਨਾਫਾ ਜ਼ਿਆਦਾ ਹੈ ਰੋਜ਼ ਹੀ ਮਿਲਦਾ ਕਹਿਣ ਲੱਗੇ ਜਿਹੜਾ ਬਜਾਜ ਦਾ ਕੰਮ ਕਰਦਾ ਕੱਪੜੇ ਵਾਲਾ ਕਹਿਣ ਲੱਗੇ ਉਹਦੀ ਮਿਹਨਤ ਓਨੀ ਨਹੀਂ ਪਰ ਪੈਸੇ ਉਹ ਵੀ ਜ਼ਿਆਦਾ ਕਮਾ ਜਾਂਦਾ ਕਹਿਣ ਲੱਗੇ ਏਦੂ ਅੱਗੇ ਸੁਨਾਰ ਦੀ ਮਿਹਨਤ ਹੈ ਬਰੀਕੀ ਦੀ ਪਰ ਭਾਰਾ ਕੰਮ ਤੇ ਕੋਈ ਨੀ ਨਾ ਪੈਸੇ ਉਹ ਜ਼ਿਆਦਾ ਕਮਾ ਜਾਂਦਾ ਗੁਰੂ ਸਾਹਿਬ ਕਹਿੰਦੇ ਆ ਭਾਈ ਸੱਜਣੋ ਹੀਰਿਆਂ ਦੇ ਵਪਾਰੀ ਚਿੱਟੇ ਕੱਪੜੇ ਪਾ ਕੇ ਆਉਂਦੇ ਆ ਦੁਪਹਿਰ ਕੋ ਨੂੰ ਦੁਕਾਨ ਨੌਕਰ ਨੇ ਖੋਲੀ ਇੱਕ ਹੀਰਾ ਵਿਕ ਜਾ ਕਹਿੰਦੇ ਨੇ ਬਸ ਕੋਈ ਗੱਲ ਨੀ ਕਰੋ ਦੁਕਾਨ ਬੰਦ ਨੂੰ ਦਸ ਪੁਸ਼ਤਾਂ ਬਹਿ ਕੇ ਖਾਈ ਜਾਓ ਕੋਈ ਨੀ ਮਹਾਰਾਜ ਕਹਿੰਦੇ ਹੀਰੇ ਵਾਲੇ ਦੀ ਮਿਹਨਤ ਕੀ ਹੁਣ ਹੀਰੇ ਵਾਲੇ ਨੂੰ ਲੱਕੜ ਵਾਲਾ ਕਹਿ ਵੀ ਤੇਰੀ ਮਿਹਨਤ ਕੋਈ ਨੀ ਨਿੱਕਾ ਜਾ ਕੱਚ ਵੇਚ ਗਿਆ ਤੂੰ ਮੇਰਾ ਇੰਨੀਆਂ ਲੱਕੜਾਂ ਵੱਡੀਆਂ ਚੇਤੇ ਰੱਖਿਓ ਲੱਕੜ ਵਾਲੇ ਦੀ ਮਿਹਨਤ ਜ਼ਿਆਦਾ ਹੈ ਪਰ ਕਮਾਈ ਮੁਨਾਫਾ ਜ਼ਿਆਦਾ ਨਹੀਂ ਕਰਮ ਕਾਂਡੀ ਲੱਕੜ ਹਾਰੇ ਦੀ ਤਰ੍ਹਾਂ ਮਿਹਨਤ ਕਰਦਾ ਰਹਿੰਦਾ ਹੈ ਮੁਨਾਫਾ ਜ਼ਿਆਦਾ ਨਹੀਂ ਮਿਲਦਾ ਬੰਦਗੀ ਕਰਨ ਵਾਲਾ ਵਪਾਰੀ ਹੀਰਿਆਂ ਦਾ ਬਣ ਕੇ ਆਉਂਦਾ ਇੱਕ ਛਿੰਨ ਵਿੱਚ ਕਿਤੇ ਜੁੜ ਜਾਏ ਉਹ ਕੁਝ ਮਿਲ ਜਾਂਦਾ ਜਿਹਦਾ ਕਰਮ ਕਾਂਡਾਂ ਚੋਂ ਕਦੀ ਵੀ ਨਹੀਂ ਮਿਲ ਸਕਦਾ ਇਹਨੂੰ ਮਹਾਰਾਜ ਨੇ ਕਿਹਾ ਉਹਨੇ ਪੜਿਆ ਤੀਰ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਤਿਲਕਾ ਮਾਨ ਨਾ ਜੀ ਪਰ ਜੇ ਸਿਮਰਨ ਕਰੋਗੇ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ ਫਰਕ ਹੈ ਨਾ ਜੀ ਉੱਥੇ ਸਾਲਾਂ ਬੱਧੀ ਕੀਤਾ ਤੇ ਤਿਲਕਾ ਮਾਨ ਇੱਥੇ ਤਿਲ ਜਿੰਨਾ ਕੀਤਾ ਤੇ ਗੁਰੂ ਨੇ ਸਾਲਾਂ ਬੱਧੀ ਬਖਸ਼ਿਸ਼ ਕਰ ਦਿੱਤੀ ਬਸ ਇਸ ਨੁਕਤੇ ਨੂੰ ਸੁਣਿਓ ਭਾਈ ਮਾਲੋ ਭਾਈ ਮੰਗਾ ਮਹਾਰਾਜ ਕਹਿੰਦੇ ਹੁਣ ਅਸੀਂ ਤੇ ਦੋਵੇਂ ਇਕੱਠੇ ਰਹਿੰਦੇ ਹਾਂ ਜੀ ਸੰਗਤ ਨੇ ਯਾਦ ਇਕੱਠੀ ਸਤਿਗੁਰੂ ਕਹਿੰਦੇ ਤਾਂ ਕੀ ਹੋਇਆ ਤੁਸੀਂ ਇੱਕ ਜਣਾ ਪੋਥੀ ਦਾ ਪਾਠ ਕਰਿਆ ਕਰੋ ਦੂਜਾ ਮਨ ਨਾਲ ਜੁੱਧ ਕਰਕੇ ਪਾਠ ਨੂੰ ਸੁਣਿਆ ਕਰੋ ਤੁਹਾਡੀ ਸਤ ਸੰਗਤ ਬਣ ਜਾਏਗੀ ਮੈਂ ਤਾਂ ਥੋੜਾ ਜਿਹਾ ਨੂੰ ਖੋਲਿਆ ਮਹਾਰਾਜ ਉਸ ਦਮ ਨੂੰ ਉਸ ਸੰਜਮ ਨੂੰ ਖੰਡਨ ਕਰ ਰਿਹਾ ਕਿ ਜਿਹੜਾ ਬਾਹਰ ਮੁਖੀ ਵਿਖਾਵੇ ਦਾ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਸੇਖ ਹੈ ਦੇ ਅਰਥ ਫਿਰ ਕਰ ਦੇਣਾ ਤੀਰਥ ਦਾ ਇਸ਼ਨਾਨ ਅਗਿਆਨਤਾ ਦੀ ਦਇਆ ਮਹਾਰਾਜ ਕਹਿੰਦੇ ਨੇ ਦਮਨ ਕਰਨਾ ਇੰਦਰੀਆਂ ਦਾ ਵਿਖਾਵੇ ਦਾ ਦਾਨ ਕਰਨਾ ਇੰਦਰੀਆਂ ਨੂੰ ਬੰਨਣ ਦੀ ਕਿਰਿਆ ਸੰਜਮ ਰੱਖਣਾ ਆਪਣੀ ਮਰਜ਼ੀ ਅਨੁਸਾਰ ਕਈ ਤਰ੍ਹਾਂ ਦੇ ਨੇਮ ਬਣਾ ਲੈ ਵਿਸ਼ੇਸ਼ ਕਰਕੇ ਵੀ ਆਹ ਦਿਨਾਂ ਸਾਡਾ ਵਿਸ਼ੇਸ਼ ਨੇਮ ਚੱਲਦਾ ਪਿਆ ਜੀ ਅੱਗੇ ਮਹਾਰਾਜ ਕਹਿੰਦੇ ਵੇਦ ਪੁਰਾਣ ਹਿੰਦੂਇਜ਼ਮ ਦੇ ਗ੍ਰੰਥ ਪੂਰਵ ਦੇ ਗ੍ਰੰਥ ਕਾਂ ਜੀ ਸਿੱਧੇ ਚਾਰ ਵੇਦ ਅਠਾਰਾਂ ਪੁਰਾਣ ਕਤੇਬ ਕੁਰਾਨ ਚਾਰ ਕਿਤੇਬਾਂ ਤੁਰੇਤ ਜੰਬੂਰ ਅੰਜੀਲ ਜਿਹੜੇ ਅਸੀਂ ਪੜ੍ਹਦੇ ਹਾਂ ਜੀ ਪੱਛਮ ਮਤ ਦੀਆਂ ਕਿਤਾਬਾਂ ਇਹਦੇ ਵਿੱਚ ਤੁਸੀਂ ਬਾਈਬਲ ਲੈ ਲਓ ਤੁਸੀਂ ਕੁਰਾਨ ਲੈ ਲਓ ਯੂਦੀ ਮਤ ਓਲਡ ਟੈਸਟਾਮੈਂਟ ਨਿਊ ਟੈਸਟਾਮੈਂਟ ਚਲੋ ਇਹੋ ਕਿਤਾਬਾਂ ਪੂਰਵ
2: ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

0: गुरु राज अब चले अटल, आद पुरख फुरमायो। गुरु ग्रंथ साहिब जी महाराज दे अंदर आई भट्टां दी बाणी और उस दा एक पावन पवित्र सोईया है। साडे देश दे धार्मिक ऋषि मुनिया ने युगां दी बकायदा वंड कीती है और कहिंदे ने चार युग ने, सतयुग, त्रेता, द्वापर, कलयुग। इंज कह लईए ये चार कलासा ने, या कह लईए ये चार स्कूल ने। प्राइमरी स्कूल है, मिडिल स्कूल है, हाई स्कूल है, कॉलेज है, बच्चा है, थोड़ा जिहा प्रौढ़ होया है, जवान होया है, अधकड़ होया है और बुजुर्ग हो गया है, बुढ़ा हो गया है। तो बच्चे लई होर स्कूल है, वड्डे लई होर स्कूल है, नौजवान लई होर स्कूल है। जैसे सारे स्कूलां विच पढ़ाण वाले ते मास्टरी कहलांदे ने, अध्यापक ही कहलांदे ने, टीचर ही कहलांदे ने, लेकिन फिर भी बड़ा अंतर है। जो प्राइमरी नू पढ़ा रहे है वो भी अध्यापक है, जो मिडिल क्लास नू पढ़ा रहे है वो भी अध्यापक है, और जो हाई स्कूल विच पढ़ा रहे है वो भी अध्यापक है, और जो कॉलेज विच पढ़ा रहे है वो भी अध्यापक है। लेकिन फिर भी उना दी जानकारी, उना दे प्राण दे तौर तरीकियां विच बड़ा भारी अंतर है। नाम एक है, काम एक नहीं। उना दी जिम्मेवारी समय दे नाल और स्कूलां दे नाल वद्दी। सतयुग एक ऐसा युग से जिसनों कह दईए इत सिर्फ नर्सरी दी क्लास है, सिर्फ इत्थे आना है, बस थोड़ा जिया बैठना है, उठना है, चले जाना है, समा पास करना है। मनुखता दा आद काल जिसनों सतयुग कहिंदे ने कोई बहुत वड्डियां जिम्मेवारियां नहीं सन। आखिर एक मासूम बच्चे देते कादियां जिम्मेवारियां, केड़ियां जिम्मेवारियां। अजे वो जिम्मेवारियां दा बोझ चुक नहीं सकदा, जिम्मेवारियां निभाण दी अजे उसकी समर्था नहीं है। वो ते सर्व समा पास कर रहे है, वक्त पास कर रहे है। तो वक्त पास करन लई कोई खिडौने चाहिदे ने, तो इस तरह दे नर्सरी दी क्लास विच खिडौने रखे जांदे ने। इंज कह लिए बच्चे खेडन लई आंदे ने, सिर्फ खेडन लई। छोटे छोटे बच्चे आए ने सिर्फ खेडन लई। अध्यापक एक चाहिदा है, एक टीचर चाहिदा है, ए बच्चे बस ढंग नाल खेड सकन, सारियां नू खिडौने मिल सकन और थोड़ा जिहा विश्राम कर सकन, फिर अपने घरां नू जान, समा पास करन। सतयुग दा दौर ऐसा सी जैसे मासूम बच्चा छल कपट तो रहत है, वैर विरोध तो रहत है और वासना अहंकार तो भी रहत है। बड़ी समान दृष्टि है, वितक्रिया तो भी उच्चा है। तो सतयुग मनुखता दा आद सी, अजे जन्म ही होया सी, बहुत सारियां कोई इसदियां लोड़ा नहीं सन, ते बहुत लंबी चौड़ी समझ भी नहीं सी। समझ होवे ता समझ नूं विकसित करन लई कोई समझाण वाला चाहिदा हुंदा है। अजे ए हालत इस युग दी, इस बच्चे दी नहीं सी। इस वास्ते कहिंदे ने एक बोना अवतार, एक छोटा अवतार, बावन अवतार आया। सतजुग तय माण्यो छल्यो बल बावन पायो। लंबी शिक्षा दी, लंबी पढ़ाई दी लोड़ नहीं सी, सिर्फ देख रेख करनी सी। ए ढंग नाल खेडन, ए ढंग नाल बैठन, ए खिडौणिया नूं तोड़न ना, सिर्फ खेडन, तो बस इतनी ही देख रेख करनी सी। यही कारण है कि सतजुग नूं छाणीए पढ़िए कोई बहुती संघर्ष वाली जिंदगी नहीं सी, और बहुत कोई उसारू कम भी नहीं सन। पहाड़ां दी कंदरां दे चलोकी रहिंदे सन, रुखां दी छां ही उनां दे महल सन, जंगल दे फल फूल खा लेने, कंद मूल खा लेने उनां दी खुराक सी, दरख्तां दी छाल नाल अपना तन ढकन लेना या नगन रहना, बस ए उनां दा पहरावा सी। जमीन ते सो रहना ए इनां दा बिस्तर सी। और एक इलाके च लोड़ां दी पूर्ति नहीं होनी, दूसरे चले गए, तीसरे चले गए, चौथे चले गए, इस तरह भ्रमण करदे रहना। नहीं दरख्तां नालों कोई फल फूल मिले तो किसे जंगली जानवर दा शिकार करके उसका मांस खा लेना, बस यही जीवन सी आदि मनुख दा। आदवासी आदि मनुख किसी भी देश विच तुसी चले जाओ इसी तरीके नाल जीवदे सन, और आदि मनुख उन्हां नूं अज वी असी कहिंदे आ, तो मैज इस आधार ते कि कईयां ने आदि मनुख वाला रहन सहन खान पान अजे भी नहीं छोड़िया, अजे भी जंगलां दे च, अजे भी नगन, अजे भी जानवरां दा शिकार करके खाना, अजे भी दरख्तां दे पत्तियां नाल अपने तन ढकने, अजे भी पशुआं दी खल नाल अपनी चोली बनानी, अपना दामन ढकना, ओही पुरानी तर्ज़े जिंदगी। तो किसे बहुत वड्डे अवतार दी लोड़ ना पई। समा लंघदा गया, ए गोड़ियां दे भार चलन वाला ए बच्चा, खिडौणियां नाल खेडन वाला ए बच्चा थोड़ा वड्डा होया है। तो इसनूं तहजीब सिखानी सी, इसनूं उठना बैठना सिखाना सी, इसनूं बोलना सिखाना सी, इसनूं पहनना सिखाना सी, इनूं खाना पीना सिखाना सी, जिंदगी दी हर तरह दी मर्यादा इसनूं देनी सी। तो फिर आ गए मर्यादा पुरुषोत्तम राम। ए प्राइमरी स्कूल दे अध्यापक मर्यादा सिखानी है, उठना बैठना सिखाना है। कुछ राजनीति शुरू हो गई सी, परिवारक जिंदगी शुरू हो गई सी, कुछ अर्थ व्यवस्था दा पसारा भी आरंभ हो गया सी, तो मर्यादा बनानी लाजमी हो गई सी। तो पुत्र दी की मर्यादा है, पिता दी की मर्यादा है, राजे दी की मर्यादा है, प्रजा दी की मर्यादा है, गुरु दी की मर्यादा है, शिष्य दी की मर्यादा है, छोटे भरा नु किस मर्यादा च रहना है और वड्डे भरा ने किस मर्यादा दी पालना करनी है, इस तरह दे समाज दी मर्यादा, नीति दी मर्यादा, धर्म दी मर्यादा बनाई गई। और जिस अवतारी पुरुष द्वारा बनाई गई उन्हों आख्या गया मर्यादा पुरुषोत्तम राम। सहजे सहजे आखिर बच्चा वड्डा हुंदा है, समय दे नाल विकास जारी है। जैसे जैसे तुसी पिछे जाओगे मनुख इतना विकसित नहीं सी। इते देखदिया देखदिया बहुत भारी विकास हो गया है, और मनुख किथे दा किथे जा पहुंचे है। नगन रहिंदा सी पर अज हजारां तरह दे कपड़ियां दा जन्म दाता है। एक थां तो दूसरी थां ते ए पैदल जांदा सी, फिर पशुआं दी असवारी इसने कीती, फिर बैल गड्डी बनाई। पर अज ते मनुख आवाज तो भी तिखे हवाई जहाजां दा मालिक है। अज ते 24 घंटे सारी पृथ्वी दा चक्कर ला सकदा है, ਕਿਤਨੀ ਤੇਜ਼ੀ ਪੈਰਾਂ ਵਿੱਚ ਆ ਗਈ। ਰੁੱਖਾਂ ਦੀ ਛਾਂ ਤਲੇ ਜਾਂ ਪਹਾੜਾਂ ਦੀ ਕੰਧਰਾਂ ਵਿੱਚ ਆਪਣਾ ਜੀਵਨ ਬਤੀਤ ਕਰਨ ਵਾਲਾ ਅੱਜ ਜ਼ਮੀਨ ਦੇ ਤੇ ਇਸਨੇ ਫਲਕ ਬੋਸ ਇਮਾਰਤਾਂ ਖੜੀਆਂ ਕੀਤੀਆਂ। ਬੜੇ ਵੱਡੇ ਵੱਡੇ ਮਹਿਲ, ਗਗਨ ਚੁੰਬੀ ਮਹਿਲ, ਇਹ ਸਭ ਤੋਂ ਪ੍ਰਥਮ ਇਸ਼ਾਰੇ ਹੀ ਕਰਦਾ ਸੀ। ਇਹਦੇ ਕੋਲ ਜੋ ਭਾਸ਼ਾ ਸੀ ਇਸ਼ਾਰੇ ਹੀ ਸਨ। ਫਿਰ ਸਹਿਜੇ ਸਹਿਜੇ ਇਹਦੀ ਜ਼ਬਾਨ ਚੋਂ ਜਿਹੜੀ ਆਵਾਜ਼ ਨਿਕਲੀ, ਇਹਨੇ ਆਵਾਜ਼ ਨੂੰ ਅਲਫਾਜ਼ ਦੇਣੇ ਸ਼ੁਰੂ ਕੀਤੇ। ਤਰ੍ਹਾਂ ਤਰ੍ਹਾਂ ਦੀਆਂ ਭਾਸ਼ਾਵਾਂ ਦਾ ਜਨਮ ਹੋਇਆ। ਬੋਲਿਆ ਹੋਇਆ, ਸਮਝਿਆ ਹੋਇਆ ਕਾਫੀ ਸਮੇਂ ਤੱਕ ਰਹਿ ਸਕੇ ਤਾਂ ਪੱਥਰਾਂ ਦੇ ਉੱਤੇ ਇਸਨੇ ਲਿਖਣਾ ਆਰੰਭ ਕੀਤਾ, ਲਿਪੀ ਦਾ ਜਨਮ ਹੋਇਆ। ਫਿਰ ਦਰਖਤਾਂ ਦੇ ਪੱਤਿਆਂ ਦੇ ਉੱਤੇ ਇਸਨੇ ਲਿਖਿਆ, ਭੋਜ ਪੱਤਰ। ਅੱਜ ਇਹ ਮਨੁੱਖ ਹਜ਼ਾਰਾਂ ਤਰ੍ਹਾਂ ਦੇ ਛਾਪੇਖਾਨਿਆਂ ਦਾ ਮਾਲਕ ਹੈ ਔਰ ਹਜ਼ਾਰਾਂ ਤਰ੍ਹਾਂ ਦਾ ਕਾਗਜ਼ ਮੌਜੂਦ ਹੈ। ਬਹੁਤ ਤਰ੍ਹਾਂ ਤਰ੍ਹਾਂ ਦੀਆਂ ਲਿਖਤਾਂ ਜਨਮ ਲੈ ਰਹੀਆਂ ਨੇ। ਕੰਦਮੂਲ ਜਾਂ ਕੱਚਾ ਮਾਸ ਖਾ ਲੈਣਾ, ਅੱਜ ਹਜ਼ਾਰਾਂ ਤਰ੍ਹਾਂ ਦੇ ਪਕਵਾਨ ਮਨੁੱਖ ਨੇ ਜੋ ਹੈ ਪ੍ਰਗਟ ਕੀਤੇ ਹੋਏ ਨੇ ਹਰ ਦੇਸ਼ ਦੇ ਔਰ ਹਰ ਪ੍ਰਾਂਤ ਦੇ, ਹਰ ਕੌਮ ਦੇ। ਤਰ੍ਹਾਂ ਤਰ੍ਹਾਂ ਦੇ ਆਪਣੇ ਵਿਅੰਜਨ, ਤਰ੍ਹਾਂ ਤਰ੍ਹਾਂ ਦਾ ਆਪਣਾ ਭੋਜਨ, ਤਰ੍ਹਾਂ ਤਰ੍ਹਾਂ ਦੇ ਜੋ ਹੈ ਸਵਾਦਿਸ਼ਟੀ ਪਦਾਰਥ। ਗਰਸ ਕੇ ਜ਼ਿੰਦਗੀ ਦੇ ਜਿਸ ਪਹਿਲੂ ਵਿੱਚ ਝਾਤ ਮਾਰੀਏ ਮਨੁੱਖ ਅੱਗੇ ਵਧੇ, ਭੋਜਨ ਦੀ ਦੁਨੀਆਂ ਵਿੱਚ, ਵਸਤਰਾਂ ਦੀ ਦੁਨੀਆਂ ਵਿੱਚ, ਫਿਰ ਸ਼ਸਤਰਾਂ ਦੀ ਦੁਨੀਆਂ ਵਿੱਚ ਲੜ ਪੈਂਦਾ ਸੀ ਕਿਸੇ ਨਾਲ ਤਾਂ ਇਸਦੇ ਕੋਲ ਜਿਹੜੇ ਹਥਿਆਰ ਸਨ, ਜਾਂ ਤੇ ਮੂੰਹ ਦੇ ਦੰਦ ਜਾਂ ਉਂਗਲੀਆਂ ਦੇ ਨਾਖੁਨ। ਇਸ ਵਾਸਤੇ ਬਹੁਤੇ ਲੋਕ ਪ੍ਰਾਚੀਨ ਨਾਖੁਨ ਕੱਟਦੇ ਨਹੀਂ ਸਨ, ਨਾਖੁਨ ਤੇ ਉਹਨਾਂ ਦਾ ਹਥਿਆਰ ਸੀ। ਤੋ ਨਾਖੁਨਾਂ ਦੇ ਨਾਲ ਝਰੀਟ ਪਾ ਦੇਣੀ ਜਾਂ ਦੰਦਾਂ ਨਾਲ ਕੱਟ ਖਾਣਾ, ਇਹੀ ਇਸਦੇ ਜੋ ਹੈ ਹਥਿਆਰ ਸਨ। ਮਨੁੱਖ ਦੇ ਦੰਦਾਂ ਨਾਲੋਂ ਪਸ਼ੂਆਂ ਦੇ ਦੰਦ ਕੁਝ ਜ਼ਿਆਦਾ ਤਿੱਖੇ, ਮਨੁੱਖ ਦੇ ਨਾਖੁਨਾਂ ਨਾਲੋਂ ਬੇਸ਼ਤਰ ਪਸ਼ੂਆਂ ਦੇ ਨਾਖੁਨ ਬੜੇ ਤੇਜ਼ ਔਰ ਬੜੇ ਖਤਰਨਾਕ, ਸ਼ੇਰ, ਚੀਤਾ, ਬਿੱਲੀ ਇਤਿਆਦਿਕ ਦੇ। ਤੋ ਆਪਣੇ ਦੰਦਾਂ ਨੂੰ ਔਰ ਆਪਣੇ ਨਾਖੁਨਾਂ ਨੂੰ ਪਸ਼ੂਆਂ ਦੇ ਸਾਹਮਣੇ ਕਮਜ਼ੋਰ ਸਮਝ ਕੇ ਇਸਨੇ ਲਾਠੀ ਨੂੰ ਸ਼ਸਤਰ ਬਣਾਇਆ। ਫਿਰ ਲਾਠੀ ਨਾਲ ਲੋਹੇ ਦੀ ਨੋਕ ਲਾ ਕੇ ਬਰਛਾ ਬਣਾਇਆ। ਫਿਰ ਦੇਖਿਆ ਬਰਛੇ ਦੀ ਪਹੁੰਚ ਦੂਰ ਤੱਕ ਨਹੀਂ ਹੈ, ਲਾਠੀ ਦੂਰ ਤੱਕ ਮਾਰ ਨਹੀਂ ਕਰਦੀ। ਤੀਰ ਕਮਾਨ ਆਈ, ਬੰਦੂਕ ਆਈ, ਤੋਪ ਆਈ, ਟੈਂਕ ਆਏ ਤੇ ਅੱਜ ਤੇ ਮਨੁੱਖ ਤਰ੍ਹਾਂ ਤਰ੍ਹਾਂ ਦੇ ਖਤਰਨਾਕ ਮਿਜ਼ਾਇਲ ਔਰ ਹਾਈਡਰੋਜਨ ਬੰਬ ਤੋਂ ਵੀ ਅੱਗੇ ਲੰਘੇ। ਇੱਕ ਛਿੰਨ ਵਿੱਚ ਇਹ ਸਾਰੀ ਪ੍ਰਿਥਵੀ ਨੂੰ ਤਬਾਹ ਕਰ ਸਕਦਾ ਹੈ, ਐਸਾ ਇਹ ਸ਼ਕਤੀਸ਼ਾਲੀ ਹੋਇਆ। ਗਰਸ ਕੇ ਜਿਸ ਪਾਸੇ ਦੇਖੀਏ ਇਸਨੇ ਉੱਨਤੀ ਕੀਤੀ ਹੈ, ਵਿਕਾਸ ਜੋ ਹੈ ਪੀੜੀ ਦਰ ਪੀੜੀ ਜਾਰੀ ਰਿਹਾ। ਤੋ ਪ੍ਰਾਇਮਰੀ ਸਕੂਲ ਤੋਂ ਬਾਅਦ ਮਨੁੱਖਤਾ ਪਹੁੰਚੀ ਮਿਡਲ ਵਿੱਚ। ਇਹ ਬਚਪਨੇ ਤੋਂ ਅੱਗੇ ਲੰਘੇ ਜਵਾਨੀ ਦੀ ਦਹਿਲੀਜ਼ ਵਿੱਚ ਕਦਮ ਰੱਖਣ ਵਾਲੇ ਲੋਕ ਸਨ, ਦੁਆਪੁਰ। ਇਸ ਯੁੱਗ ਨੂੰ, ਇਸ ਯੁੱਗ ਦੀ ਮਨੁੱਖਤਾ ਨੂੰ ਸਮਝਾਉਣ ਲਈ, ਪੜਾਉਣ ਲਈ ਆਏ ਸ੍ਰੀ ਕ੍ਰਿਸ਼ਨ। ਆਪ ਨੂੰ ਕਹਿੰਦੇ ਲੀਲਾ ਪੁਰਸ਼ੋਤਮ। ਆਪਨੇ ਜ਼ਿੰਦਗੀ ਨੂੰ ਇਸ ਆਧਾਰ ਤੇ ਖੜਾ ਕੀਤਾ ਕਿ ਮਰਿਆਦਾ ਜੀਵਨ ਲਈ ਹੈ, ਜੀਵਨ ਮਰਿਆਦਾ ਲਈ ਨਹੀਂ ਹੈ। ਮਰਿਆਦਾ ਜੀਵਨ ਦੀ ਰੱਖਿਆ ਕਰੇ, ਮਰਿਆਦਾ ਕਬੂਲ, ਪਰ ਜਿੱਥੇ ਮਰਿਆਦਾ ਨੂੰ ਜ਼ਿੰਦਾ ਰੱਖਣ ਲਈ ਜੀਵਨ ਕੁਰਬਾਨ ਕਰਨਾ ਪਵੇ ਉੱਥੇ ਮਰਿਆਦਾ ਨੂੰ ਤਿਲਾਂਜਲੀ ਦੇ ਦਿਓ, ਉੱਥੇ ਮਰਿਆਦਾ ਨੂੰ ਇੱਕ ਪਾਸੇ ਰੱਖ ਦੋ। ਸਿਆਣਪ ਆ ਗਈ, ਸੂਝ ਆ ਗਈ, ਸਮਝ ਆ ਗਈ। ਆਖਿਰ ਮਰਿਆਦਾ ਤੇ ਮਨੁੱਖਤਾ ਲਈ ਹੈ, ਮਨੁੱਖ ਤੇ ਮਰਿਆਦਾ ਲਈ ਨਹੀਂ ਹੈ। ਨਹੀਂ ਤੇ ਫਿਰ ਸਿਰਫ ਮਰਿਆਦਾ ਹੀ ਬਚ ਜਾਏਗੀ, ਮਨੁੱਖ ਤੇ ਖਤਮ ਹੋ ਜਾਣਗੇ ਤੇ ਉਸ ਮਰਿਆਦਾ ਦੀ ਕੌਣ ਪਾਲਣਾ ਕਰੇਗਾ? ਮਰਿਆਦਾ ਹੈ ਮਨੁੱਖ ਨੂੰ ਜ਼ਿੰਦਾ ਰੱਖਣ ਲਈ, ਮਨੁੱਖ ਨੂੰ ਸੁਖੀ ਦੇਣ ਲਈ, ਮਨੁੱਖ ਨੂੰ ਇਨਸਾਫ ਦੇਣ ਲਈ, ਮਨੁੱਖ ਨੂੰ ਨਿਆਏ ਦੇਣ ਲਈ। ਪਰ ਜਿੱਥੇ ਇਹ ਮਰਿਆਦਾ ਮਨੁੱਖ ਨੂੰ ਹੀ ਖਾ ਜਾਏ, ਮਨੁੱਖ ਨੂੰ ਹੀ ਨਸ਼ਟ ਕਰੇ, ਉੱਥੇ ਸ੍ਰੀ ਕ੍ਰਿਸ਼ਨ ਨੇ ਕਿਹਾ, ਹੁਣ ਮਨੁੱਖ ਨੂੰ ਬਚਾਓ, ਮਰਿਆਦਾ ਨੂੰ ਨਹੀਂ। ਕੁਛ ਸਿਆਣਾ ਯੁੱਗ ਆਇਆ, ਗੁਰੂ ਨਾਨਕ ਦੀ ਦੁਨੀਆ। ਇਹ ਕਾਲਜ ਦੇ ਪ੍ਰੋਫੈਸਰ ਨੇ, ਮਨੁੱਖਤਾ ਬਹੁਤ ਸਿਆਣੀ ਹੋ ਗਈ, ਇਹ ਸਦੀ ਬਹੁਤ ਸਿਆਣੀ ਸਦੀ ਹੈ, ਇਹ ਯੁੱਗ ਬੜਾ ਸਿਆਣਾ ਯੁੱਗ ਹੈ। ਪੁਰਾਣੀਆਂ ਗੱਲਾਂ ਨਹੀਂ ਨੇ, ਥੋੜਾ ਜਿਹਾ ਤੁਸੀਂ ਪਿੱਛੇ ਚਲੇ ਜਾਓ, ਆਪਣੇ ਦਾਦੇ ਪਰਦਾਦਿਆਂ ਨੂੰ ਦੇਖੋ, ਕਿਆ ਇਤਨੇ ਵਿਕਸਿਤ ਸਨ? ਕਿਆ ਉਤਨੀ ਉਹਨਾਂ ਕੋਲ ਜਾਣਕਾਰੀ ਸੀ? ਕਿਆ ਇਤਨੀ ਉਹਨਾਂ ਕੋਲ ਸੂਝ ਬੂਝ ਸੀ? ਗਿਆਨ ਵਧਿਆ, ਸਿਆਣਪ ਵਧੀ ਹੈ। ਤੋ ਸਿਆਣੇ ਨੂੰ ਪਣਾਉਣ ਦਾ ਢੰਗ ਹੋਰ ਆਉਂਦਾ ਹੈ, ਇਆਣੇ ਨੂੰ ਪਣਾਉਣ ਦਾ ਢੰਗ ਹੋਰ ਆਉਂਦਾ ਹੈ। ਇਆਣੇ ਦੀਆਂ ਕਿਤਾਬਾਂ ਹੋਰ ਆਉਂਦੀਆਂ ਨੇ, ਸਿਆਣੇ ਦੀਆਂ ਕਿਤਾਬਾਂ ਹੋਰ ਆਉਂਦੀਆਂ ਨੇ। ਇਆਣਿਆਂ ਦੇ ਉਸਤਾਦ ਹੋਰ ਆਉਂਦੇ ਨੇ, ਸਿਆਣਿਆਂ ਦੇ ਉਸਤਾਦ ਹੋਰ ਆਉਂਦੇ ਨੇ। ਇਆਣਿਆਂ ਨੂੰ ਵੀ ਪੜਾਇਆ ਜਾਂਦਾ ਹੈ, ਸਿਆਣਿਆਂ ਨੂੰ ਵੀ ਪੜਾਇਆ ਜਾਂਦਾ ਹੈ। ਬੜਾ ਸਿਆਣਾ ਯੁੱਗ ਗੁਰੂ ਨਾਨਕ ਦੇ ਸਾਹਮਣੇ ਸੀ, ਬੜੇ ਧਰਮ ਗ੍ਰੰਥ ਵਿਕਸਿਤ ਹੋ ਚੁੱਕੇ ਸਨ, ਮਨੁੱਖ ਬੜਾ ਗਿਆਨੀ ਵਿਗਿਆਨੀ ਬਣਿਆ, ਬਹੁਤ ਪੱਖੀ ਇਸਦੇ ਕੋਲ ਸੂਝ ਤੇ ਸਮਝ, ਨਵੀਂ ਤੋਂ ਨਵੀਆਂ ਖਬਰਾਂ ਇਹ ਲੈ ਕੇ ਆ ਰਿਹਾ ਹੈ ਮਨੁੱਖ ਅੱਜ ਦਾ। ਔਰ ਜਿਤਨੀ ਸਿਆਣਪ ਵਧੀ ਕੁਦਰਤੀ ਗੱਲ ਹੈ, ਉਤਨਾ ਅਹੰਕਾਰ ਵਧਣਾ ਸੀ। ਇਹ ਯੁੱਗ ਅਹੰਕਾਰੀ ਯੁੱਗ ਹੈ। ਬਹੁਤ ਸੁੰਦਰ ਵਾਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਲਿਖੇ ਹੋਏ ਨੇ ਕਿ ਨਾਰਦ ਨਾਚੇ ਕਲ ਕਾ ਭਾਉ, ਜਤੀ ਸਤੀ ਕਹਿ ਰਾਖੇ ਭਾਉ। ਮਨ ਨਾਰਦ ਬਣ ਗਿਆ, ਰਿਸ਼ੀਆਂ ਦੇ ਚੋਂ ਨਾਰਦ ਨੂੰ ਬੜਾ ਸਿਆਣਾ ਮੰਨਿਆ ਗਿਆ, ਬਹੁਤ ਸਿਆਣਾ। ਹਰ ਰਿਸ਼ੀਆਂ ਦੀ ਮਹਿਫਿਲ ਵਿੱਚ ਉਸਦਾ ਸਨਮਾਨ, ਟੁੱਟਿਆਂ ਹੋਏ ਨੂੰ ਜੋੜ ਦੇਣਾ ਉਹਦੇ ਕੋਲ ਸਿਆਣਪ ਹੈ, ਔਰ ਦੋ ਸਿਆਣਿਆਂ ਨੂੰ ਤੋੜ ਕੇ ਰੱਖ ਦੇਣਾ ਇਹ ਵੀ ਉਹਦੇ ਕੋਲ ਸਿਆਣਪ ਹੈ। ਬੜੀ ਵੱਡੀ ਸਿਆਣਪ ਹੈ ਜੋੜ ਤੋੜ ਦੀ, ਔਰ ਜੋੜ ਤੋੜ ਉਹੀ ਕਰ ਸਕਦਾ ਹੈ ਜਿਹਦੇ ਕੋਲ ਜੋੜਨ ਦੀ ਵੀ ਸਮਝ ਹੋਵੇ, ਤੋੜਨ ਦੀ ਵੀ ਸਮਝ ਹੋਵੇ। ਨਾਰਦ ਸਾਰੇ ਰਿਸ਼ੀਆਂ ਦੇ ਸਨਮਾਨਤ, ਹਰ ਥਾਂ ਤੇ ਪ੍ਰਗਟ ਔਰ ਹਰ ਤਰ੍ਹਾਂ ਦੀ ਖਬਰ ਰੱਖਣ ਵਾਲਾ ਇਹ ਯੁੱਗ। ਸਿਰਫ ਹੁਣ ਆਪਣੇ ਘਰ ਦੀ ਖਬਰ ਨਹੀਂ, ਜ਼ਮੀਨ ਦੇ ਚੱਪੇ ਚੱਪੇ ਦੀ ਖਬਰ ਰੱਖਣ ਵਾਲਾ ਹੈ। ਅੱਜ ਮਨੁੱਖ ਸਾਰੀ ਦੁਨੀਆਂ ਦੀ ਖਬਰਾਂ ਅਖਬਾਰ ਵਿੱਚ ਪੜ੍ਹਦਾ ਹੈ, ਟੈਲੀਵਿਜ਼ਨ ਤੇ ਦੇਖਦਾ ਹੈ, ਰੇਡੀਓ ਰਾਹੀਂ ਸੁਣਦਾ ਹੈ। ਬੜਾ ਸਿਆਣਾ ਇਹ ਯੁੱਗ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਵੀ ਲੋਕੀ ਦੂਰ ਦਰਾਜ ਤੱਕ ਜਾਣ ਲੱਗ ਪਏ ਸਨ। ਸਤਿਗੁਰ ਆਪ ਵੀ ਨੌਖੰਡ ਪ੍ਰਿਥਵੀ ਦਾ ਜੋ ਹੈ ਭਰਮਨ ਕਰਕੇ ਦੇਸ਼ ਵਿੱਚ ਵਾਪਸ ਲੌਟੇ ਸਨ। ਬੜਾ ਭਰਮਨ, ਬੜਾ ਭਰਮਨ। ਬਰਮਾ ਵਿੱਚ ਗਏ, ਤਿੱਬਤ ਭੂਟਾਨ ਗਏ, ਫਿਰ ਰਸ਼ੀਆ ਦਾ ਇਲਾਕਾ, ਅਫਗਾਨਿਸਤਾਨ, ਇਰਾਨ ਤੇ ਸਾਰਾ ਅਰਬ। ਬੜਾ ਭਰਮਨ ਗੁਰੂ ਨਾਨਕ ਦਾ। ਯੁੱਗ ਬੜਾ ਸਿਆਣਾ ਹੋ ਗਿਆ, ਇਸ ਨੂੰ ਪੜਾਉਣਾ ਸੀ, ਇਸ ਨੂੰ ਸਮਝਾਉਣਾ ਸੀ। ਤੂੰ ਸਮਝਾਉਣ ਲੱਗਿਆ ਕੁਦਰਤੀ ਗੱਲ ਹੈ, ਇਸਦੇ ਹੰਕਾਰ ਨੂੰ ਪਹਿਲੇ ਮਿਟਾਉਣਾ ਸੀ, ਇਸਦੇ ਅਹੰਕਾਰ ਨੂੰ ਪਹਿਲੇ ਦੂਰ ਕਰਨਾ ਸੀ। ਇਸੇ ਹੀ ਕਲਯੁਗ ਵਿੱਚ ਮਹਾਤਮਾ ਬੁੱਧ ਨੇ ਵੀ ਦੇਖਿਆ, ਸਿਆਣਾ ਮਨੁੱਖ ਜ਼ਰੂਰ ਹੋ ਗਿਆ, ਅਹੰਕਾਰੀ ਹੈ, ਤਾਂ ਉਸਨੇ ਬਣਾਏ ਭਿਕਸ਼ੂ, ਭਿਖਾਰੀ, ਭਿਕਸ਼ੂ। ਦਰਅਸਲ ਜਦ ਭਿਕਸ਼ਾ ਹੀ ਲੈਣੀ ਹੈ ਤਾਂ ਮਾਣ ਤਾਣ ਵਾਲੀ ਤੇ ਕੋਈ ਗੱਲ ਹੈ ਨਹੀਂ, ਹੰਕਾਰ ਦੀ कोई गलत हो ही ना। आखिर एक भिक्षु एक मांगत किस चीज का अहंकार कर सकता है, उदे कोल की हंकार रहेगा। मनुख दे हंकार नू मिटाण दी खातर भिक्षु महात्मा बुद्ध ने बनाए, पर ए सर्वव्यापी धर्म नहीं सी। अगर सारे भिक्षु बन जान सारे पृथ्वी दे लोग, तो फिर देण वाला कौन होवेगा? सारे मंगण वाले ने, इन्हां नू कौन देगा? कौन इन्हां दी झोली विच रसद पानी पाएगा? कौन इन्हां नू भोजन खिलाएगा? कौन इन्हां नू वस्त्र देवेगा? अगर सारे भिक्षु बन गए तो भिक्षु होना महात्मा बुद्ध दी ए देशना कुछ एक लोगां लई सी, सारिआं लाल लई सी, सारिआं लई ए लाभकारी नहीं सी। गुरु नानक देव जी महाराज ने लंबी निगाह नाल देखिया कि सारे लाभ उठा सकन, कुछ खास चुनिंदा बंदे ही क्यों। जैसे एक कॉलेज होवे किसी शहर दे, तो उत्थे ढंडोरा पिट दिता जाए, कुछ घरां दे बच्चे इस दे पढ़ सकदे न, बाकी नहीं। बाकियां लई दरवाजे बंद, इत बहुत वड्डी बेइंसाफी होवेगी। तो बौद्ध धर्म सारिआं लई नहीं सी। अगर सारे ही भिक्षु बन जान तो फिर कौन उन्हां दी झोली भरे, कौन भिक्षा देवे? और सारे ग्रस्त दा त्याग कर देन तो धरती ते चंद सदियां तो बाद सुन्नी हो जाएगी, कुछ भी नहीं रहेगा, मनुखता ही मिट जाएगी, मनुखता ही खत्म हो जाएगी। तो गुरु नानक दी दृष्टि विच समूह ब्रह्मंड सी, सारे ब्रह्मंड दे लोकी सन। तो आपने शब्द दिता सिख, बड़ा निर्माण शब्द, बड़ी जिस दे गरीबी है, बड़ी विनम्रता है। सिख, मैं सीखना है, मैं सीखण नू तैयार हां, मैं सीखना चाहना और मैं कुछ नहीं जानना। इस तरह दे सारे जज्बात कठे होवन, इस तरह दियां भावनावां कठियां होन, ते कोई बनदा है सिख। जो आखे मैं बहुत कुछ जानदा, मैं बहुत कुछ जानदा, हंकारी होवेगा, सिख नहीं है। इस वास्ते सिख हंकारी नहीं हो सकदा और हंकारी सिख नहीं हो सकदा। इन्हां दोहां दा आपस दे संबंध नहीं है। गुरु नानक ने मनुख दे मूल रोग नू समझिया, हाँ मैं हाँ मैं ही हाँ और कोई नहीं। इस सदी दा मूल रोग, हमे रोग मानुख को दीना, काम रोग मैं गलबस कीना। मनुख दे कोल जड़ा बुनियादी रोग है अहं हंकार। ये धार्मिक साधना करदिया भी खड़ा रहिंदा है, ये दान पुन दे राही भी प्रगट हो जांदा है, ये होर तरह तरह दियां साधना करदिया होया भी गुणा दे आसरे ते भी खड़ा हो जांदा है, औगुणा दे आसरे ते भी खड़ा हो जांदा है, मिटदा ही नहीं अहंकार। अहंकार नूं मिटाउण दी इक्को ही औषधि गुरु नानक ने लभी, भी प्रथम तो ए कबूल कर कि मैं कुछ भी नहीं जानदा। आखिर अहंकार ते इत्थे ही टिकदा है कि मैं बहुत कुछ जानदा, मैनूं बहुत कुछ पता है। जद आखे कोई मैनू कुछ भी नहीं आउंदा और मैं कुछ भी नहीं जानदा, कम से कम सच बारे, जीवन बारे, परमात्मा बारे मैं कुछ भी नहीं जानदा, तो हंकार दे ते सारे आधार ही टुट गए। अहंकार जिना जिना कुर्सियां ते बैठदा सी उते कुर्सियां ही सारियां टुट गईयां। उते जानकारी दी कुर्सियां ते बैठदा सी, मैं सब कुछ जानदा, मैनू हर पक्ष दी समझ है, मैनू सब कुछ पता है। सिख, मैनू कुछ भी नहीं पता, मैं कुछ भी नहीं जानदा और जीवन दे किसे पहलू दी मैनू कोई सूझ नहीं, मैनू कोई समझ नहीं, ना जिंदगी दी ना जिंदगी नू देण वाले दी। जद कोई ऐसा कबूल करदा है कि मैं कुछ भी नहीं जानदा, तो अहंकार दे आधार मिट जांदे ने, उस दे टिकण दे आसन जिहड़े ने ओह टुट जांदे ने। और सिख वास्तविक एक मनुमरता दी निर्माणता दी मूर्ति बन के उजागर होंदा है, सामने होंदा है। जैसे सारे औगुणा दा आधार गुरु नानक ने अहंकार नू मने है, सारे गुणा दी बुनियाद विनम्रता नू मने है। मिठत नीवी नानका ਗੁਣ ਚੰਗਿਆਈਆਂ ਤਤ ਸਾਰੇ ਗੁਣ ਤੇ ਚੰਗਿਆਈਆਂ ਦਾ ਜੋ ਨਿਚੋੜ ਹੈ ਉਹ ਹੈ ਮਿਠਾਸ ਵਿਨਿਮਰਤਾ ਨਿਰਮਾਣਤਾ। ਨਿਰਮਾਣ ਮਨੁੱਖ ਦੇ ਬੋਲਾਂ ਵਿੱਚ ਸਖਤੀ ਨਹੀਂ ਆਉਂਦੀ। ਦੇਖਦੇ ਹਾਂ ਹੱਥਾਂ ਦੇ ਛੱਡੀਆਂ ਨੇ ਪੈਰਾਂ ਦੇ ਛੱਡੀਆਂ ਨੇ ਪਿੰਜਰ ਹੈ। ਪ੍ਰਭੂ ਨੇ ਜ਼ਬਾਨ ਵਿੱਚ ਹੱਡੀ ਨਹੀਂ ਬਣਾਈ, ਕੰਨਾਂ ਵਿੱਚ ਵੀ ਬਾਰੀਕ ਹੱਡੀਆਂ ਨੇ, ਨੱਕ ਦੇ ਚ ਵੀ ਹੱਡੀ ਏ, ਮੂੰਹ ਮੱਥੇ ਤੇ ਵੀ ਹੱਡੀਆਂ ਨੇ, ਬਾਹਾਂ ਵਿੱਚ ਵੀ ਹੱਡੀਆਂ ਨੇ, ਪੈਰਾਂ ਵਿੱਚ ਵੀ ਹੱਡੀਆਂ ਨੇ, ਪਰ ਜਿਸ ਜ਼ਬਾਨ ਨੇ ਬੋਲਣਾ ਹੈ ਉਸ ਦੇ ਚ ਹੱਡੀ ਨਹੀਂ। ਹੱਡੀ ਸਖਤ ਆਉਂਦੀ ਹੈ, ਇਸ ਗੱਲ ਦਾ ਪ੍ਰਤੀਕ ਹੈ ਇਹ ਜ਼ਬਾਨ ਤੇਰੀ ਬੋਲ ਤੋਂ ਤੇਰੇ ਬਚਨਾਂ ਤੋਂ ਤੇਰੇ ਬੋਲਾਂ ਦੇ ਵਿੱਚ ਸਖਤੀ ਨਹੀਂ ਚਾਹੀਦੀ। ਜ਼ਬਾਨ ਤੋਂ ਜੋ ਬੋਲ ਨਿਕਲਣ ਉਹ ਸਖਤ ਨਹੀਂ ਚਾਹੀਦੇ। ਜਿਤਨੀ ਜ਼ਬਾਨ ਕੋਮਲ ਹੈ ਇਤਨੇ ਹੀ ਬੋਲ ਕੋਮਲ ਚਾਹੀਦੇ ਨੇ। ਜਿਤਨੀ ਜ਼ਬਾਨ ਜੋ ਹੈ ਲਚਕਦਾਰ ਹੈ ਇਤਨੇ ਹੀ ਬੋਲ ਲਚਕਦਾਰ ਚਾਹੀਦੇ ਨੇ। ਜਿਸ ਤਰ੍ਹਾਂ ਜ਼ਬਾਨ ਹੀ ਸਾਰੇ ਰਸ ਮਾਣਦੀ ਹੈ ਇਸ ਤਰ੍ਹਾਂ ਬੋਲ ਵੀ ਰਸ ਦੇਣ ਵਾਲੇ ਹੋਣ, ਸਵਾਦ ਦੇਣ ਵਾਲੇ ਹੋਣ, ਫਿੱਕੇ ਨਾ ਹੋਣ। ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ। ਮਹਾਰਾਜ ਤੇ ਕਹਿੰਦੇ ਨੇ ਜੋ ਫਿੱਕਾ ਬੋਲ ਰਿਹਾ ਤੇ ਸਖਤ ਬੋਲ ਰਿਹਾ ਸਾਰੀ ਜ਼ਿੰਦਗੀ ਉਸਦੀ ਫਿੱਕੀ ਹੋ ਜਾਂਦੀ ਹੈ। ਤੇ ਫਿੱਕਾ ਕੌਣ ਬੋਲਦਾ ਹੈ ਜੋ ਸਖਤ ਸੁਭਾਅ ਦਾ ਹੋ ਗਿਆ? ਤੇ ਸਖਤ ਸੁਭਾਅ ਦਾ ਕੌਣ ਹੋ ਗਿਆ? ਜੋ ਅਹੰਕਾਰੀ ਹੈ। ਅਹੰਕਾਰ ਸਾਰੇ ਔਗੁਣਾਂ ਦੀ ਬੁਨਿਆਦ ਹੈ, ਵਿਨਿਮਰਤਾ ਸਾਰੇ ਗੁਣਾਂ ਦਾ ਆਧਾਰ ਹੈ। ਔਰ ਜਿੱਥੇ ਨਿਰਮਾਣਤਾ ਆ ਜਾਂਦੀ ਹੈ, ਮੈਂ ਕੁਛ ਨਹੀਂ ਜਾਣਦਾ, ਮੈਨੂੰ ਕੁਛ ਵੀ ਨਹੀਂ ਪਤਾ, ਔਰ ਹੱਥ ਜੋੜ ਕੇ ਹਰ ਇੱਕ ਦੇ ਅੱਗੋਂ ਜੋ ਹੈ ਖੜਾ ਹੈ, ਐਸਾ ਵੇਖ ਕੇ ਅਣਡਿੱਠ ਕਰਨ ਵਾਲਾ ਨਿਰਮਾਣ ਮਨੁੱਖ ਮਿਠਾਸ ਨਾਲ ਭਰ ਜਾਂਦਾ ਹੈ, ਰਸ ਨਾਲ ਭਰ ਜਾਂਦਾ ਹੈ, ਉਹਦੇ ਰੋਮ ਰੋਮ ਦੇ ਚ ਸਵਾਦ ਆਉਂਦਾ ਹੈ, ਉਹਦੇ ਬੋਲਾਂ ਦੇ ਚ ਕੋਮਲਤਾ, ਉਹਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ। ਸਤਿਗੁਰ ਨੇ ਇਹ ਪਾਵਨ ਪਵਿੱਤਰ ਵਾਕ ਦਿੱਤਾ, ਸਿੱਖ ਤੂੰ ਕਬੂਲ ਕਰ ਕਿ ਮੈਂ ਕੁਛ ਵੀ ਨਹੀਂ ਜਾਣਦਾ ਔਰ ਮੈਂ ਜਾਣਨਾ ਚਾਹੁੰਦਾ। ਪਹਿਲੇ ਜਦ ਕੋਈ ਐਸਾ ਕਬੂਲ ਕਰਦਾ ਹੈ ਕਿ ਮੈਂ ਸਿੱਖਣਾ ਚਾਹੁੰਦਾ ਔਰ ਮੈਂ ਕੁਛ ਵੀ ਨਹੀਂ ਜਾਣਦਾ, ਤਾਂ ਉਹ ਚੱਲ ਪਿਆ ਸਾਧਕ ਹੋ ਗਿਆ। ਪਰ ਸਭ ਕੁਛ ਜਾਣ ਲਿਆ, ਸਭ ਕੁਛ ਜਾਣ ਲਿਆ, ਸਭ ਕੁਛ ਦਾ ਪਤਾ ਚੱਲ ਗਿਆ, ਤੇ ਫਿਰ ਵੀ ਕਹਿੰਦਾ ਹੈ ਮੈਂ ਕੁਛ ਵੀ ਨਹੀਂ ਜਾਣਦਾ, ਮੈਂ ਕੁਛ ਵੀ ਨਹੀਂ ਜਾਣਦਾ। ਇਹ ਮਹਾਨ ਹੋ ਗਿਆ, ਪਰਮਾਤਮਾ ਵਰਗਾ ਹੋ ਗਿਆ। ਇਸ ਵਾਸਤੇ ਗੁਰੂ ਸਿੱਖ, ਸਿੱਖ ਗੁਰੂ ਹੈ, ਨਾਨਕ ਭੇਦ ਨਾ ਭਾਈ। ਉਹ ਸਿੱਖ ਪਰਮਾਤਮਾ ਜੈਸਾ ਹੋ ਜਾਂਦਾ, ਈਸ਼ਵਰ ਜੈਸਾ ਹੋ ਜਾਂਦਾ। ਜੈਸੇ ਈਸ਼ਵਰ ਆਪਣੀ ਸਮਰਥਾ, ਆਪਣੀ ਕਲਾ ਤੇ ਆਪਣੇ ਗੁਣਾਂ ਦਾ ਢੰਡੋਰਾ ਨਹੀਂ ਪਿੱਟਦਾ, ਤੇ ਕੋਈ ਉਸ ਨੂੰ ਹੰਕਾਰ ਨਹੀਂ। ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਇੱਕ ਹੈ। ਉਹ ਅਮਾਨ ਹੈ, ਉਹਦੇ ਚ ਕੋਈ ਮਾਣ ਨਹੀਂ ਉਸ ਪ੍ਰਭੂ ਦੇ ਚ, ਭਾਵੇਂ ਉਹ ਗੁਣਾਂ ਦਾ ਖਜ਼ਾਨਾ ਹੈ। ਇਸੇ ਤਰੀਕੇ ਨਾਲ ਜਦ ਕੋਈ ਸਿੱਖ ਸਿੱਖ ਕੇ ਗੁਣਾਂ ਦਾ ਖਜ਼ਾਨਾ ਬਣ ਜਾਂਦਾ ਹੈ ਤੇ ਫਿਰ ਵੀ ਕਹਿੰਦਾ ਹੈ ਮੈਂ ਕੁਛ ਵੀ ਨਹੀਂ ਜਾਣਦਾ, ਤਾਂ ਉਹ ਵੀ ਪਰਮਾਤਮਾ ਵਰਗਾ ਹੋ ਜਾਂਦਾ ਹੈ, ਈਸ਼ਵਰ ਵਰਗਾ ਹੋ ਜਾਂਦਾ ਹੈ। ਸਤਿਗੁਰ ਇਸ ਤਰ੍ਹਾਂ ਦੀ ਦਾਤ ਹਰ ਇੱਕ ਦੀ ਝੋਲੀ ਚ ਪਾਉਣ।
1: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
2: ਰੇਡੀਓ ਸਟੇਸ਼ਨ 1550 AM ਗੁਰਬਾਣੀ ਸੈਗਮੈਂਟ ਤੁਹਾਡੇ ਤੱਕ। ਸਵਰਗਵਾਸੀ ਸਰਦਾਰ ਅਜੀਤ ਸਿੰਘ ਦੀ ਬਾਅਦ ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਫੈਮਿਲੀ ਕੇਅਰ ਫਾਰਮੇਸੀ
1: ਪੂਰੇ ਬੀਸੀ ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1
0: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ
1: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ ਕੰਪਰੈਸ਼ਨ ਸਟਾਕਿੰਗਸ ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ
0: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ
1: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ
2: 3 ਲੋਕੇਸ਼ਨਸ ਟੂ ਸਰਵ ਯੂ ਸਰੀ ਡੈਲਟਾ ਐਂਡ ਵਾਈਟ ਰੌਕ
0: ਜਾਂ ਕਾਲ ਕਿਰਨ ਐਟ 604-581-1900
3: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ
4: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ ਜਿਸ ਤੇ ਤੁਸੀਂ ਭਰੋਸਾ ਕਰ ਸਕੋ ਜੋ ਤਜਰਬੇਕਾਰ ਹੋਵੇ ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ ਜੋ ਆਪਣੇ 35 ਸਾਲਾਂ ਤੋਂ ਵੱਧ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ
3: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ
4: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇੰਡਸਟਰੀਅਲ ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
3: 604-351-5111 ਤੇ ਕਾਲ ਕਰੋ 604-351-5111 ਗੁਰਦਿਆਲ ਸਿੰਘ ਬਾਦ
5: ਪੰਜਾਬ ਕੇ ਅੰਦਰ ਹਮਾਰੀ ਸਰਕਾਰ ਆ ਗਈ 2024 ਮੇ ਹਰਿਆਣਾ ਕੇ ਅੰਦਰ ਹਮਾਰੀ ਸਰਕਾਰ ਆ ਗਈ 2025 ਮੇ ਹਰਿਆਣਾ ਕੇ ਹਰ ਖੇਤ ਕੇ ਡੋਲੇ ਪੇ ਪਾਣੀ ਪਹੁੰਚੇਗੇ ਯੇ ਹਮਾਰਾ ਵਾਅਦਾ ਨਹੀਂ ਹੈ ਗਾਰੰਟੀ
6: ਹਾਏ ਯਾ ਸਦਮ ਉਸਿਆ ਬੇਬੀ ਯਾ
7: ਮਰਸੀ

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 Street। ਇਸ ਹਫਤੇ ਦੇ ਸਪੈਸ਼ਲ ਹਨ 28 ਅਗਸਤ ਤੋਂ 2 ਸਪਟੈਂਬਰ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 17.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 17.98 ਦਾ, ਅਤੇ BC ਦੇਸੀ ਬੈਂਗਣ 99 ਸੈਂਸ ਨੂੰ ਪਾਉਂਡ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਚੰਦੀ ਰਾਗ ਦੇ ਅੰਦਰ ਗੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬੜੀ ਕੀਮਤੀ ਪੰਕਤੀ ਹੈ। ਪੁਰਖ ਮੇ ਨਾਲ ਨਾਲ ਮੇ ਪੁਰਖਾ ਕੌਣ ਵਿਧੇ ਵਿਧ ਜਾਣੇ। ਗੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੋਂ ਤੇ ਹੀ ਜਾਪਦਾ ਹੈ ਕਿ ਆਪ ਜਿੱਥੇ ਇੱਕ ਮਹਾਨ ਆਤਮ ਗਿਆਨੀ ਨੇ, ਬ੍ਰਹਮ ਗਿਆਨੀ ਨੇ, ਗੁਰਦੇਵ ਨੇ, ਵਕਤ ਦੇ ਅਵਤਾਰੀ ਪੁਰਖ ਨੇ, ਉੱਥੇ ਉਹ ਸਰੀਰ ਸ਼ਾਸਤਰੀ ਵੀ ਨੇ। ਅਸਿਨ ਨੇ ਪੁਰਖ ਮੇ ਨਾਲ ਮੇ ਪੁਰਖਾ ਕੌਣ ਵਿਧੇ ਵਿਧ ਜਾਣੇ। ਵਿਧਾਤੇ ਦੀ ਇਸ ਵਿਧੀ ਨੂੰ ਕੌਣ ਜਾਣਦਾ ਹੈ ਕਿ ਜੋ ਪੁਰਖ ਦਾ ਸਰੀਰ ਹੈ ਉਹਦੇ ਅੰਦਰ ਨਾਰੀ ਦੇ ਕਣ ਵੀ ਹੈ ਔਰ ਜੋ ਨਾਰੀ ਦਾ ਸਰੀਰ ਹੈ ਉਸਦੇ ਅੰਦਰ ਪੁਰਖ ਦੇ ਕਣ ਵੀ ਹੈ। ਕੋਈ ਵੀ ਜੋ ਸਰੀਰ ਹੈ ਮਾਂ ਬਾਪ ਤੋਂ ਆਇਆ ਹੈ ਉਸਦੇ ਅੰਦਰ ਮਾਂ ਦੀ ਅੰਸ਼ ਵੀ ਹੈ, ਪਿਤਾ ਦੀ ਅੰਸ਼ ਵੀ ਹੈ, ਪੁਰਖ ਦੇ ਕਣੂ ਵੀ ਹਨ ਔਰ ਨਾਰੀ ਦੇ ਕਣੂ ਵੀ ਹਨ। ਕਹਿੰਦੇ ਨੇ ਪੁਰਸ਼ ਇਸ ਵਾਸਤੇ ਪੁਰਸ਼ ਹੋ ਸਕਿਆ ਕਿ ਉਸਦੇ ਅੰਦਰ ਪੁਰਖ ਦੇ ਕਣ ਤੇ ਪੂਰੇ ਨੇ, ਨਾਰੀ ਅਧੂਰੀ ਹੈ ਅਰਧ ਹਮ ਔਰ ਨਾਰੀ ਇਸਤਰੀ ਮਹਿਜ ਇਸ ਵਾਸਤੇ ਇਸਤਰੀ ਹੋ ਸਕੀ ਹੈ ਕਿ ਉਸਦੇ ਅੰਦਰ ਨਾਰੀ ਦੇ ਕਣ ਤੇ ਪੂਰੇ ਨੇ, ਪੁਰਸ਼ ਅਧੂਰਾ ਹੈ ਅਰਧ ਹਮ। ਭਾਰਤ ਦੇ ਪ੍ਰਾਚੀਨ ਰਿਸ਼ੀ ਮੁਨੀਆਂ ਨੇ ਇਸ ਗੱਲ ਨੂੰ ਤੇ ਤਸਲੀਮ ਕੀਤਾ ਕਿ ਬਾਹਰ ਦੀ ਇਹ ਨਾਰੀ ਪੁਰਖ ਦੇ ਅੰਦਰ ਦੇ ਹਰ ਅੰਗ ਨੂੰ ਸੰਪੂਰਨ ਕਰਦੀ ਹੈ ਪਰ ਪੁਰਖ ਦਾ ਅਹੰਕਾਰ ਪ੍ਰਬਲ ਸੀ, ਉਸਨੇ ਇਹ ਗੱਲ ਅੰਦਰੋਂ ਤੇ ਤਸਲੀਮ ਕੀਤੀ, ਬਾਹਰੋਂ ਆਖਣ ਦੇ ਸੰਕੋਚ ਕੀਤਾ ਕਿ ਪੁਰਖ ਵੀ ਅਰਧ ਅੰਗ ਹੈ ਕਿਉਂਕਿ ਪੁਰਖ ਦੇ ਅੰਦਰ ਨਾਰੀ ਅਧੂਰੀ ਹੈ, ਨਾਰੀ ਦੇ ਅੰਦਰ ਪੁਰਖ ਅਧੂਰਾ ਹੈ, ਪੁਰਖ ਕਰਕੇ ਨਾਰੀ ਅਰਧ ਅੰਗ ਹੈ ਔਰ ਨਾਰੀ ਕਰਕੇ ਪੁਰਖ ਅਰਧ ਅੰਗ ਹੈ, ਅਰਧ ਅੰਗ ਅਧੂਰਾ ਅੰਗ। ਇਹ ਦੋ ਅੰਗ ਮਿਲ ਕੇ ਸੰਪੂਰਨ ਹੋਣ, ਇਹ ਅਰਧ ਅੰਗ ਬਾਲ ਦੀ ਕਸ਼ਿਸ਼ ਪੈਦਾ ਕਰਦਾ ਹੈ, ਪੁਰਖ ਦੇ ਅੰਦਰ ਨਾਰੀ ਦੀ ਕਸ਼ਿਸ਼, ਨਾਰੀ ਦੇ ਅੰਦਰ ਪੁਰਖ ਦੀ ਕਸ਼ਿਸ਼। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਹਿਣਾ ਕਿ ਉਹ ਜੋ ਅਰਧ ਅੰਗ ਹੈ ਉਹ ਸੰਪੂਰਨ ਹੋਣਾ ਚਾਹੁੰਦਾ। ਇਸ ਅਰਧ ਅੰਗ ਦੀ ਜਿਹੜੀ ਸੰਪੂਰਨਤਾ ਹੈ ਇਹ ਪਸ਼ੂਆਂ ਦੀ ਤਰ੍ਹਾਂ ਨਾ ਹੋਵੇ, ਮਨੁੱਖ ਆਖਰ ਮਨੁੱਖ ਹੈ, ਇਹਦੇ ਕੋਲ ਸੋਚਣੀ ਹੈ, ਇਹਦੇ ਕੋਲ ਵਿਚਾਰ ਨੇ। ਇਸ ਸਮਾਜਿਕ ਰਸਮ ਨੂੰ ਧਰਮ ਦੇ ਦਾਇਰੇ ਵਿੱਚ ਚਲਾਉਣ ਦੀ ਆਗਿਆ ਹੋਵੇ ਤਾਂ ਕਿ ਰਿਸ਼ਤਿਆਂ ਵਿੱਚ ਪੁਖਤਗੀ ਹੋਵੇ, ਰਿਸ਼ਤਿਆਂ ਵਿੱਚ ਪਕਿਆਈ ਹੋਵੇ, ਰਿਸ਼ਤੇ ਅਟੂਟ ਹੋਣ ਔਰ ਜਿਸ ਰਿਸ਼ਤੇ ਦੇ ਵਿਚੋਲੇ ਆਪ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਣ ਜਾਣ, ਮੋਰ ਗੁਰਬਾਣੀ ਦੀ ਲਗੇ ਔਰ ਇਸੇ ਤਰੀਕੇ ਨਾਲ ਪ੍ਰਾਚੀਨ ਰਿਸ਼ੀ ਮੁਨੀ ਧਰਮ ਦੀ ਮੋਰ ਲਾ ਕੇ ਇਸ ਅਰਧ ਅੰਗ ਦੀ ਸੰਪੂਰਨਤਾ ਕਰਦੇ ਸਨ ਤੇ ਇਸਦਾ ਨਾਂ ਉਹਨਾਂ ਨੇ ਰੱਖਿਆ ਸੀ ਵਿਵਾਹ। ਗੁਰਮਤਿ ਵਿੱਚ ਇਹ ਨਾਮ ਰੱਖਿਆ ਗਿਆ ਹੈ ਆਨੰਦ ਕਾਰਜ, ਖੁਸ਼ੀ ਦਾ ਇੱਕ ਕੰਮ, ਕਿਉਂਕਿ ਅਰਧ ਅੰਗ ਸੰਪੂਰਨ ਹੋ ਰਿਹਾ ਹੈ। ਐਸੀ ਜਿਹੜੀ ਮਰਿਆਦਾ ਬਣਾਈਏ ਪਰਿਪੂਰਨ ਪਰਮਾਤਮਾ ਨੇ ਹੱਥ ਬਣਾਈ, ਈਸ਼ਵਰ ਵੀ ਇੱਕ ਹੁੰਦਾ ਹੋਇਆ ਅਨੇਕ ਹੈ, ਉਸਨੇ ਮਨੁੱਖ ਨੂੰ ਵੀ ਅਨੇਕਾਂ ਹਿੱਸਿਆਂ ਵਿੱਚ ਵੰਡਿਆ। ਜੈਸੇ ਕਲਗੀਧਰ ਪਿਤਾ ਕਹਿੰਦੇ ਨੇ ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ। ਹੇ ਪ੍ਰਭੂ, ਤੂੰ ਇੱਕ ਹੁੰਦਾ ਹੋਇਆ ਅਨੇਕ ਹੈ ਤੇ ਅਨੇਕ ਹੁੰਦਾ ਹੋਇਆ ਇੱਕ ਹੈ। ਉਸਨੇ ਖਾਸ ਕਰਕੇ ਪੁਰਸ਼ ਨੂੰ ਵੀ ਤੇ ਨਾਰੀ ਨੂੰ ਵੀ ਅਨੇਕਤਾ ਵਿੱਚ ਵੰਡ ਦਿੱਤਾ ਹੈ। ਜੋ ਪੁਰਸ਼ ਕਿਸੇ ਦਾ ਬੱਚਾ ਹੈ, ਲੜਕਾ ਹੈ, ਉਹ ਕਿਸੇ ਦਾ ਭਰਾ ਵੀ ਹੈ ਔਰ ਕਿਸੇ ਦਾ ਫਿਰ ਪਤੀ ਬਣਦਾ ਹੈ, ਕਿਸੇ ਦਾ ਪਿਤਾ ਹੈ, ਕਿਸੇ ਦਾ ਦੋਸਤ ਹੈ, ਕਿਸੇ ਦਾ ਪੜੋਸੀ ਹੈ। ਇੱਕ ਪੁਰਸ਼ ਕਿਤਨੇ ਰੂਪ ਰੱਖਦਾ ਹੈ, ਇਹ ਭਰਾ ਵੀ ਹੈ, ਇਹ ਪਤੀ ਵੀ ਹੈ, ਇਹ ਪੁੱਤਰ ਵੀ ਹੈ, ਇਹ ਪੜੋਸੀ ਵੀ ਹੈ, ਇਹ ਦੋਸਤ ਵੀ ਹੈ। ਇਸ ਤਰ੍ਹਾਂ ਇਸਤਰੀ ਵੀ ਇੱਕ ਹੁੰਦੇ ਹੋਇਆ ਅਨੇਕ ਹੈ। ਜੇ ਕਿਸੇ ਦੀ ਬੱਚੀ ਹੈ, ਕਿਸੇ ਦੀ ਧੀ ਹੈ, ਤਾਂ ਕਿਸੇ ਦੀ ਭੈਣ ਵੀ ਹੈ, ਕਿਸੇ ਦੀ ਭੈਣ ਤਾਂ ਕਿਸੇ ਦੀ ਸਹੇਲੀ ਵੀ ਹੈ, ਕਿਸੇ ਦੀ ਪੜੋਸਣ ਵੀ ਹੈ, और फिर के तेरी पत्नी सारे रिश्तिया में पत्याई होवे पवित्रता होवे इस वास्ते विचोला चाहिदा सी तो विचोला गुरु गुरु मोड़ लांदा है कि मनुख पुरुष भराव बने ते चंगा बने लोकी मान करन के भराव होवे ते ऐसा होवे ते पति बने ते आदर्शवादी और एक वाकई नमूना बने और ये पुत्र बने ते ऐसा के मां बाप फकर करन ये दोस्त बने ते ऐसा कि दोस्त उससे मान करन और ये पति बने ते ऐसा कि पत्नी का मान सम्मान ते इज्जत आबरू बने उसकी खुशी बने हू बहु इसे तरीके नाल इतनी ही जिम्मेवारियां ने बच्ची दी कि बच्ची ऐसी बने कि मां बाप के हिरदे हमेशा याद करते रहन कि साडे घर का बिछड़िया होया फुल सी पहले महक वंडी पेके कर दे हूं महक वंड रही है सौरे कर दे और मां बाप की खुशी बनी रहे महक फैल रही है खुशबू फैल रही है पत्नी बने आदर्शवादी ते भैन बने महान दया मान करन भैना मान कर सारे रिश्तिया में पख्याई से पुख ही लाजमी है कि पत्नी होवे ते ऐसी कि सारिया ही खुशियों का सोमा बन जाए पति और पति मान करे तो इस लाजमी है कि रिश्ते महानता आवे किसी महान नाल संबंध जोड़े और इन्हों दो आत्मावान के संगम इन्हों दो शरीर के संगम कोई मदद चाहिए है जैसे परिपूर्ण परमात्मा की दुनिया की असं देखते हैं दोहां जोड़ने तीसरा चाहिए दो कागज जोड़ने ने गोंद चाहिए है दो कपड़िया जोड़ना है कोई धागा चाहिए दो इच्छा जोड़ना है तो बकायदा गारा सीमेंट इत्यादि चाहिए है दो लकड़ा जोड़ना है त्रे तिल कुछ ना कुछ है चाहिए है दो दिलों जोड़ना है इतने दो दिल जोड़ने दो विचार जोड़ना दो ख्याल जोड़ना तो कोई भी चाहिए है बस ये गुरु तीजा है जो दोहां इक करता है दोहां से मोर लाता है तो हूं मैं दो मिनट आपके होर गवान से समाप्ति करा रिश्ते दुनिया के दो तरह के हैं खून के रिश्ते ख्याल के रिश्ते विचार के रिश्ते मन का रिश्ता जिहड़े खून के रिश्ते ने इन्हां दीआं प्रणालियां तीन ने नानके दादके सहुरे बे खून का रिश्ता दादकियां नानकियां ते फिर सहुरियां पर नानके दादके ते सहुरियां दे रिश्तियां नूं जिथों जन्म मिलदा है पति पत्नी तो ये रिश्ता खून का रिश्ता नहीं है बच्ची किसी घर की बच्चा किसी घर का खून एक नहीं है किस तरह आख्या जा सकता खून ये खून एक नहीं है तो गुरु ग्रंथ साहब जी महाराज ने भी नहीं मनिया सतगुरु की बाणी कहती है ये दिलों की सांझ है विचार की सांझ एक जो दो मूर्ति धन फिर कही है सोए महाराज कहने असी पति पत्नी उसनों कहने विचार एक हो गए ने मूर्तियां दो ख्याल एक हो गए ने मूर्तियां दो ने पर इतनी गल स्पष्ट है जिथे विचार की सांझ हो जाए प्यार का जन्म उथे ही वरना नहीं जिथे विचार की सांझ हो जाए प्यार उथे पैदा होता है और जिथे प्यार है उससे एतबार भी आता है एतबार भी मनुख का उसे नहीं जाता और जिथे एतबार है कहने सदाचार का वास्ता भी उथे ही है और जिथे सदाचार है करतार दियां सारियां बख्शिशां भी उथे करतार दियां सारियां न्यामतां भी उथे ने आप सारे सियाणे बैठे बच्ची बच्चे भी ऐ बिताउणे सियाणे ने ये रिश्ता विचारां दी सांझ दा है ख्यालां दी सांझ दा है एक जोत दोए मूर्ति इस विचार के रिश्ते तो अगां खून के रिश्ते जन्म लेंदे ने। अगर ये एक रिश्ता नहीं तो ना दादके ना नानके ना सौ। ये जो तीन रिश्ते खून के रिश्ते ने दादके नानके सौ है, एक रिश्ता पति पत्नी का ऐसा है इन्हों की मैं सिर्फ खून का रिश्ता नहीं कह सकते, कहने के गलत है। एक सिख से गुरु का रिश्ता विचार का रिश्ता है, खून का रिश्ता नहीं है। एक पति से पत्नी का रिश्ता विचार का रिश्ता है। एक दोस्त दो मोर सब आप कहने धन फिर ए ना आती है, बहन इकट्ठे हो एक घर रेंदे ने, शादी हो गई है, जिंदगी बतीत की है, लेकिन ख्याल की सांझ कभी नहीं जुड़ी, विचार नहीं कभी जुड़े और प्यार नहीं पन सकया। तो महाराज कहने धन फिर ए ना आती है, पति पत्नी ये थोड़ी आती जाते हैं कि कोई घर दे चलो कट्ठे सारी जिंदगी बतीत कर देती। धन फिर ए ना आती है, बहन इकट्ठे होए एक जोत दोए मूर्ति, धन फिर कहिए जोत एक विचार है, जोत की मन मन तो जोत स्वरूप है अपना मूल पहचान, ख्याल एक विचार एक। तो दोहां दे विचार एक हो सकन तीसरा चाहिए, तीजा है गुरु है कि दो विचारों की संग बना हुआ कभी इसको सदके जाना है, इस दिया लावा लेनिया ने या परिक्रमा करनी, इन्हों बार बार सजदा करना है। हे गुरुदेव विचारों की सांझ बनी रहे और प्यार का बूटा वधदा रहे और इस सदाचार की महक एतबार दे महक खुशनुमा से बरकता हमेशा जो है डुल डुल के बाद जो है कुछलन। धन गुरु ग्रंथ साहब जी महाराज बख्शिश करन रहमत करन, बच्ची बच्चे के विचारों की सांझ हमेशा बनी रहे, ताकि दोनों अपने अपने मां बाप की खुशी का सोमा बन, दोनों जो है मां बाप मान कर अरदास से धन गुरु ग्रंथ साहब जी महाराज के चरण गुरु आप जी चोला बन के दोहां की सांझ हमेशा बनाई रखन। ते हम मर्यादा संयोग का बच्ची का पल्ला जिहड़ा है वो पिता सरदार गोविंदर सिंह जी प्रोग्राम दे लावां दे पाठ तो बाद हुक्मनामे तो बाद सिंह साहब यानी हेम सिंह जी बच्ची के बच्चे ने अतीत ही जो है देंगे, इतों बाद सारी जो है माफी होगी। हम पल्ले की रस्म प्रारंभ भी है
1: You're listening to KRPI 1550 Radio, Ferndale, Washington. ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।

0: You're listening to KRPI 1550 Radio, Ferndale, Washington.
1: ਸੁਣ ਦਿਓ ਜੀ।
2: ਹਾਂਜੀ
1: ਦੱਸੋ ਜੀ ਕੀ ਪਕਾਈਏ?
2: ਆਪਣੇ ਗਵਾਂਢ ਵਾਲੇ ਸੁੱਤੀ ਕੇ ਨਾ ਜਾਈਏ।

0: ਦੇ ਆਪਣੇ ਸਬਜ਼ੀ ਫਲ ਇੰਨੇ ਤਾਜ਼ੇ ਦਿਨੇ ਸਾਡੇ ਸੁਪਨੇ
1: ਘੱਟ ਪ੍ਰਾਈਸ ਤੇ ਜੇ ਸਬਜ਼ੀ ਫਲ ਖਾਣਾ ਹੈ ਫਰੂਟੀ ਕਹਿਣਾ ਜਾਣਾ ਹੈ ਫਰੂਟੀ ਕਹਿਣਾ ਜਾਣਾ ਹੈ ਫਰੂਟੀ ਕਹਿਣਾ ਹੀ ਜਾਣਾ
2: You're listening to KRPI 1550 Radio, Ferndale, Washington.
3: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ
4: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ ਜਿਸ ਤੇ ਤੁਸੀਂ ਭਰੋਸਾ ਕਰ ਸਕੋ ਜੋ ਤਜਰਬੇਕਾਰ ਹੋਵੇ ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ
3: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ
4: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇੰਡਸਟਰੀਅਲ ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
3: 604-351-5111 ਤੇ ਕਾਲ ਕਰੋ 604-351-5111 ਗੁਰਦਿਆਲ ਸਿੰਘ ਬਾਦ

0: ਪੰਜਾਬ ਫੋਰੈਕਸ ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਵਾ ਤੇ ਵਾਅਦਾ ਪੱਕਾ।
1: Need help navigating our ever-changing real estate market? Grudel Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudel Baud, your realtor for life. Call Dale at 604-303-7653 or go online at grudelbaudgroup.com.

0: You're listening to KRPI 1550 Radio, Ferndale, Washington.
1: फैमिली केयर फार्मेसी
2: पूरे बीसी विच होम्योपैथिक दवाइयां च नंबर वन।
1: इना कोलो तुसी हर तरह दे विटामिन सप्लीमेंट्स हर्बल्स अते होम्योपैथिक प्रोडक्ट्स ले सकदे हो।
2: हर तरह दे नेचुरल हेल्थ प्रोडक्ट्स कंप्रेशन स्टॉकिंग्स ऑर्थोपी प्रोडक्ट्स भी ले सकदे हो।
1: हुन मोबिलिटी एड रेंट जां बाय भी कर सकदे हो।
2: फ्री ब्लिस्टर पैकिंग ते डिलीवरी दे नाल नाल हर तरह दे गवर्नमेंट ते प्राइवेट क्लेम्स भी लैंदे हन।
3: 3 लोकेशंस टू सर्व यू सरी डेल्टा एंड वाइट रॉक
1: जां कॉल किरण एट 604-581-1900।
4: ਇੱਕ ਦਿਨ ਗੁਰੂ ਨਾਨਕ ਦੇ ਮਹਾਰਾਜ ਭਾਈ ਮਰਦਾਨਾ ਜੀ ਨੂੰ ਲੈ ਕੇ ਇੱਕ ਸਿੱਖ ਦੇ ਘਰ ਰਹੇ ਤਾਂ ਕੰਨਿਆਂ ਦੀ ਕੱਚੀ ਛੰਨ ਸੀ ਉਹਦੀ। ਉਹਨੇ ਬੜਾ ਅਦਬ ਸਤਿਕਾਰ ਕੀਤਾ। ਉਸ ਸਿੱਖ ਦੇ ਘਰ ਵਿੱਚ ਦੀਵਾਨ ਸਜੇ, ਸੰਗਤ ਜੁੜੀ। ਰਾਤ ਪੈ ਗਈ, ਲੋਕ ਆਪਣੇ ਘਰਾਂ ਨੂੰ ਚਲੇ ਗਏ ਤਾਂ ਉਸ ਸਿੱਖ ਨੇ ਮਹਾਰਾਜ ਦੀ ਸੇਵਾ ਵਿੱਚ ਕਿਹਾ, ਮਹਾਰਾਜ ਮੇਰੇ ਘਰ ਠਹਿਰੋ। ਘਰ ਤੇ ਛੋਟਾ ਪਰ ਪਾਤਸ਼ਾਹ ਇਸ ਘਰ ਵਿੱਚ ਆਏ ਹੋ ਤਾਂ ਹੁਣ ਇੱਥੇ ਥੋੜੇ ਦਿਨ ਰਹਿ ਕੇ ਜਾਇਓ। ਮਹਾਰਾਜ ਨੇ ਉਹਦੇ ਘਰ ਵਿੱਚ ਵਿਸ਼ਰਾਮ ਕੀਤਾ। ਇੱਕੋ ਛੰਨ ਸੀ ਤਾਂ ਸਰਦੀਆਂ ਦੀ ਰੁੱਤ ਸੀ। ਉਹ ਸਿੱਖ ਨੇ, ਗਰੀਬ ਨੇ ਸੋਚਿਆ, ਮਹਿਮਾਨ ਆਏ ਨੇ ਗੁਰੂ ਨਾਨਕ ਸਾਹਿਬ, ਰੱਬ ਦਾ ਰੂਪ ਨੇ, ਬਾਹਰ ਕਿਵੇਂ ਪਾ ਦਾਂ। ਉਹਨੇ ਆਪਣੇ ਘਰ ਪਰਿਵਾਰ ਬੱਚਿਆਂ ਨੂੰ ਕਿਹਾ, ਆਪਾਂ ਬਾਹਰ ਸੌਂ ਜਾਂਗੇ, ਮਹਾਰਾਜ ਔਰ ਸੱਚੇ ਪਾਤਸ਼ਾਹ ਦੇ ਸਾਥੀ ਵਾਸਤੇ ਅੰਦਰ ਬਿਸਤਰਾ ਕਰ ਦਈ। ਤਾਂ ਸੱਚੇ ਪਾਤਸ਼ਾਹ ਵਾਸਤੇ ਉਹ ਅੰਦਰ ਛੰਨ ਦੇ ਅੰਦਰ ਮਹਾਰਾਜ ਜੀ ਦਾ ਆਸਣ ਕਰ ਦਿੱਤਾ। ਜਿੰਨੀ ਯਥਾ ਸ਼ਕਤ ਕੋਈ ਸਾਫ਼ ਕੱਪੜਾ ਚਾਦਰ ਸੀ ਵਿਛਾ ਦਿੱਤੀ। ਆਪਣਾ ਔਰ ਆਪਣੇ ਬੱਚਿਆਂ ਦਾ ਬਿਸਤਰਾ ਬਾਹਰ ਲਾ ਲਿਆ। ਤਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਉਸ ਛੰਨ ਵਿੱਚ ਸੁੱਤੇ ਨੇ, ਨਾਲ ਮਹਾਰਾਜ ਦੇ ਭਾਈ ਮਰਦਾਨਾ ਜੀ ਨੇ। ਇਤਿਹਾਸ ਕਹਿੰਦਾ ਅੱਧੀ ਕੁ ਰਾਤ ਹੋਈ ਤੇ ਬੱਦਲ ਅਸਮਾਨ ਵਿੱਚ ਹੋਇਆ ਤੇ ਵਰਖਾ ਸ਼ੁਰੂ ਹੋ ਗਈ। ਗੁਰੂ ਪਰਖਦਾ ਸਿੱਖ ਨੂੰ, ਸੰਕਟ ਦਿੰਦਾ ਜਾਣ ਬੁੱਝ ਕੇ ਕਿ ਪਰਖਿਆ ਜਾਵੇ ਇਹ ਕਿੱਥੇ ਕੁ ਖਲੋਤਾ। ਤਾਂ ਹੁਣ ਵਰਖਾ ਸ਼ੁਰੂ ਹੋਈ ਤਾਂ ਮੀਂਹ ਤਾਂ ਪਹਿਲਾਂ ਉਹਨਾਂ ਤੇ ਪੈਣਾ ਸੀ ਨਾ ਜਿਹੜੇ ਬਾਹਰ ਪਏ ਨੇ, ਛੰਨ ਵਾਲੇ ਤੇ ਤਾਂ ਘੱਟ। ਬਰੀਕ ਬਰੀਕ ਕਿਣੀਆਂ ਦਾ ਮੀਂਹ ਸ਼ੁਰੂ ਹੋਇਆ ਤਾਂ ਸਿੱਖ ਦੇ ਮਨ ਵਿੱਚ ਆਇਆ ਕਿਤੇ ਛੰਨ ਚੋ ਨਾ ਪਵੇ, ਮਹਾਰਾਜ ਦੀ ਨੀਂਦ ਖਰਾਬ ਹੋਏਗੀ। ਸੱਚੇ ਪਾਤਸ਼ਾਹ ਭਾਗਾਂ ਨਾਲ ਸਾਡੇ ਘਰ ਆਏ ਨੇ, ਇਹਨੇ ਆਪਣੇ ਆਪਣੇ ਬੱਚਿਆਂ ਦੇ ਥੱਲੇ ਜੋ ਬਿਸਤਰਾ ਚਾਦਰਾਂ ਵਿਛਾਈਆਂ ਸਨ ਉਹ ਕੱਢ ਕੇ ਹੌਲੀ ਹੌਲੀ ਛੱਤ ਛੰਨ ਉੱਤੇ ਪਾ ਦਿੱਤੀਆਂ ਕਿ ਜੇ ਵਰਖਾ ਤੜਕੇ ਤੱਕ ਵਧਦਿਆਂ ਵਧਦਿਆਂ ਥੋੜੀ ਹੋਰ ਕਿਣੀਆਂ ਵਧੀਆਂ ਤਾਂ ਹੋਰ ਅੱਧਾ ਘੰਟਾ ਗੁਜ਼ਰ ਜਾਊ। ਇਹਨੇ ਤਲਾਈ ਕੱਢੀ, ਇਹਨੇ ਚਾਦਰਾਂ ਜੋ ਬਿਸਤਰਾ ਸੀ ਸਭ ਕੁਝ ਛੰਨ ਦੇ ਉੱਪਰ ਪਾ ਦਿੱਤਾ। ਗੁਰੂ ਨਾਨਕ ਸਾਹਿਬ ਮਹਾਰਾਜ ਸਭ ਕੁਝ ਜਾਣਦੇ ਨੇ, ਸੁੱਤੇ ਥੋੜੀ ਨੇ, ਹਜ਼ੂਰ ਵੇਖ ਰਹੇ ਸਨ। ਤਾਂ ਤੜਕੇ ਤੱਕ ਬਰੀਕ ਕਿਣੀਆਂ ਦਾ ਮੀਂਹ ਪਿਆ, ਥੋੜੀ ਜਿਹੀ ਬਿਜਲੀ ਲਸ਼ਕੀ, ਬੱਦਲ ਗਰਜਿਆ। ਇਹਨੇ ਬਾਹਰ ਪਰਿਵਾਰ ਨੇ ਬਹਿ ਕੇ ਰਾਤ ਕੱਟੀ, ਗੁਰੂ ਨਾਨਕ ਸਾਹਿਬ ਵੇਖਦੇ ਰਹੇ। ਰਾਤ ਲੰਘ ਗਈ, ਸਵੇਰ ਹੋਈ, ਬੜਾ ਸੋਹਣਾ ਸੂਰਜ ਚੜ੍ਹ ਗਿਆ, ਦੀਵਾਨ ਸੱਜ ਗਏ, ਸੰਗਤ ਆ ਗਈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਰਤਨ ਸੁਣਾਇਆ, ਸੰਗਤ ਜੁੜੀ ਰਹੀ। ਫਿਰ ਗੁਰਸਿੱਖਾਂ ਨੇ ਰਾਸ਼ਨ ਲਿਆ ਕੇ ਲੰਗਰ ਤਿਆਰ ਕੀਤਾ। ਸਾਰਾ ਦਿਨ ਆਲੇ ਦੁਆਲਿਓਂ ਸੰਗਤ ਆਈ। ਜਦੋਂ ਸ਼ਿਖਰ ਦੁਪਹਿਰ ਹੋ ਗਈ ਤਾਂ ਗੁਰੂ ਨਾਨਕ

0: ਦੇ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਤਿੱਲਾਂ ਦੀ ਡੱਬੀ ਮੰਗਾਓ, ਅੱਗ ਲਿਆਓ ਕਿਤਿਓ। ਉਹਨੇ ਕਿਹਾ ਮਹਾਰਾਜ ਜੀ ਬਲਦੀ ਅੱਗ ਚਾਹੀਦੀ ਹੈ, ਕਾਹਦੇ ਵਾਸਤੇ? ਕਹਿੰਦੇ ਜਿੱਥੇ ਭੋਜਨ ਲੰਗਰ ਤਿਆਰ ਹੋ ਰਿਹਾ ਉੱਥੋਂ ਬਲਦੀ ਇੱਕ ਲੱਕੜ ਲੈ ਕੇ ਆਓ। ਉਹ ਬਲਦੀ ਲੱਕੜ ਲਿਆਂਦੀ ਤਾਂ ਮਹਾਰਾਜ ਉਹ ਸਿੱਖ ਨੂੰ ਕਹਿੰਦੇ ਵੀ ਕੋਈ ਕੀਮਤੀ ਸਮਾਨ ਤੇ ਨਹੀਂ ਤੇਰਾ ਛੰਨ ਵਿੱਚ? ਉਹਨੇ ਕਿਹਾ ਮਹਾਰਾਜ ਹੁਕਮ ਕਰੋ, ਕੀ ਕਹਿਣਾ ਚਾਹੁੰਦੇ ਹੋ? ਹਜ਼ੂਰ ਨੇ ਕਿਹਾ ਕੋਈ ਕੀਮਤੀ ਸਮਾਨ ਹੈ ਤਾਂ ਕੱਢ ਲਾ, ਜੇ ਕੋਈ ਕੀਮਤੀ ਸਮਾਨ ਹੈ ਤਾਂ ਕੱਢ ਲਾ, ਅੱਜ ਅਸੀਂ ਜਾਣਾ ਤੇ ਤੇਰੀ ਛੰਨ ਨੂੰ ਅੱਗ ਲਾ ਜਾਣੀ ਹੈ। ਹੁਣ ਲੋਕ ਹੈਰਾਨ ਨੇ ਤੇ ਕਈ ਕਹਿੰਦੇ ਨੇ ਹਾਂ ਰੱਖ ਗੁਰੂ ਨਾਨਕ ਸਾਹਿਬ ਨੂੰ ਘਰ ਵਿੱਚ, ਲੈ ਸਾਧੂਆਂ ਨੂੰ ਰੱਖਣ ਦਾ ਸਵਾਲ, ਇਹ ਹੁਣ ਤੇਰੀ ਛੰਨ ਨੂੰ ਅੱਗ ਲਾ ਕੇ ਜਾਣ। ਗਰੀਬ ਬੰਦਾ ਗਰੀਬ ਦੀ ਛੰਨ ਨੂੰ ਅੱਗ ਕਾਹਦੇ ਵਾਸਤੇ? ਮਹਾਰਾਜ ਨੇ ਕਿਹਾ ਬਈ ਜੇ ਕੋਈ ਸਮਾਨ ਕੱਢਣਾ ਤੇ ਕੱਢ ਲਾ, ਤੇਰੀ ਛੰਨ ਨੂੰ ਅੱਗ ਲਾਉਣੀ ਹੈ, ਉਹ ਤੋਂ ਬਾਅਦ ਅਸੀਂ ਚਲੇ ਜਾਣਾ। ਧੰਨ ਗੁਰੂ ਨਾਨਕ ਦੇ ਮਹਾਰਾਜ ਅੱਗੇ ਹੱਥ ਜੋੜ ਕੇ ਸਿੱਖ ਨੇ ਕਿਹਾ ਪਾਤਸ਼ਾਹ ਸਭ ਤੋਂ ਕੀਮਤੀ ਚੀਜ਼ ਤਾਂ ਤੁਹਾਡਾ ਨਾਮ ਹੈ, ਉਹ ਮੇਰੇ ਹਿਰਦੇ ਚ ਵਸਾ ਦਿਓ, ਮੈਨੂੰ ਆ ਕੁਝ ਨਹੀਂ ਚਾਹੀਦਾ। ਮਹਾਰਾਜ ਇਹਦੇ ਵਿੱਚ ਕੀ ਹੈ? ਤਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਕਿਹਾ ਭਾਈ ਮਰਦਾਨੇ ਸਮੇਤ ਸਮਾਨ ਆ ਪਕੜੋ, ਬਲਦੀ ਲੱਕੜ ਤੇ ਅੱਗ ਲਾ ਦਿਓ। ਬਲਦੀ ਹੋਈ ਲੱਕੜ ਲੈ ਕੇ ਭਾਈ ਮਰਦਾਨੇ ਨੇ ਹੁਕਮ ਮੰਨਿਆ, ਸਮੇਤ ਸਮਾਨ ਉਹ ਸਿੱਖ ਦੀ ਕੁੱਲੀ ਨੂੰ ਅੱਗ ਲਾ ਦਿੱਤੀ। ਉਹਦੀ ਛੰਨ ਲਟਾ ਲਟ ਬਲਣ ਲੱਗੀ। ਕਈ ਕੱਚੇ ਲੋਕ ਨਿੰਦਿਆ ਕਰਨ ਲੱਗ ਪਏ, ਲਓ ਰੱਖੋ ਸਾਧੂਆਂ ਨੂੰ ਘਰ ਚ, ਮਸਾਂ ਵਿਚਾਰੇ ਗਰੀਬ ਨੇ ਛੰਨ ਬਣਾਈ, ਉਹਨੂੰ ਦੇਣਾ ਤਾਂ ਕੁਝ ਕੀ ਹੈ? ਮਹਾਰਾਜ ਨੇ ਅੱਗ ਲਾ ਦਿੱਤੀ, ਸਮੇਤ ਸਮਾਨ ਸਾੜ ਦਿੱਤਾ। ਉਹ ਸਿੱਖ ਉਹਦਾ ਪਰਿਵਾਰ ਹੁਕਮ ਤੇ ਭਾਣੇ ਵਿੱਚ ਖੜੇ। ਜਦੋਂ ਅੱਗ ਬਲ ਰਹੀ ਸੀ, ਛੰਨ ਸੜ ਕੇ ਸਵਾਹ ਹੋ ਗਈ, ਫਿਰ ਗੁਰੂ ਨਾਨਕ ਦੇ ਮਹਾਰਾਜ ਨੇ ਪਿਆਰ ਨਾਲ ਕਿਹਾ ਸਿੱਖਾ ਤੇਰੀ ਛੰਨ ਪਤਾ ਕਿਉਂ ਸਾੜੀ ਹੈ? ਉਹਨੇ ਕਿਹਾ ਮਹਾਰਾਜ ਮੈਂ ਪੁੱਛਣਾ ਹੀ ਨਹੀਂ ਕਿਉਂ ਸਾੜੀ ਹੈ। ਮਹਾਰਾਜ ਮੈਂ ਕਿਉਂ ਪੁੱਛਣਾ ਕਿਉਂ ਸਾੜੀ ਹੈ? ਹਜ਼ੂਰ ਨੇ ਕਿਹਾ ਤੂੰ ਪੁੱਛੇਗਾ ਨਹੀਂ, ਤੇਰੀ ਕੁੱਲੀ ਤੇਰੀ ਛੰਨ ਤੇਰੇ ਇੱਕੋ ਦੋ ਚਾਰ ਲੀੜੇ ਕੱਪੜੇ ਸੀ, ਅਸੀਂ ਸਾੜ ਦਿੱਤੇ, ਪੁੱਛੇਗਾ ਨਹੀਂ ਕਿਉਂ ਸਾੜੇ ਨੇ? ਉਹਨੇ ਕਿਹਾ ਮਹਾਰਾਜ ਮੈਂ ਕਿਉਂ ਪੁੱਛਾਂ ਕਿਉਂ ਸਾੜੇ ਨੇ? ਜੇ ਤੁਹਾਨੂੰ ਚੰਗਾ ਲੱਗਦਾ ਤੁਸੀਂ ਅੱਗ ਲਾ ਦਿੱਤੀ, ਮਹਾਰਾਜ ਮੈਂ ਕੁਝ ਨਹੀਂ ਪੁੱਛਾਂਗਾ। ਇਹਨੂੰ ਸਿੱਖੀ ਕਹਿੰਦੇ ਨੇ ਜੀ, ਗੁਰੂ ਤੋਂ ਨਾ ਪੁੱਛਣਾ ਮੇਰੇ ਨਾਲ ਇਹ ਕਿਉਂ ਹੋਇਆ? ਆਪਾਂ ਕਈ ਵਾਰ ਪੁੱਛਣ ਲੱਗ ਜਾਂਦੇ ਸਾਡੇ ਨਾਲ ਹੀ ਐਂ ਕਿਉਂ ਕਰ ਰਹੇ ਹੋ? ਤਾਂ ਗੁਰੂ ਨਾਨਕ ਦੇ ਮਹਾਰਾਜ ਨੇ ਕਿਹਾ ਪੁੱਛੇਗਾ ਨਹੀਂ ਕਿਉਂ ਅੱਗ ਲਾਈ ਹੈ? ਤੇਰੀ ਛੰਨ ਕੱਪੜੇ ਲੀੜੇ ਸਾੜ ਦਿੱਤੇ, ਤੂੰ ਪੁੱਛੇਗਾ ਨਹੀਂ ਕਿਉਂ? ਉਹਨੇ ਕਿਹਾ ਮਹਾਰਾਜ ਮੈਂ ਨਹੀਂ ਉਹ ਪੁੱਛਣਾ। ਹਜ਼ੂਰ ਨੇ ਕਿਹਾ ਫਿਰ ਸੁਣ, ਤੇਰੀ ਕੁੱਲੀ ਨੂੰ ਤਾਂ ਅੱਗ ਲਾਈ ਹੈ, ਛੰਨ ਤੇਰੀ ਤਾਂ ਸਾੜ ਦਿੱਤੀ ਹੈ, ਅਸੀਂ ਸਾਰੀ ਰਾਤ ਵਿਚਾਰ ਕਰਦੇ ਰਹੇ। ਸਿੱਖ ਦਾ ਦਿਲ ਬਹੁਤ ਵੱਡਾ ਪਰ ਘਰ ਬੜਾ ਛੋਟਾ ਹੈ। ਲੈ ਸਿੱਖਾ ਅੱਗ ਲਾ ਕੇ ਸਾੜ ਦਿੱਤਾ, ਹੁਣ ਮਹਿਲ ਬਣਨਗੇ। ਗੁਰੂ ਕਈ ਵਾਰ ਕੁੱਲੀਆਂ ਸਾੜ ਦਿੰਦਾ ਤੇ ਮਹਿਲ ਬਣਾਉਂਦਾ। ਗੁਰੂ ਕਈ ਵਾਰ ਥੋੜਾ ਜਿਹਾ ਦੁੱਖ ਦਿੰਦਾ, ਉਹ ਤੋਂ ਬਾਅਦ ਕਨੇਰੇ ਸੁੱਖ ਨਾਲ ਘਰ ਭਰ ਦਿੰਦਾ। ਗੁਰੂ ਕਈ ਵਾਰ ਛੋਟਾ ਜਿਹਾ ਘਾਟਾ ਪਾਉਂਦਾ, ਉਹ ਤੋਂ ਬਾਅਦ ਕਰੋੜਾਂ ਦਾ ਮੁਨਾਫਾ ਦੇ ਦਿੰਦਾ। ਇਹ ਗੁਰੂ ਦੀ ਆਪਣੀ ਕਲਾ, ਪਰ ਸਿੱਖ ਕਦੇ ਨਾਰਾਜ਼ ਤੇ ਇਤਰਾਜ਼ ਨਾ ਕਰੇ। ਅੱਜ ਮੇਰੇ ਸਤਿਗੁਰੂ ਜੀ ਦੀ ਮਹਿਮਾ ਵਿੱਚ ਰਾਏ ਬੁਲਾਰ ਕਹਿੰਦਾ, ਮੈਂ ਤਾਂ ਕਾਲੂ ਤੈਨੂੰ ਨਹੀਂ ਪਤਾ, ਇਹ ਸੰਪੱਤੀ ਰਾਜ ਵਡਿਆਈ ਸੋਭਾ ਮੇਰੀ ਨਹੀਂ, ਸਭ ਕੁਝ ਤੇਰੇ ਨਾਨਕ ਦੀ ਬਖਸ਼ੀ ਹੋਈ ਹੈ।
1: ਬਰ ਸ਼ਰਧਾ ਔਰ ਧਾਰ ਪਰਮ ਪ੍ਰੇਮ ਉਪਜਾਵੇ।
0: ਕਹਿੰਦੇ ਹੇ ਮੈਂ ਤਾਂ ਕਲਿਆਣ ਦੱਸ, ਆਪਣੇ ਹਿਰਦੇ ਵਿੱਚ ਸ਼ਰਧਾ ਧਾਰਨ ਕਰ, ਆਪਣੇ ਹਿਰਦੇ ਵਿੱਚ ਵਿਸ਼ਵਾਸ ਬਣਾ। ਮੈਨੂੰ ਦੁੱਖ ਹੁੰਦਾ, ਨਾਨਕ ਤੇਰਾ ਪੁੱਤਰ ਹੈ, ਪਰ

0: ਭਾਈ ਸੰਤੋਖ ਸਿੰਘ ਲਿਖਦੇ, ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਜਿਹਦੀ ਜਿਹਦੀ ਸ਼ਰਧਾ ਬਣਦੀ ਹੈ, ਭਾਵੇਂ ਉਹ ਭੂਪ ਮੀਨੰਗ ਰਾਜਾ ਹੋਵੇ ਤੇ ਭਾਵੇਂ ਕੰਗਾਲ ਹੋਵੇ, ਗੁਰੂ ਨਾਨਕ ਸਭ ਨੂੰ ਬਖਸ਼ ਦਿੰਦੇ ਨੇ ਔਰ ਸਾਰਿਆਂ ਦੀਆਂ ਝੋਲੀਆਂ ਸੁੱਖ ਖੁਸ਼ੀਆਂ ਨਾਲ ਭਰਦੇ ਨੇ।
1: You're listening to KRPI 1550 Radio, Ferndale, Washington. 1550 AM Gurbani segment is brought to you in memory of Sardar Ajit Singh Baad and Sardarni Surinder Kaur Baad. 1550 radio de utte Gurbani de kise vi program nu sponsor karna chahunde ho ta call karo 604-900-7790.
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 28 ਅਗਸਤ ਤੋਂ 2 ਸਪਟੈਂਬਰ ਤੱਕ। 4 ਪਾਉਂਡ ਧੋਤੀ ਹੋਈ ਉਰਦ ਦਾਲ ਅਤੇ ਮੂੰਗ ਦਾਲ ਲਵੋ 4.99 ਦਾ ਬੈਗ, ਅਤੇ ਗ੍ਰੀਨ, ਰੈੱਡ ਜਾਂ ਔਰੇਂਜ ਸ਼ਿਮਲਾ ਮਿਰਚ ਲਵੋ 98 ਸੈਂਟਸ ਨੂੰ ਪਾਉਂਡ।
3: ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੀ 6ਵੀਂ ਸੰਤਾਨ ਨੇ। 6ਵੀਂ ਸੰਤਾਨ ਤਾਂ ਸ਼ਬਦ ਵਰਤਿਆ, ਹਜ਼ੂਰ ਦੇ ਆਗਮਨ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ 4 ਬੇਟੇ ਔਰ 1 ਬੇਟੀ ਹੈ, ਬਾਬਾ ਗੁਰਦਿੱਤਾ ਜੀ, ਬੀਬੀ ਵੀਰੋ ਜੀ, ਬਾਬਾ ਅਟਲ ਰਾਏ ਜੀ, ਬਾਬਾ ਸੂਰਜਮਲ ਜੀ ਔਰ ਬਾਬਾ ਅਣੀ ਰਾਏ ਜੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਇਆ ਹੈ। ਹਜ਼ੂਰ ਮਹਾਰਾਜ ਜੀ ਦਾ ਜਿਸ ਜਗ੍ਹਾ ਤੇ ਆਗਮਨ ਹੋਇਆ ਉੱਥੇ ਗੁਰੂ ਰਾਮਦਾਸ, ਗੁਰੂ ਅਰਜੁਨ ਦੇਵ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਰਹਿੰਦਿਆਂ ਆਪਣੀ ਰਹਿਸ਼ ਰੱਖੀ ਤੇ ਉਸ ਅਸਥਾਨ ਨੂੰ ਅਸੀਂ ਸ਼ਬਦ ਵਰਤਨੇ ਆ ਗੁਰੂ ਕਾ ਮਹਿਲ। ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਉਸ ਗੁਰਦੁਆਰੇ ਦਾ ਨਾਮ ਗੁਰੂ ਕਾ ਮਹਿਲ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਅੰਮ੍ਰਿਤ ਵੇਲੇ ਹੋਇਆ। ਇਤਿਹਾਸ ਕਹਿੰਦਾ ਹੈ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਰਬਾਰ ਸਾਹਿਬ ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਸਨ ਤੇ ਉਸ ਵਕਤ ਸਮਾਪਤੀ ਵੇਲੇ ਸੇਵਕ ਨੇ ਜਾ ਕੇ ਬੇਨਤੀ ਕੀਤੀ, ਮਹਾਰਾਜ ਆਪ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦਾ ਜੀ ਦਾ ਜਨਮ ਹੋਇਆ ਹੈ। ਮਹਾਰਾਜ ਹੈ ਆ ਗੁਰਬਿਲਾਸ ਪਾਤਸ਼ਾਹ 6ਵੀਂ ਵੀ ਜਿਹੜੇ ਸ਼ਬਦ ਲਿਖੇ ਨੇ, ਮਹਾਰਾਜ ਜੀ ਨੇ ਆਪਣੇ ਇਸ ਬੇਟੇ ਨੂੰ ਹੱਥਾਂ ਚੁੱਕਿਆ, ਉਸ ਵਕਤ ਜਿਹੜੇ ਸ਼ਬਦ ਕਹਿ, ਭਾਵੇਂ ਅਸੀਂ ਸ਼ਰਧਾ ਨਾਲ ਦੇਖਾਂਗੇ ਹਰ ਗੱਲ ਸਵੀਕਾਰ ਹੋਵੇਗੀ, ਜੇ ਤਰਕ ਨਾਲ ਹਰ ਗੱਲ ਨੂੰ ਕੱਟਣ ਦਾ ਯਤਨ ਕਰਾਂਗੇ ਤੇ ਕੁਛ ਵੀ ਸਿੱਧ ਨਹੀਂ ਹੋਵੇਗਾ। ਮਹਾਰਾਜ ਜੀ ਨੇ ਆਪਣੇ ਬੇਟੇ ਨੂੰ ਹੱਥਾਂ ਚ ਪਕੜਿਆ, ਇਤਿਹਾਸ ਕਹਿੰਦਾ ਆਪਣਾ ਸੀਸ ਚੁਕਾਇਆ। ਭਾਈ ਬਿਧੀ ਚੰਦ ਜੀ ਪੁੱਛਦੇ ਨੇ, ਮਹਾਰਾਜ ਇਸ ਪੁੱਤਰ ਨੂੰ ਇੰਨੀ ਨੀਝ ਨਾਲ ਦੇਖਿਆ ਤੇ ਸਤਿਗੁਰੂ ਦੇ ਜਿਹੜੇ ਸ਼ਬਦ ਸਨ ਉਹ ਇਹ ਸਨ, ਇਹ ਮੇਰਾ ਬੇਟਾ ਦੀਨ ਰੱਖਕ ਸੰਕਟ ਹਾਰਨ। ਕੁਛ ਵਿਦਵਾਨ ਕਹਿੰਦੇ ਦੀਨ ਬੰਧੂ, ਇਹਦਾ ਮਤਲਬ ਗਰੀਬਾਂ ਦਾ ਰਖਵਾਲਾ ਹੈ ਤੇ ਜਿਤਨੀ ਮਰਜ਼ੀ ਵੱਡੀ ਤੋਂ ਵੱਡੀ ਮੁਸੀਬਤ ਆ ਜਾਏ, ਸੱਚ ਇਹ ਵੇ ਮੇਰਾ ਪੁੱਤਰ ਵੱਡੇ ਤੋਂ ਵੱਡੇ ਸੰਕਟ ਨੂੰ ਵੀ ਖਾਰ ਕਰ ਦੇਵੇਗਾ। ਤੇ ਸਾਡੇ ਮੈਂ ਥੋੜੀ ਜਿਹੀ ਬੇਨਤੀ ਆਪ ਨੂੰ ਕਰਨੀ, ਖਾਸ ਕਰਕੇ ਸਰਦਾਰ ਕਪੂਰ ਸਿੰਘ ਹੋਣਾ ਨੇ ਇੱਕ ਵਾਰੀ ਜਲੰਧਰ ਰੇਡੀਓ ਤੇ ਇੱਕ ਲੈਕਚਰ ਦਿੱਤਾ ਸੀ, ਹੈ ਤਾਂ ਥੋੜੇ ਦੇ ਮਿੰਟਾਂ ਦਾ ਸੀ, ਤੇ ਮੈਂ ਉਹਨੂੰ ਤਾਂ ਆਧਾਰ ਬਣਾ ਰਿਹਾ ਕਿਉਂਕਿ ਜਿਸ ਵਿਦਵਾਨ ਦੀ ਖੋਜ ਹੋਵੇ ਭਾਵੇਂ ਉਹ ਦੁਨੀਆਂ ਤੋਂ ਚਲਾ ਵੀ ਜਾਏ ਉਹਦਾ ਜ਼ਿਕਰ ਜ਼ਰੂਰ ਕਰਨਾ ਚਾਹੀਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਸ਼ਬਦ ਕਹੇ ਸਨ, ਇਹ ਸੰਕਟ ਹਰਨ ਦੀਨ ਰੱਖਕ। ਚਲੋ ਇਹ ਸ਼ਬਦ ਤਾਂ ਨੇ ਸਾਡੇ ਕੋਲ ਹਿਸਟਰੀ ਦੇ, ਤੇ ਇਸ ਵਿੱਚ ਆਹ ਵੀ ਕਹਿ ਸਕਦੇ ਹਾਂ ਵੀ ਕਵੀ ਨੇ ਭਾਵਨਾ ਨਾਲ ਲਿਖਿਆ ਹੋਵੇ, ਪਰ ਜਿਹੜੇ ਬਚਨ ਆਪ ਜੀ ਰੋਜ਼ ਸਵੇਰੇ ਸ਼ਾਮ ਦੁਨੀਆ ਭਰ ਵਿੱਚ ਜਿੱਥੇ ਵੀ ਸਿੱਖ ਨੇ, ਗੁਰਦੁਆਰਿਆਂ ਵਿੱਚ, ਘਰਾਂ ਵਿੱਚ, ਜਿੱਥੇ ਨੇਮੀ ਪ੍ਰੇਮੀ ਰੋਜ਼ ਅਰਦਾਸ ਕਰਦੇ ਆ, ਗੁਰਮੁਖੋ ਕਰੋੜਾਂ ਸਰਦਾਲੂ ਰੋਜ਼ਾਨਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਦੇ ਆ, ਤੇ ਗੁਰੂ ਗੋਬਿੰਦ ਸਿੰਘ ਦੋ ਬਚਨ ਕਹਿੰਦੇ ਆ, ਕਿ ਇੱਕ ਮੇਰੇ ਪਿਤਾ ਜੀ ਨੂੰ ਚਲੋ ਤੇ ਸ਼ਬਦ ਉਹਨਾਂ ਤੇਗ ਬਹਾਦਰ ਵਰਤਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੋਈ ਵੀ ਯਾਦ ਕਰੇਗਾ ਸਭ ਤੋਂ ਪਹਿਲਾਂ ਉਹਨਾਂ ਦੀ ਯਾਦ ਵਿੱਚ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ, ਨੌ ਨਿਧਾਂ ਨੇ। ਦੂਸਰੀ ਗੱਲ ਕਿ ਜਿੱਥੇ ਪਿਤਾ ਜੀ ਨੂੰ ਕੋਈ ਯਾਦ ਕਰੇਗਾ ਪਿਤਾ ਗੁਰਦੇਵ ਉਹਦੀ ਸਹਾਇਤਾ ਵਾਸਤੇ ਜ਼ਰੂਰ ਪਹੁੰਚਣਗੇ। ਅਸੀਂ ਰੋਜ਼ ਪਾਠ ਕਰਨੇ ਆ ਤੇਗ ਬਹਾਦਰ ਸਿਮਰੇ, ਇਹਦਾ ਮਤਲਬ ਗੁਰੂ ਤੇਗ ਬਹਾਦਰ ਸਾਹਿਬ ਨੂੰ ਚੇਤੇ ਕੀਤੇ ਆ। ਉਂਝ ਮੈਨੂੰ ਪਤਾ ਹੈ ਨੌਨਿਧ ਦੇ ਅਰਥ ਗੁਰਬਾਣੀ ਵਿੱਚ ਬੜੇ ਹੋਰ ਵੀ ਡੂੰਘੇ, ਨੌਨਿਧ ਅੰਮ੍ਰਿਤ, ਪ੍ਰਭ ਕਾ ਨਾਮ ਸ਼ਬਦ ਵਰਤਿਆ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇੱਥੇ ਬਚਨ ਕੀਤਾ, ਕਹਿਣ ਲੱਗੇ ਤੇ ਥੋੜੀ ਆਵਾਜ਼ ਘੱਟ ਕਰ, ਤੇਗ ਬਹਾਦਰ ਸਿਮਰੇ ਘਰ ਨੌਨਿਧ ਆਵੇ ਧਾਏ। ਧਾਏ ਦਾ ਅਰਥ ਆਪਾਂ ਸਮਝਨੇ ਆ ਦੌੜ ਕੇ। ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕੋਈ ਕਰੇ ਘਰ ਨੌ ਨਿਧੀਆਂ ਧਾ ਕੇ ਆਉਂਦੀਆਂ ਨੇ। ਤੇ ਅਗਲਾ ਬਚਨ ਕੀਤਾ ਸਭ ਥਾਈ ਹੋਏ ਸਹਾਇ, ਜਿੱਥੇ ਵੀ ਕੋਈ ਯਾਦ ਕਰਦਾ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਹਰ ਥਾਂ ਤੇ ਸਹਾਇਤਾ ਕਰਨ ਵਾਸਤੇ ਪਹੁੰਚਦੇ ਆ। ਦਾਸ ਇੱਕ ਹੋਰ ਬੇਨਤੀ ਕਰੇ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਜੇ ਦੂਰ ਥੋੜਾ ਜਿਹਾ ਹੋਰ ਗਿਆ ਤੇ ਗੁਰੂ ਹਰਗੋਬਿੰਦ ਸਾਹਿਬ, ਪਰ ਗੁਰੂ ਨਾਨਕ ਸਾਹਿਬ ਜਿੰਨਾ ਨਹੀਂ ਸਫ਼ਰ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਹਨਾਂ ਦਾ ਪੂਰਵ ਰਟਨਕ ਹੈ ਜਿਹਨੂੰ ਆਪਾਂ ਪਟਨਾ ਸਾਹਿਬ, ਢਾਕਾ, ਅਸਾਮ ਦਾ ਜ਼ਿਕਰ ਕਰਦੇ। ਗੁਰੂ ਤੇਗ ਬਹਾਦਰ ਸਾਹਿਬ ਦੀ ਪਰਵਰਿਸ਼ ਅੰਮ੍ਰਿਤਸਰ ਦੀ ਧਰਤੀ ਤੇ ਸ਼ੁਰੂ ਹੋਈ। ਉਸ ਦਿਨ ਮੈਂ ਇੱਕ ਬੇਨਤੀ ਕੀਤੀ ਸੀ ਕਿ ਮਹਾਰਾਜ ਨੂੰ ਸੁੱਤੇ ਸਿੱਧ ਬਚਪਨ ਤੋਂ ਹੀ ਬੈਰਾਗ ਸੀ, ਬਿਰਹਾ ਸੀ, ਪਰ ਇੱਕ ਘਟਨਾ ਨੇ ਉਹਨਾਂ ਦੀ ਜ਼ਿੰਦਗੀ ਤੇ ਬਹੁਤ ਗਹਿਰਾ ਅਸਰ ਕੀਤਾ। ਉਹ ਘਟਨਾ ਸੀ ਆਪਣੇ ਵੱਡੇ ਵੀਰ ਬਾਬਾ ਅਟਲ ਰਾਏ ਜੀ ਦਾ ਚਲਾਣਾ, ਕਿਉਂਕਿ ਉਹਨਾਂ ਦਾ ਚਲਾਣਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੇ ਕਦੀ ਵੀ, ਗੁਰੂ ਹਰਿਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਨੇ ਕਦੀ ਵੀ ਤਿੰਨ ਪਾਤਸ਼ਾਹਾਂ ਕੋਲ ਇਹ ਜਤਾਇਆ ਹੀ ਨਹੀਂ ਕਿ ਮੈਂ ਵੱਡਾ ਹਾਂ ਤੇ ਗੱਦੀ ਦਾ ਵਾਰਸ ਮੈਂ ਹਾਂ। ਗੁਰੂ ਹਰਗੋਬਿੰਦ ਸਾਹਿਬ ਦੇ ਬੇਟੇ ਨੇ, ਪਰ ਉਹਨਾਂ ਇਹ ਨਹੀਂ ਜਤਾਇਆ ਕਿ ਮੈਂ ਹਰਿਰਾਏ ਜੀ ਤੋਂ ਵੱਡਾ ਹਾਂ। ਨਹੀਂ, ਜੋ ਪਿਤਾ ਗੁਰਦੇਵ ਨੇ ਕਹਿ ਦਿੱਤਾ। ਕੀਰਤਪੁਰ ਸਾਹਿਬ ਰਹਿਆ ਤੇ ਇੱਥੇ ਇੱਕ ਵਾਰ ਅਰਜ਼ ਕੀਤੀ ਸੀ, ਮਹਾਰਾਜ ਜੀ ਜਦੋਂ ਵੀ ਸੰਗਤ ਵਿੱਚ ਆਉਂਦੇ ਸਨ ਇੱਕ ਤਾਂ ਨੇਤਰ ਨੀਵੇਂ ਕਰਕੇ, ਕਿਉਂਕਿ ਸਾਡੇ ਕੋਲ ਇਤਿਹਾਸ ਦੀਆਂ ਘਟਨਾਵਾਂ, ਜ਼ਿਆਦਾ ਉੱਚਾ ਨਹੀਂ ਸੰਬੋਲਦੇ, ਚੰਚਲ ਤਾਈ ਕਦੇ ਨਹੀਂ ਸੀ ਉਹਨਾਂ ਦੇ ਨੇੜੇ ਆਈ।

ਸਭ ਤੋਂ ਪਹਿਲੀ ਗੱਲ ਕੀਤੀ ਵਿਸ਼ਵਾਸ, ਜਾਂ ਕਹਿ ਹਿਰਦੈ ਵਿਸ਼ਵਾਸ ਪ੍ਰਭਾਵ ਹੈ, ਤਤ ਗਿਆਨ ਤੇ ਸਮਾਨ ਪ੍ਰਗਟਾਇਆ। ਇੱਕ ਉਦਾਹਰਨ ਹੋਰ ਦੇ ਕੇ, ਵਿਸ਼ਵਾਸ ਕੀ ਹੈ? ਗੁਰੂ ਗ੍ਰੰਥ ਸਾਹਿਬ ਧੰਨਾ ਜੀ ਦੇ ਤਿੰਨ ਸ਼ਬਦ ਨੇ, ਚਲੋ ਸੱਜਣ ਕਈ ਚਾਰ ਕਹਿੰਦੇ ਆ, ਚੌਥਾ ਗੁਰੂ ਅਰਜਨ ਦੇਵ ਦਾ। ਪਰ ਭਾਈ ਗੁਰਦਾਸ ਸਾਹਿਬ ਨੇ, ਮੈਂ ਉੱਥੇ ਜਗ੍ਹਾ ਤੇ ਕਥਾ ਕਰਕੇ ਆ, ਟੌਂਕ ਧੁਆਂਗ ਪਿੰਡ, ਭਗਤ ਧੰਨਾ ਜੀ ਦੀ ਅਜੇ ਵੀ ਪੈਲੀ ਹੈਗੀ ਹੈ ਜੀ, ਉਹਨਾਂ ਦੇ ਨਾਂ ਤੇ ਕਈ ਬਿੱਘੇ ਜ਼ਮੀਨ ਬੋਲਦੀ। ਜਦੋਂ ਉਸ ਪਿੰਡ ਚ ਮੈਂ ਗਿਆ ਤੇ ਸਵੇਰੇ ਅੰਮ੍ਰਿਤ ਵੇਲੇ ਨੇਤਰਿਮ ਤੋਂ ਬਾਅਦ ਬਾਹਰ ਨਿਕਲਿਆ ਤੇ ਮੇਰੇ ਮਨ ਚ ਇੱਕੋ ਖਿਆਲ ਐ ਟਕਰਾਇਆ ਕਿ ਜਿਹੜਾ ਪੰਡਿਤ ਪੂਜਾ ਕਰਦਾ ਸੀ ਉਹ ਤੇ ਵਿਦਵਾਨ ਸੀ, ਧੰਨਾ ਤੇ ਪੜਿਆ ਨਹੀਂ ਸੀ। ਉਹਨੇ ਰੋਜ਼ ਲੰਘਦਾ, ਮੱਝਾਂ ਗਾਵਾਂ ਲੈ ਕੇ ਜਾਂਦਾ, ਫਿਰ ਉਸਨੇ ਵੇਖਿਆ ਵੀ ਇਹ ਬੰਦਾ ਰੋਜ਼ ਇਸ਼ਨਾਨ ਕਰਾਉਂਦਾ ਹੈ, ਇਹ ਦੀਵੇ ਬੱਤੀ ਧੂਪ ਬੱਤੀਆਂ ਬਾਲਦਾ। ਉੱਥੇ ਭਾਈ ਸਾਹਿਬ ਨੇ ਲਿਖਿਆ, ਬਾਹਮਣ ਪੂਜੇ ਦੇਵਤੇ ਧੰਨਾ ਗਊ ਚਰਾਵਣ ਜਾਵੇ, ਧੰਨੇ ਡਿੱਠਾ ਚਲਤੇ ਪੁੱਛੇ ਬਾਹਮਣ ਆਖ ਸੁਣਾਵੇ। ਉਹਨੇ ਕਿਹਾ ਕੀ ਕਰਨਾ? ਉਹ ਕਹਿੰਦਾ ਠਾਕੁਰ ਦੀ ਪੂਜਾ ਕਰੇ, ਜੋ ਇੱਛਾ ਸੋਈ ਫਲ ਪਾਵੇ। ਯਾਦ ਰੱਖਿਓ, ਉਹ ਬੰਦੇ ਨੇ ਕਿਹਾ ਵੀ ਧੰਨਿਆ ਇਹ ਠਾਕੁਰ ਦੀ ਜਿਹੜਾ ਪੂਜਾ ਕਰਦੇ ਤੇ ਸਵਾਲ ਹੈ ਜੀ, ਉਹਨੇ ਪੱਥਰ ਦੀ ਪੂਜਾ ਕੀਤੀ। ਮੈਂ ਇੱਕ ਬੇਨਤੀ ਤੁਹਾਨੂੰ ਕਰਾਂ, ਪਲੀਜ਼ ਮੇਰੀ ਗੱਲ ਧਿਆਨ ਨਾਲ ਸੁਣਿਓ। ਅਧਿਆ ਜਿਵੇਂ ਬਾਹਰ ਮੁਖੀ ਵੱਖ ਵੱਖ ਤਲੀਮ ਦੇ ਪੜਾਅ ਨੇ, ਸਟੇਜਿਸ ਨੇ, ਇਸੇ ਤਰ੍ਹਾਂ ਸਪਿਰਚੁਅਲਿਟੀ ਵਿੱਚ ਵੀ ਵੱਖ ਵੱਖ ਪੜਾਅ ਆਉਂਦੇ ਆ। ਉਦਾਹਰਨ ਦੇ ਤੌਰ ਤੇ ਅਸੀਂ ਬੱਚੇ ਨੂੰ ਸਕੂਲ ਪੜ੍ਹਨੇ ਪਾਉਂਦੇ ਹਾਂ, ਜੇ ਅੰਗਰੇਜ਼ੀ ਚ ਪੜ੍ਹਨਾ ਹੋਵੇ ਜੇ ਉਹ ਸਭ ਤੋਂ ਪਹਿਲਾਂ, ਪਹਿਲੀ ਗੱਲ ਤੇ ਉਹ ਅੱਜ ਕੱਲ ਪਹਿਲਾਂ ਪੜ੍ਹਾਉਂਦੇ ਕੋਈ ਨਹੀਂ, ਉਹ ਕਹਿੰਦੇ ਨੇ ਵੀ ਖੇਡ ਖੇਡ ਕੇ ਆ ਜਾਂਦਾ। ਉਹ ਬੱਚਾ ਜਿਹੜਾ ਅੱਜ ਫੀਸ ਦੇਣੇ ਪੈ ਖੇਡ ਕੇ ਆ ਜਾਏ, ਇਸ ਤਰੀ ਹੈ ਨਾ ਜੀ, ਤੇ ਜੇ ਦਸਵੀਂ ਚ ਪੜ੍ਹਦਾ ਖੇਡੇ ਆਪਾਂ ਡਾਂਗ ਚੁੱਕ ਲੈਣੇ, ਤੇ ਅਗਲਾ ਕਹੇਗਾ ਜਿੱਦਣ ਪੜ੍ਹਨੇ ਪਾਇਆ ਉਦਣ ਤੇ ਖੇਡ ਤੋਂ ਸ਼ੁਰੂ ਹੋਈ ਸੀ ਕੰਮ, ਬੈਟ ਬੱਲੇ ਪਏ ਸਨ, ਗੇਂਦਾਂ ਪਈਆਂ ਸਨ, ਝੂਟੇ ਲੱਗੇ ਸਨ। ਜੇ ਬੰਦਾ ਪੀ ਐਚ ਡੀ ਕਰਦਾ ਕਹੇ ਮੈਂ ਤਾਂ ਬੈਟ ਬੱਲਾ, ਘਰ ਦੇ ਕਹਿਣਗੇ ਫੜ ਇਹਨੂੰ, ਬੈਟ ਨੂੰ ਠੋਕੋ ਇਹਨੂੰ, ਇਹਦੇ ਨੇ ਕੁੱਟੋ ਵਿਕਟਾਂ ਨਾਲ ਇਹਨੂੰ, ਵੀ ਤੈਨੂੰ ਪਤਾ ਨੀ ਇੰਨੇ ਪੈਸੇ ਭਰੇ ਆ। ਪਰ ਉਹ ਕਹੇਗਾ ਜਦੋਂ ਮੈਂ ਸ਼ੁਰੂ ਹੋਇਆ ਉਦੋਂ ਤਾਂ ਬੱਲੇ ਤੋਂ ਸ਼ੁਰੂ ਹੋਇਆ। ਉਹਨਾਂ ਕਿਹਾ ਬੇਟੇ ਉਦਣ ਤੈਨੂੰ ਦੱਸਣਾ ਸੀ ਤਲੀਮ ਕੀ ਹੈ। ਏ ਫੋਰ ਐਪਲ ਦਾ ਮਤਲਬ ਇਹ ਨੀ ਕਿ ਐਪਲ ਹੀ ਕੇਵਲ ਏ ਤੋਂ ਬਣਦਾ, ਏ ਤੋਂ ਤਾਂ ਹਜ਼ਾਰਾਂ ਸ਼ਬਦ ਬਣਦੇ ਪਏ ਆ, ਐਪਲ ਤਾਂ ਦੱਸਿਆ ਸੀ ਤੈਨੂੰ ਏ ਦੀ ਸਮਝ ਪੈ ਜਾਏ। ਅਧਿਆਤਮਿਕਤਾ ਚ ਜਦੋਂ ਕੋਈ ਸਰਗੁਣ ਦੀ ਭਗਤੀ ਵੱਲ ਤੁਰਦਾ ਉਸ ਵਿੱਚ ਉਹਨੂੰ ਕਈ ਵਾਰੀ ਦ੍ਰਿਸ਼ ਨੂੰ ਸਿਰਜਦਾ। ਉਹ ਗੁਰੂ ਅਮਰਦਾਸ ਨੂੰ ਸਾਰੇ ਵਿਦਵਾਨ ਮੰਨਦੇ ਆ, 19 ਸਾਲ ਉਹ ਗੰਗਾ ਇਸ਼ਨਾਨ ਕਰਦੇ ਰਹੇ, ਉਹਨਾਂ ਦੀ ਦ੍ਰਿਸ਼ਟ ਮਾਨਤਿਕ ਭਾਵਨਾ ਸੀ। ਪਰ ਜਿੱਦਣ ਪੂਰਾ ਗੁਰੂ ਮਿਲਿਆ ਉਹਨੇ ਦੇਖਿਆ ਬੰਦੇ ਦੀ ਐਨਰਜੀ ਬੜੀ ਜ਼ਬਰਦਸਤ ਏ, ਉਹਨੂੰ ਮੋੜ ਕੇ ਰੱਖ ਦਿੱਤਾ। ਮੈਂ ਇਸ ਕਰਕੇ ਕਹਿੰਦਾ ਖੰਡਨ ਕਰਨ ਦੀ ਬਜਾਏ ਇਹਨੂੰ ਸਮਝੀਏ ਕਿ ਉਹਨੇ ਸ਼ੁਰੂਆਤ ਕਿਹਾ, ਉਹਨੇ ਕਿਹਾ ਵੀ ਜਿਹੜਾ ਠਾਕੁਰ ਦੀ ਪੂਜਾ ਕਰਦਾ ਉਹਦੇ ਕੰਮ ਹੁੰਦਾ। ਉਹ ਬੰਦਾ ਸੀ ਜੀ ਬਿਲਕੁਲ ਨਿਰਸ਼ਲ, ਉਹਦੇ ਮਨ ਦੇ ਵਿੱਚ ਬਿਲਕੁਲ ਕੋਈ ਪਾਪ ਨਹੀਂ ਸੀ, ਨਾ ਉਹਦੇ ਕੋਲ ਵਿਦਵਾਨਾਂ ਵਾਲੀ ਘੁਣਤਰੀਆਂ ਤਰਕ ਸ਼ਰਕ ਸਨ। ਉਹਨੇ ਜਦੋਂ ਇਹ ਸੁਣਿਆ ਵੀ ਠਾਕੁਰ ਦੀ ਪੂਜਾ ਕਰੇ ਜੋ ਇੱਛਾ ਸੋਈ ਫਲ ਪਾਵੇ, ਉਹ ਕਹਿੰਦਾ ਜੋ ਮੰਗੀਏ ਉਹੀ ਕੰਮ ਕਰਦਾ, ਕਹਿੰਦਾ ਬਿਲਕੁਲ। ਉਹ ਸੀ ਜੱਟ, ਉਹਨੇ ਕਿਹਾ ਅੱਜ ਕੱਲ ਕਾਮਿਆਂ ਦੀ ਬੜੀ ਲੋੜ ਹੈ, ਐਵੇਂ ਦਿਹਾੜੀ ਵਾਲੇ ਸੱਦਣ, ਠਾਕੁਰ ਲੈ ਜਾਓ। ਇਸ ਤਰੀ ਹੋਇਆ ਨਾ ਜੀ, ਉਹਨੇ ਕਿਹਾ ਕੱਲਾ ਬੰਦਾ ਵਾ, ਜੇ ਨੱਕੇ ਮੋੜਨਾ ਤੇ ਗਾਦੀ ਤੇ ਕੋਈ ਨੀ ਬਹਿੰਦਾ, ਜੇ ਗਾਦੀ ਤੇ ਬਹਿੰਦਾ ਨੱਕੇ ਨੀ ਕਿਹੜਾ ਮੋੜੇਗਾ, ਢੱਗੇ ਨੀ ਤੁਰਦੇ। ਉਹਨੇ ਕਿਹਾ ਕੰਮ ਕਰੋ, ਠਾਕੁਰ ਨੂੰ ਲੈ ਜਾਓ, ਨਾਲੇ ਪੱਠੇ ਪਵਾਵਾਂ ਕਰਾਂਗੇ, ਨਾਲੇ ਹਲਵਾ। ਇਹ ਸੀ ਨਾ ਜੀ, ਇਹਨੂੰ ਤਰਕ ਨੀ, ਥੋੜਾ ਮਜ਼ਾਕ ਚ ਨੀ ਦੇਖੋ। ਉਹਨੇ ਕਿਹਾ ਵੀ ਉਹਨੂੰ ਠਾਕੁਰ ਦੇ। ਦੂਜੇ ਦਿਨ ਆ ਗਿਆ, ਉਹਨੇ ਕਿਹਾ ਵੀ ਐਵੇਂ ਦਿਹਾੜੀ ਵਾਲੇ ਤੇ ਜਾਂਦੇ ਨੀ, ਠਾਕੁਰ ਲੈ ਜਾਓ। ਉਹਨੇ ਕਿਹਾ ਠਾਕੁਰ ਦੇ। ਉਹਨੇ ਕਿਹਾ ਕਿਉਂ? ਕਹਿੰਦਾ ਵੀ ਗਾਦੀ ਤੇ ਬਾਵਾਂਗੇ, ਨੱਕੇ ਨੁੱਕੇ ਮੋੜੂਗਾ, ਇਹੀ ਸੁਣਾਉਂਦੇ ਸਾਰੇ। ਉਹਨੇ ਕਿਹਾ ਇਹ ਨੀ ਕਰਦਾ ਕੰਮ। ਉਹਨੇ ਕਿਹਾ ਜੇ ਇਹ ਨੀ ਕੰਮ ਕਰਦਾ ਤੂੰ ਕਾਹਤੋਂ ਪਾਣੀ ਪਾਈ ਜਾਂਦਾ? ਇੱਕ ਪਾਸੇ ਤੂੰ ਕਹਿੰਦਾ ਕੰਮ ਕਰਦਾ, ਦੂਜੇ ਪਾਸੇ ਕਹਿੰਦਾ ਨਹੀਂ ਕਰਦਾ। ਉਹ ਦੂਜੇ ਦਿਨ ਫਿਰ ਆਇਆ, ਉੱਥੇ ਭਾਈ ਗੁਰਦਾਸ ਸਾਹਿਬ ਕਹਿੰਦੇ ਠਾਕੁਰ ਨੇ ਦਿੱਤਾ ਪੱਥਰ, ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛਡਾਵੇ। ਉਹਨੇ ਕਿਹਾ ਖੇੜੇ ਪੈ ਗਿਆ ਜੱਟ। ਉਹਨੇ ਬਾਹਰੋਂ ਪੱਥਰ ਚੁੱਕਿਆ, ਰੁਮਾਲੇ ਚ ਲਪੇਟ ਕੇ ਕਹਿੰਦਾ ਲੈ ਜਾ ਠਾਕੁਰ। ਉਹ ਪਿਓ ਦਾ ਪੁੱਤਰ ਪੱਥਰ ਨੂੰ ਨਹੀਂ ਬੈਠਾ, ਉਹ ਸੱਚੀ ਮੁੱਚੀ ਬੈਠਾ ਪੱਥਰ ਅੱਗੇ। ਪੱਥਰ ਦੂ ਚਲਾ ਗਿਆ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਵਾਕਾ। ਕਿਹੜੀ ਚੀਜ਼ ਸੀ ਉਹਦੇ ਕੋਲ? ਆਪ ਸਿਆਣੇ ਹੋ,
ਜਿਸ ਬੰਦੇ ਨੇ ਪੱਥਰ ਲਪੇਟ ਕੇ ਦਿੱਤਾ ਉਹਦਾ ਕਿਤੇ ਜ਼ਿਕਰ ਨਹੀਂ ਆਉਂਦਾ, ਪਰਮਾਤਮਾ ਨੂੰ ਪਾ ਗਿਆ। ਉਹ ਸਿਰਫ ਕਹਿ ਰਿਹਾ ਸੀ ਪਰਮਾਤਮਾ ਇਸ ਤਰ੍ਹਾਂ, ਪਰਮਾਤਮਾ ਇਸ ਤਰ੍ਹਾਂ। ਜਿਹਨੇ ਵਿਸ਼ਵਾਸ ਕੀਤਾ ਸੱਚੀ ਮੁੱਚੀ, ਉਹਨੇ ਰੱਬ ਨੂੰ ਪ੍ਰਗਟ ਕਰਕੇ ਉਹਦੇ ਨਾਲ ਗੱਲਾਂ ਕੀਤੀਆਂ। ਮੈਂ ਸਿਰਫ ਤੁਹਾਨੂੰ ਗੁਰਮਤ ਦੇ ਨੁਕਤੇ ਚੋਂ ਦਿੱਤੀਆਂ ਨੇ ਕੁਝ ਉਦਾਹਰਨਾਂ, ਅਜੇ ਬਹੁਤ ਕੁਛ ਪਿਆ ਗੁਰੂ ਗ੍ਰੰਥ ਸਾਹਿਬ ਵਿੱਚ, ਇਸ ਦੀ ਵਿਆਖਿਆ ਕਰਨ ਲਈ ਭਰੋਸਾ ਕੀ। ਯਕੀਨ ਬੜੀ ਵੱਡੀ ਚੀਜ਼ ਹੈ।

सिमरन्तु नानके

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜੋ ਖਿਆਲ ਬਖਸ਼ਿਸ਼ ਨੇ ਕੀਤੇ ਨੇ, ਪ੍ਰੇਰਨਾ ਦਿੱਤੀ ਹੈ, ਉਹ ਮੈਂ ਆਪ ਨੂੰ ਸਰਵਣ ਕਰਾਉਣ ਦੀ ਨਿਮਾਣੀ ਕੋਸ਼ਿਸ਼ ਕਰ ਰਿਹਾ। ਮਨੁੱਖ ਸਮਾਜਿਕ ਪ੍ਰਾਣੀ ਹੈ, ਇਹ ਸੰਬੰਧਾਂ ਤੋਂ ਬਿਨਾਂ ਨਹੀਂ ਜੀ ਸਕਦਾ, ਇਹਨੂੰ ਸੰਬੰਧ ਬਣਾਉਣੇ ਪੈਂਦੇ ਨੇ। ਕਿਉਂ? ਸੰਬੰਧਾਂ ਤੋਂ ਬਿਨਾਂ ਜੀ ਨਹੀਂ ਸਕਦਾ, ਕੋਈ ਨਹੀਂ ਸੰਬੰਧੀ ਤੋ ਇਹ ਕਲਪਨਾ ਦੇ ਸੰਬੰਧ ਬਣਾ ਲੈਂਦਾ, ਖਿਆਲਾਂ ਦੇ ਸੰਬੰਧ ਬਣਾ ਲੈਂਦਾ, ਖਿਆਲਾਂ ਦੇ ਸੰਬੰਧੀ ਬਣਾ ਲੈਂਦਾ, ਫਿਰ ਉਹਨਾਂ ਨਾਲ ਰਹਿੰਦਾ। ਕਾਰਨ, ਮਨੁੱਖ ਇੱਕ ਐਸਾ ਪ੍ਰਾਣੀ ਹੈ ਜਿਹਨੂੰ ਦੂਜਾ, ਤੀਜਾ, ਚੌਥਾ, ਪੰਜਵਾਂ ਚਾਹੀਦਾ। ਇਹਦਾ ਆਪਣੇ ਆਪ ਦੇ ਨਾਲ ਰਹਿਣਾ ਕਠਿਨ ਹੈ। ਆਪਣੇ ਆਪ ਦੇ ਨਾਲ ਰਹਿੰਦਾ ਜਾਂ ਪਰਮਾਤਮਾ ਜਾਂ ਕੋਈ ਪਰਮਾਤਮਾ ਦੇ ਨਾਲ ਜੁੜੀ ਹੋਈ ਆਤਮਾ ਸਨ, ਉਹ ਤੇ ਆਪਣੇ ਆਪ ਨਾਲ ਰਹਿੰਦਾ। ਬਾਕੀਆਂ ਨੂੰ ਦੂਜਿਆਂ ਨਾਲ ਸੰਬੰਧ ਜੋੜ ਕੇ, ਬਣਾ ਕੇ ਜੀਵਣਾ ਪੈਂਦਾ। ਸੰਬੰਧੀ ਚਾਹੀਦਾ। ਆਮ ਜੋ ਅਸੀਂ ਸੰਬੰਧੀ ਬਣਦੇ ਹਾਂ, ਮੈਂ ਉਸਦੀ ਰੂਪਰੇਖਾ ਤੁਹਾਡੇ ਸਾਹਮਣੇ ਨਹੀਂ ਰੱਖਦੇ ਆ। ਉਹ ਸੰਬੰਧੀ ਉਹਨਾਂ ਦੀਆਂ ਪ੍ਰਣਾਲੀਆਂ ਤੇ ਤਿੰਨ ਨੇ, ਨਾਨਕੇ, ਦਾਦਕੇ, ਸਹੁਰੇ। ਅਗਰ ਕੋਈ ਆਖੇ ਫਲਾਣਾ ਮੇਰਾ ਸੰਬੰਧੀ ਹੈ, ਤਾਂ ਦਾਦਕਿਆਂ ਦੇ ਚੋਂ ਹੋਵੇਗਾ, ਦਾਦਕਿਆਂ ਦੇ ਚੋਂ ਨਹੀਂ ਤੇ ਨਾਨਕਿਆਂ ਚ ਹੋਵੇਗਾ। ਜੇ ਨਾਨਕਿਆਂ ਦੇ ਚੋਂ ਨਹੀਂ ਹੈ ਤੇ ਸਹੁਰਿਆਂ ਦੇ ਚੋਂ ਹੋਵੇ। ਸੰਬੰਧੀਆਂ ਦੀਆਂ, ਸੰਬੰਧਾਂ ਦੀਆਂ ਇਹ ਪ੍ਰਣਾਲੀਆਂ ਤਿੰਨ ਨੇ, ਚੌਥੀ ਪ੍ਰਣਾਲੀ ਨਹੀਂ ਹੈ। ਸੰਬੰਧੀ ਸਾਰੇ ਦੇ ਸਾਰੇ ਇਹਨਾਂ ਹੀ ਤਿੰਨ ਪ੍ਰਣਾਲੀਆਂ 'ਚ ਆ ਜਾਂਦੇ ਨੇ, ਦਾਦਕੇ, ਨਾਨਕੇ, ਸਹੁਰੇ। ਪਰ ਜ਼ਰੂਰੀ ਨਹੀਂ ਇਹਨਾਂ 'ਚ ਵਾਕਈ ਕੋਈ ਸੰਬੰਧੀ ਹੋਵੇ। ਦੋ ਬਿਰਾ ਨੇ, ਇੱਕੋ ਸ਼ਹਿਰ ਦੇ 'ਚ ਰਹਿੰਦੇ ਨੇ, ਬੋਲਦੇ ਵੀ ਨਹੀਂ, ਮੁਕਦਮੇਬਾਜ਼ੀ ਚੱਲਦੀ, ਕੀ ਸੰਬੰਧ ਹੈ? ਪਿਓ ਪੁੱਤਰ ਦੇ 'ਚ ਬੋਲਚਾਲ ਵੀ ਨਹੀਂ ਹੈ। ਇਹ ਕਹਿਣ ਮਾਤਰ ਸਾਰੇ ਸੰਬੰਧ ਨੇ। ਵਾਸਤਵਿਕ ਜੋ ਸੰਬੰਧ ਨੇ, ਮੈਂ ਉਹਨਾਂ ਦੀ ਥੋੜ੍ਹੀ ਜਿਹੀਆਂ ਰੂਪਰੇਖਾ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਾ। ਉਹ ਸੰਬੰਧਾਂ ਦੀਆਂ ਪ੍ਰਣਾਲੀਆਂ ਵਿਚਾਰਵਾਨਾਂ ਨੇ ਚਾਰ ਮੰਨੀਆਂ ਨੇ, ਸਮਾਜ ਦੇ ਤੇ ਪ੍ਰਣਾਲੀਆਂ ਤਿੰਨ ਨੇ, ਦਾਦਕੇ, ਨਾਨਕੇ, ਸਹੁਰੇ। ਭਾਈ ਸਾਹਿਬ ਭਾਈ ਗੁਰਦਾਸ ਜੀ ਤੇ ਇਹਨਾਂ ਤਿੰਨਾਂ ਹੀ ਸੰਬੰਧਾਂ ਦੀਆਂ ਪ੍ਰਣਾਲੀਆਂ ਨੂੰ ਸਿੱਖੀ ਤੋਂ ਕੁਰਬਾਨ ਕਰਦੇ ਨੇ, ਨਿਛਾਵਲ ਕਰਦੇ ਨੇ। ਭਾਈ ਸਾਹਿਬ ਦਾ ਸਵੱਈਆ ਵੀ ਸੁਣਾ ਦਿਆਂ, ਨਹੀਂ ਜਦਸਾਰ ਪਿਤਾ ਪਿਤਾਮਾ ਪਰ ਪਿਤਾਮਾ ਸਜਨ ਕੁਟੁੰਬ ਸੁਤ ਬਾਂਧਵ ਨਾ ਬਰਾਤਾ ਹੈ। ਇਹ ਦਾਦਕਿਆਂ ਦੀ ਪ੍ਰਣਾਲੀ, ਪਿਤਾ, ਫਿਰ ਪਿਤਾ ਦਾ ਪਿਤਾ ਦਾਦਾ, ਫਿਰ ਉਸਦਾ ਪਿਤਾ ਪਰਦਾਦਾ, ਫਿਰ ਬਰਾ ਔਰ ਸਾਰੇ ਸੰਬੰਧੀ। ਨਹੀਂ ਦਦਸਾਰ ਪਿਤਾ ਪਿਤਾਮਾ ਪਰ ਪਿਤਾਮਾ ਸਜਣ ਕੁਟੁੰਬ ਸੁਤ ਬਾਂਧਵ ਨਾ ਬਰਾਤਾ ਪਰਦਾਦਾ ਤੇ ਪੁੱਤਰ ਪੋਤਰਾ। ਇਹ ਸਭ ਦਾਦਕਿਆਂ ਦੀ ਪ੍ਰਣਾਲੀ 'ਚ ਆ ਜਾਂਦੇ। ਨਹੀਂ ਨਨਸਾਰ, ਨਾਨਕਿਆਂ ਦਾ ਰਿਸ਼ਤਾ ਮਾਂ ਤੋਂ ਚੱਲਦਾ, ਦਾਦਕਿਆਂ ਦਾ ਪਿਤਾ ਤੋਂ ਚੱਲਦਾ।
नहीं ननसार माता पर माता ब्रज माता मामी मामू मासी मौसा बिबद बिख्याता है। तीसरा रिश्ता सौरे आदा पत्नी करके या पत्नी का पति करके चलता है। नहीं ससुराल सास ससुर सारो ओ सारी नहीं ब्रिटिशर जाचक ओ ना गाता है। असन बसन धन धाम काहू में ना देखे हो जैसे गुरसिख साध संगत को नाता है। भाई साहब कहने में सिखी दे नाते तो दाद के नान के सौरे सारे कुर्बान करवा। जो सिख का सिख नाल रिश्ता है, जो सिख का गुरु नाल रिश्ता है, इस तरह का होर कोई रिश्ता नहीं। खैर हुण दे रिश्तियां दियां एक प्रणालियां तीन ने, लेकिन विचारवाना ने संबंधा दियां जो चार प्रणालियां बयान कीतियां ने, मैं थोड़े सामने इन्हों खोलन का यतन कर रहा, क्योंकि मनुख ऐसा प्राणी है। मैं फिर दोहरावा, संबंधा तो बिना नहीं जी सकता। संबंधी चाहिए, दूजा तीजा चौथा पंजवा चाहिए। कह दिता जाता कला ते रब भी ना, पर कौन दसे रब ते है ही कला। उन्हों किसी संबंधा की लौड़ नहीं है। और जब कोई जपद्या जपद्या स्वयं परमात्मा का रूप हो जाता है ब्रह्म ज्ञानी, किसी संबंध की लौड़ नहीं। हूं मनुख न संबंधा में जीवना पैदा, संबंधी चाहिए। विचारवाना ने दार्शनिक लोगों ने धार्मिक ज्ञानियों ने ये जो चार प्रणालियां मनिया ने, एक सब तो नीवी एक सब तो शिखर दी दो विचकार दिया। सब तो नीवी अपने लोभ को कीनों में, इस नाल इस वास्ते संबंध जोड़े है वक्त सिर कम आ जाता, लोड़ां की पूर्ति कर देना। इस करके चंगा लगता है उन जिस नाल कोई मतलब नहीं, कोई मतलब नहीं। वक्त पैण पे कम आ जाता है, कम सार देता है, लोड़ां की पूर्ति कर देता है। इस वास्ते प्यारा लगता है, चंगा लगता है, उन इस नाल कोई संबंध नहीं। संबंध पशु भी जोड़ लेंदे ने, पठे पाई जाओ गऊ पिछे भजी आउंदी, टुकर पाई जाओ कुत्ते पिछे आई जाते। ये संबंध पशु भी जोड़ लेंदे। अपने लोभ को कीनो में, ये संबंध मनुख मनुखा नाल जोड़ सकता है, ये संबंध मनुख परमात्मा नाल जोड़ सकता। उंज ते परमात्मा तेरे नाल कोई मतलब नहीं सी, पर तू कुछ इच्छावां दी पूर्ति कर देना तो वक्त सिर कम आ जाना। तेरे अगों अरदास ते जोगड़ी कर दें, वक्त सिर कम आ जाना, उंज तेरे नाल कोई मतलब। अपने लोभ को कीनो में, ये पहला संबंध है लोभ दा लैण दा, ये वक्त सिर कम आ जाता है, लोड़ां दी पूर्ति कर देता है, किसी मुश्किल दे वक्त कम आ जाता है, जरूरत दे समय कम आ जाता है। उंज इस नाल कोई मतलब नहीं। मैं फिर अर्ज करा, ये संबंध मनुख मनुख नाल जोड़ सकता है, परमात्मा नाल जोड़ सकता है। कोई मुश्किल आ गई है, कोई विपता आई है, चलो गुरुद्वारे चलिए अरदास करा दिए, उंज कोई मतलब नहीं है रोज जाना। नितनेम करन दा, जप तप करन दा, कथा कीर्तन सुन दा कोई मतलब नहीं। गुरु कुछ कम पै गया, तू कम आ सकदा, चलो आउंदे हां तेरे अगों अरदास करदे।
ਆਪਣੇ ਲੋਭ ਕੋ ਕੀ ਨਾਉਂਦੇ। ਕੁਛ ਲੈਣਾ ਹੈ, ਲੋਭ ਲੈਣਾ, ਇਸ ਕਰਕੇ ਇਹਨੂੰ ਮਿੱਤਰ ਬਣਾਇਆ। ਹੁਣ ਤੇ ਕੋਈ ਮਤਲਬ ਨਹੀਂ। ਮੈਂ ਫਿਰ ਦੁਹਰਾਵਾਂ, ਇਹ ਰਿਸ਼ਤਾ ਪਸ਼ੂ ਨਹੀਂ ਜੋੜਨ ਦੇ ਸਮਰੱਥ ਹੋ ਜਾਂਦੇ ਨੇ। ਟੁੱਕਰ ਪਾਈ ਜਾਓ, ਕੁੱਤਾ ਪਿੱਛੇ ਆਈ ਜਾਂਦਾ। ਪੱਠੇ ਪਾਈ ਜਾਓ, ਪਸ਼ੂ ਪਿੱਛੇ ਆਈ ਜਾਂਦੇ। ਉਹਨਾਂ ਨੂੰ ਪਤਾ ਪੱਠੇ ਮਿਲਦੇ ਪੈਣ, ਟੁੱਕਰ ਮਿਲਦੇ ਪੈਣ, ਉਂਝ ਇਹਦੇ ਪਿੱਛੇ ਚੱਲਣ ਦਾ ਕੀ ਮਤਲਬ ਹੈ? ਉਂਝ ਇਸ ਦੇ ਪਿੱਛੇ ਚੱਲਣ ਦਾ ਕੋਈ ਮਤਲਬ ਨਹੀਂ, ਪੱਠੇ ਪਾਈ ਜਾਂਦਾ। ਉਂਝ ਇਸ ਨਾਲ ਕੋਈ ਸੰਬੰਧ ਨਹੀਂ, ਟੁੱਕਰ ਪਾਈ ਜਾਂਦਾ। ਆਪਣੇ ਲੋਭ ਕੋ ਕੀ ਨਾਉਂਦੇ, ਇਹ ਸਭ ਤੋਂ ਨੀਵਾਂ ਸੰਬੰਧ ਹੈ। ਇਹ ਪਸ਼ੂ ਵੀ ਜੋੜਨ ਦੇ ਸਮਰੱਥ ਹੋ ਜਾਂਦੇ, ਇਹ ਪਸ਼ੂ ਵੀ ਜੋੜ ਲੈਂਦੇ। ਇਸ ਵਿੱਚ ਅਗਰ ਭਾਵੇਂ ਇਹ ਮਨੁੱਖ ਹੈ, ਦੋ ਪੈਰ ਨੇ, ਦੋ ਹੱਥ ਹੈ, ਦਿਲ ਦਿਮਾਗ ਹੈ, ਤਾਂ ਵੀ ਧਾਰਮਿਕ ਦ੍ਰਿਸ਼ਟੀਕੋਣ ਦੇ ਮੁਤਾਬਕ ਪਸ਼ੂ ਹੈ, ਕਿਉਂਕਿ ਇਹ ਉਹੀ ਸੰਬੰਧ ਜੋੜਦਾ ਹੈ ਜੋ ਪਸ਼ੂ ਵੀ ਜੋੜ ਲੈਂਦੇ। ਇਨਸਾਨੀਅਤ, ਮਾਨਵਤਾ ਪਤਾ ਕਦੋਂ ਜਨਮ ਲੈਂਦੀ ਹੈ? ਉਦੋਂ ਜਨਮ ਲੈਂਦੀ ਹੈ, ਸੰਬੰਧ ਜੋੜਿਆ ਹੈ, ਲੋਭ ਕਰਕੇ ਨਹੀਂ, ਲੈਣ ਕਰਕੇ ਨਹੀਂ। ਤੂੰ ਉਂਝ ਹੀ ਪਿਆਰਾ ਲੱਗਦਾ, ਉਂਝ ਹੀ ਚੰਗਾ ਲੱਗਦਾ, ਤੇਰਾ ਹੋਣਾ ਹੀ ਕਾਫੀ ਹੈ। ਤੂੰ ਹੋਵੇਂ ਇਹੀ ਕਾਫੀ ਹੈ, ਤੇਰਾ ਹੋਣਾ ਹੀ ਚੰਗਾ ਲੱਗਦਾ, ਤੇਰੇ ਬੋਲ ਹੀ ਚੰਗੇ ਲੱਗਦੇ, ਤੇਰੀ ਸੂਰਤ ਹੀ ਚੰਗੀ ਲੱਗਦੀ ਹੈ, ਤੇਰਾ ਕੋਲ ਹੋਣਾ ਹੀ ਚੰਗਾ ਲੱਗਦਾ, ਤੇਰੇ ਕੋਲ ਕੁਛ ਲੈਣਾ ਨਹੀਂ। ਇਹਨੂੰ ਕਹਿੰਦੇ ਨੇ ਪ੍ਰੇਮ। ਪ੍ਰੇਮ ਪਸ਼ੂ ਨੂੰ ਮਨੁੱਖ ਬਣਾਉਂਦਾ ਹੈ, ਲੋਭ ਮਨੁੱਖ ਨੂੰ ਪਸ਼ੂ ਬਣਾ ਦਿੰਦਾ। ਇਤਨੀ ਮਹਿਸੂਸ ਕਰਦੇ ਹਾਂ। ਬੜਾ ਲੰਬਾ ਚੌੜਾ ਗੁਰੂ ਗ੍ਰੰਥ ਸਾਹਿਬ ਦੇ ਖੁਲਾਸਾ। ਇਹ ਦੋ ਸ਼ਬਦ ਮੈਂ ਫਿਰ ਦੁਹਰਾਵਾਂ। ਪ੍ਰੇਮ ਪਸ਼ੂ ਨੂੰ ਵੀ ਮਨੁੱਖ ਬਣਾ ਦਿੰਦਾ। ਔਰ ਕਈ ਪਸ਼ੂ ਮਨੁੱਖ ਜੈਸੇ ਦੇਖੇ ਗਏ ਨੇ। ਕਹਿੰਦੇ ਨੇ ਮਹਾਤਮਾ ਬੁੱਧ ਜੰਗਲ ਵਿੱਚ ਤਪੱਸਿਆ ਕਰਦੇ ਸਨ। ਇੱਕ ਹਾਥੀ ਉਹਨਾਂ ਦਾ ਕਰਮੰਡਲ ਚੁੱਕ ਕੇ ਨਿਰੰਜਨਾ ਨਦੀ ਚੋਂ ਪਾਣੀ ਭਰ ਲਿਆਉਂਦਾ ਸੀ, ਅੱਗੋਂ ਰੱਖਦਾ ਸੀ। ਉੱਚੇ ਉੱਚੇ ਦਰਖਤਾਂ ਤੋਂ ਅੰਬ ਤੋੜ ਲਿਆਉਂਦਾ ਸੀ, ਕੇਲੇ ਤੋੜ ਲਿਆਉਂਦਾ ਸੀ, ਜੰਗਲ ਭਰੇ ਪਏ ਸਨ, ਅੱਗੋਂ ਰੱਖ ਦਿੰਦਾ ਸੀ। ਔਰ ਜਦ ਰਾਤ ਪੈ ਜਾਏ ਤਾਂ ਚਾਰੋਂ ਪਾਸੇ ਘੁੰਮ ਕੇ ਪਹਿਰਾ ਦਿੰਦਾ ਸੀ, ਕੋਈ ਜੰਗਲੀ ਜਾਨਵਰ ਇਹਨਾਂ ਤੇ ਹਮਲਾ ਨਾ ਕਰੇ। ਕੀ ਰਿਸ਼ਤਾ ਹੈ ਮਹਾਤਮਾ ਬੁੱਧ ਨਾਲ? ਉਂਝ ਚੰਗਾ ਲੱਗਦਾ, ਬੈਠਾ ਹੈ ਕਿਸੇ ਮਸਤੀ ਚ, ਕਿਸੇ ਸਰੂਰ ਵਿੱਚ, ਚੰਗਾ ਲੱਗਦਾ। ਇਹ ਹਾਥੀ ਨੂੰ ਵੀ ਚੰਗਾ ਲੱਗਿਆ। ਸ਼ਾਇਦ ਆਪ ਨੂੰ ਪਤਾ ਹੋਵੇ, ਸਾਰਾ ਬੋਧ ਸਮਾਜ ਹਾਥੀ ਦੀ ਪੂਜਾ ਕਰਦਾ ਹੈ, ਜੈਸੇ ਹਿੰਦੂ ਸਮਾਜ ਗਊ ਦੀ ਪੂਜਾ ਕਰਦਾ। ਕੁਛ ਪਸ਼ੂ ਐਸੇ ਹਨ ਜਿਨ੍ਹਾਂ ਦੇ ਅੰਦਰ ਮਾਨਵ ਹੋਣ ਦੀ ਸੰਭਾਵਨਾ ਛੁਪੀ ਹੋਈ ਹੈ। ਬਹੁਤ ਸਾਰੇ ਮਨੁੱਖ ਐਸੇ ਨੇ, ਬਿਲਕੁਲ ਮਨੁੱਖ ਨਹੀਂ ਨੇ, ਪਸ਼ੂ ਹੀ ਨੇ। ਪਸ਼ੂ ਸੰਭਾਵਨਾ ਕੀ ਪਸ਼ੂ ਦੀ ਛੁਪੀ ਹੋਈ ਹੈ? ਐਨੀ ਪਸ਼ੂ ਕਰਤੂਤ ਪਸ਼ੂ ਕੀ ਮਾਨਸ ਜਾ ਲੋਕ ਪਚਾਰਾ ਕਰੇ ਦਿਨ ਰਾਤ। ਇੱਕ ਹਾਥੀ ਦਾ ਜ਼ਿਕਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵੀ ਵਾਰ ਵਾਰ ਕਰਦੇ ਨੇ। ਜਬ ਹੀ ਸ਼ਰਨ ਗਹੀ ਕਿਰਪਾ ਨਿਧ, ਗਜ ਗਰਾ ਤੇ ਛੂਟਾ, ਮਹਿਮਾ ਨਾਮ ਕਹਾ ਲੋ ਬਰਨੋ, ਰਾਮ ਕਹਿਤ ਬੰਧਨ ਤੇ ਤੂਤ। ਤੋ ਖੈਰ ਮੈਂ ਅਰਜ਼ ਕਰਾਂ, ਮਹਾਤਮਾ ਬੁੱਧ ਇਸ ਹਾਥੀ ਨੂੰ ਉਂਝ ਹੀ ਚੰਗਾ ਲੱਗ ਰਿਹਾ। ਲੈਣਾ ਕੀ ਸੀ ਉਸ ਭਿਕਸ਼ੂ ਕੋਲ? ਕੀ ਲੈਣਾ ਸੀ ਜਿਹਦੇ ਕੋਲ ਕੁਛ ਵੀ ਨਹੀਂ ਸੀ? ਸਿਰਫ ਤਨ ਦੇ ਉੱਤੇ ਇੱਕ ਕੱਪੜਾ ਸੀ, ਉਹਦੇ ਕੋਲ ਤੇ ਕੁਛ ਵੀ ਨਹੀਂ ਸੀ। ਹਾਥੀ ਨੇ ਉਹਦੇ ਕੋਲ ਕੀ ਲੈਣਾ? ਪਰਮਾਤਮਾ ਬੁੱਧ ਦਾ ਹੋਣਾ ਚੰਗਾ ਲੱਗਦਾ ਹੈ, ਚੰਗਾ ਲੱਗਦਾ ਹੈ। ਪ੍ਰੇਮ ਇਹਨੇ ਹਾਥੀ ਨੂੰ ਮਨੁੱਖ ਬਣਾ ਦਿੱਤਾ ਹੈ, ਕਿਧਰੇ ਸੱਪ ਵੀ ਮਨੁੱਖ ਬਣ ਜਾਂਦਾ ਹੈ। ਦੇਖਿਆ ਸੱਪ ਨੇ
ਇਹ ਮੁਖੜਾ ਜੋ ਸਾਰੀ ਦੁਨੀਆਂ ਚ ਛਾਂ ਵੰਡਦਾ, ਸ਼ਾਂਤੀ ਵੰਡਦਾ, ਪ੍ਰੇਮ ਵੰਡਦਾ, ਸੁੱਖ ਵੰਡਦਾ, ਇਹਦੇ ਮੁਖੜੇ ਤੇ ਦੁੱਖ ਹੈ। ਇਸ ਪਨੀਰ ਛੱਪ ਨੇ ਛਾਂ ਕਰ ਦਿੱਤੀ ਗੁਰੂ ਨਾਨਕ ਦੇ। ਦੇਖ ਕੇ ਰਾਏ ਬੁਲਾਰ ਹੈਰਾਨ ਹੋਇਆ ਸੀ, ਕੀ ਲੈਣਾ ਗੁਰੂ ਨਾਨਕ ਕੋਲ ਇਸ ਸੱਪ ਨੇ, ਕੀ ਮੰਗ ਸੀ ਉਸਦੀ? ਨਹੀਂ, ਗੁਰੂ ਨਾਨਕ ਦਾ ਹੋਣਾ ਹੀ ਚੰਗਾ ਲੱਗਿਆ, ਸਤਿਗੁਰੂ ਦਾ ਹੋਣਾ ਹੀ ਚੰਗਾ ਲੱਗਦਾ ਪਿਆ, ਪ੍ਰਭਾਵਿਤ ਪਿਆ ਕਰਦਾ, ਤੇਰਾ ਹੋਣਾ ਹੀ ਕਾਫੀ ਹੈ, ਤੂੰ ਉਂਝ ਹੀ ਚੰਗਾ ਲੱਗਦਾ, ਪ੍ਰੇਮ, ਕੋਈ ਮੰਗ ਨਹੀਂ, ਕੋਈ ਲੋੜ ਨਹੀਂ। ਪ੍ਰੇਮ ਪਸ਼ੂ ਨੂੰ ਮਨੁੱਖ ਬਣਾ ਦਿੰਦਾ, ਲੋਭ ਮਨੁੱਖ ਨੂੰ ਵੀ ਪਸ਼ੂ ਬਣਾ ਦਿੰਦਾ। ਲੋਭੀ ਮਨੁੱਖ ਭਰਾ ਨੂੰ ਵੀ ਧੋਖਾ ਦੇਵੇਗਾ, ਮਾਂ ਬਾਪ ਨੂੰ ਵੀ ਧੋਖਾ ਦੇਵੇਗਾ, ਪਤਨੀ ਨੂੰ ਵੀ ਧੋਖਾ ਦੇਵੇਗਾ, ਬੱਚਿਆਂ ਨੂੰ ਵੀ ਧੋਖਾ ਦੇਵੇਗਾ, ਫਿਰ ਲੋਭੀ ਮਨੁੱਖ ਤੇ ਗੁਰੂ ਨੂੰ ਵੀ ਧੋਖਾ ਦੇਣ ਦੀ ਕੋਸ਼ਿਸ਼ ਕਰੇਗਾ। ਇਹ ਵੀ ਮੈਂ ਅਰਜ਼ ਕਰਾਂ, ਲੰਬਾ ਚੌੜਾ ਇਤਿਹਾਸ ਹੈ, ਇਸ ਵਕਤ ਇਤਿਹਾਸ ਦੇ ਪੰਨੇ ਮੈਂ ਤੁਹਾਡੇ ਸਾਹਮਣੇ ਨਾ ਖੋਲਦਾ। ਮਹਾਰਾਜ ਆਪ ਕਹਿੰਦੇ, ਲੋਭੀ ਕਾ ਵੇਸਾ ਨਾ ਕੀਜੇ ਜੇ ਕਾ ਪਾਰ ਵਸਾ। ਭੁੱਲ ਕੇ ਵੀ ਲੋਭੀ ਦਾ ਵਿਸ਼ਵਾਸ ਨਾ ਕਰਨਾ, ਇਹ ਧੋਖਾ ਦੇਗਾ, ਇਹ ਛਲ ਕਰੇਗਾ, ਇਹ ਕਪਟ ਕਰੇਗਾ। ਫਿਰ ਮਹਾਰਾਜ ਲੋਭੀ ਮਨੁੱਖ ਨੂੰ ਪਾਗਲ ਕੁੱਤੇ ਨਾਲ ਤਸ਼ਬੀਹ ਦਿੰਦੇ, ਜਿਉਂ ਕੂ ਕਰ ਹਰ ਕਾਇਆ ਧਾਵੇ ਦੈ ਦਿਸ ਜਾਏ, ਲੋਭੀ ਜੰਤ ਨ ਜਾਣੇ ਬਖ ਅਬਖ ਸਭ ਕਰ। ਕੂਕਰ ਹਰ ਕਾਇਆ ਹਲਕਾ ਕੁੱਤਾ, ਪਾਗਲ ਕੁੱਤਾ, ਕੁੱਤਾ ਜਦ ਹਲਕਾ ਹੋ ਜਾਂਦਾ ਨਾ, ਤੇ ਜਿਸਨੇ ਪਾਲਿਆ ਹੁੰਦਾ ਮਾਲਕ ਨੂੰ ਵੀ ਕੱਟਣ ਲੱਗ ਪੈਂਦਾ, ਹਲਕਾ ਹੋ ਗਿਆ। ਲੋਭ ਮਨੁੱਖ ਨੂੰ ਹਲਕਾ ਕਰ ਦਿੰਦਾ, ਬਯੋ ਲੋਭ ਸੰਗ ਔਰਾ, ਬੜੀ ਕੀਮਤੀ ਪੰਕਤੀ, ਲੋਭ ਨੇ ਹਲਕਾ ਕੁੱਤਾ ਬਣਾ ਦਿੱਤਾ, ਹਰ ਇੱਕ ਨੂੰ ਕੱਟੀ ਜਾਂਦਾ, ਭਰਾ ਨੂੰ, ਪਿਓ ਨੂੰ, ਪੜੋਸੀ ਨੂੰ, ਹਰ ਇੱਕ ਨਾਲ ਧੋਖਾ ਕਰੀ ਜਾਂਦਾ, ਹਰ ਇੱਕ ਨਾਲ ਛਲ ਕਪਟ ਕਰੀ ਜਾਂਦਾ। ਲੋਭ ਮਨੁੱਖ ਨੂੰ ਪਸ਼ੂ ਬਣਾ ਦਿੰਦਾ, ਪ੍ਰੇਮ ਪਸ਼ੂ ਨੂੰ ਮਨੁੱਖ ਬਣਾ ਦਿੰਦਾ। ਸਭ ਤੋਂ ਨੀਵਾਂ ਸੰਬੰਧ ਹੈ ਲੋਭ, ਆਪਣੇ ਲੋਭ ਕੋ ਕੀ ਨਾਵੇਂ। ਇਹ ਪ੍ਰਮਾਤਮਾ ਮਤਲਬ

ਸੰਬੰਧ ਜੁੜੇ ਰਹਿੰਦੇ ਨੇ। ਇੱਧਰ ਦੇਣਾ ਬੰਦ ਹੋਇਆ, ਇੱਧਰ ਸੰਬੰਧ ਟੁੱਟ ਗਏ। ਆਪਣੇ ਲੋਭ ਕੋ ਕੀ ਨਾਵੇ, ਮਿੱਤਰ ਬਣਾਇਆ ਆਪਣੇ ਲੋਭ ਦੀ ਖਾਤਰ, ਕੰਮ ਆ ਜਾਂਦਾ ਵਕਤ ਸਿਰ, ਕੰਮ ਆ ਜਾਂਦਾ ਲੋੜ ਪੈਣ ਤੇ, ਕੰਮ ਆ ਜਾਂਦਾ। ਕੁਝ ਕੰਮ ਇਸ ਤੋਂ ਸਵਰ ਸਕਦੇ ਨੇ, ਇਸ ਕਰਕੇ ਚੰਗਾ ਲੱਗਦਾ। ਉਂਝ ਇਸ ਨਾਲ ਕੋਈ ਮਤਲਬ ਨਹੀਂ, ਕੋਈ ਮਤਲਬ ਨਹੀਂ। ਪ੍ਰੇਮ ਦਾ ਸੰਬੰਧ ਤੇਰਾ ਹੋਣਾ ਹੀ ਕਾਫੀ ਹੈ, ਤੇਰੇ ਕੋਲ ਕੁਛ ਲੈਣਾ ਨਹੀਂ, ਤੇਰੇ ਤੋਂ ਸਦਕੇ ਜਾਣਾ, ਕੁਰਬਾਨ ਜਾਣਾ, ਨਿਛਾਵਰ ਜਾਣਾ। ਪ੍ਰੇਮ ਨਿਛਾਵਰ ਹੋਣਾ ਚਾਹੁੰਦਾ, ਸਦਕੇ ਹੋਣਾ ਚਾਹੁੰਦਾ, ਕੁਰਬਾਨ ਹੋਣਾ ਚਾਹੁੰਦਾ। ਲੋਕ ਦੂਜੇ ਦੀ ਕੁਰਬਾਨੀ ਲੈਂਦੇ, ਬਗੌਰ ਮੁਤਾਲਾ ਕਰਨਾ, ਲੋਕ ਤੇ ਦੂਜੇ ਨੂੰ ਕੁਰਬਾਨ ਕਰਨਾ ਚਾਹੁੰਦਾ। ਪ੍ਰੇਮ ਦੇ ਵਿੱਚ ਮਨੁੱਖ ਸਵੈਮ ਕੁਰਬਾਨ ਹੋਣਾ ਚਾਹੁੰਦਾ। ਭਾਈ ਸਾਹਿਬ ਭਾਈ ਨੰਦ ਲਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅੱਗੋਂ ਦਸਤ ਵਸਤਾ ਅਰਜ ਕਰਦੇ ਨੇ। ਗੁਫਤਮ ਕੇ ਜਾਣਦੇ ਹਮ, ਦਾਤਾ ਅੱਜ ਮੈਂ ਸੋਚਦਾ ਸੀ ਤੁਹਾਡੇ ਕਦਮਾਂ ਚ ਕੀ ਰੱਖਾਂ, ਕੀ ਰੱਖਾਂ। ਸਭ ਕੁਛ ਮਾਮੂਲੀ ਲੱਗਦਾ ਸੀ, ਸਭ ਕੁਛ ਤੁੱਛ ਲੱਗਦਾ, ਕੀ ਰੱਖਾਂ। ਫਿਰ ਮੈਂ ਇਹ ਗੁਰਦੇਵ ਸੋਚੇ ਹੈ, ਇਹ ਜਾਨ ਮੈਨੂੰ ਬੜੀ ਪਿਆਰੀ ਹੈ, ਆਪਣੀ ਸਭ ਤੋਂ ਜ਼ਿਆਦਾ ਜਾਨ ਹੀ ਪਿਆਰੀ ਹੁੰਦੀ ਹੈ। ਮਹਾਰਾਜ ਜੇ ਕਬੂਲ ਕਰੋ, ਇਹ ਜਾਨ ਤੁਹਾਡੇ ਕਦਮਾਂ ਚ ਰੱਖ ਦੇਣਾ। ਗੁਪਤਮ ਕੇ ਜਾਣਦੇ ਹਮ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਵਾਨ ਕਰਦੇ ਨੇ, ਨੰਦ ਲਾਲ ਤੂੰ ਵਪਾਰੀ ਦਾ ਲੜਕਾ, ਤੇਰਾ ਪਿਤਾ ਬਹੁਤ ਵੱਡਾ ਵਪਾਰੀ ਸੀ, ਫਿਰ ਦੀਵਾਨ ਬਣਿਆ। ਵਪਾਰ ਖੜਾ ਦੇਣ ਤੇ ਲੈਣ ਤੇ, ਲੈਣ ਤੇ ਦੇਣ, ਲੈਣਾ ਹੀ ਲੈਣਾ, ਲੈਣਾ ਹੀ ਲੈਣਾ, ਦੇਣਾ ਕੁਛ ਨਹੀਂ। ਲੋ ਲੈਣਾ ਹੀ ਲੈਣਾ, ਲੈਣਾ ਹੀ ਲੈਣਾ, ਦੇਣਾ ਕੁਛ ਵੀ ਨਹੀਂ। ਲੋ ਫਿਰ ਐਸਾ ਵੀ ਹੈ, ਦੇਣਾ ਲੈਣਾ, ਲੈਣਾ ਦੇਣਾ, ਵਪਾਰ ਵਪਾਰ, ਦੇਣਾ ਹੀ ਦੇਣਾ, ਬਦਲੇ ਚ ਕੁਛ ਵੀ ਨਹੀਂ ਲੈਣਾ। ਦਾਨ ਦਾਤਾ, ਦੇਣਾ ਹੀ ਦੇਣਾ, ਬਦਲੇ ਚ ਕੁਛ ਵੀ ਨਹੀਂ ਲੈਣਾ, ਇਹ ਮਨੁੱਖ ਨੂੰ ਦਾਤਾ ਬਣਾਉਂਦਾ। ਦੇਣਾ ਲੈਣਾ, ਲੈਣਾ ਦੇਣਾ, ਇਹ ਮਨੁੱਖ ਨੂੰ ਵਪਾਰੀ ਬਣਾਉਂਦਾ। ਲੈਣਾ ਹੀ ਲੈਣਾ, ਲੈਣਾ ਹੀ ਲੈਣਾ, ਦੇਣਾ ਕੱਖ ਵੀ ਨਹੀਂ, ਇਹ ਮਨੁੱਖ ਨੂੰ ਸੋਮ ਬਣਾਉਂਦਾ। ਮਨੁੱਖਾਂ ਨੂੰ ਇਹਨਾਂ ਤਿੰਨਾਂ ਸ਼੍ਰੇਣੀਆਂ ਚ ਗਿਣ ਸਕਦੇ ਹਾਂ, ਸੋਮ ਵਪਾਰੀ ਦਾਤੇ। ਸਭ ਤੋਂ ਜ਼ਿਆਦਾ ਭੀੜ ਮਿਲੇਗੀ ਸੋਮਾਂ, ਔਰ ਕਬੀਰ ਕਹਿੰਦੇ ਨੇ ਸੋਮ ਬੰਦਾ ਧਨ ਦਾ ਚੌਕੀਦਾਰ ਆਉਂਦਾ, ਮਾਲਕ ਨਹੀਂ ਆਉਂਦਾ। ਸੋਮੇ ਧਨ ਰਾਖਨ ਕੋ ਦਈਆ, ਮੁਕਤ ਗਏ ਧਨ ਮੇਰਾ। ਇਹ ਧਨ ਤੋਂ ਨਾ ਆਪ ਸੁੱਖ ਲਵੇਗਾ, ਨਾ ਬੱਚਿਆਂ ਨੂੰ ਸੁੱਖ ਲੈਣ ਲਵੇਗਾ, ਬਸ ਚੌਕੀਦਾਰੀ ਕਰੇਗਾ। ਇਹ ਚੌਕੀਦਾਰ, ਇਹ ਰਖਵਾਲਾ, ਇਹ ਮਾਲਕ ਨਹੀਂ। ਇਸ ਹਿਸਾਬ ਨਾਲ ਮਨੁੱਖਤਾ ਨੂੰ ਤਿੰਨ ਹਿੱਸਿਆਂ ਚ ਵੰਡਿਆ ਜਾ ਸਕਦਾ, ਸੋਮ ਵਪਾਰੀ ਦਾਤੇ। ਸਤਿਗੁਰ ਕਹਿੰਦੇ ਨੰਦ ਲਾਲ ਤੂੰ ਵਪਾਰੀ ਦਾ ਲੜਕਾ, ਬਹੁਤ ਵੱਡੇ ਵਪਾਰੀ। ਤੂੰ ਕਹਿੰਦਾ ਮੈਂ ਜਾਨ ਦਿਆਂ, ਅਰਪਣ ਕਰਾਂ, ਤੂੰ ਫਿਰ ਬਦਲੇ ਚ ਤੈਨੂੰ ਕੁਝ ਚਾਹੀਦਾ ਵੀ ਹੋਣਾ। ਜਾਨ ਦੇ ਬਦਲੇ ਤੇਰੀ ਕੋਈ ਮੰਗ ਵੀ ਹੋਏਗੀ। ਹੁਣ ਸਤਿਗੁਰ ਦੇ ਅੱਗੋਂ ਗਲਤ ਬਿਆਨੀ ਕਿਸ ਤਰ੍ਹਾਂ ਕਰੇ? ਕਹਿੰਦਾ ਹਾਂ ਮਹਾਰਾਜ, ਤੁਸੀਂ ਖੁਦ ਪੜਿਆ, ਤੁਸੀਂ ਬਹੁਤ ਗਹਿਰਾ ਵੇਖ ਲਿਆ, ਮੰਗਦੇ ਹੈ ਕੀ ਚਾਹੀਦਾ ਤੈਨੂੰ ਜਾਨ ਦੇ ਇਵਜ਼ਾਨੇ ਚ, ਜਾਨ ਦੇ ਬਦਲੇ ਚ ਤੈਨੂੰ ਕੀ ਚਾਹੀਦਾ। ਭਾਈ ਸਾਹਿਬ ਭਾਈ ਨੰਦ ਲਾਲ ਗੁਫਤਮ ਕੇ ਜਾਨ

جہنم، عوض یک نگاہ ہے تو تُو ایک میر دی نگاہ کر دے، بس بدلے چ میری جان دے، میں نچھاور کرن نو تیرا۔ کسے دے ہاتھ بھی اتنا نہیں بنڈ سکدے، کئیاں دیاں نظراں بہت کچھ بنڈ دیندیاں، بہت کچھ بنڈ دیندیاں۔ کسے دے ہاتھ بھی اتنا نہیں کھو سکدے، اور کھما کرنے کئیاں دیاں نظراں بہت کچھ کھو لیندیاں، بہت کچھ کھو لیندیاں، بڑی کروپی ڈھا لیندیاں، بڑی ہنسا کر دیں گے۔ آنکھیں زبان نہیں لیکن بے زبان ہیں، یہ بے زبان نہیں ہے، اور یہ بے ہاتھ بھی نہیں ہے، کچھ دے بھی سکتی ہیں کچھ کھو بھی سکتے ہیں۔ ایک ہی درشٹی بہت کچھ کھو لینی ہے، ایک ہی درشٹی بہت کچھ جھولی چ پا دینی ہے۔ نانک نظری نظر نہ عوضِ یک نگاہ ہے تو ہے، تو ایک میر دی نگاہ کر دے، بدلے چھ اے میرے گردیو میں اے جان ار برکن نو دیا۔ صدگر نے جو جواب دیتا ہے وہ بھی سنن یوگ ہے۔ گفتا میان ماو تو سودا نہ میں شود، نند لال پریم دے سودے بازی نہیں ہوں، یہ تو سودا کرتا ہے۔ جی جان دے بدلے بھی پرماتما مل سکتا ہے تو پھر پرماتما وڈا نہیں، تیری جان وڈی ہے۔ قیمت پائے نہ کہا جائے، کہنے والے تیرے رہ سو۔ میری جان دے بدلے مینو بھگوان مل سکتا ہے تو میری جان نالو بھگوان وڈا نہیں، یہ بھی میں اس کر۔ سدگرو کہندے نے پھر توں توڑ، اور بھائی صاحب بھائی نند لال سنگھ کے باریک بین نے اتنا کہہ کے سدگرو چل پائے۔ تو پیچھے جو بول بولے نے نند لال نے سدگرو نو سنا دیا ہے، اب پیش چشم آمب تے نا مہر بانگو یس جانانگو یس تازے رہے دیدہ جانگو یس۔ تو پچھے جو بول بولے نے نند لال نے ستگر نو سنا دیا ہے، اگ پیش چشم آمب تے نا مہر بانگو یس جانانگو یس تازے رہے دیدہ جانگو یس۔ اے میرے بادشاہ، آج تک میں مردے ہوئے منک دیکھے سن، منہ دے چوں پران نکل دے، منہ دے چوں سواس نکل دے، منہ دے چوں جان نکل دی ہے، پر میری ہی کہ اکھاں چوں ہی جان نکل دے۔ تسی میری نظراں تو اوجل کی ہو رہے ہو، میرے پران جا رہے ہیں، میری جان جا رہی۔ اج پیش چشم ہاں بوتے نا مہر بانگ یس جانان گویست تازے رہے دیدہ جان گویست۔ ستگر کہنے نے پھر پریم دی کنی ہے تو چک لئی ہے۔ ستگر کہہ اتنا کیا ہے، نند لال تین دن سمادھی چ رہے ہیں، ربی رس وچ بھیجے آ رہے، ڈبے آ رہے، پریم تیرا ہونا ہی کافی ہے، تو انج ہی چنگا لگنا ہے، لینا نہیں تیرے کو، تیتوں صدقے جانا ہے، قربان جانا ہے۔ پریم پشو نو بھی منک بنا دیندا ہے، منک دے اندر سچی منکتا نو جنم دیندا ہے۔ لوب منک نو بھی پشو بنا دیندا ہے۔ ہن میں عرض کراں، پریم وچ واشنا نہیں ہوندی، واشنا منگ دی ہے، منگ کر دی ہے۔ پریم وچ نچھاور ہونا ہوندا ہے، قربان ہونا ہوندا ہے۔ اس واسطے میں حیران ہویا سی بھائی گرداس نو پڑھ کے، انہاں نے اپنی واراں وچ کویت سوئیاں چ لیلا مجنو، ہیر رانجا، سونی مہیوال، سسی پنو، انہاں دا ذکر کیتا ہے۔
ਸ਼ਾਇਦ ਕਦੀ ਤੁਸੀਂ ਗੁਰੂ ਕੇ ਕੀਰਤਨੀਆਂ ਕੋਲੋਂ ਕੀਰਤਨ ਵੀ ਸੁਣਿਆ ਹੋਵੇ। ਇਹਨਾਂ ਵਾਰਾਂ ਲੈਲਾ ਮਜਨੂੰ ਆਸ਼ਕੀ ਚੌ ਚੱਕੀ ਜਾਤੀ ਮਹੀਂ ਵਾਲ ਨੂੰ ਸੋਹਣੀ ਨਹਿ ਕਰਦੀ ਰਾਤੀ ਸੱਸੀ ਪੁੰਨੂ ਦੋਸਤੀ ਉਹ ਜਾਤ ਪੁਜਾਤੀ। ਇੱਕ ਆਮ ਕਵੀ ਸ਼ਾਇਰ ਸੱਸੀ ਪੁੰਨੂ ਹੀਰ ਰਾਂਝਾ ਲੈਲਾ ਮਜਨੂੰ ਦੇ ਕਿੱਸੇ ਲਿਖੇ ਤਾਂ ਚਲੋ ਠੀਕ ਹੈ, ਪਰ ਇੱਕ ਮਹਾਨ ਬ੍ਰਹਮ ਗਿਆਨੀ ਮਹਾਨ ਦਾਰਸ਼ਨਿਕ ਜਿਹਦੀ ਬਾਣੀ ਨੂੰ ਕੁੰਜੀ ਕਹਿ ਦਿੱਤਾ ਗਿਆ, ਸ਼ਬਦਾਂ ਨੂੰ ਖੋਲਦੀ ਹੈ, ਅਰਥ ਬਿਆਨ ਕਰਦੀ ਹੈ, ਉਹ ਇਹਨਾਂ ਦੀ ਮਹਿਮਾ ਪਿਆ ਗਾਇਨ ਕਰਦਾ ਹੈ। ਇੱਕ ਜਗ੍ਹਾ ਨਹੀਂ ਕਈ ਜਗ੍ਹਾ ਲੈਲਾ ਦੀ ਦਰਗਾਹ ਦਾ ਕੁੱਤਾ ਮਜਨੂੰ ਦੇਖ ਲਵਾਣਾ। ਇਹ ਦੂਜੀ ਪੌੜੀ ਚ ਇਸ ਨੂੰ ਇੱਕ ਸੂਫੀ ਸੰਤ ਨੇ ਵੀ ਲਿਖਿਆ ਹੈ। ਪੈ ਸਗੇ ਬਹੁ ਸੀਦ ਹੈ ਮਜਨੋ ਹਲਕੇ ਗੋਇਦ ਏਚੇ ਸੋ। ਇੱਕ ਬੋਸੀ ਦਾ ਬਿਮਾਰ ਲਾਗਰ ਕਮਜ਼ੋਰ ਕੁੱਤਾ ਮਜਨੂੰ ਨੇ ਚੁੱਕਿਆ, ਉਸਨੂੰ ਉਹਦੇ ਪੈਰਾਂ ਤੇ ਮੱਥਾ ਟੇਕਦਾ, ਉਹਨੂੰ ਗਲ ਨਾਲ ਲਾਉਂਦਾ, ਉਹਨੂੰ ਚੁੰਮਦਾ। ਲੋਕੀ ਹੱਸਦੇ ਨੇ, ਭਾਈ ਗੁਰਦਾਸ ਵੀ ਜ਼ਿਕਰ ਕਰਦੇ ਨੇ, ਉਹ ਸੂਫੀ ਵੀ ਲਿਖਦਾ। ਪੈ ਸਗੇ ਬਹੁ ਸਹੀਦ ਹੈ ਮਜਨੂੰ ਹਲਕੇ ਗੋਇਦ ਇੰਚੇ ਸੋ। ਇਹ ਕੀ ਕਰ ਰਿਹਾ ਬਿਮਾਰ ਕੁੱਤਾ, ਲਾਗਰ ਕੁੱਤਾ, ਹੱਡੀਆਂ ਦਾ ਢਾਂਚਾ, ਤੂੰ ਇਹਦੇ ਪੈਰ ਹੀ ਪਹਿਨਾ, ਤੂੰ ਇਹਨੂੰ ਮੱਥਾ ਟੇਕਦਾ, ਤੂੰ ਇਹਨੂੰ ਪਿਆਰ ਕਰਦਾ। ਕੁਛ ਤੇ ਅਕਲ ਤੋਂ ਕੰਮ ਲੈ, ਲੋਕੀ ਸਮਝਾਉਂਦੇ ਨੇ ਇਹ ਤੂੰ ਕੀ ਕਰ ਰਿਹਾ। ਪੈ ਸਗੇ ਬਹੁ ਸਹੀਦ ਹੈ ਮਜਨੂੰ ਹਲਕੇ ਗੋਇਦ ਇੰਚੇ ਸੋਲ। ਫਿਰ ਮਜਨੂੰ ਜੋ ਬੋਲਿਆ ਇਹ ਸਗੇ ਦਰ ਕੂਏ ਲੈਲਾ ਗਾਹੇ ਗਾਹੇ ਰਫਤਾ ਬੋਲ। ਇਹਦੇ ਪੈਰਾਂ ਤੇ ਮੈਂ ਸਿਰੇ ਇਸ ਵਾਸਤੇ ਰੱਖਦਾ, ਇਹਦੇ ਪੈਰ ਲੈਲਾ ਦੇ ਘਰ ਤੱਕ ਪਹੁੰਚ ਜਾਂਦੇ ਨੇ, ਮੇਰੇ ਨਹੀਂ ਪਹੁੰਚਦੇ, ਇਹ ਪਹੁੰਚ ਜਾਂਦਾ। ਇਸ ਵਾਸਤੇ ਇਹਦੇ ਪੈਰ ਮੈਨੂੰ ਪਿਆਰੇ ਲੱਗਦੇ, ਜਿਹਦੇ ਚਰਨ ਪਰਮਾਤਮਾ ਤੱਕ ਪਹੁੰਚੇ ਹੋਣ ਯਕੀਨ ਜਾਣੋ ਫਿਰ ਸ਼ਰਧਾਲੂ ਲੋਕ ਉਹਦੇ ਚਰਨਾਂ ਦੀ ਕਾਕ ਨੂੰ ਮਸਤਕ ਤੇ ਲਾਉਂਦੇ। ਇਹ ਤੇ ਕਦਮ ਰੱਬ ਤੱਕ ਪਹੁੰਚੇ ਹੋਏ ਨੇ, ਇਹ ਤੇ ਪ੍ਰਭੂ ਤੱਕ ਪਹੁੰਚੇ ਹੋਏ ਨੇ। ਸਿੱਖ ਜਿਹੜਾ ਗੁਰੂ ਨਾਲ ਜੁੜ ਗਿਆ ਫਿਰ ਪਿਆਰਾ ਲੱਗਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਮਹਿਮਾ ਗਾਇਨ ਕਰਦੇ ਨੇ, ਗੁਰਸਿੱਖਾਂ ਕੀ ਹਰ ਦੂੜ ਦੇ ਹਮ ਪਾਪੀ ਦੀ ਗਤ ਬਾਣ। ਤੂੰ ਉਂਝ ਹੀ ਚੰਗਾ ਲੱਗਦਾ, ਤੇਰਾ ਹੋਣਾ ਹੀ ਕਾਫੀ ਹੈ, ਇਹਨੂੰ ਪ੍ਰੇਮ ਕਹਿੰਦੇ ਨੇ। ਇੱਕ ਮਹਾਨ ਸ਼ਾਇਰ ਜਿਸਨੇ ਲੈਲਾ ਮਜਨੂੰ ਦਾ ਕਿੱਸਾ ਪਰਸ਼ੀਅਨ ਵਿੱਚ ਲਿਖਿਆ ਸੀ, ਨੰਦ ਲਾਲ ਨੂੰ ਸੁਣਾਉਣ ਵਾਸਤੇ ਆ ਗਿਆ। ਧਿਆਨ ਨਾਲ ਸੁਣਨਾ, ਔਰ ਭਾਈ ਸਾਹਿਬ ਨੂੰ ਬੇਨਤੀ ਕਰਦਾ ਇੱਕ ਇੱਕ ਨਜ਼ਮ, ਇੱਕ ਨਜ਼ਮ ਲੈਲਾ ਦੇ ਸੰਬੰਧ ਵਿੱਚ, ਇੱਕ ਨਜ਼ਮ ਮੈਂ ਮਜਨੂੰ ਦੇ ਸੰਬੰਧ ਵਿੱਚ ਸੁਣਾ। ਆਮ ਲੋਕਾਂ ਨੇ ਜੋ ਮਜਨੂੰ ਨੂੰ ਸਮਝਿਆ ਤੇ ਸਮਝਾਇਆ ਗਲਤ ਸਮਝਾਇਆ, ਆਮ ਲੋਕਾਂ ਨੇ ਜੋ ਲੈਲਾ ਨੂੰ ਜਾਣਿਆ ਤੇ ਜਣਾਇਆ ਗਲਤ ਜਾਣਿਆ। ਇਹ ਵਾਸ਼ਨਾ ਰਹਿਤ ਮਨੁੱਖ ਨੇ, ਇਹ ਵੀ ਮੈਲ ਕਰ, ਇਹ ਤੇ ਪ੍ਰੇਮੀ ਨੇ, ਪ੍ਰੇਮ ਹੈ ਇਹ ਤੇ ਕਦੀ ਕਦਾਈ ਕੋਈ ਕਰੋੜਾਂ ਚ ਘਰ ਦੇ ਅੰਦਰ ਪੈਦਾ ਹੁੰਦਾ। ਇਹ ਪ੍ਰੇਮ ਹੋ ਸਕਦਾ ਪੁੱਤਰ ਨਾਲ ਹੋ ਜਾਏ, ਭਰਾ ਨਾਲ ਹੋ ਜਾਏ। ਲਕਸ਼ਮਣ ਦਾ ਆਪਣੇ ਭਰਾ ਨਾਲ ਸੀ ਰਾਮ ਨਾਲ, ਪਤਨੀ ਨਾਲ ਹੋ ਸਕਦਾ, ਪਤੀ ਨਾਲ ਹੋ ਸਕਦਾ, ਮਾਂ ਬਾਪ ਨਾਲ ਹੋ ਸਕਦਾ। ਸਰਵਣ ਕੁਮਾਰ ਦਾ ਮਾਂ ਬਾਪ ਨਾਲ ਸੀ, ਮਾਂ ਬਾਪ ਤੋਂ ਆਪਣੀ ਸਾਰੀ ਜ਼ਿੰਦਗੀ ਨਿਛਾਵਰ ਕੀਤੀ ਉਸਨੇ। ਜਿਸ ਨਾਲ ਪ੍ਰੇਮ ਹੋਵੇ ਉਸ ਤੋਂ ਮਨੁੱਖ ਸਦਕੇ ਆਉਂਦਾ, ਕੁਰਬਾਨ ਹੁੰਦਾ। ਉਹ ਸ਼ਾਇਰ ਆਇਆ ਹੈ ਭਾਈ ਸਾਹਿਬ ਦੇ ਕੋਲ ਸੁਣਾਉਣ ਵਾਸਤੇ ਲੈਲਾ ਮਜਨੂੰ ਦੇ ਸੰਬੰਧ ਵਿੱਚ ਇੱਕ ਇੱਕ ਨਜ਼ਮ। ਨੰਦ ਲਾਲ ਨੂੰ ਕਿਉਂ ਸੁਣਾਉਣਾ ਚਾਹੁੰਦਾ? ਕਿਉਂਕਿ ਨੰਦ ਲਾਲ ਆਪ ਬੁਲੰਦ ਪਾਇਆ ਸ਼ਾਇਰ ਨੇ, ਕਵੀ ਨੇ। ਇੱਕ ਸੰਗੀਤਕਾਰ ਨੂੰ ਸੱਚੀ ਰੂਹਾਨੀ ਖੁਸ਼ੀ
उस दिन मिलती है जिस दिन उदी संगीत दी धुन नूं कोई संगीतकार दाद देन लग पवे ते सिर हिला के सुनन लग पवे, मस्त हो जाए। संगीतकार नूं रूहानी खुशी मिलती है। आम बंदियां नूं रस आ रहा है, सिरे हिला रहे हैं, तो ठीक है, स्वाद ते है संगीत दा रस। पर जब कोई चोटी दा संगीतकार किसी भी संगीत दी धुन नूं दाद देंदा है, गायक नूं सच्ची रूहानी खुशी मिल जाती। कोई महान कवि किसी कवि दी रचना नूं जब दाद देंदा है तो कवि नूं रूहानी खुशी मिलती है। आम बंदे सिर हिला के सुन रहे हैं, ठीक रस ते आएगा कविता च, पर जब कोई कवि भी रस लैण लग पवे कविता नूं सुन के ते दाद भी देवे, फिर कवि नूं रूहानी खुशी मिलती, क्योंकि एक जानकार मनुख ने दाद दित्ती है। जो संगीत नूं समझदा है वह दाद दे रहा है, जो इल्मे शायरी दा माहिरीन है वह दाद दे रहा है। ये शायर इस वास्ते नंद लाल को लाया है क्योंकि नंद लाल शायर ने, कवि है। भाई साहब नू कहिंदे ने एक एक नज़म तुहानू सरवण कराणी। पहले मजनू दे संबंध च, फिर एक नज़म लैला दे संबंध। पूरी वड्डी किताब लिखी सी, पर सियाणे मनुख जिवें चावल दे दाणे नू देख के सारी देखची दा अंदाजा ला लैंदे ने, उह वी सुणाउण वाला वी सियाणा सी। एक एक नज़म सुणाउण दा उसने कहा, भाई साहब सुणन नू राजी हो। पहली नज़म विच उन्हें दस्या मजनू कित्थों आया ते किस तरह प्रेम विच पै गया। इस नज़म नूं उसने तरन्नुम विच सुनाया, गा के लयबद्ध हो के भाई साहब जुड़ गए। फिर वह शायर कहिंदा, हुण मैं तुहानूं लैला दे संबंध च एक नज़म सुनाण लगा। हुण भाई साहब हथ नाल रोकदे ने, गला भरे होया, जबान नाल उसनू नहीं रोक सकदे, हथ नाल रोकदे ने। बाद जो कुछ भाई साहब ने लिखे है वो तुसी सुन लो। भाई साहब कहिंदे ने, मगो अजहाले लैली बाद ले शौरी दा ऐ गोया, नंद लाल दे पागल दिल नूं लैला दा किस्सा ना सुना, लैला दी नज़म ना सुना। मगो अज हाले लैली बाद ले शौरी दा ऐ गोया, कि शराए किस्सा है मजनू मरा दीवाना में साज। मैं ते मजनू दा किस्सा सुन के अपने होश गवा बैठा, पर जे हुण तू लैला दा किस्सा सुनाया मैं अपने प्राण गवा बैठा। ना सुना, मैं नहीं सुन सकता, मेरे कोल ताब नहीं है, मेरे कोल समर्था नहीं है, मैं नहीं सुन सकता, मैं ते अपने होश गवा बैठा। ऐसा प्यार किस्सा ते उसने नज़म ते मजनू दे संबंध सुनाई, सुरत जुड़ गई परमात्मा नाल। भाई साहब भाई नंद लाल प्रेम की गल चाहे किसी के संबंध च भी कोई सुनावे, पर सुनन वाले का उस दे नाल जुड़ना हो जाता जिस नाल उसका प्रेम हो। भावें उसने ते मजनू की गल सुनाई, भाई साहब जुड़ गए प्रभु नाल। और कहिंदे ने, मगो अज हाले लैली ना सुना। कितना कोमल हिरदा होवेगा, कितना प्रेम नाल भेजिया होया हिरदा होवेगा, गल मजनू दी सुनी है, जुण गए परमात्मा नाल। परमात्मा दी बाणी सुन के भी मनुख परमात्मा नाल ना जुड़े तो हिरदे कोरे नहीं ते होर की ने, कुछ भी नहीं, कुछ भी नहीं। गुरु दी गल सुन के भी बंदा गुरु नाल ना जुड़े, गुरु दी बाणी सुन के भी मनुख प्रभु नाल ना जुड़े, अजे हिरदे कोरे ने। मैनू कहण देना
अपने लोभ को कीनो वेत, ए गुरु कोई साड़ियां कामनावां ने तू पूरियां कर सकना है, इस करके तेरे को रामदे और तेरे नाल की मतलब और तेरे नाल की मतलब अपने लोभ को कीनो प्रेम तेरा होना ही काफी है, टूंजी बड़ा प्यारा लगता है, तेरा होना ही मिठास देंदा है, तेरा होना ही रस देंदा है, तेरा होना ही जीवन विच आनंद बर्पा कर देंदा है, तेरा होना ही काफी, तैथो सदके जाने तैथो कुर्बान जाने हैं। ये प्रेम है, ये प्रेम पशु नू भी मनुख बना देंदा है, मनुख ते मनुख बने। ये दूजा संबंध है, पहला संबंध लोभ दा। हुणे मैं अर्ज कीती सी रिश्ते दिया संबंधा दिया तीन प्रणालियां बनिया ने, दादके नानके सौरे। पर दार्शनिक धार्मिक विद्वान संबंधा दिया चार प्रणालियां मनते ने, पहली लोभ, दूजी प्रेम, तीजी प्रणाली मनते ने श्रद्धा। प्रेम विच बराबरी हो जाती है, यह भी मैं अर्ज करा, अगर पुत्र का पिता नाल प्रेम है तो पिता का पुत्र नाल प्रेम है, पावे हैं उम्र का कितना ही अंतरा क्यों ना हो बराबरी हो जाए, प्रेम दोहां नूं बराबर कर देंगे। गुरु का सिख नाल प्रेम है, सिख का गुरु नाल प्रेम है, बराबरी हो जाए। और धन गुरु गोबिंद सिंह जी महाराज ने कदम कदम ते बराबरी दित्ती है, गुरु नानक ने दित्ती है। एक निक्का जिहा नुक्ता थोड़े सामने रखा, रोज भाई लेना गुरु नानक दी परिक्रमा करते हैं, गुरु नानक दे कदमां ते अपना मस्तक रखते हैं रोज, ये रोज दी क्रिया सी सवेरे शाम परिक्रमा करनी ते अपना मस्तक गुरु नानक दे कदमां ते रख देना। पर अज गल कुछ होर हो गई, सत्ता बरवंड लिखते ने, लैणे दी फेराई नानका दोही कटी है। अज गुरु नानक लैणे दी परिक्रमा पे करते हैं और अपना मस्तक लैणे दे कदमां ते रख, कल तक लैणा गुरु नानक दे कदमां ते मस्तक रखदा सी, अज गुरु नानक ने अपना मस्तक लैणे दे कदमां ते रख, कल तक लैणा परिक्रमा करदा सी, अज गुरु नानक पे परिक्रमा करदे ने, बराबरी हो। प्रेम बराबरी दे देंदा है, और गुरु दे जो बराबर हो गया गुरु हो गया। प्रेम दे यकीन जानो मनुख परमात्मा हो जाता है, परमात्मा भी वड्डा छोटा नहीं रह जाता, भगत छोटा नहीं रह जाता, प्रेमी छोटा नहीं रह जाता, परमात्मा वर्गा ही हो जाता है। प्रेम बराबर बराबर कर देता है। पहला संबंध लोभ का, दूजा संबंध प्रेम का, बराबरी का। लोभ के संबंध च लैण वाला चूंकि उसका हथ नीवा होंदा छोटा बनया रहा, वो छोटा बना बनना उसनू अकरदा भी है, इस वास्ते उसका सिर्फ लैण का ही संबंध होंदा और कोई मतलब नहीं रखता। प्रेम विच बराबरी हो जाती है, छोटा वड्डा नहीं रह जाता। फिर एक तीजा संबंध है, उन्हें कहते हैं श्रद्धा का संबंध। हे गुरु तू कितनी भी बराबरी देवे फिर भी तू महान उच्चा, पावे तो बराबरी देवे, जैसे कलगीधर पातशाह कहते हैं खालसा मेरो रूप है खास, खालसे मैं हूं करो निवास। किधरे किधरे ते बराबरी नहीं उच्चा भी कर देता है, इन्हें ही की कृपा के सजे हम हैं, नहीं तो मोह से गरीब करोड़ परे। इतना दर्जा दे देता है श्रद्धा, इतने मनुख बिस्माद हो जाता है, नहीं गुरु
तू कितनी बराबरी देवे महान, तू कितना भी आखें तेरे मेरे च कोई अंतरा नहीं है अंतरा। तू ते सूरज है मैं एक जर्रा, तू ते सागर है मैं तिक निक्की जई बूंद, मैं तेरी बराबर दा किथे। बिस्माग नाल भर जांदा श्रद्धा मनुख नूं देवता बना जांदी है, प्रेम मनुख नूं मनुख बनांदा, लोभ ते मनुख नूं पशु बना दें। या इंज कह लईए असी संबंध बनांदे हां पशु करके मनुख करके देवता करके। श्रद्धा मनुख नूं मनुख नहीं रहण दें, देवता बना दें, बड़ा चानना प्रदान कर दें दिए, बड़ी रोशनी दे दें, बड़ा प्रकाश हृदय च हो जांदा है श्रद्धा करके भावना करके। हुण मैं अर्ज करा एक चौथा संबंध है, पहला संबंध लोभ दा जो मनुख नूं भी पशु बना देंदा है, पशु ते पशु है। दूजा संबंध प्रेम दा ये मानव दे अंदर मानवता नूं जन्म देंदा है। तीसरा संबंध है श्रद्धा दा ये मनुख नूं देवता बना देंदा है। चौथा संबंध है भगती दा ये मनुख नूं परमात्मा बना देंदा है, ईश्वर बना देंदा है। भगती भगत कहिंदा है हे प्रभु ठीक है मैं बूंद हां तू सागर है, मैं जर्रा हां तू सूरज है, ठीक है लेकिन फिर भी मैं तेरी ही बूंद हां किसे होर दी नहीं, मैं तेरी ही किरण हां ऐ सूरज किसे होर दी नहीं। इस वास्ते ऐलानिया कह देंदा है तो ही मोही मोही तो ही अंतर कह तेरे ते मेरे च की अंतर है बराबरी। प्रेम दे जद बराबरी आउंदी है मानव मानव बनदा, भक्ति दे जद बराबरी आउंदी है मनुख परमात्मा हो जांदा। हर का भगत सो हर ही जया, प्रत्यक्ष रूप दे साकार रूप दे किधरे परमात्मा दे दर्शन करने तो भगत दे दर्शन भगवान दे दर्शन। संत राम में भेद कछ नाहीं एक जन कई मैं लाख करोड़ी। गुरु अर्जन देव जी महाराज कहंदे ने संत ते राम दे कोई भेद नहीं, ये दोवें इक्को ही है। तो ही मोही मोही तो ही अंतर कैसा, भगत रविदास कनक कटक जल तरंग जैसा, तू एक सोने की शिला है मैं उसो बनया होया गहना, तू सागर है मैं उसकी एक तरंग हां लहर, ठीक है मैं लहर हां पर मैं तेरी ही लहर, ठीक है मैं किरण हां पर मैं ऐ सूरज तेरी ही किरण हां, तेरे ते मेरे च की अंतर। इत्थे भगत अपने विच भगवान दे दर्शन करता है। भगत कबीर कहने ने बिगड़ियो कबीरा राम दोहाई, साच भयो अन कते न जाई, मनुख दा भविष्य है परमात्मा होना ईश्वर होना, इस तो बिना इसकी तृप्ति नहीं होगी। भटकदा भी रहेगा, जमदा ते मरदा भी रहेगा, दुखी भी रहेगा, संताप ग्रस्त भी रहेगा, वक्ती तौर पर आनंद रस भी बनता रहेगा लेकिन कुरलांदा भी रहेगा। क्योंकि जितने चिर तक मंजिल की प्राप्ति नहीं आती, मंजिल की है मनुख का परमात्मा होना, मनुख हुक्मरान हो गया धनवान हो गया चोटी का साइंटिस्ट हो गया बड़े तो बड़ा पंडित हो गया विद्वान हो गया, ये जीवन का लक्ष्य नहीं है। जीवन का लक्ष्य है मनुख का भगवान होना। शमस तबरेज खुदा जी अगों प्रार्थना करते हैं मन तो शोधी तो मन शोधम, मन जान शोधी तो तन शोधम,
ਈ ਕਸ ਨਾ ਗੋਇਦ ਬਾਦ ਰੇ ਮਨ ਦੇ ਗਰਮ ਤੋ ਦੇ ਗਰੇ। ਬੜਾ ਇੱਕ ਮਹਾਨ ਫਕੀਰ ਹੋਇਆ ਇਰਾਨ ਵਿੱਚ, ਕਹਿੰਦਾ ਖੁਦਾ ਤੂੰ ਮੈਂ ਹੋ ਜਾਵੇ, ਮੈਂ ਤੂੰ ਹੋ ਜਾਵਾਂ, ਮੈਂ ਤਨ ਹੋ ਜਾਵਾਂ, ਤੂੰ ਜਾਨ ਹੋ ਜਾਵੇ, ਫਿਰ ਕੋਈ ਇਹ ਨਾ ਆਖੇ ਖੁਦਾ ਕੋਈ ਹੋਰ ਹੈ ਤੇ ਸ਼ਬਦ ਤਬਰੇਜ਼ ਕੋਈ ਹੋਰ। ਈ ਕਸ ਨਾ ਗੋਇਦ ਬਾਦ ਰੇ ਮਨ ਦੀ ਗਰਮ ਤੋ ਦੀ ਗਰੀ, ਤੂੰ ਕੁਝ ਹੋਰ ਹੈ ਮੈਂ ਕੋਈ ਹੋਰ ਹਾਂ, ਐਸਾ ਕੋਈ ਨਾ ਆਖੇ, ਇਸ ਤਰ੍ਹਾਂ ਆਪਾਂ ਹੋ ਜਾਈਏ। ਉਹ ਤੇ ਮੰਗ ਪਿਆ ਕਰਦਾ ਹੈ ਮੈਂ ਤਨ ਹੋ ਜਾਵਾਂ ਤੂੰ ਜਾਨ ਹੋ ਜਾਵੇ, ਮੈਂ ਤੂੰ ਹੋ ਜਾਵਾਂ ਤੂੰ ਮੈਂ ਹੋ ਜਾਵੇ, ਫਿਰ ਕੋਈ ਇਹ ਨਾ ਆਖੇ ਕਿ ਅਸੀਂ ਅਲੱਗ ਅਲੱਗ ਹਾਂ ਦੀਗਰ। ਰਵਿਦਾਸ ਕਹਿੰਦੇ ਨੇ ਆਪਾਂ ਤੇ ਇੱਕ ਹੋ ਗਏ, ਤੋ ਹੀ ਮੋਹੀ ਮੋਹੀ ਤੋ ਹੀ ਅੰਤਰ ਕੈਸਾ। ਸੱਚੀ ਤ੍ਰਿਪਤੀ ਉਸ ਦਿਨ ਮਿਲਦੀ ਹੈ ਮਨੁੱਖ ਨੂੰ ਜਦ ਮਨੁੱਖ ਪਰਮਾਤਮਾ ਹੋ ਜਾਂਦਾ। ਜੈਸੇ ਪਰਮਾਤਮਾ ਦੇ ਜਨਮਾਂ ਤੇ ਮਰਨਾ ਨਹੀਂ ਹੈ, ਐਸੇ ਮਨੁੱਖ ਦੇ ਅੰਦਰ ਜੀਵਨ ਦੀ ਲਾਲਸਾ ਖਤਮ ਹੋ ਜਾਂਦੀ ਹੈ, ਮਰਨ ਦਾ ਭੈ ਵੀ ਖਤਮ ਹੋ ਜਾਂਦਾ। ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਤੂੰ ਸਰਬ ਜੀਆਂ ਪ੍ਰਿਤ ਪਾ ਲਈ ਲੇਖੇ ਸਾਸ ਗਰਾਸ। ਜੀਵਨ ਦੀ ਆਸ ਉਤਨੇ ਚਿਰ ਤੱਕ ਬਣੀ ਰਹਿੰਦੀ ਹੈ ਜਿਤਨੇ ਚਿਰ ਤੱਕ ਇਸ ਜੀਵਨ ਤੋਂ ਕੋਈ ਉੱਚਾ ਜੀਵਨ ਨਾ ਮਿਲੇ। ਮਰਨ ਦਾ ਭੈ ਵੀ ਉਤਨੇ ਚਿਰ ਤੱਕ ਬਣਿਆ ਰਹਿੰਦਾ ਹੈ ਜਿਤਨੇ ਚਿਰ ਤੱਕ ਇਸ ਜ਼ਿੰਦਗੀ ਤੋਂ ਕੋਈ ਉੱਚੀ ਜ਼ਿੰਦਗੀ ਨਹੀਂ ਮਿਲਦੀ। ਮੌਤ ਦਾ ਭੈ ਹੈ, ਇਸ ਗੱਲ ਦਾ ਸਬੂਤ ਹੈ, ਅਜੇ ਇਸ ਨੂੰ ਉਹ ਜੀਵਨ ਪ੍ਰਾਪਤ ਨਹੀਂ ਹੋਇਆ। ਜੀਵਨ ਦੀ ਲਾਲਸਾ, ਇਸ ਗੱਲ ਦਾ ਸਬੂਤ ਹੈ, ਅਜੇ ਉਹ ਉਸ ਨੂੰ ਜੀਵਨ ਮਿਲਿਆ ਹੀ ਨਹੀਂ ਜਿਹਨੂੰ ਪਰਮ ਜੀਵਨ ਕਹਿੰਦੇ। ਜ਼ਿੰਦਗੀ ਲੋਭ ਦੇ ਚ ਬਤੀਤ ਹੋ ਰਹੀ ਹੈ, ਪੈ ਦੇ ਚ ਬਤੀਤ ਹੋਈ ਹੈ। ਔਰ ਮੈਂ ਅਰਜ਼ ਕਰਾਂ, ਮਨੁੱਖ ਕਿਧਰੇ ਝੁਕਦਾ ਵੀ ਹੈ ਜਾਂ ਤੇ ਲੋਭ ਕਰਕੇ ਝੁਕਦਾ ਜਾਂ ਪੈ ਕਰਕੇ ਝੁਕਦਾ ਹੈ। ਲੋਭ ਕਰਕੇ ਝੁਕਦਾ ਇਸ ਤੋਂ ਕੁਛ ਮਿਲ ਸਕਦਾ, ਬਹਿ ਕਰਕੇ ਝੁਕਦਾ ਇਸ ਵਾਸਤੇ ਝੁਕਦਾ ਕੁਝ ਖੋ ਸਕਦਾ, ਖੋਵੇ ਨਾ ਤੇ ਝੁਕ ਜਾਈਏ। ਸਜਦਾ ਪਿਆ ਕਰਦਾ ਖੋਵੇ ਨਾ, ਜਾਂ ਤੇ ਡਰਦਾ ਮਾਰਾ ਝੁਕਦਾ, ਜਾਂ ਲੋਭ ਦਾ ਮਾਰਾ ਜੋ ਹੈ ਝੁਕਦਾ। ਝੁਕਣ ਦੇ ਇਹ ਦੋ ਹੀ ਕਾਰਨ ਹੁੰਦੇ ਨੇ। ਇਸ ਜੀਵਨ ਤੋਂ ਜਦ ਉੱਚਾ ਜੀਵਨ ਮਿਲ ਜਾਂਦਾ, ਜੀਵਨ ਦੀ ਲਾਲਸਾ ਨਹੀਂ ਰਹਿ ਜਾਂਦੀ, ਮਰਨ ਦਾ ਭੈ ਨਹੀਂ ਰਹਿ। ਲੋਭ ਤੇ ਭੈ ਦੋਵੇਂ ਸਮਾਪਤ ਹੁੰਦਿਆਂ ਹੀ ਮਨੁੱਖ ਪਰਮਾਤਮਾ ਦਾ ਰੂਪ ਹੋ ਜਾਂਦਾ, ਈਸ਼ਵਰ ਦਾ ਰੂਪ ਹੋ ਜਾਂਦਾ। ਇਹ ਚਾਰ ਤਰ੍ਹਾਂ ਦੇ ਸੰਬੰਧ ਨੇ, ਕਿਸ ਤਰ੍ਹਾਂ ਦੇ ਸੰਬੰਧ ਵਿੱਚ ਅਸੀਂ ਜੀ ਰਹੇ ਹਾਂ। ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਤੂੰ ਖੁਦ ਬ ਮੁਨਸਬ ਸ਼ੁੱਧ, ਆਪਣਾ ਮੁਨਸਬ ਆਪ ਬਣ, ਆਪਣਾ ਫੈਸਲਾ ਆਪ ਕਰ। ਤੂੰ ਪਸ਼ੂਆਂ ਵਾਲੇ ਸੰਬੰਧ ਜੋੜੇ ਨੇ, ਮਨੁੱਖਾਂ ਵਾਲੇ ਜੋੜੇ ਨੇ, ਦੇਵਤਿਆਂ ਵਾਲੇ ਜੋੜੇ ਨੇ ਕਿ ਰੱਬ ਵਾਲੇ ਜੋੜੇ? ਤੂੰ ਕਿਸ ਤਲ ਤੇ ਜੀ ਰਿਹਾ? ਪਸ਼ੂ ਦੇ ਤਲ ਤੇ ਜੀ ਰਿਹਾ, ਮਾਨਵ ਦੇ ਤਲ ਤੇ ਜੀ ਰਿਹਾ, ਦੇਵਤੇ ਦੇ ਤਲ ਤੇ, ਫਰਿਸ਼ਤੇ ਦੇ ਤਲ ਤੇ ਜੀ ਰਿਹਾ ਕਿ ਪ੍ਰਭੂ ਦੇ ਤਲ ਤੇ ਜੀ ਰਿਹਾ? ਇਹ ਫੈਸਲਾ ਦੂਸਰਾ ਨਹੀਂ ਕਰ ਸਕਦਾ, ਕਿਉਂਕਿ ਦੂਸਰਾ ਸਾਡੇ ਮਨ ਦੇ ਝਾਤ ਨਹੀਂ ਮਾਰ ਸਕਦਾ। ਤੂੰ ਖੁਦ ਬਾ ਮੁਨਸਬ ਸ਼ੁਦ, ਆਪਣਾ ਮੁਨਸਬ ਆਪ ਬਣ। ਜਿਤਨੇ ਚਿਰ ਤੱਕ ਮਨੁੱਖ ਕੋ ਰੱਬ ਵਾਲਾ ਜੀਵਨ ਪ੍ਰਾਪਤ ਨਹੀਂ ਹੋਇਆ, ਇਹ ਜੰਮਦਾ ਵੀ ਰਹੇਗਾ, ਮਰਦਾ ਵੀ ਰਹੇਗਾ, ਦੁਖੀ ਵੀ ਰਹੇਗਾ, ਸੰਤਾਪ ਗ੍ਰਸਤ ਵੀ ਰਹੇਗਾ। ਮੋਹ ਦਾ ਸਾਗਰ ਹੋ ਜਾਣਾ, ਤੋ ਹੀ ਮੋਹੀ ਮੋਹੀ ਤੋ ਹੀ ਅੰਤਰ ਕੈਸਾ। ਇਹ ਬੂੰਦ ਦਾ ਭਵਿਸ਼ ਹੈ ਸਾਗਰ ਹੋ ਜਾਣਾ, ਇਹ ਕਿਰਨ ਦਾ ਭਵਿਸ਼ ਹੈ ਸੂਰਜ ਹੋ ਜਾਣਾ, ਇਹ ਮਨੁੱਖ ਦਾ ਭਵਿਸ਼ ਹੈ ਪਰਮਾਤਮਾ ਹੋ ਜਾਣਾ। ਮਨ ਤੋ ਸੋਦੇ ਤੋ ਮਨ ਸੁਧ, ਮਨ ਜਾਂ ਸੋਦੇ ਤੋ ਤਨ ਸੁਧਮ। ਈ ਕਸ ਨਾ ਗੋਇਦ ਬਾਦ ਰੇ ਮਨ ਦੇ ਗਰਮ ਤੋ ਦੇ ਗਰੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮਹਿਰਾਮਤ ਕਰਨ, ਬਖਸ਼ਿਸ਼ ਕਰਨ, ਇਸ ਤਰ੍ਹਾਂ ਦੀ ਪਿਆਸ, ਇਸ ਤਰ੍ਹਾਂ ਦੀ ਤੜਪ ਅੰਦਰ ਪੈਦਾ ਹੋਵੇ ਕਿ ਪਰਮਾਤਮਾ ਹੋਣਾ। ਕਬੀਰ ਤੇ ਕਹਿੰਦੇ ਮੈਂ ਹੋ ਗਿਆ, ਬਿਗੜਿਓ ਕਬੀਰਾ ਰਾਮ ਦੁਆਈ, ਸੱਚ ਭਇਓ ਅਨ ਕਤੇ ਨਾ ਜਾਏ। ਮੈਂ ਤੇ ਸੱਚ ਹੋ ਗਿਆ, ਹੁਣ ਸੱਚ ਤੇ ਪਰਮਾਤਮਾ। ਕਬੀਰ ਕਹਿੰਦੇ ਆਪਾਂ ਸੱਚ ਹੋ ਗਏ, ਹੁਣ ਮਿੱਥਿਆ ਨਹੀਂ ਰਹਿ, ਹੁਣ ਮਿੱਟ ਨਹੀਂ ਸਕਦੇ, ਆਪਾਂ ਸੱਚ ਹੋ ਗਏ, ਸੱਚ ਦਾ ਰੂਪ ਹੋ ਗਏ। ਇਸ ਵਾਸਤੇ ਕਬੀਰ ਤੇ ਐਲਾਨੀਆਂ ਕਹਿੰਦੇ ਨੇ ਹਰ ਜਨ ਐਸਾ ਚਾਹੀਏ ਜੈਸਾ
ਥਾਰੇ ਹੀ ਹੋਏ ਸਤਿਗੁਰ ਰਹਿਮਤ ਕਰਨ। ਇਹ ਸਵਾਦ ਇਸੇ ਜੀਵਨ ਦੇ ਸਾਨੂੰ ਪ੍ਰਾਪਤ ਹੋਵੇ।

0: ਸਰੀਰ ਦੇ ਮਰਨ ਨੂੰ ਮੌਤ ਨਹੀਂ ਗਿਣਦਾ, ਸਰੀਰ ਦੇ ਮਰਨ ਨੂੰ ਮੌਤ, ਜ਼ਮੀਰ ਦੇ ਮਰਨ ਨੂੰ ਮੌਤ ਗਿਣਦਾ, ਜ਼ਮੀਰ ਦੇ ਮਰਨ ਨੂੰ ਮੌਤ ਗਿਣਦਾ।
1: ਬੇਡਰ ਤੋਰਾ ਨੀਲਾ ਚੋਲਾ ਸ਼ੇਫ

0: ਰੇਡੀਓ ਸਟੇਸ਼ਨ 1550 AM ਗੁਰਬਾਣੀ ਸੈਗਮੈਂਟ ਤੁਹਾਡੇ ਤੱਕ। ਸਵਰਗਵਾਸੀ ਸਰਦਾਰ ਅਜੀਤ ਸਿੰਘ ਦੀ ਬਾਅਦ ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 28 ਅਗਸਤ ਤੋਂ 2 ਸਪਟੈਂਬਰ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 17.98 ਦਾ, ਪੀਲੇ ਗੰਡੇ 50 ਪਾਉਂਡ ਦਾ ਬੈਗ 17.98 ਦਾ, ਅਤੇ BC ਦੇਸੀ ਬੈਂਗਣ 99 ਸੈਂਸ ਨੂੰ ਪਾਉਂਡ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
0: ਪੰਜਾਬ ਫੋਰੈਕਸ ਗਗਨ ਸਿੰਘ, ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 604-349-1313 ਯੂਨਿਟ 103-8140-120 ਸਟਰੀਟ ਸਰੀ, 604-349-1313, 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਅਵਾ ਤੇ ਵਾਅਦਾ ਪੱਕਾ।
5: Need help navigating our ever-changing real estate market? Grudale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudale Baud, your realtor for life. Call Dale at 604-303-7653 or go online at grudalebaudgroup.com.

0: You're listening to KRPI 1550 Radio, Ferndale, Washington.
1: ਸੁਣ ਦੇ ਜੀ
2: ਹਾਂਜੀ
1: ਦੱਸੋ ਜੀ ਕੀ ਪਕਾਈਏ
2: ਆਪਣੇ ਗਵਾਂਢ ਵਾਲੇ ਸੁੱਟੀ ਕੇ ਨਾ ਜਾਈਏ

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 28 ਅਗਸਤ ਤੋਂ 2 ਸਪਟੈਂਬਰ ਤੱਕ। 4 ਪਾਉਂਡ ਧੋਤੀ ਹੋਈ ਉਰਦ ਦਾਲ ਅਤੇ ਮੂੰਗ ਦਾਲ ਲਵੋ 4.99 ਦਾ ਬੈਗ, ਅਤੇ ਗ੍ਰੀਨ, ਰੈੱਡ ਜਾਂ ਔਰੇਂਜ ਸ਼ਿਮਲਾ ਮਿਰਚ ਲਵੋ 98 ਸੈਂਟਸ ਨੂੰ ਪਾਉਂਡ।
2: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
3: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
2: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
3: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
2: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।
4: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program, or take part in community safety tours by observing local malls, parks, transit hubs, rec centers, and libraries. Help keep our roads safe with the Speed Watch program, or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares.